0: ਕਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਇਹਦਾ ਮਤਲਬ
1: ਇਹਨੂੰ ਵੀ ਵੱਧ ਕਰਾਂਗੇ ਪਰ ਤੁਹਾਡੀ ਗੱਲ ਨੀ ਕਰਨੀ,
0: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ ਅਸੀਂ, ਤੁਹਾਡੇ ਸੇਵਾ ਕਰਾਂਗੇ,
1: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
0: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
1: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਤੇ ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ
0: ਬਿਲਕੁਲ ਜੀ,
1: ਉੱਥੇ ਪਾਉਣ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ
0: ਨਹੀਂ। ਜੋ ਮਾਨਸ ਕੀ ਜਾਤ ਸਭੇ ਕੇ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
1: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ,
0: ਇਸੇ ਗੱਲੋਂ
1: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
0: ਇਹ ਬਿਲਕੁਲ ਬਾਇਆ ਸਾਹਿਬ, ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਰਾਈ, ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਚਾਹੀਦੀਆਂ, ਇਹ ਤੁਸੀਂ ਵੈਰੀ ਸੋਰੀ ਟੂ ਸੇ ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ, ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਦੇਸ ਤੱਕ ਵਾ, ਪਰ ਲੇਕਿਨ ਚਲੋ ਖੈਰ। ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਾਣੀ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾਇਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋੜ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਦੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿੱਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿੱਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ ਹੀ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਲੜਨ ਵਾਲੇ ਆ ਉਹੋ ਜਿਹੇ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ, ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੀ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
1: ਜੀ। ਬਿਲਕੁਲ ਬਿਲਕੁਲ,
0: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਿਤੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਆ, ਮੈਂ ਪਾਲਿਆ ਵਾ, ਮੈਂ ਤੀਰ ਮਾਰਤਾ ਵਾ, ਮੈਂ ਕਰਤਾ, ਮੈਂ ਜੇ ਕਰਤਾ ਵਾ ਹੈਨਾ, ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
1: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੀ ਵਰਗਾ।
0: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ, ਅਸੀਂ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਜਿੱਤਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ,
1: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ ਹੋ,
0: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਨਹੀਂ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ 'ਚ ਪੜ੍ਹਾਈ ਜਾਂਦੀ ਯੂਨੀਵਰਸਿਟੀ 'ਚ ਚੇਅਰ ਗੁਰੂ ਸਾਹਿਬ ਦੇ ਨਾਲ
1: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਹੋਣਗੇ
0: ਆ ਸਾਹਿਬ ਸਿੱਧਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹਨਾ ਇਸ ਚੀਜ਼ ਨੂੰ ਲਿਖਿਆ ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਦਾਰਸ਼ਨਿਕ ਸੀ ਹਨਾ
1: ਵੇਖੋ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ ਦਿਨ ਸੁਨਾਹ ਵੀ ਆ ਜਾਣਾ ਵੀ ਜਿਹੜੇ ਛੋਟੇ ਹਨ ਉਹ ਵੀ ਨਹੀਂ ਰਹੇ ਹੈਗੇ ਹਾਂਜੀ ਕਿੱਡੀ ਵੱਡੀ ਗੱਲ ਹੈ ਦੋ ਪੁੱਤਰਾਂ ਨੂੰ ਤੇ ਅੱਖੀ ਵੇਖਿਆ ਮਿਊਟ ਕੀ ਗੱਲ ਹੈ ਤੁਹਾਡਾ ਮਿਊਟ ਮੇਰਾ ਖਿਆਲ ਹੈ ਇਹਨਾਂ ਦਾ ਤੁਹਾਡਾ ਹੱਥ ਲੱਗ ਗਿਆ ਕਿਤੇ ਤੇ ਤੁਹਾਡਾ ਮਿਊਟ ਹੋ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਉਹ ਗੱਲਾਂ ਕਰੀ ਜਾਣ ਰਹੇ ਹੋਣੇ ਨੇ ਉਹਨਾਂ ਦਾ ਮਿਊਟ ਤੇ ਤੁਸੀਂ ਮਿਊਟ
0: ਕਰਿਆ
1: ਮੈਂ ਵੀ ਅੰਦਾਜ਼ਾ ਲਾਇਆ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਗਏ ਤੇ ਮਿਊਟ ਹੋ ਗਏ
0: ਜੀ ਜੀ ਅੱਛਾ ਬਾਦਸ਼ਾਹ ਇੱਕ ਹੋਰ ਬੇਨਤੀ ਮੈਂ ਕਰਦਾ
1: ਜੀ ਜੀ ਹੁਕਮ
0: ਮੈਂ ਆਪਣਾ ਤੇ ਚਲੋ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰ ਜੀ ਬਾਰੇ ਜੋ ਵੀ ਕਰਾਂਗਾ ਮਤਲਬ ਚਲੋ ਗੱਲ ਲੇਕਿਨ ਉਦੋਂ ਪਹਿਲਾਂ ਮੈਂ ਨਾ ਇੱਕ ਧਾਦੀ ਜੋ ਕੁਛ ਤੁਸੀਂ ਗੁਰੂ ਸਾਹਿਬ ਦੇ ਬਾਰੇ ਪੇਸ਼ ਕੀਤਾ ਮੈਂ ਵੀ ਇੱਕ 2 ਮਿੰਟ ਜੇ 5 ਮਿੰਟ ਮੈਂ ਨਵੀਂ ਗੱਲ ਕਰਾਂਗਾ ਪਹਿਲੀਆਂ ਨੀ ਕਰਦਾ ਇਹ ਗੱਲ ਏਦਾਂ ਹੋਈ ਆ ਵੀ ਸਾਡਾ ਇੱਕ ਮਿੱਤਰ ਆ ਉਹ ਕਾਲਜਾਂ ਦੇ ਵਿੱਚ ਜਿਹੜੇ ਨਾ ਇੱਕ ਕਾਲਜ ਜਿਹੜੇ ਆ ਜਿੱਦਾਂ ਮੰਨ ਲਓ ਇੱਕ ਤੇ ਕਾਲਜ ਹੁੰਦੇ ਆ ਨਾ ਜਿਹੜੇ ਕਾਲਜ ਪੜ੍ਹਾਉਂਦੇ ਆ ਜਾਂ ਪ੍ਰੋਫੈਸਰ ਹੋ ਗਏ ਡੀਨ ਹੋ ਗਏ ਜਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹਾਉਂਦੇ ਆ ਇੱਕ ਇਹਨਾਂ ਦੇ ਡਾਇਰੈਕਟੋਰੇਟ ਹੁੰਦੇ ਆ ਜਿੱਦਾਂ ਮਤਲਬ ਪ੍ਰਾਇਮਰੀ ਸਕੂਲ ਦਾ ਵੱਖਰਾ ਹੈਗਾ ਮਿਡਲ ਦਾ ਵੱਖਰਾ ਸੈਕੰਡਰੀ ਦਾ ਵੱਖਰਾ ਜਿਹੜੇ ਅਧਿਆਪਕ ਅਪੁਆਇੰਟ ਕਰਦੇ ਆ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੀ ਮਤਲਬ ਕੰਮ ਕਾਰ ਨੂੰ ਵਾਚ ਕਰਦੇ ਵੇਖਦੇ ਆ ਹਨਾ ਤੇ ਉਸੇ ਤਰ੍ਹਾਂ ਉਹ ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰਨ ਲੱਗਾ ਵੀ ਕਾਲਜ ਦੇ ਡਾਇਰੈਕਟਰ ਸੀਗਾ ਕਾਲਜ ਦੇ ਵਿੱਚ ਜਿਹੜਾ ਕਾਲਜ ਡਾਇਰੈਕਟੋਰੇਟ ਚੰਡੀਗੜ੍ਹ ਉਹਦੇ ਵਿੱਚ ਡਾਇਰੈਕਟਰ ਸੀਗਾ ਮਤਲਬ ਵੱਡੇ ਅਹੁਦੇ ਦਾ ਸੀ ਤੇ ਵੱਡਾ ਵਿਦਵਾਨ ਭਾਜੀ ਲਖਵਿੰਦਰ ਸਿੰਘ ਉਹਨਾਂ ਦਾ ਨਾਂ ਆਇਆ ਉਹਨਾਂ ਨੇ ਕਰੀ ਵਿਚਾਰ ਵੀ ਜਿਹੜੀਆਂ ਇਹ ਗੱਲਾਂ ਮੈਂ ਪ੍ਰਵਾਸ ਰੇਜ ਕਹਿਣ ਲੱਗਾ ਕਿਉਂਕਿ ਤੁਸੀਂ ਬੜੇ ਤਰਕਪੂਰਨ ਜਿਹੜੀ ਹਰ ਗੱਲ ਨੂੰ ਜਿਹੜਾ ਕਰਦੇ ਔਰ ਉਹਦੇ ਤੇ ਆਪਾਂ ਖਲੋਨੇ ਵੀ ਆ ਔਰ ਜੇ ਕੋਈ ਉਹਦਾ ਜਵਾਬ ਵੀ ਦੇ ਸਕਦੇ ਹਾਂ ਗੱਲ ਮੈਂ ਕਰ ਲਾਂਗਾ ਮਾਧਵ ਸਾਹਿਬ ਗੁਰੂ ਸਾਹਿਬ ਦੇ 5 ਪਿਆਰੇ ਸਾਜਨ ਜਿਹੜੀ ਰਸਮ ਜਿਹੜੀ ਤੁਸੀਂ ਕਿਹਾ ਨਾ ਵੀ ਉਹ ਗੁਰੂ ਸਾਹਿਬਾਂ ਦਾ ਨੋ ਐਸੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹਨਾਂ ਦੀ ਜਿਹੜੀ ਫਿਲੋਸਫੀ ਸੀ ਉਹਨਾਂ ਨੂੰ ਆਪਾਂ ਸਮਝ ਨਹੀਂ ਸਕਦੇ ਉਹਨਾਂ ਦੀਆਂ ਰਮਜਾਂ ਨੂੰ ਨੀ ਆਪਾਂ ਸਮਝਿਆ ਜਿੱਦਾਂ ਉਹ ਏਦਾਂ ਵਾ ਗੱਲ ਬਾਜਾ ਸਾਹਿਬ ਗੁਰੂ ਸਾਹਿਬ ਨੇ ਨਾ 5 ਪਿਆਰੇ ਸਾਜੇ ਇਹ ਮੈਂ ਭਾਈ ਲਖਵਿੰਦਰ ਸਿੰਘ ਦਾ ਜ਼ਿਕਰ ਤਾਂ ਕੀਤਾ ਵੀ ਉਹ ਉਹਨਾਂ ਦੇ ਨਾਲ ਬੈਠੇ ਆ ਸਾਰੀ ਗੱਲਬਾਤ ਵਿਚਾਰ ਚਰਚਾ ਉਹ 5 ਪਿਆਰੇ ਸਾਜੇ ਤੇ ਇੱਕ ਬੜਾ ਸ਼ਾਨਦਾਰ ਸੰਕਲਪ ਉਹਨਾਂ ਨੇ ਦਿੱਤਾ ਗੁਰੂ ਸਾਹਿਬ ਨੇ ਤੇ 5 ਸਿੰਘ ਜਿਹੜੇ ਆ ਸਾਫ਼ ਸੁਥਰੇ ਅੱਖਸ ਵਾਲੇ ਇਮਾਨਦਾਰ ਤੇ ਜਿਹੜੇ ਮਤਲਬ ਡੈਡੀਕੇਸ਼ਨ ਵਾਲੇ ਕਹਿ ਲੋ ਤਿਆਗ ਵਾਲੇ ਉਹ ਜਿੱਥੇ ਇਕੱਠੇ ਹੋ ਕੇ ਜਦੋਂ ਕੋਈ ਫੈਸਲਾ ਕਰ ਦਿੰਦੇ ਬਹਿ ਜਾਂਦੇ ਨੇ ਨਾ ਉਹ ਰੱਬ ਦਾ ਰੂਪ ਬਣ ਜਾਂਦੇ ਉਹਦੇ ਵਿੱਚ ਏਦਾਂ ਗੱਲ ਹੋਈ ਇਹ ਮਿਸਾਲ ਵੀ ਚਮਕੌਰ ਦੇ ਯੁੱਧ ਦੀ ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਗੁਰੂ ਸਾਹਿਬ ਨੇ ਆਪਣੇ ਅੱਖੀ ਸਾਹਿਬਜ਼ਾਦੇ ਵੱਡੇ ਪੁੱਤਰ ਸ਼ਹੀਦ ਹੁੰਦੇ ਦੇਖੇ ਤੇ ਉਹ ਉੱਥੋਂ ਬੜੇ ਰੋਹ ਚ ਆ ਗਏ ਸੀ ਪੁੱਤਰ ਨੂੰ ਆਪਣੇ ਸਾਹਮਣੇ ਕੋਈ ਮਤਲਬ ਰੋਹ ਇਸ ਕਰਕੇ ਆਏ ਸੀ ਵੀ ਉਹ 15-16 ਸਾਲ ਦੇ ਲੜਕੇ ਸੀ ਤੇ ਉਹਨਾਂ ਨੇ ਚਾਰ ਪੂਰੇ ਝੂਮਰ ਬਣਾ ਕੇ ਲੜਾਈ ਦੇ ਵੀ ਇੱਕ ਅਸੂਲ ਹੁੰਦੇ ਸੀ ਨਾ ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ ਉਹਨਾਂ ਨੇ ਚਾਰ ਸਵੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਵੀ ਇਹ ਗਲਤ ਮਤਲਬ ਤੁਸੀਂ ਕਿਉਂ ਕਰਦੇ ਹੋ ਗਲਤ ਕਿਉਂ ਕਰਦੇ ਤੁਸੀਂ ਮਤਲਬ ਲੜੋ ਸਾਹਮਣੇ ਹਨਾ ਕੱਲੇ ਨੇ ਯੋਧੇ ਨੇ ਯੋਧਾ ਲੜੇ ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੇ ਰੋਹ ਤੇ ਆਉਂਦਾ ਹੀ ਆ ਇੱਕ ਪਿਤਾ
1: ਜੀ
0: ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ ਤੇ ਪੱਥਰ ਤੇ ਬੈਠੇ ਸੀਗੇ ਢੋਲ ਆ ਗਏ ਉਹਦੇ ਨਾਲ ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਕਿ ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ ਉਹਨਾਂ, ਉਹ ਕਹੀ ਗਿਆ ਉਹਨਾਂ ਨੂੰ ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ ਗਿਆ ਸੀਗਾ। ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀ, ਜਵਾਬ ਨਹੀਂ ਦੇ ਰਹੇ। ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ। ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਗੀ ਢਾਗੀ ਸਾਡੇ ਕਹਿੰਦਾ ਨਾ ਜੀ ਮੁਸਕਰਾਏ ਸੁਣ ਕੇ ਉਹ ਗੱਲ ਚਾਰ ਪੁੱਤਰਾਂ ਦੀ ਸ਼ਹੀਦੀ ਨੂੰ ਸੁਣ ਕੇ ਜਦੋਂ ਕੋਈ ਉਹ ਵੀ ਬਿਨਾਂ ਵਜ੍ਹਾ ਬਿਨਾਂ ਕਸੂਰ ਮਾਰ ਦੇਵੇ ਤੇ ਕੋਈ ਨੀ ਕੋਈ ਨੀ ਆ ਮੁਸਕਰਾਉਂਦਾ, ਇਹ ਮੁਸਕਰਾ ਨੀ ਉਹਨਾਂ ਦੀ। ਹਾਂਜੀ ਹਾਂਜੀ ਬਸ ਤੁਸੀਂ ਸੁਣੋਗੇ ਉਹਨਾਂ ਦੇ ਸੁਣੋਗੇ ਉਹਨਾਂ ਤੋਂ। ਮੈਂ ਕਈ ਵਾਰੀ ਮੈਂ ਕਈਆਂ ਦੇ ਮੂੰਹੋਂ ਸੁਣਿਆ ਹੋਇਆ
1: ਜਰੂਰ
0: ਇਹੋ ਜਿਹੇ ਵੀ ਅਨਪੜ੍ਹ ਬੇਵਕੂਫ ਹੈਗੇ ਜਿਹੜੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਤਮ ਹੱਤਿਆ ਵੀ
1: ਕਰਵਾਉਂਦੇ ਆਤਮ ਹੱਤਿਆ ਕੀਤੀ ਸੀ ਉਹਨਾਂ ਨੇ।
0: ਇੱਥੋਂ ਤੱਕ ਉਹਨਾਂ ਦੇ ਸ਼ਬਦਾਂ ਚ ਮਾਤਾ ਜੀ ਨੂੰ ਤੇ ਜਦੋਂ ਚਾਰ ਦਿਨ ਤਿੰਨ ਦਿਨ ਲਲਕਾਰਦੇ ਰਹੇ ਤੇ ਸਾਰੇ ਸ਼ਹਿਰ ਦੇ ਸਾਹਮਣੇ ਸ਼ਰਮਿੰਦਾ ਹੋਇਆ ਸੀ, ਫਿਰ ਜਦੋਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਬੁੱਝ ਦੇ ਉੱਤੇ ਸੁੱਟੋ, ਉਹਨੇ ਇਹਨਾਂ ਨੂੰ
1: ਏਡਾ ਮਤਲਬ ਇਤਿਹਾਸਕਾਰ ਦੇ ਕਿਸੇ ਦਾ ਹੁਣ ਮੈਨੂੰ ਚੇਤਾ ਨਹੀਂ, ਖਹਿਰਾ ਸਾਹਿਬ ਉਹਨੇ ਕਿਹਾ ਕਿ ਮਾਤਾ ਜੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ਬੁਰਜ ਤੋਂ,
0: ਸ਼ਹੀਦ ਕੀਤਾ ਗਿਆ, ਸੁੱਟ ਕੇ ਸ਼ਹੀਦ ਕੀਤਾ ਗਿਆ ਬਾਬਾ। ਜਿਹੜੀ ਸੱਤ ਨੌ ਸਾਲ ਦੇ ਬੱਚਿਆਂ ਨੂੰ ਤਿੰਨ ਦਿਨ ਇਹ ਪ੍ਰੇਰਦੀ ਰਹੀ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਆਪਣੇ ਉੱਤੇ ਨਹੀਂ ਲੱਗਣ ਦੇਣਾ, ਪਿਓ ਨੂੰ ਦਾਦੇ ਨੂੰ ਪੜਦਾਦੇ ਨੂੰ। ਤੇ ਉਹ ਕਿਵੇਂ ਕਿੱਦਾਂ ਮਤਲਬ ਇਹ ਆਪ ਕਿੱਦਾਂ
1: ਹੌਸਲੇ ਹੋਣਗੇ ਉਹਨਾਂ
0: ਜੀ ਜੀ ਜੀ ਜੀ ਅੱਛਾ ਵੈਸੇ ਜਿਹੜੀ ਮੈਂ ਗੱਲ ਇਹ ਕਰਨ ਲੱਗਾ ਵੀ ਉਹ ਡਾਕਟਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਨਾ ਜਿੰਦਗੀ ਦੇ ਵਿੱਚ ਬਸ ਬੜੇ ਸਮੇਂ ਹੁੰਦੇ ਵਕਤ ਹੁੰਦੇ ਤੁਹਾਡੀ ਜਿੰਦਗੀ ਵਿੱਚ ਵੀ ਕਈ ਵਾਰੀ ਆਏ ਹੋਣਗੇ ਜਦੋਂ ਬੰਦਾ ਥੋੜੇ ਕਨਫਿਊਜ਼ਨ ਚ ਪੈ ਜਾਂਦਾ ਇੱਕ ਮੋੜ ਤੇ ਖੜਿਆ ਸਾਨੂੰ ਇਹ ਨੀ ਪਤਾ ਲੱਗਦਾ ਵੀ ਇੱਧਰ ਜਾਈਏ ਇੱਧਰ ਜਾਈਏ। ਮੰਨ ਲਓ ਜਿੱਦਾਂ ਆਪਾਂ ਮਿਸਾਲ ਦੇ ਤੌਰ ਤੇ ਕਿਸੇ ਦਾ ਜਿੰਦਗੀ ਆਮ ਜ਼ਿੰਦਗੀ ਦੀ ਮਿਸਾਲ ਦਿੰਦੇ ਹਾਂ ਵੀ ਜੇ ਕਿਸੇ ਦਾ ਬੱਚਾ ਹੀ ਉਹ ਕਹਿੰਦਾ ਯਾਰ ਇਹਨੂੰ ਹੁਣ ਸਾਇੰਸ ਪੜ੍ਹਾਈਏ ਕਿ ਇਉਂ ਪੜ੍ਹਾਈਏ ਕਿ ਕਾਲਜ ਪਾਈਏ ਕਿ ਕੀ ਕਰਾਈਏ, ਹਾਂ ਇੱਕ ਬੜੇ ਰਸਤੇ ਚ ਆਸਪੇ ਖੁੱਲਦੇ ਹਨ। ਫਿਰ ਧੀਆਂ ਪੁੱਤਰਾਂ ਦੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਡਿਸੀਜਨ ਕਿਸੇ ਵੇਲੇ ਲੈਣ ਲੱਗੇ ਥੋੜਾ ਕਨਫਿਊਜ਼ਨ ਹੋ ਜਾਂਦੇ ਹਾਂ ਰਿਸ਼ਤਾ ਕਰਨ ਵਾਲੇ ਹਨਾ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਮਤਲਬ ਪ੍ਰਤੀਕਾਤਮ ਰੂਪ ਵਿੱਚ ਦੱਸਿਆ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਕੰਮ ਹੋਵੇ ਪੰਜ ਸਿੰਘ ਜਿਹੜੇ ਤੁਹਾਡੇ ਆਲੇ ਆਸ ਪਾਸ ਤੁਹਾਡੇ ਸਰਕਲ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਸਿਆਣੇ ਆ ਇਹ ਮਤਲਬ ਤਿਆਗ ਵਾਲੇ ਇਮਾਨਦਾਰ ਨੇ ਉਹਨਾਂ ਦੀ ਤੁਸੀਂ ਰਾਏ ਲਓ ਉਹ ਸਾਰੀ ਸਾਂਝੀ ਮਿਲੀ ਰਾਏ ਉਹਨਾਂ ਦੀ ਰੱਬ ਦੀ ਰਾਏ
1: ਹੋਏਗੀ।
0: ਇਹ ਪੰਜ ਪਿਆਰਿਆਂ ਦਾ ਮਤਲਬ ਸੰਕਲਪ ਗੁਰੂ ਸਾਹਿਬ ਨੇ ਪੰਜ ਜਣੇ
1: ਤੇ ਜੇ ਉਹ ਰਾਏ ਵੰਡੀ ਵੀ ਜਾਏਗੀ ਤੇ ਫਿਰ ਵੀ ਉਹ ਬਰਾਬਰ ਬਰਾਬਰ ਨਹੀਂ ਰਹਿਣ ਲੱਗੇ, ਇੱਕ ਪਾਸੇ ਤਿੰਨ ਹੋ ਜਾਣਗੇ ਇੱਕ ਪਾਸੇ ਦੋ ਹੋ
0: ਜਾਣਗੇ। ਨਹੀਂ ਪੰਜਾਂ ਦੀ ਸਾਂਝੀ ਮਿਲਣੀ ਰਾਏ ਜਿਹੜੀ ਉੱਥੇ ਉਹ ਰੱਬ ਦੀ ਰਾਏ ਹੋਏਗੀ। ਇਹ ਤੁਹਾਨੂੰ ਪਤਾ ਚਮਕੌਰ ਸਾਹਿਬ ਦੇ ਚ ਗੁਰੂ ਸਾਹਿਬ ਜਦੋਂ
1: ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ
0: ਸ਼ਹੀਦ ਜਦੋਂ ਹੋਏ ਤੇ ਫਿਰ ਉਹਨਾਂ ਨੂੰ ਵੀ ਰੂਹ ਆ ਗਿਆ ਤੇ ਕਹਿੰਦੇ ਅੱਜ ਕਾ ਹੀ ਲਈ ਤੇ ਸਿੰਘਾਂ ਨੇ ਫਿਰ ਉਹਨਾਂ ਨੂੰ ਮਤਲਬ ਨਾ ਉਹ ਵਿਜੇਤ ਹੋ ਗਏ ਸੀਗੇ।
1: ਪਰ ਸਿੰਘਾਂ ਦੀ ਹੈ ਵੀ ਸਿਆਣਪ ਸੀ ਜੇ ਪੁੱਤਰਾਂ ਦੇ ਦਾਨੀ ਫਰਜ਼ ਕਰੋ ਕਿ ਸ਼ਹੀਦ ਹੋ ਜਾਣ
0: ਤੇ ਉੱਥੇ ਖਤਮ ਲੜਾਈ ਖਤਮ
1: ਉੱਥੇ ਸਾਰਾ ਕੁਝ ਹੀ ਖਤਮ ਹੋ ਜਾਂਦਾ ਸੀ
0: ਯੁੱਧ ਖਤਮ ਯੁੱਧ ਉੱਥੇ ਜਿਹੜੀ ਜ਼ੁਲਮ ਦੇ ਲੜਾਈ ਹਾਂ ਬਿਲਕੁਲ
1: ਬਿਲਕੁਲ ਖਤਮ ਸੀ
0: ਹਾਂ। ਔਰ ਉਹ ਜਿਹੜਾ ਫੈਸਲਾ ਸੀ ਤੁਹਾਨੂੰ ਪਤਾ ਪੰਜ ਸਿੰਘਾਂ ਨੇ ਜਦੋਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਜਾਣ ਦਾ ਤੇ ਫੇਰ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ ਕਿਉਂਕਿ ਉਹਨਾਂ ਨੇ ਇਹ ਮਤਲਬ ਦੱਸਿਆ ਸੀ। ਔਰ ਉਹ ਵੇਖੋ ਹੁਕਮ ਕਿੱਡਾ ਵਧੀਆ ਸੀ ਗੁਰੂ ਸਾਹਿਬ ਉੱਥੋਂ ਚਲੇ ਗਏ ਤੇ ਮਹਾਰਾਜ ਉਹਨਾਂ ਨੇ ਫਿਰ ਉੱਥੋਂ ਸਾਊਥ ਵਾਲੇ ਪਾਸੇ ਗਏ ਆਨੰਦਪੁਰ ਸਾਹਿਬ ਚਮਕੌਰ ਦੇ ਵਿੱਚ ਜਿਹੜੀ ਸੀ ਮੁਕਤਸਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਿੰਘ ਇੱਥੋਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਜਿਹੜਾ ਕਾਰਜ ਹੋਇਆ ਭਈ ਇੱਥੇ ਦੀਨਾ ਕਾਂਗੜ ਬਠਿੰਡੇ ਦੇ ਆਸ ਪਾਸ ਜਿਹੜਾ ਉਹਦੇ ਵਿੱਚ ਬੈਠ ਕੇ ਇੱਕ ਜਫ਼ਰਨਾਮਾ ਲਿਖਿਆ ਫਾਰਸੀ ਦੇ ਵਿੱਚ ਔਰੰਗਜ਼ੇਬ ਜਿਹਨੂੰ ਪੜ੍ਹ ਕੇ ਉਹ ਨਾ ਮਤਲਬ ਪਛਤਾਉਂਦਾ 17-18 ਦਿਨ ਮਿਲਦਾ ਤਰਲੇ ਲੈਂਦਾ ਲਿਲਕੜੀਆਂ ਲੈਂਦਾ ਇੱਕ ਵਾਰੀ ਗੁਰੂ ਸਾਹਿਬ ਨਾਲ ਮਿਲਾ ਦਿਓ ਉਹ ਮਰ ਗਿਆ। ਔਰ ਉਹ ਇੱਕ ਮਤਲਬ ਸੰਸਾਰ ਭਰ ਦੇ ਸਾਹਿਤ ਵਿੱਚ ਮਤਲਬ ਇੱਕ ਅੱਜ ਵੀ ਇੱਕ ਇਤਿਹਾਸਕ ਦਸਤਾਵੇਜ਼ ਗੁਰੂ ਸਾਹਿਬਾਂ ਦੇ ਹੱਥਾਂ ਦਾ ਲਿਖਿਆ
1: ਹੋਇਆ
0: ਇੱਕ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਆਪਾਂ ਕਹਿ ਸਕਦੇ ਹਾਂ ਆਪਾਂ ਆਪਾਂ ਇਰਾਨ ਦੀ ਸਾਨੂੰ ਕਹਿੰਦੇ ਹਾਂ ਸਰ 5000 ਸਾਲ ਪੁਰਾਣੀ ਫਿਰ ਉਹ ਤੁਹਾਨੂੰ ਪਤਾ
1: ਭਾਸ਼ਾ ਹੀ ਇਹੋ ਹੀ ਹੁੰਦੀ ਰਾਮ ਮਹਾਰਾਜ
0: ਜੀ ਜੀ ਜੀ ਜੀ ਜੀ ਜੀ ਜੀ ਜੀ ਫੇਰ ਬਾਜਵਾ ਸਾਹਿਬ ਉਹ ਉੱਥੋਂ ਸਾਊਥ ਵਾਲੇ ਪਾਸੇ ਗਏ, ਉਹ ਵੀ ਆਪਾਂ ਪ੍ਰੋਗਰਾਮ ਚ ਕਈ ਵਾਰੀ ਪੇਸ਼ ਕਰ ਸਕੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਮਤਲਬ ਤੋਰਿਆ, ਥਾਪੀ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਹਨਾ। ਤੇ ਬਾਜਵਾ ਸਾਹਿਬ ਉਹੋ ਹੀ ਸਰਹੰਦ ਚਾਰ ਸਾਲ 1704 ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋਇਆ ਤੇ 1708 ਦੇ ਵਿੱਚ ਗੁਰੂ ਸਾਹਿਬ ਦਾ ਕਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਲੈਟ ਵਜਾਈ, ਉਸੇ ਵਜੀਦ ਖਾਨ ਨੂੰ ਸੂਬੇ ਨੂੰ ਸੁੱਟ ਕੇ ਘੋੜੇ ਤੇ ਥੱਲੇ ਪਿਛੇ ਲੱਤ ਬੰਨ ਕੇ ਉਹਦੀ ਸਾਰੇ ਸ਼ਹਿਰ ਚਾਰ ਸਾਲ ਬਾਅਦ। ਤੇ ਇੱਕ ਮਤਲਬ ਮਿਸਾਲ ਕਾਇਮ ਕੀਤੀ, ਔਰ ਮਤਲਬ ਜਿਹੜੇ ਸੀ ਨਾ ਕੰਨ ਹੋ ਗਏ ਸਾਰੇ ਜਾਲਮਾਂ ਨੂੰ ਵੀ ਜੇ ਹਨਾ, ਤੇ ਜੇ ਮੰਨ ਲਓ ਉਦਣ ਗੁਰੂ ਸਾਹਿਬ ਲੱਖਾਂ ਫੌਜਾਂ ਚ ਲੜਨ ਤੁਰ ਪਏ ਉਹਨਾਂ ਨੇ ਹੋ ਜਾਣਾ ਸੀ ਜੀ ਜੀ ਜੀ ਜੀ। ਤੇ ਉਹ ਜਿਹੜਾ ਇਹ ਫੈਸਲਾ ਜਿਹੜਾ ਆ, ਮਤਲਬ ਮੈਂ ਬੜੀ ਵਾਰੀ ਖੁਦ ਨਾ ਆਪਣੇ ਚੁੱਪ ਕਰਕੇ ਆਪਾਂ ਗੱਲ ਇਸ ਕਰਕੇ ਨੀ ਕਰਦੇ ਵੀ ਐਵੇਂ ਕੋਈ ਉਹੋ ਜਿਹਾ ਕੋਈ ਜਿਹੜਾ ਵਿਦਵਾਨ ਉੱਠ ਕੇ ਤੇ ਬਹਿਸ ਨਾ ਕਰਨ ਲੱਗ ਪਏ ਜਾਂ ਆ ਕੇ
1: ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਡੇ ਨਾ ਛੋਟੀ ਜਿਹੀ ਗੱਲ ਲੱਗਾ ਕੱਟਣ ਨਿੱਕੀ ਜੀ
0: ਜੀ ਜੀ।
1: ਮੈਂ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਕੋਈ ਕੋਈ ਛੋਟਾ ਜਿਹਾ ਨਾ ਆਰਟੀਕਲ ਲਿਖਿਆ, ਪੁਰਾਣੀ ਗੱਲ ਤੇ ਭਾਈ ਸਾਹਿਬ ਉਹਨਾਂ ਨੇ ਥੱਲੇ ਲਿਖਿਆ ਵੀ ਬੰਦਾ ਬਹਾਦਰ ਜਿਹੜਾ ਸੀ ਉਹ ਸਿੱਖ ਪੰਥ ਦਾ ਗਰਦਾਰ ਸੀ। ਤੇ ਮੈਂ ਕਿਹਾ ਕਿ ਮੈਂ ਤੇਰੇ ਨਾਲ ਫੇਸਬੁੱਕ ਦੇ ਉੱਤੇ ਬਹਿਸ ਨਹੀਂ ਕਰਨੀ, ਆਪਣਾ ਟੈਲੀਫੋਨ ਨੰਬਰ ਭੇਜ ਜਾ, ਆਹ ਮੇਰਾ ਹੀ ਤੇ ਮੈਨੂੰ ਕਾਲ ਕਰ। ਕਾਲ ਕੀਤੀ ਮੈਂ ਉਹਨੂੰ ਹਵਾਲੇ, ਮੇਰੇ ਕੋਲ ਦੋ ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ। ਬੰਦਾ ਟਸ ਤੋਂ ਮਸ ਨਹੀਂ ਹੋਇਆ, ਸਾਰੀ ਗੱਲ ਵੀ ਸੁਣ ਲੈ ਤੇ ਕਹੇ ਮੈਂ ਤੇ ਉਹਨੂੰ ਗਦਾਰ ਹੀ ਕਹਾਂਗਾ। ਉਹਨੇ ਗੁਰੂ ਗੋਬਿੰਦ ਮੈਂ ਚੁੱਪ ਹੀ ਕਰ
0: ਬਿਲਕੁਲ ਇਹੋ ਜਿਹੇ ਇਹੋ ਜਿਹੇ ਦੇ ਨਾਲ ਬਹਿਸ ਜਿਹੜੀ ਨਾ ਮੂਰਖ ਦੇ ਨਾਲ ਜਿਹੜੀ ਆ ਨਾ ਉਹ ਬਹਿਸ ਵੀ ਨਹੀਂ ਕਰਦੀ, ਜਿਹੜਾ ਮਤਲਬ ਇਹ ਹੁੰਦਾ ਨਾ ਅਕਲ ਦਾ ਅੰਨਾ।
1: ਤਖਤ ਖਾਲਸਾ ਦੀਆਂ ਤੇ ਫਲਾਣੇ ਖਾਲਸਾ ਦੀਆਂ ਗੱਲ ਕੋਈ ਵੀ ਨੀ, ਸਾਬਤ ਵੀ ਕੁਛ ਨਾ ਕਰ ਸਕੇ ਤੇ ਇਹੋ ਹੀ ਕਹਿ ਕੇ ਮੈਂ ਤੇ ਉਹਨੂੰ ਵਿਦਾਰ
0: ਕਰਾਂਗਾ।
1: ਕਿਹਾ ਤੂੰ ਵਿਆਹ ਨੀ ਕਰਾਉਣਾ, ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਵਿਆਹ ਕਿਉਂ ਵਿਆਹ ਕਰਾਇਆ, ਮੈਂ ਤੁਸੀਂ ਵਿਆਹੇ ਹੋ ਕਹਿੰਦਾ ਉਹ, ਮੈਂ ਤੁਸੀਂ ਵਿਆਹ ਕਿਉਂ ਕਰਾਇਆ।
0: ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸੀ ਉਹ ਬਦਲਾ ਲਿਆ, ਮਤਲਬ ਇੱਕ ਸਭ ਤੋਂ ਪਹਿਲਾਂ ਕੰਮ ਨੇ ਪਤਾ ਕੀ ਕੀਤਾ ਜੀ, ਜਿਹੜੀ ਜ਼ਮੀਨ ਸੀ ਉਸ ਵੇਲੇ ਜ਼ਮੀਨ ਦੇ ਮਾਲਕ ਨਹੀਂ ਸੀ ਹੈਗੇ
1: ਪੰਜਾਬੀ
0: ਸਿੱਖ, ਹਾਂ ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਲਕ ਬਾਬਾ ਬੰਦਾ ਸਿੰਘ ਨੇ ਬਣਾ ਜ਼ਮੀਨਾਂ ਦੇ
1: ਮਤਲਬ
0: ਜੀ ਜੀ ਜੀ ਜੀ। ਇਹ ਭੂਮੀ ਜਿਹੜਾ ਸੁਧਾਰ ਖੇਤੀ ਦਾ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਜੀ ਨੇ
1: ਬਿਲਕੁਲ ਰੈੱਡ ਕ੍ਰਾਸ ਭਾਈ
0: ਔਰ ਸਿੱਖ ਰਾਜ ਦੀ ਜਿਹੜੀ ਨੀਂਹ ਆ ਜਿਹੜੀ ਮੋਢਿਆ ਜਿਹੜਾ ਜਿਹੜਾ 40 ਸਾਲ ਮਹਾਰਾਜ ਸਿੰਘ ਦਾ ਰਾਜ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ। ਜਦੋਂ ਸਿੱਖ ਜਿਹੜੇ ਸੀਗੇ ਉਹਦੇ ਚੋਂ ਨਿਕਲ ਕੇ ਜੰਗਲਾਂ ਦੇ ਲੜੇ ਸੀਗੇ ਉਹਨਾਂ ਦੀ ਹੀ ਪ੍ਰੇਰਨਾ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਜਿਹੜੇ ਸੂਰਮਿਆਂ ਦੀਆਂ ਸ਼ਹੀਦਾਂ ਦੀਆਂ ਜਸੀ ਬਾਜਵਾ ਸਾਹਿਬ ਮਾਣ ਸਨਮਾਨ ਦੇ ਵਿੱਚ ਉਹਨਾਂ ਦੇ ਮਤਲਬ ਸ਼ਰਧਾ ਨਹੀਂ ਨਾ ਰੱਖ ਸਕਦੇ ਤੇ ਸਾਨੂੰ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਨੂੰ ਘਟਾ ਕੇ ਲਿਖਣ ਦਾ ਕੋਈ ਇਸ ਤਰ੍ਹਾਂ ਦਾ ਹਾਂ ਕੋਈ ਅਸੀਂ ਮੂਰਖਾਂ ਨਾਲ ਟਿੱਪਣੀ ਕਰਦਾ ਬਿਲਕੁਲ ਜੀ ਬਿਲਕੁਲ ਕੋਈ ਉਹਨਾਂ ਨੂੰ ਹੱਕ ਨੀ ਹੈਗਾ ਮਤਲਬ ਇਸ ਤਰ੍ਹਾਂ ਦਾ ਵੀ ਆਪਾਂ ਉਹਨਾਂ ਦੀ ਛਟਿਆਈ ਹੈ ਉਹਨਾਂ ਦੀ ਕੁਰਬਾਨੀ ਨੂੰ ਜੇ ਆਪਾਂ ਉਹਨੂੰ ਮਟਿਆ ਨਹੀਂ ਸਕਦੇ ਤੇ ਸਾਨੂੰ ਛਡਿਆਉਣਾ ਚਾਹੀਦਾ। ਚਲੋ ਖੈਰ ਇਹ ਮੇਰੀ ਬੇਨਤੀ ਸੀ ਕਿ ਮੈਂ ਜਿਹੜੀ ਗੱਲ ਦੀ ਆਪਣੀ ਦੀ ਮੈਂ ਗੱਲ ਖਤਮ ਕਰਾਂ। ਮੈਂ ਕਹਿਣਾ ਕੀ ਚਾਹੁੰਦਾ ਬਾਜਵਾ ਸਾਹਿਬ ਕਿ ਹਰ ਬੰਦੇ ਨੂੰ ਨਾ ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰਕਲ ਚੋਂ ਆਸ ਪਾਸ ਚੋਂ ਚਾਹੇ ਉਹਦਾ ਕੋਈ ਰਿਸ਼ਤੇਦਾਰ ਆ ਭੈਣ ਭਰਾ ਆ ਦੋਸਤ ਮਿੱਤਰ ਆ 5 ਇਹੋ ਜਿਹੇ ਸਿੰਘ ਦੀ ਡਾਇਰੀ ਆਪਣੀ ਜਿਹੜੀ ਨਾ ਮੈਂ ਬਣਾਈ ਹੋਈ ਆ। ਮੈਂ ਆਪਣੇ 5 ਸਿੰਘਾਂ ਦੀ ਨਾ 5 ਬੰਦਿਆਂ ਦੀ ਜਿਹੜੀ 5 ਪਿਆਰਿਆਂ ਦੀ ਮੇਰੀ ਜ਼ਿੰਦਗੀ ਦੇ 5 ਪਿਆਰੇ ਜਿਹੜੇ ਆ ਉਹ ਮੈਂ ਆਪਣੀ ਇੱਕ ਡਾਇਰੀ ਚ ਲਿਖੇ ਹੋਏ ਆ। ਮੈਨੂੰ ਕੋਈ ਕਦੇ ਕਿਸੇ ਮੋੜ ਤੇ ਜਦੋਂ ਕਨਫਿਊਜ਼ਨ ਹੁੰਦੀ ਆ ਅੱਜ ਕੱਲ ਦੇ ਆਧੁਨਿਕ ਸਮੇਂ ਦੇ ਹਿਸਾਬ ਨਾਲ ਮੈਂ ਫੋਨ ਤੇ ਉਹਨਾਂ ਦੀ ਰਾਏ ਲੈਣਾ ਜਿੱਥੇ ਸਾਰਿਆਂ ਦੀ ਮਿਲ ਜੇ ਉੱਥੇ ਮੈਂ ਓਕੇ ਕੀਤਾ ਔਰ ਅੱਜ ਤੱਕ ਕਦੀ ਨੀ ਹੋਇਆ ਵੀ ਆਪਾਂ ਕਿਸੇ ਗੱਲੋਂ ਮਤਲਬ ਉਹਨਾਂ ਨੂੰ ਮਾਰ ਖਾਧੀ ਹੋਵੇ ਉਹ ਵਾਕਿਆ ਰੱਬੀ ਫਰਮਾਨ ਵਰਗੀ ਗੱਲ ਹੁੰਦੀ ਆ ਸਹੀ ਹੁੰਦਾ ਕਦੀ ਗਲਤ ਨੀ ਹੋਇਆ। ਇਹਨੂੰ ਆਪਾਂ ਇੱਕ ਰਸਮ ਜੀ ਤੱਕ ਕਰਤਾ ਸੀਮਤ ਕਿ ਪੰਜ ਪਿਆਰੇ ਨਗਰ ਕੀਰਤਨ ਕੱਢਣਾ, ਮੁਰਲੇ ਬਰਸੀ ਫੜਾ ਕੇ ਪੰਜ ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ ਪੰਜ ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋ ਉਹ ਰੱਬੀ ਫਰਮਾਨ ਹੋਊਗਾ। ਪੰਜਾਂ ਦੇ ਵਿੱਚ ਪਰਮੇਸ਼ਰ ਆਪ ਆਉਂਦਾ ਹੈ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ,
1: ਗੁਰੂ ਨੂੰ ਹੁਕਮ ਦੇ ਸਕਦੇ ਨੇ ਗੁਰੂ ਤੋਂ
0: ਬਿਲਕੁਲ ਗੁਰੂ ਤੋਂ। ਗੁਰੂ ਸਾਹਿਬ ਨੇ ਹੁਕਮ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਦਾ ਹੁਕਮ ਮੰਨਿਆ ਹੁੰਦਾ ਨੀ ਕਿ ਨਹੀਂ ਮੈਂ ਨੀ ਜਾਣਾ। ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫੇਰ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਆ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹੈਨਾ ਉਹ। ਹਾਂਜੀ ਹਾਂਜੀ ਜੀ ਜੀ, ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿਸੇ ਦੇ ਗੱਲ ਕਰਨ ਦਿਲ ਨਹੀਂ ਕਰਦਾ, ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਨੇ ਬੜੇ ਜ਼ਬਰਦਸਤ
1: ਸਾਰੇ ਸਾਰੇ ਅੱਧੀ ਦੁਨੀਆ ਨਾਲ ਆਪਣੀ ਗੱਲ ਸਾਂਝੀ
0: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ ਪਰੰਤੂ ਤੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ, ਤੇਰਾ ਸਾਡੇ ਮੇਰੇ ਮਨ ਦਾ ਇਹ ਵਿਚਾਰ ਹੈ, ਅਸੀਂ ਕੋਈ ਸਿਆਣੇ ਵੀ ਨਹੀਂ
1: ਹੈਗੇ, ਕੋਈ ਤੁਹਾਡੇ ਹੱਥ ਹੋਏਗਾ, ਤੁਸੀਂ ਆਪਣਾ ਫਰਜ਼ ਨਿਭਾਓ, ਆਪਣੀ ਡਿਊਟੀ ਦਿੰਦੇ ਰਹੋ
0: ਗੱਲ। ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਅੱਛਾ ਬਾਦ ਸਾਹਿਬ, ਹੁਣ ਆਈਏ ਆਪਾਂ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਵੱਲ।
1: ਵਾਹ,
0: ਇਹ ਮੈਨੂੰ ਬੜੀ ਚੰਗੀ ਗੱਲ ਲੱਗੀ ਪ੍ਰਵਾਦ ਰੇਡੀਓ ਦੇ ਪ੍ਰੋਗਰਾਮ ਦੀ, ਵੀ ਰਾਜਨੀਤੀ ਦੇ ਮਾਰਾ ਮਰਾਈ ਦੇ
1: ਚੱਲਦੇ
0: ਇਹ ਤੇ ਚੱਲਦੇ ਰਹਿਣੇ, ਇਹ ਤੇ ਚੱਲਦੇ ਰਹਿਣੇ,
1: ਸੁਣ ਸੁਣ ਕੇ ਥੱਕ ਜਾਈਦਾ। ਵੇਖੋ ਜੀ ਮੈਂ ਖਬਰਾਂ ਸੁਣਨਾ ਨਾ ਸਵੇਰੇ ਆਪਣੇ ਉਹ ਜਿਹੜੇ ਸੁਹਿਰ ਦੇ ਨਾਮ ਜਤਿੰਦਰ ਪੰਨੂ ਜੀ ਹੁਣੀ ਅਕਾਲੀ ਸ਼੍ਰੋਮਣੀ ਕਮੇਟੀ ਉਹਦੇ ਫਲਾਣੇ ਬਿਲਕੁਲ
0: ਤੇ ਇਹ ਜਿਹੜੇ ਸਾਡੇ ਨਾ ਜਿਹੜੇ ਮਤਲਬ ਇੱਕ ਸਾਹਿਤ ਦੇ ਸੱਭਿਆਚਾਰ ਦੇ ਪੰਜਾਬ ਦੇ ਹੀਰੇ ਯੋਧੇ, ਸਾਹਿਤ ਦੇ ਯੋਧੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ,
1: ਸਾਹਿਤ ਦੇ
0: ਇਹ ਹੀਰੇ ਜਿਹੜੇ ਆ, ਆਪਾਂ ਇਹਨਾਂ ਨੂੰ ਸਾਡੇ ਜੇ ਅੱਜ ਮਤਲਬ ਯਾਦ ਕਰੀਏ ਜਿਹੜੇ ਕਦੀ 40-20-30 ਸਾਲ ਤੱਕ ਜਿਹੜੇ ਇਸ ਮੀਡੀਆ ਦੇ ਛਾਏ ਰਹੇ ਆ,
1: 40
0: ਤੋਂ ਲੈ ਕੇ 60 ਤੱਕ ਨਾ, 40 ਤੋਂ ਲੈ ਕੇ 60 ਤੱਕ ਨੰਦ ਲਾਲ ਨੂਰਪੁਰੀ ਜੀ ਜਿਹੜਾ ਉਸ ਵੇਲੇ ਦਾ ਮੀਡੀਆ ਸੀ, ਰੇਡੀਓ ਰੇਡੀਓ ਸੀਗਾ, ਟੀਵੀ ਤੇ ਬਾਅਦ ਚ ਆਇਆ ਰੇਡੀਓ ਦੇ ਬਾਦਸ਼ਾਹ ਸੀ ਯਾਰ, ਬੜੀ ਫਿਲਮਾਂ ਤੇ ਰੇਡੀਓ ਦੇ ਮਤਲਬ ਬੜੇ ਵੱਡੇ ਪ੍ਰਵਾਨਿਤ ਤੇ ਬਹੁਤ ਵੱਡੇ ਸ਼ਾਇਰ, ਮੈਂ ਤੇ ਇਹਨਾਂ ਨੂੰ ਮਹਾਂ ਕਵੀ ਕਹੂੰਗਾ
1: ਜੀ, ਨੋ ਡਾਊਟ। ਪਰ ਮੈਂ ਇਹਨਾਂ ਨੂੰ ਕਾਲਜ ਜਾ ਕੇ ਜਾਣਨ ਲੱਗੇ ਆ ਜਦੋਂ ਇਹ ਨਹੀਂ ਰਹੇ,
0: ਜੀ ਜੀ ਜੀ ਜੀ
1: 5-7 ਸਾਲ ਦੇ ਜੇ ਹੋਵਾਂਗੇ ਵੀ ਉਦੋਂ ਤੇ ਕੀ ਪਤਾ ਲੱਗਦਾ ਸ਼ਾਇਰ ਕੌਣ ਹੈ।
0: ਚਲੋ ਨਾ ਸੁਣਿਆ, ਹਾਂਜੀ ਹਾਂਜੀ ਨਾ ਸੁਣਿਆ ਤੇ ਉਦੋਂ ਤੁਸੀਂ ਗੀਤ ਸੁਣਿਆ, ਜੁੱਤੀ ਕਸੂਰੀ ਪੈਰੀ ਨੇ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ।
1: ਲਿਖਣ ਵਾਲਾ ਏਡਾ ਖੂਬਸੂਰਤ, ਗਾਉਣ ਵਾਲੀ ਨੇ ਵੀ ਕਮਾਲ ਕਰ
0: ਦਿੱਤਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਉਹ ਜਿੰਨੇ ਖੂਬਸੂਰਤ ਸ਼ਬਦ ਸੀ ਉਹਨਾਂ ਨੂੰ ਆਵਾਜ਼ ਵੀ ਓਨੀ ਖੂਬਸੂਰਤ ਮਿਲੀ, ਅੰਦਾਜ਼ ਵੀ ਓਨਾ ਖੂਬਸੂਰਤ ਮਿਲਿਆ, ਔਰ ਲੋਕਾਂ ਦੇ ਮਨਾਂ ਦੇ ਦਿਲਾਂ ਦੇ ਵਿੱਚ ਮਤਲਬ ਇਹ ਜਿਹੜਾ ਇੱਕ ਲੋਕ ਗੀਤ, ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਾ ਵੀ ਇਹ ਲੋਕ ਗੀਤ ਆ ਕੇ ਕਿਸੇ ਦਾ ਲਿਖਿਆ ਹੋਇਆ ਹੈ, ਨੰਦ ਲਾਲ ਨੂਰਪੁਰੀ ਦਾ ਲਿਖਿਆ ਜਿਹੜਾ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ। ਅੱਛਾ ਬਾਦ ਸਾਹਿਬ, ਇੱਕ ਹੋਰ ਮੈਂ ਸੁਣਿਆ, ਜਿਹੜੇ ਸਾਡੇ ਪਿਤਾ ਜੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਸੀਗੇ, ਲੇਕਿਨ ਉਹ ਇਹਦੇ ਚ ਬੜਾ ਹੁੰਦੇ ਸੀਗੇ, ਇਹਨਾਂ ਦੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਉਹ ਕਹਿੰਦੇ ਵੀ ਜਦੋਂ ਦੇਸ਼ ਜਦੋਂ ਹੋਇਆ ਨਾ, ਜਦੋਂ 1947 ਦੀ ਵੰਡ ਹੋਈ ਆ, ਤੇ ਲੋਕ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਆ, ਇਥੋਂ ਉੱਡ ਜਾ ਭੋਇਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਇਹ ਸੁਣ ਕੇ ਰੋਂਦੇ ਹੁੰਦੇ ਸੀ ਲੋਕ, ਉਹਨਾਂ ਨੇ ਏਡੇ ਦਰਦ ਭਰੇ ਕਰੁਣਾਮਈ ਅੰਦਾਜ਼ ਦੇ ਵਿੱਚ ਗੀਤ ਲਿਖਿਆ, ਵੰਡ ਚ ਉਜਾੜੇ ਦੇ ਲੋਕਾਂ ਹਨ, ਵੰਡ ਦੇ ਉਜਾੜੇ ਦੇ, ਮੈਂ ਥੋੜੀ ਜਿਹੀ ਉਹਦੀਆਂ ਲਾਈਨਾਂ ਜੇ ਹੁਕਮ ਹੋਏ
1: ਮੈਨੂੰ ਯਾਦ ਆ ਰਿਹਾ, ਮਾੜਾ ਮਾੜਾ ਇਹ ਗਾਣਾ ਬੜਾ ਮਸ਼ਹੂਰ
0: ਜੀ ਜੀ ਜੀ, ਵੇ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ, ਤੂੰ ਛੁਰੀਆਂ ਹੇਠ ਨਾ, ਇੱਥੇ ਡਾਕੇ ਪੈਣ ਦੁਪਹਿਰ ਤੇਰਾ ਦੇਣਗੇ ਆਲਣਾ ਘਾ, ਇੱਥੇ ਜ਼ਹਿਰ ਭਰੀ ਵਿੱਚ ਦਾਣਿਆ, ਤੇਰੀ ਦਿੱਤੀ ਚੋਗ ਖਿੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ, ਗਲ ਵਿਚ ਜੁਲਫਾ ਪਾ,
1: ਬਹੁਤ ਖੂਬ,
0: ਇੱਥੇ ਡੁੱਬ ਡੁੱਬ ਮੋਈਆਂ ਸੋਹਣੀਆਂ, ਇੱਥੇ ਲਹੂ ਭਰੇ ਦਰਿਆ,
1: ਜਿਉਂਦੇ ਰਹੋ,
0: ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਪਾ। ਜਿਹੜਾ ਸੂਰਮਾ ਜਿਹੜਾ ਜਿਹੜਾ ਪੁੱਤਰ ਜਵਾਨ ਮਾਰਿਆ ਗਿਆ, ਉਹਦੀ ਮਾਂ ਦੀ ਤੜਪ ਨੂੰ, ਉਹਦੇ ਮਾਨਸਿਕਤਾ ਨੂੰ
1: ਸੋਹਣੀਆਂ ਲਾਈਨਾਂ ਫਿਰ ਦੁਹਰਾਇਆ ਸ਼ੁਰੂ ਤੋਂ ਬੋਲਿਆ।
0: ਇਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ, ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲਣਾ ਢਾ, ਇੱਥੇ ਜ਼ਹਿਰ ਭਰੀ ਵਿੱਚ ਦਾਣਿਆਂ ਤੇਰੀ ਦਿੱਤੀ ਚੋਗ ਖੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜ਼ੁਲਫਾਂ ਪਾ, ਇੱਥੇ ਡੁੱਬ ਡੁੱਬ ਹੋਈਆਂ ਸੋਹਣੀਆਂ, ਇੱਥੇ ਲਹੂ ਭਰੇ ਦਰਿਆ, ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ, ਇੱਥੇ ਬੰਦੇ ਖਾਣੇ ਆਦਮੀ ਭੈਣਾ ਮਾਰ ਭਰਾ, ਇੱਥੇ ਜੀਭ ਕਟਾ ਕੇ ਜਾਏਗਾ ਇੱਥੇ ਗੀਤ ਨਾ ਮਿੱਠੜੇ ਦਾ, ਉਹ ਤੂੰ ਨੂਰਪੁਰੀ ਪਛਤਾਏਗਾ ਇੱਥੋਂ ਮੁੜ ਵਤਨਾ ਨੂੰ। ਇਹ ਵੰਡ ਦਾ ਦਰਦ ਜਿਹੜੀ ਜਿਹੜੀ ਵੰਡ ਦੇ ਉੱਤੇ ਮੈਂ ਬਾਜਵਾ ਸਾਹਿਬ ਇਹਨੂੰ ਇੱਕ ਨੰਬਰ ਦਿੱਤੀ, ਵੈਸੇ ਤੇ ਅੰਮ੍ਰਿਤਾ ਪ੍ਰੀਤਮ ਦੇ ਕਿਹਾ ਜਾਂਦਾ ਨਾ, ਮਤਲਬ ਵਾਰਸ਼ਾਹ ਨੂੰ ਅੱਜ ਆਖਾਂ ਵਾਰਸ਼ਾਹ ਨੂੰ ਕਬਰਾਂ ਵਿੱਚੋਂ ਬੋਲਦੀ ਅੱਜ ਕਿਤਾਬੇ ਇਸ਼ਕਦਾ ਗੁਆਗਰਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਜਦੋਂ ਵਾਰਸ਼ਾਹ ਨੂੰ ਕਹਿਣ, ਉਹ ਵੀ ਕਮਾਲ ਵੰਡ ਦੇ ਉੱਤੇ ਮਤਲਬ ਅੰਮ੍ਰਿਤਾ ਪ੍ਰੀਤਮ ਦੀ ਆਪਾਂ ਮੰਨਦੇ, ਲੇਕਿਨ ਮੈਨੂੰ ਇੰਜ ਲੱਗ ਲਿਆ ਵੀ ਸ਼ਾਇਦ ਜੇ ਉਹਦੇ ਤੋਂ ਵੱਧ ਨੀ ਆ ਤਾਂ ਉਹਦੇ ਬਰਾਬਰ ਦੀ ਵੀ ਇੱਕ ਵੰਡ ਦੇ ਦਰਦ ਦੀ ਮਤਲਬ ਕਹਾਣੀ ਹੈ ਜਿਹੜੀ ਨੂਰਪੁਰੀ ਸਾਹਿਬ ਨੇ ਇਹਨਾਂ ਬੜੀਆਂ ਸਾਫ਼ ਸੁਥਰੀਆਂ ਸਰਲ ਲਾਈਨਾਂ ਵਿੱਚ ਪੇਸ਼ ਕੀਤੀ ਹੈ। ਤੇ ਇਹ ਬਾਜਵਾ ਸਾਹਿਬ 5 ਮਈ 1906 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ, ਨੂਰਪੁਰੀ ਜੀ ਦਾ ਲਾਇਲ ਦੇ ਵਿੱਚ, ਪਾਕਿਸਤਾਨ ਦੇ ਵਿੱਚ ਲਾਇਲਪੁਰ ਦੇ ਇਲਾਕੇ, ਪਾਕਿਸਤਾਨੀ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ। ਤੇ ਉਸ ਸਮੇਂ ਬਾਜਵਾ ਸਾਹਿਬ ਵੇਖੋ 1906 ਦੀ ਗੱਲ ਕਰਦੇ, ਇਹਨਾਂ ਨੇ ਪਿੰਡ ਤੋਂ ਉੱਥੋਂ ਪ੍ਰਾਇਮਰੀ ਪਾਸ ਕੀਤੀ, ਫਿਰ ਲਾਇਲਪੁਰ ਦੇ ਉੱਤੋਂ ਜਿਹੜੀ ਸੀਗੀ ਇਹਨਾਂ ਨੇ 10ਵੀਂ ਪਾਸ ਕੀਤੀ ਲਾਇਲਪੁਰ ਖਾਲਸਾ ਸਕੂਲ ਤੋਂ। ਤੇ ਫਿਰ ਬਾਜਵਾ ਸਾਹਿਬ ਇਹਨਾਂ ਨੇ ਉਹਨਾਂ ਦਿਨਾਂ ਵਿੱਚ MA ਪਾਸ ਕੀਤੀ, ਮਤਲਬ ਇੰਨੀ ਪੜ੍ਹਾਈ ਇਹਨਾਂ ਨੇ ਕੀਤੀ ਸੀ ਨੂਰਪੁਰੀ ਜੀ ਨੇ। ਲਾਇਲਪੁਰ ਖਾਲਸਾ ਕਾਲਜ ਜਿਹੜਾ ਜਲੰਧਰ ਦੇ ਵਿੱਚ ਬਣਿਆ ਨਾ ਕਾਲਜ, ਉਹ ਉਸ ਇਲਾਕੇ ਦੇ ਲੋਕਾਂ ਨੇ ਫਿਰ ਉਸ ਯਾਦ ਦੇ ਵਿੱਚ ਬਣਾਇਆ ਸੀਗਾ ਲਾਇਲਪੁਰ ਦੇ ਲੋਕ। ਹਾਂ, ਲਾਇਲਪੁਰ ਖਾਲਸਾ ਕਾਲਜ
1: MA ਤੱਕ ਇਹਨਾਂ ਨੇ MA ਕੀਤੀ,
0: ਨਹੀਂ ਨਹੀਂ ਨਹੀਂ MA ਤੱਕ ਦੀ ਪੜ੍ਹਾਈ ਨੂਰਪੁਰੀ ਜੀ ਨੇ ਜਿਹੜੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਨਾ ਕੀਤੀ ਸੀ। ਪੜ੍ਹੇ ਹੋਏ ਮਤਲਬ ਪੜ੍ਹਿਆ ਲਿਖਿਆ ਗੀਤਕਾਰ ਸੀਗੇ। ਤੇ ਮੁੜ ਕੇ ਬਾਜਵਾ ਸਾਹਿਬ ਇਹ ਜਿਹੜੀ ਆ ਆਪਣੇ ਨੌਕਰੀਆਂ, ਫਿਰ ਇੱਕ ਜਿਹੜਾ ਸ਼ਾਇਰ ਹੁੰਦਾ ਨਾ ਬਾਜਵਾ ਸਾਹਿਬ, ਉਹ ਇੱਕ ਬੜਾ ਸੈਲਫ ਰਿਸਪੈਕਟ ਕਹਿ ਲੋ, ਖੁਦਦਾਰ ਕਹਿ ਲੋ, ਹੈਨਾ, ਕੋਮਲ ਭਾਵੀ ਕਹਿ ਲੋ, ਉਹ
1: ਤੁਸੀਂ ਫੇਰ ਮਿਊਟ ਕਰਕੇ ਬਹਿ ਗਏ ਹੋ, ਹੱਥ ਲਾ ਲਿਆ ਤੁਸੀਂ ਕਿਤੇ। ਅੱਛਾ,
0: ਹਾਂਜੀ ਹਾਂਜੀ, ਆ ਗਈ ਆਵਾਜ਼, ਆ ਗਈ ਜੀ,
1: ਆ ਗਈ ਆ ਗਈ।
0: ਉਹ ਵਾਕਿਆ ਹੀ ਤੁਸੀਂ ਹੋ ਜਾਂਦਾ ਮੇਰੇ ਨਾਲ,
1: ਕੋਈ ਗੱਲ ਨੀ।
0: ਅੱਛਾ ਬਾਜਵਾ ਸਾਹਿਬ, ਉਹਨਾਂ ਦਿਨਾਂ ਦੇ ਵਿੱਚ ਮਤਲਬ ਨਾ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸੀ ਨਾ, 2% ਲੋਕ ਪੜ੍ਹੇ ਲਿਖੇ ਸੀ ਜਦੋਂ ਦੇਸ਼ ਜਾ
1: ਰਿਹਾ ਸੀ। ਇਹਨਾਂ ਨੇ MA ਕੀਤੀ ਹੈ, ਉਹਨਾਂ ਦਿਨਾਂ ਵਿੱਚ ਪੜ੍ਹਾਈ ਹੁੰਦੀ ਨਹੀਂ ਸੀ, ਕਿੱਥੇ ਕਿਤੇ
0: ਜੀ ਜੀ ਜੀ
1: 5 ਜਮਾਤਾਂ ਪੜ੍ਹ ਕੇ ਪਟਵਾਰੀ ਲੱਗੇ, 8 ਜਮਾਤਾਂ ਪੜ੍ਹ ਕੇ ਲੱਗ ਗਏ ਹੁੰਦੇ।
0: ਹਾਂਜੀ ਹਾਂਜੀ ਹਾਂਜੀ। ਤੇ ਇਹਨਾਂ ਨੇ ਥਾਣੇਦਾਰੀ ਕੀਤੀ 1940 ਵਿੱਚ, ਤੇ ਲੇਕਿਨ ਉਹ ਇਹਨਾਂ ਦੇ ਜਿਹੜੀ ਸੁਭਾਅ ਸੀਗਾ ਆਜ਼ਾਦਾਨਾ ਸੁਭਾਅ ਜਿਹੜਾ ਸੀ ਇਹਨਾਂ ਦਾ, ਜਿਹੜਾ ਅਣਖ ਵਾਲਾ, ਉਹਨੂੰ ਸੂਟ ਨਹੀਂ ਆਈ, ਉਹ ਇਹਨਾਂ ਨੌਕਰੀ ਛੱਡ ਦਿੱਤੀ। ਤੇ ਉਹ ਨੌਕਰੀ ਛੱਡਣ ਤੋਂ ਬਾਅਦ ਫਿਰ ਬਾਬਾ ਜੀ ਫਿਰ ਇਹਨਾਂ ਨੇ ਫਰੀਦਕੋਟ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਾਇਆ, ਅਧਿਆਪਨ ਪੜ੍ਹਾਈ ਕੀਤੀ ਮਤਲਬ। ਤੇ ਉੱਥੇ ਵੀ ਫਿਰ ਉਹ ਕਹਿੰਦੇ ਵੀ ਉਹਨਾਂ ਦੇ ਨਾ ਨਹੀਂ, ਉਹਨਾਂ ਨੂੰ ਰਾਸ ਆਈ ਪੜ੍ਹਾਈ, ਉਹਨਾਂ ਦੇ ਸੁਭਾਅ ਦੇ ਨਾਲ ਮੇਚ ਨਹੀਂ ਕੀਤੀ ਇਹ ਵੀ ਨੌਕਰੀ, ਇਹ ਵੀ ਇਹਨਾਂ ਨੇ ਛੱਡ ਦਿੱਤੀ। ਤੇ ਉਹ ਇਸ ਤਰ੍ਹਾਂ ਜਿਹੜਾ ਸ਼ਾਇਰ ਆ, ਇਹ ਤੁਹਾਨੂੰ ਪਤਾ ਬੜਾ ਕੋਮਲ ਭਾਵੀ ਹੁੰਦਾ, ਇਹ ਇੱਕ ਪਲ ਦੇ ਵਿੱਚ ਹੀ ਖੁਸ਼ ਹੋ ਜਾਂਦਾ ਤੇ ਇੱਕ ਪਲ ਦੇ ਵਿੱਚ ਹੀ ਮਤਲਬ ਨਾਰਾਜ਼ ਵੀ ਹੋ ਜਾਂਦਾ, ਉਦਾਸ ਵੀ ਹੋ ਜਾਂਦਾ। ਇਹਨਾਂ ਇਸੇ ਕੋਮਲ ਭਾਵ ਕਰਕੇ ਜਿਹੜੀ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਉਹ ਵੀ ਨੌਕਰੀ ਪਹਿਲਾਂ ਬੈਂਕ ਦੀ ਕੀਤੀ ਫਿਰ ਪਟਵਾਰੀ ਵੀ ਲੱਗੇ ਪਰ ਉਹ ਉਹਨਾਂ ਦੇ ਮਤਲਬ ਜਿਹੜੀ ਸ਼ਾਇਰਾਨਾ ਜਿਹੜੀ ਉਹਨਾਂ ਦੀ ਤਬੀਅਤ ਸੀ ਉਹਨੂੰ ਕੋਈ ਵੀ ਰਾਸ ਨਹੀਂ ਆਇਆ ਤੇ ਇੱਕ ਦੱਸਦੇ ਵੀ ਜਿਹੜਾ ਜਿਹੜਾ ਕੋਮਲ ਭਾਵੀ ਤੇ ਬੜਾ ਜਿਹੜਾ ਸੈਂਸਿਟਿਵ ਜਿਹੜੀ ਹੁੰਦਾ ਨਾ ਸੁਭਾਅ ਜਿਹੜਾ ਮਤਲਬ ਸੰਵੇਦਨਸ਼ੀਲ ਇਹਦੇ ਕਾਰਨ ਹੀ ਜਿਹੜਾ ਸ਼ਰਾਬ ਪੀਣ ਨੂੰ ਜਿਹੜਾ ਉਹਨਾਂ ਦੀ ਜਦੋਂ ਇੱਕ ਵਾਰੀ ਜਵਾਨੀ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਮਜਬੂਰੀ ਵੀ ਹੋ ਜਾਂਦੀ ਹੈ ਤੇ ਨੂਰਪੁਰੀ ਸਾਹਿਬ
1: ਨੂੰ ਸੈਂਸਿਟਿਵ ਲੋਕਾਂ ਨੂੰ ਉਹਨਾਂ ਦਾ ਹਾਣ ਨਹੀਂ ਮਿਲਦਾ ਉਹਨਾਂ ਦੀ ਕੰਪਨੀ ਨਹੀਂ ਮਿਲਦੀ ਫਿਰ ਉਹ ਸ਼ਾਇਦ ਦੇ ਨਾਲ ਆਪਣਾ ਸਾਂਝ ਦੋਸਤੀ ਪਾਉਣੀ ਸ਼ੁਰੂ ਕਰਦੇ
0: ਹਾਂ ਦੋਸਤੀ ਪਾਉਣੀ ਸ਼ੁਰੂ ਕਰਦੇ ਔਰ
1: ਜਦੋਂ ਕਿਹਾ ਨਾ ਉਹਨਾਂ ਨੇ ਐਮ ਏ ਕੀਤੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਉਹਨਾਂ ਨੇ ਨੌਕਰੀ ਕਿਉਂ ਨਹੀਂ ਕੀਤੀ ਇਹ ਵਿਚਾਰੇ ਸੁਸਾਈਡ ਇਹਨਾਂ ਨੂੰ ਕਿਉਂ ਕਰਨਾ ਪੈ ਗਿਆ ਸੀ
0: ਪੜਾਉਣ ਦਾ ਤੇ ਫੇਰ ਇਹਨਾਂ ਨੂੰ ਮਤਲਬ ਇਹਦੇ ਵਿਚ ਭਾਸ਼ਾ ਭਾਗ ਚ ਲੰਬਾ ਸਮਾਂ ਨੌਕਰੀ ਕਰਦੇ ਉਹ ਵੀ ਨੌਕਰੀ ਜਿਹੜੀ ਸੀਗੀ ਉਹ ਇੱਕ ਜਿਹੜੀ ਗੁਲਾਮ ਮਾਨਸਿਕਤਾ ਜਿੱਦਾਂ ਬੰਦਾ ਜਿਹੜਾ ਨੌਕਰੀ ਕੀਤੇ ਕਹਿ ਦਿੰਦੇ ਆ ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਯਾ ਵੀ ਨਖਿੱਧ ਚੱਕਰੀ ਹੈ ਨਾ ਉੱਤਮ ਖੇਤੀ ਮਧਮ ਵਪਾਰ ਨਖਿੱਧ ਚੱਕਰੀ ਹੁਣ ਨੌਕਰੀ ਜਿਹੜੀ ਹੈ ਨਖੇਤੀ ਹੈ ਨਾ
1: ਨੌਕਰੀ
0: ਗੁਲਾਮੀ ਹੈ
1: ਤੁਸੀਂ ਆਰਟਿਸਟ ਹੋ ਕੋਈ ਸਿਆਣੇ ਹੋ ਬੁੱਧੀਮਾਨ ਹੋ ਸੈਂਸੀਬਲ ਹੋ ਬੇਵਕੂਫ ਹੋ ਮੈਨੂੰ ਨਹੀਂ ਮੈਨੂੰ ਮੇਰਾ ਕੰਮ ਚਾਹੀਦਾ
0: ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਉਹ ਵੀ ਫਿਰ ਇਹਨਾਂ ਨੇ ਨੌਕਰੀ ਜਿਹੜੀ ਸੀ ਨਾ ਛੱਡੀ ਜੀ ਤੇ ਮੁੜ ਕੇ ਫਿਰ ਏਦਾਂ ਹੋਇਆ ਵੀ ਇਹਨਾਂ ਨੇ ਗੀਤ ਜਿਹੜੇ ਸੀਗੇ ਜਿਹੜਾ ਇਹਨਾਂ ਦਾ ਸ਼ੌਕ ਸੀ ਗੀਤ ਲਿਖੇ ਇਹਨਾਂ ਨੇ ਗੀਤ ਬੜੇ ਮਸ਼ਹੂਰ ਹੋਏ ਜਿਹੜੇ ਉਸ ਸਮੇਂ ਦੇ ਬੜੇ ਵੱਡੇ ਤੇ ਫਿਰ ਇਹਨਾਂ ਨੂੰ ਨਾ ਮਤਲਬ ਇਹਨਾਂ ਨੇ ਇੱਕ ਫਿਲਮ ਕੰਪਨੀ ਸੀਗੀ ਕੋਲੰਬੀਆ ਉਹਨਾਂ ਨੇ ਫਿਰ ਇਹਨਾਂ ਕੋਲ ਫਿਲਮਾਂ ਵਾਸਤੇ ਦੋ ਫਿਲਮਾਂ ਵਾਸਤੇ ਗੀਤ ਲਿਖਾਏ ਇੱਕ ਫਿਲਮ ਦਾ ਨਾਂ ਹੈ ਮੰਗਤੀ ਤੇ ਇੱਕ ਦਾ ਹੈ ਵਲਾਇਤ ਪਾਸ ਇਹ ਗੀਤ ਇੰਨੇ ਪਾਪੂਲਰ ਹੋਏ ਲੋਕਾਂ ਦੀ ਜ਼ਬਾਨ ਤੇ ਚੜੇ ਸੀ ਜਿਹੜੀ ਸੀਗੀ ਆਪਣਾ ਜਿਹੜਾ ਆਨੰਦ ਲਾਲ ਨੂਰਪੁਰੀ ਸੀ ਉਸ ਵੇਲੇ ਦਾ ਮਤਲਬ ਸਭ ਤੋਂ ਜਿਹੜਾ ਮਸ਼ਹੂਰ ਪਾਪੂਲਰ ਗੀਤਕਾਰ ਜਿਹੜਾ ਸੀ ਪ੍ਰਸਿੱਧ ਹੋਏ ਗੀਤਕਾਰ ਕਵੀ ਦੇ ਤੌਰ ਤੇ ਹਾਂਜੀ ਹਾਂਜੀ ਤੇ ਇਹ ਫਿਲਮਾਂ ਗੀਤ ਫਿਲਮਾਂ ਚ ਗੀਤ ਲਿਖਣ ਦੀ ਪ੍ਰੇਰਨਾ ਜਿਹੜੀ ਸੀ ਇਹਨਾਂ ਦੀ ਇਹਨਾਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ ਤੋਂ ਮਿਲੀ ਸੀ ਬਾਬੂ ਫਿਰੋਜ਼ਦੀਨ ਸ਼ਰਫ ਵੀ ਜਿਹੜਾ ਆ ਉਹ ਪੰਜਾਬੀ ਭਾਸ਼ਾ ਨੂੰ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸਭ ਤੋਂ ਵੱਧ ਕਿਤੇ ਮਿਸਾਲੀ ਕਵਿਤਾਵਾਂ ਲਿਖੀਆਂ ਨਾ ਉਹਦੀ ਇੱਕ ਕਵਿਤਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਗੱਲ ਆਖਣੋ ਰਤਾ ਨਾ ਸੰਗਦਾ ਟੁਕੜਾ ਕਿਸੇ ਆਪਣੇ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਮੰਗਦਾ ਹਾਂ ਬੁੱਲੇ ਸ਼ਾਹ ਦੇ ਵਾਰ ਸ਼ਾਹ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਹੈਨਾ ਤੇ ਹਾਂਜੀ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਹਾਂ ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜੇ ਚਰਨ ਵਰਾਤਾ ਤੂੰ ਹੈ ਸਾਡੀ ਮਿੱਠੀ ਬੋਲੀ ਬੋਲ ਬੋਲ ਵਿੱਚ ਮਿਸ਼ਰੀ ਬੋਲੀ ਹੈਨਾ ਤੇ ਇਹ ਇਹ ਏਦਾਂ ਦੇ ਪਿਆਰੇ ਸ਼ਬਦ ਆਪਣੀ ਮਾਂ ਬੋਲੀ ਵਾਸਤੇ ਅੱਜ ਤੱਕ ਕੋਈ ਸ਼ਾਇਰ ਹੋਰ ਨਹੀਂ ਲਿਖੇਗਾ ਬਾਬੂ ਫਿਰੋਜ਼ਦੀਨ ਸ਼ਰਫ ਜਿਹੜਾ ਸਾਡੇ ਸਾਂਝੇ ਸਾਂਝੇ ਪੰਜਾਬ ਦਾ ਸ਼ਾਇਰ ਸੀਗਾ ਉਹਨੇ ਇਹ ਲਿਖਿਆ ਤੇ ਇਹੋ ਹੀ ਇਹਨਾਂ ਦੇ ਪ੍ਰੇਰਨਾ ਸਰੋਤ ਜਿਹੜਾ ਹਾਂਜੀ ਹਾਂਜੀ ਤੇ ਆਪਣੇ ਬਾਜਵਾ ਸਾਹਿਬ ਇਹਨਾਂ ਨੇ ਪੁਸਤਕਾਂ ਵੀ ਲਿਖੀਆਂ ਆ ਉਹ ਅੱਗੇ ਜਾ ਕੇ ਗੱਲ ਕਰਾਂਗੇ ਚਾਰ ਪੰਜ ਪੁਸਤਕਾਂ ਲਿਖੀਆਂ ਤੇ ਹੀਰਾ ਸਿੰਘ ਦਰਦ ਦੇ ਜਿਹੜਾ ਮਾਸਕ ਪੱਤਰ ਸੀ ਫੁਲਵਾੜੀ ਉਹਦੇ ਵਿੱਚ ਹੀਰਾ ਸਿੰਘ ਦਰਦ ਇੱਕ ਬੜਾ ਪੰਜਾਬੀ ਦਾ ਬਹੁਤ ਵੱਡੇ ਸ਼ਾਇਰ ਹੋਏ ਆ ਤੇ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਦੇ ਘੁਲਾਟੀਏ ਵੀ ਹੋਏ ਜੇਲ੍ਹ ਦੇ ਵਿੱਚ ਵੀ ਰਹੇ ਜੇਲ੍ਹਾਂ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਨੇ ਮੁੜ ਕੇ ਬਾਹਰ ਆ ਕੇ ਇੱਕ ਪੱਤਰ ਜਿਹੜਾ ਸੀਗਾ ਸਲਾਨਾ ਪੱਤਰ ਫੁਲਵਾੜੀ ਉਹਦੇ ਵਿੱਚ ਇਹਨਾਂ ਦਾ ਜਿਹੜੇ ਜਦੋਂ ਕੋਈ ਰਚਨਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪੱਤਰਾਂ ਚ ਛਪ ਜਾਂਦੀ ਸੀ ਤੇ ਉਹ ਸਾਰਾ ਉਹਨੂੰ ਪ੍ਰਵਾਨਿਤ ਲੇਖਕ ਮੰਨਿਆ ਜਾਂਦਾ ਸੀ ਕਿਉਂਕਿ ਉਹ ਕੱਚੀਆਂ ਪਿੱਲੀਆਂ ਮਾੜੀਆਂ ਮੋਟੀਆਂ ਰਚਨਾਵਾਂ ਕਦੀ ਛਾਪਦੇ ਨਹੀਂ ਸੀ ਹੁੰਦੇ ਬੜੀਆਂ ਮਿਆਰੀ ਰਚਨਾਵਾਂ ਦੇ ਛਾਪੀਆਂ ਜਾਂਦੀਆਂ ਸੀ ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਭਾਸ਼ਾ ਵਿਭਾਗ ਜਿਹੜੀ ਨੌਕਰੀ ਕੀਤੀ ਤੇ 1960 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉੱਤਮ ਕਵੀ ਦਾ ਸਨਮਾਨ ਵੀ ਦਿੱਤਾ ਗਿਆ ਸੀਗਾ ਜੀ। ਤੇ ਘੱਟ ਤਨਖਾਹ ਤੇ ਹੋਰ ਕਈ ਇੱਥੇ ਵੀ ਕਾਰਨ ਉਹ ਸੀ ਕਿ ਤਨਖਾਹ ਦਾ ਦੱਸਦੇ ਬਹਾਨਾ ਵਾ ਇਹਨਾਂ ਦੇ ਸੁਭਾਅ ਨਾਲ ਇਹ ਨੌਕਰੀ ਵੀ ਸੀ ਮੇਚ ਕੀਤੀ ਤੇ ਉਹਨਾਂ ਨੇ ਇਹ ਵੀ ਨੌਕਰੀ ਜਿਹੜੀ ਸੀ ਨਾ ਛੱਡ ਦਿੱਤੀ ਜੀ। ਤੇ 13 ਮਈ 1966 ਨੂੰ ਜਲੰਧਰ ਦੇ ਮਾਡਲ ਹਾਊਸ ਜਦੋਂ ਜਲੰਧਰ ਨੂੰ ਨਕੋਦਰ ਰੋਡ ਜਿੱਥੇ ਸ਼ੁਰੂ ਹੁੰਦਾ ਨਾ ਬਾਜਾ ਸਾਹਿਬ
1: ਮੈਂ ਉਹ ਕੁੜੀ ਵੇਖੀ ਹੋਈ ਜਲੰਧਰ
0: ਜੀ ਜੀ ਹਾਂ ਮੈਂ ਜਲੰਧਰ ਚ 1 ਸਾਲ ਰਿਹਾ ਉੱਥੇ ਮੈਂ ਪੜਿਆ ਹੋਇਆ ਤੇ ਉਸ ਉਧਰ ਮੇਰਾ ਇੱਕ ਦੋਸਤ ਸੀਗਾ ਉਹਦੇ ਘਰ ਗਿਆ ਤੇ ਉਹਨੇ ਮੈਨੂੰ ਉਦੋਂ ਖੂਬ ਵਿਖਾਇਆ ਸੀਗਾ ਵੀ ਆਹ ਮਾਡਲ ਹਾਊਸ ਉਸ ਇਲਾਕੇ ਦਾ ਨਾਂ ਆ। ਹਾਂ ਜਲੰਧਰ ਤੋਂ ਬੱਸ ਸਟੈਂਡ ਤੋਂ 1.5 ਕਿਲੋਮੀਟਰ ਪਿੱਛੇ ਸੱਜੇ ਹੱਥ ਸੜਕ ਮੋੜ ਗਈ ਨਕੋਦਰ ਨੂੰ ਨਕੋਦਰ ਰੋਡ ਕਹਿੰਦੇ ਆ ਤੇ ਨਕੋਦਰ ਰੋਡ ਦੇ ਉੱਤੇ ਕੋਈ 50-100 ਗਜ ਜਾਈਏ 200 ਗਜ ਤੇ ਮੀਟਰ ਤੇ ਉਹ ਮਾਡਲ ਹਾਊਸ ਇਲਾਕਾ ਆ ਜਿੱਥੇ ਇਹਨਾਂ ਨੇ ਕੀਤੀ ਸੀ ਹਾਂਜੀ ਆਤਮ ਹੱਤਿਆ। ਔਰ ਇਹ ਸਾਡੇ ਪੰਜਾਬੀਆਂ ਦੇ ਪੰਜਾਬੀ ਭਾਸ਼ਾ ਦੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਮੱਥੇ ਦੇ ਇੱਕ ਧੱਬਾ ਆਇਆ ਮਤਲਬ ਵੀ ਏਡਾ ਵੱਡਾ ਸ਼ਾਇਰ ਜਿਹੜਾ ਸੀਗਾ ਉਹ ਇੰਨੀ ਆਰਥਿਕ ਮੰਦਹਾਲੀ ਦੇ ਵਿੱਚ ਜਿਹੜਾ ਹੈ ਵਿਚਾਰਾ ਗੁਜ਼ਰਿਆ ਕਿ 60 ਸਾਲ ਦੀ ਉਮਰ ਦੇ ਵਿੱਚ ਅਜੇ ਕੋਈ ਨੌਜਵਾਨ ਬੰਦਾ ਕਰ ਜਾਵੇ ਨਾ ਉੱਥੇ ਮੰਨਿਆ ਜਾਂਦਾ ਚੱਲ ਇਹਦਾ ਸੁਭਾਅ ਸੰਵੇਦਨਸ਼ੀਲ ਹੋ ਸਕਦਾ ਦਾ ਰੋਗ ਹੋ ਸਕਦਾ ਉਹ 60 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀਗੀ 66 ਦੇ ਵਿੱਚ 13 ਮਈ 5 ਮਈ 1906 ਇਹਨਾਂ ਦਾ ਜਨਮ ਦਿਨ ਆ ਤੇ 13 ਮਈ 1966 ਨੂੰ ਪੂਰੇ 60 ਸਾਲਾਂ ਦੇ ਵਿੱਚ ਇਹਨਾਂ ਦੇ 60ਵੇਂ ਸਾਲ ਪੂਰੇ ਹੋਇਆ ਉਹਨਾਂ ਨੇ
1: ਸਾਰਾ ਉਹ ਗੱਲ ਵੀ ਸੁਣਾਇਆ ਜਦੋਂ ਅਕਾਲੀਆਂ ਦੀ ਹਕੂਮਤ ਸੀ ਜਦੋਂ ਇਹਨਾਂ ਸੁਸਾਈਡ ਕੀਤਾ ਸੀ
0: ਜੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ ਇਹ ਸਾਨੂੰ ਸਾਡੇ ਅਧਿਆਪਕ ਨੇ ਦੱਸੀ ਸੀ ਗੱਲ ਕਲਾਸ ਦੇ ਵਿੱਚ ਔਰ ਮੇਰਾ ਉਹ ਸਭ ਤੋਂ ਵਧੀਆ ਪੰਜਾਬੀ ਦਾ ਅਧਿਆਪਕ ਜਿਹੜਾ ਸੀਗਾ ਉਹ ਮੇਰਾ ਸਭ ਤੋਂ ਪਸੰਦੀਦਾ ਮੈਨੂੰ ਆਪਣੇ ਆਖਰੀ ਸਾਹ ਤੱਕ ਪਿਆਰ ਕਰਦੇ ਰਹੇ ਮੈਂ ਵੀ ਇਹਨਾਂ ਦੇ ਨਾਲ ਮਿਲ ਰਿਹਾ 2010 ਦੇ ਵਿੱਚ ਉਹਨਾਂ ਦੀ ਹਾਂ ਡੈਥ ਹੋਈ ਸੀਗੀ ਸ਼ਾਇਰ ਵੀ ਸੀਗੇ ਸਰ ਤੇ ਉਹ ਜਦੋਂ ਪੜ੍ਹਾਉਂਦੇ ਸੀਗੇ ਤੇ ਬੜੇ ਉਹਨਾਂ ਨੇ ਨਾ ਸਾਨੂੰ ਪੜ੍ਹਾਉਂਦੇ ਘੱਟ ਤੇ ਗੱਲਾਂ ਜ਼ਿਆਦਾ ਦੱਸ ਦਿੰਦੇ ਉਹ ਗੱਲਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਅਸੀਂ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਤੇ ਜਦੋਂ ਇਹ ਬਿਮਾਰ ਵੀ ਸੀ ਨਾ ਇੱਕ ਤੇ ਆਰਥਿਕ ਮੰਦਹਾਲੀ ਤੇ ਉੱਤੋਂ ਬਿਮਾਰੀ ਪੈ ਜਾਵੇ ਹਨਾ ਤੇ ਉਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨੇ ਇਹਨਾਂ ਨੇ ਵੀ ਲਿਖੀਆਂ ਵੀ ਇਹ ਪੰਜਾਬ ਦੇ ਹੀਰੇ ਨੇ ਇਹਨਾਂ ਨੂੰ ਇੰਨੇ ਇਨਾਮ ਮਿਲੇ ਆ ਬੜੇ ਵੱਡੇ ਸ਼ਾਇਰ ਨੇ ਤੇ ਇਹਨਾਂ ਦੀ ਸਾਡੀ ਕੋਈ ਮਦਦ ਕੀਤੀ ਜਾਵੇ ਤੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਉਹ ਵਿਚਾਰਾ ਆਪਣੀ ਖੂੰਡੀ ਨੂੰ ਰੱਖ ਕੇ ਨਾ ਅੱਖ ਤੇ ਉਹਨਾਂ ਨੇ ਆਪਣੀ ਜਿਹੜੀ ਖੂੰਡੀ ਸੀਗੀ ਉਹਨੂੰ ਉਹਦੇ ਕੰਢੇ ਤੇ ਰੱਖ ਕੇ ਖੂਹੀ ਦੇ ਵਿੱਚ ਉਹਨਾਂ ਨੇ ਜਿਹੜਾ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਜਦੋਂ ਫਿਰ ਉਹਨੂੰ ਬਾਹਰ ਕੱਢੇ ਗਿਆ ਸੰਸਕਾਰ ਵੇਲੇ ਮੁੱਖ ਮੰਤਰੀ ਸਾਹਿਬ ਉੱਥੇ ਪਧਾਰ ਗਏ ਕਿਉਂਕਿ ਉਹ ਏਡਾ ਵੱਡਾ ਸ਼ਾਇਰ ਸੀਗਾ ਮੌਤ ਦੇ ਉੱਤੇ ਦੇ ਜਦੋਂ ਦਵਾਈ ਪਈ ਸਾਰੇ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਚ ਰੇਡੀਓ ਚ ਤੇ ਉਹ ਭੱਜੇ ਭੱਜੇ ਉੱਥੇ ਉਹਨਾਂ ਦੀ ਪਤਨੀ ਨੇ ਉਦੋਂ ਦੱਸਦੇ ਵੀ ਉਹਨਾਂ ਦੇ ਨਾਲ 300 ਰੁਪਇਆ ਜਿਹੜਾ ਸੀ ਉਹਨਾਂ ਨੂੰ ਦਿੱਤਾ ਮੁੱਖ ਮੰਤਰੀ ਨੇ ਤੇ ਉਹਦੀ ਪਤਨੀ ਨੇ ਕਿਹਾ ਜੀ ਇਹੋ 300 ਰੁਪਇਆ ਦੇ ਮੰਗਦੇ ਆ ਇਹਨਾਂ ਨੂੰ 20 ਵਾਰੀ ਬੇਨਤੀ ਕੀਤੀ ਜੇ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ।
1: ਰਾਜਨੀਤਿਕ ਲੋਕਾਂ ਨੂੰ ਖਹਿਰਾ ਸਾਹਿਬ ਆਪਣੇ ਹੀ ਕੰਮਾਂ ਤੋਂ ਵੇਖਦੀ ਇਹਨਾਂ ਨੂੰ ਸਾਹਿਤਕਾਰ ਲੋਕਾਂ ਦਾ ਕੀ ਮਤਲਬ?
0: ਨਾ ਜੀ ਨਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਨੇ ਤੇ ਸਾਹਿਤਕਾਰਾਂ ਨੂੰ ਤੇ ਇਹਨੇ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਅਜੇ ਬਾਦਲ ਸਾਹਿਬ ਨੇ ਤੇ ਉਹ ਲੇਖਕਾਂ ਦੀ ਕੋਈ ਬਠਿੰਡੇ ਚ ਕੋਈ ਬਣਾਉਣਾ ਸੀਗਾ ਤਾਂ ਲੇਖਕਾਂ ਵਾਸਤੇ ਮਤਲਬ ਕੋਈ ਸਾਹਿਤ ਸਦਨ ਬਣਨਾ ਸੀ ਤੇ ਉਹਨਾਂ ਨੇ ਉੱਥੇ ਸੱਦਿਆ ਤੇ ਉੱਥੇ ਗਿਆ ਆਏ ਤੇ ਉੱਥੇ ਜਾ ਕੇ ਕਹਿੰਦਾ ਉਹ ਇੱਕ ਸਥਿਤ ਜਿਹੜੇ ਹੁਣ ਸ਼ਹਿਰ ਹੁੰਦੇ ਸੁਹਿਰਦ ਬੰਦੇ ਹੁੰਦੇ ਉਹ ਸਿਆਣੇ ਹੁੰਦੇ ਆ ਇਹਦੇ ਬਾਦਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕੀ ਕਰਨੀ ਆ ਤੁਹਾਡਾ ਮਤਲਬ ਰਾਜਨੀਤਿਕ ਲੋਕਾਂ ਦਾ ਵੋਟਾਂ ਨਾਲ ਕੰਮ ਹੁੰਦਾ ਤੇ ਸਾਡੀਆਂ ਵੋਟਾਂ ਘੱਟ ਹੋਇਆ ਤੁਸੀਂ ਤਾਂ ਕਰਕੇ ਨੀ ਸਾਡੀ ਗੱਲ ਮੰਨਦੇ ਤੇ ਇਹ ਜਦੋਂ ਬੋਲਿਆ ਤੇ ਉੱਠ ਕੇ ਕਹਿੰਦਾ ਵੀ ਵੋਟਾਂ ਮੈਂ ਤੁਹਾਡੀ ਪੂਰੀ ਹਰ ਗੱਲ ਮੰਨੂਗਾ, ਏਦਾਂ ਕਰੋ ਵੀ ਵੋਟਾਂ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ, ਲਿਖਿਆ ਮੇਰੇ ਹੱਥ ਚ। ਮੇਰੇ ਕਹਿਣ ਵੱਲ ਏਡਾ ਸ਼ੈਤਾਨ ਸੀ ਵੀ ਉਹ ਚਾਹੁੰਦਾ ਸੀ ਜੀ ਇਹ ਮਤਲਬ ਜਿੱਦਾਂ
1: ਸ਼ਾਇਦ ਇਹ ਗੱਲ ਕਦੀ ਹੋ ਹੀ ਨਹੀਂ ਸਕਦਾ ਕੇਵਲ ਜਿਹੜੇ ਰਾਈਟਰ ਨੇ ਇੱਥੇ ਪੰਜਾਬ ਦੇ ਵਿੱਚ ਇਹੋ ਜਿਹੇ ਰਾਈਟਰ ਵੀ ਹੈਗੇ ਨੇ ਜਿਹਨਾਂ ਨੇ ਨਾ ਸਾਹਿਤਕ ਪੁਰਸਕਾਰ ਲਏ ਨੇ ਇਹਨਾਂ ਦੀ ਚਾਪਲੂਸੀ ਕਰਕੇ।
0: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਵੀ ਰਾਈਟਰ ਹੈਗੇ ਜੀ ਇੱਦਾਂ ਦੇ ਹੈਗੇ ਜੀ ਹੈਗੇ ਜੀ। ਔਰ ਜਿਹਦੇ ਬਾਰੇ ਆਪਣਾ ਹੈ ਨਾ ਜਿਹੜਾ ਸ਼ਹਾਦਤ ਹਸਨ ਮੰਚੋ, ਉਹਨਾਂ ਨੇ ਇੱਕ ਥਾਂ ਤੇ ਕਿਹਾ ਹੋਇਆ ਜੀ ਭਾਈ ਵਿਕਿਆ ਹੋਇਆ ਪੱਤਰਕਾਰ ਤੇ ਵੇਸਵਾ ਜਿਹੜੀ ਆ ਇੱਕੋ ਇਹਦਾ ਕੰਮ ਇੱਕੋ ਜਿਹਾ ਹੀ ਆ ਤੇ ਇਹਦੇ ਵਿੱਚ ਵੇਸਵਾ ਦੀ ਜਿੱਤ ਜ਼ਿਆਦਾ ਆ। ਜਿਹੜਾ ਜਿਹੜਾ ਕਲਮ ਵਾਲਾ ਵਿਕਿਆ ਹੋਇਆ ਜਿਹੜਾ ਬੰਦਾ ਉਹ ਮਤਲਬ ਵੇਸਵਾ ਗਮਨੀ ਤੋਂ ਵੀ ਗਿਆ ਗੁਜਰਿਆ ਹੁੰਦਾ। ਔਰ ਇਹੋ ਜਿਹੇ ਹੈਗੇ ਆ ਲੋਕ ਜਿਹੜੇ ਆ ਇਹਨਾਂ ਦੀ ਕਰਦੇ ਨੇ ਚਾਪਲੂਸੀ।
1: ਹੁਣ ਵੇਖੋ ਮੰਟੋ ਨੂੰ ਕਿੰਨਾ ਯਾਦ ਕੀਤਾ ਜਾਂਦਾ ਹੈ
0: ਜੀ ਜੀ,
1: ਹੈ ਕਿੰਨਾ ਸਲਾਹਿਆ ਜਾਂਦਾ। ਮੈਂ ਉਹਨਾਂ ਦੀ ਜੀਵਨੀ ਪੜ੍ਹੀ ਆ, ਸਾਰੀ ਉਮਰ ਉਹ ਤਰੀਕਾਂ ਹੀ ਭੁਗਤ ਭੁਗਤ ਕੇ
0: ਤਰੀਕਾਂ ਬੰਦ। ਮੈਂ ਵੀ ਇਹੀ ਗੱਲ ਕਰਨ ਲੱਗਾ ਵੀ ਜਿਉਂਦੇ ਜੀ ਵਿਚਾਰਾ ਉਹ ਲਿਖਿਆ ਯਥਾਰਥ ਆਪਣੇ ਸਮੇਂ ਸਾਹਮਣੇ ਅੱਖਾਂ ਨਾਲ ਲਿਖਿਆ ਉਹਦੇ ਉਹ ਆ
1: ਮੁਕਦਮਾ ਹੀ ਉਹਦੇ ਦੇਣ ਦੇ ਕੇ ਕਰ ਦਿੱਤੇ।
0: ਮੇਰੇ ਕਹਿਣਾ ਮਤਲਬ ਵੀ ਉਹਨੇ ਝੂਠ ਵੀ ਕੋਈ ਨੀ ਬੋਲਿਆ ਜੋ
1: ਅੱਜ ਉਹ ਸੋਸਾਇਟੀ ਉਹਨੂੰ ਸ਼ਾਬਾਸ਼ ਦਿੰਦੀ ਕਿ ਵੇਖੋ ਕਿੱਦਾਂ ਕਮਾਲ ਕੀਤਾ। ਤਰੀਕਾਂ ਦੇ ਤਰੀਕਾ ਮੁਕਦਮੇ ਦੇ ਮੁਕਦਮੇ ਉਹਦੇ ਉੱਪਰ
0: ਬਾਜਵਾ ਸਾਹਿਬ ਜਿਹੜਾ ਸਾਹਿਤਿਆਨਾ ਸਾਹਿਤਕਾਰ ਆ ਇਹ 50 ਸਾਲ ਜਿਹੜੇ ਅੱਜ ਦੇ ਸਮੇਂ ਤੋਂ 50 ਸਾਲ ਅੱਗੇ ਤੱਕ ਸੋਚਦਾ ਤੇ ਉਹ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ। ਹਾਂਜੀ ਹਾਂਜੀ ਹਾਂਜੀ। ਅੱਛਾ ਬਾਜਵਾ ਸਾਹਿਬ ਹੁਣ ਥੋੜੇ ਜਿਹੇ ਆਨੰਦਪੁਰੀ ਨੂਰਪੁਰੀ ਸਾਹਿਬ ਦੇ ਗੀਤਾਂ ਦੇ ਮਾੜੀ ਜਿਹੀ ਨਜ਼ਰ ਮਾਰ ਲਈਏ
1: ਜੀ। ਜੀ
0: ਤੇ ਇਹ ਇਹੋ ਜਿਹਾ ਹੀਰਾ ਸੀਗਾ ਜਿਹਨੇ ਪੰਜਾਬੀ ਭਾਸ਼ਾ ਦੇ ਜਿੱਦਾਂ ਇੱਕ ਉਹਨੂੰ ਸੱਜੀ ਸਜਾਈ ਦੁਲਹਨ ਮੰਨ ਲਈਏ ਤੇ ਉਹਦੇ ਮੱਥੇ ਦੇ ਟਿੱਕੇ ਵਾਂਗੂ ਮਤਲਬ ਲਿਸ਼ਕਦਾ ਸੀ, ਲਿਸ਼ਕਾਰੇ ਮਾਰਦਾ, ਝਲਕਾ ਮਾਰਦਾ ਤੇ ਸਦਾ ਹੀ ਮਾਰਦਾ ਰਹੂਗਾ। ਨੂਰਪੁਰੀ ਸਾਹਿਬ ਦੇ ਗੀਤਾ ਚ ਪੰਜਾਬ ਵੱਸਦਾ ਆ, ਹੱਸਦਾ ਆ, ਨੱਚਦਾ ਤੇ ਰੋਂਦਾ। ਉਹਦਾ ਇੱਕ ਗੀਤ ਤੁਸੀਂ ਸੁਣਿਆ ਹੋਣਾ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਹੈਨਾ। ਹਾਂਜੀ ਹਾਂਜੀ ਹਾਂਜੀ। ਇਹ ਬੜਾ ਪਿਆਰਾ ਗੀਤ ਹੈ ਤੇ ਬੜਾ ਮਸ਼ਹੂਰ ਗੀਤ ਹੈ ਜਿਹੜਾ ਅਸੀਂ ਸੁਣ ਸੁਣ ਵੱਡੇ ਹੋਏ ਆ, ਸੁਣਦੇ ਰਹੇ ਆ ਤੇ ਕੰਨਾਂ ਚ ਰਸ ਘੋਲਦਾ ਹੁੰਦਾ ਸੀ ਸੁਰਿੰਦਰ ਕੌਰ ਦੀ ਮਿੱਠੀ
1: ਆਵਾਜ਼ ਪ੍ਰੋਗਰਾਮ ਚ ਦੀ ਫਰਮਾਇਸ਼
0: ਜੀ ਜੀ ਜੀ। ਹਾਂਜੀ ਹਾਂਜੀ
1: ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੋਵਾਂ
0: ਸੁਰਿੰਦਰ ਕੌਰ ਹਾਂਜੀ ਮੈਨੂੰ ਦਿਓਰ ਦੇ ਵਿਆਹ ਵਿੱਚ ਅੱਛਾ ਵਿਆਹ ਸ਼ਾਦੀਆਂ ਚ ਢੋਲਕੀ ਤੇ ਘੜੇ ਦੀ ਘਮ ਘਮ ਮੇਲ ਖਾਂਦੀ ਝਾਂਜੜਾਂ ਦੀ ਸੰਗੀਤਕ ਛਣਕਾਰ ਨਾਲ ਮੇਲ ਖਾਂਦੇ ਗੀਤ ਦੇ ਬੋਲ ਆਪ ਮਾਰੇ ਦਿਲੋਂ ਨਿਕਲਦੇ ਆ, ਦਿਲ ਦਿਮਾਗ ਤੇ ਸਰੀਰ ਵਿਚ ਅਜਿਹੀ ਸੰਗੀਤਮਈ ਛਿੜਕਣ ਪੈਦਾ ਕਰ ਦਿੰਦੇ ਆ ਕਿ ਸੁਣਨ ਵਾਲੀਆਂ ਕੁੜੀਆਂ ਕੁਆਰੀਆਂ ਨੱਡੀਆਂ ਵੀ ਉਹਦੇ ਮਨ ਚ ਕਿਸੇ ਦੀ ਭਾਬੀ ਬਣਦਾ ਚਾਹੁੰਦਾ। ਇੱਕ ਨਾ ਕਵਿਤਾ ਸੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਜਵਾ ਸਾਹਿਬ ਦਾ
1: ਅਰਮਾਨ ਜਾਗਦੇ
0: ਜੀ ਜੀ। ਇਹ ਬਾਜਵਾ ਸਾਹਿਬ ਇੱਕ ਨਾ ਪੁਰਾਣੇ ਜਮਾਨੇ ਚ ਰਿਵਾਜ ਸੀਗਾ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਸਹੁਰੇ ਆਪਣਾ ਨਾਂ ਰੱਖਦੇ, ਪਿਛਲਾ
1: ਆਪਣਾ ਨਾਂ ਰੱਖਦੇ ਹੁੰਦੇ ਸੀ
0: ਆਪਣਾ ਤੇ ਉਹਨੂੰ ਕੋਈ ਉਸੇ ਨਾਂ ਨਾਲ ਸਾਰੇ ਸੱਦਦੇ ਤੇ ਇਹਦੇ ਚ ਨਾ ਨੰਦਪਾਲ ਨੂਰਪੁਰੀ ਦੀ ਇੱਕ ਕਵਿਤਾ ਇੱਕ ਕੁੜੀ ਕਹਿੰਦੀ ਮੇਰਾ ਜਿੱਦ ਜਿੱਦ ਸਹੁਰਿਆਂ ਨੇ ਨਾਂ ਰੱਖਿਆ ਕਿਸੇ ਰਾਵੀ ਰੱਖਿਆ ਕਿਸੇ ਚਨਾ ਰੱਖਿਆ। ਬੜੀ ਲੰਬੀ ਮਤਲਬ ਕਵਿਤਾ ਆ ਉਹ ਬੜੀ ਚਾਅ ਨਾਲ ਕੁੜੀ ਨਾ ਵਾਲੇ ਦੱਸਦੀ ਆ ਵੀ ਮੇਰਾ ਕੋਈ ਕਹਿੰਦਾ ਸੀ ਮੈਂ ਇਹਦਾ ਨਾਂ ਆਹ ਰੱਖਣਾ ਆ, ਕਹਿੰਦਾ ਆਹ ਰੱਖਣਾ, ਨਵੇਂ ਸਿਰੇ ਨਾਂ ਰੱਖਿਆ ਜਾਂਦਾ ਸੀ। ਬੜਾ ਇੱਕ ਪਿਆਰਾ ਮਤਲਬ ਰਿਵਾਜ ਸੀ। ਅੱਛਾ ਨਵ ਆਈ ਦੇ ਸਹੁਰੇ ਘਰ ਆਉਣ ਤੇ ਸਹੁਰੇ ਘਰ ਦਾ ਹਰ ਜੀ ਦੇ ਮਨ ਚ ਉੱਠਿਆ ਚਾ। ਨੰਦ ਰਾਮ ਨੂਰਪੁਰੀ ਨੇ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ਨਾ ਤੇ ਪੰਜਾਬ ਦੀ ਸਿਫਤ ਹੈ, ਪੰਜਾਬ ਕਰਾਂ ਕੀ ਸਿਫਤ ਤੇਰੀ ਆਪਣੇ ਇਹਦਾ ਗੀਤ ਆ ਤੇ ਇਹਦੇ ਗੀਤ ਜਿਹੜੇ ਪੰਜਾਬੀ ਪੰਜਾਬੀ ਸਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਆ ਤੇ ਹਾਂਜੀ ਹਾਂਜੀ ਸਦੀਆਂ ਪੁਰਾਣੀ ਜਿਹੜੀ ਸਭਿਆਚਾਰਕ ਰਵਾਇਤ ਆ ਸਾਡੀ ਪੰਜਾਬ ਦੀ ਉਹਨੂੰ ਇਹਨੇ ਆਪਣੇ ਗੀਤਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੈ। ਤੇ ਨੰਦ ਲਾਲ ਨੂਰਪੁਰੀ ਜੀ ਇਹ ਕਿਹੋ ਜਿਹਾ ਬਸ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ, ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ। ਉਹਨਾਂ ਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ, ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਨਾ, ਤੇ ਇਹਨੂੰ ਪੰਜਾਬੀ ਗੀਤਾਂ ਦਾ ਮੋਢੀ ਵੀ ਕਿਹਾ ਜਾਂਦਾ। ਸਭ ਤੋਂ ਪਹਿਲੇ ਗੀਤ ਜਿਹੜੇ ਨਾ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੇ ਗੀਤ ਜਿਹੜੇ ਆ ਨੰਦ ਲਾਲ ਨੂਰਪੁਰੀ ਜੀ ਨੇ ਲਿਖੇ ਪੰਜਾਬੀ ਭਾਸ਼ਾ ਦੇ ਵਿੱਚ। ਹਾਂ, ਇਹਦੇ ਤੋਂ ਪਹਿਲਾਂ ਕਿਸੇ ਕਵੀ ਨੇ ਇੰਨੇ ਸ਼ਾਨਦਾਰ ਮਸ਼ਹੂਰ ਗੀਤ ਨੇ ਲਿਖੇ। ਇੱਕ ਇਹਦੀ ਕਵਿਤਾ ਨਾ ਬਸ ਬਿਜਲੀ ਜਦੋਂ ਆਈ ਆ ਨਾ, ਬਿਜਲੀ ਘਰ ਘਰ ਆਈ ਤੇ ਭਾਖੜੇ ਤੋਂ ਉਹਦੀ ਮਟਿਆਰ ਚੰਦ ਨਾਲ ਸੋਹਣੀ ਉੱਤੇ ਸੁੰਨੀ ਸੁੱਚੇ ਕੱਚ ਦੀ, ਉਹਨੇ ਇੱਕ ਉਹਨੂੰ ਮਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਆ ਵੀ ਘਰ ਘਰ ਜਾਂਦੀ ਰੋਸ਼ਨੀਆਂ ਕਰਦੀ ਆ, ਖੁਸ਼ੀਆਂ ਵੰਡਦੀ, ਖੇੜੇ ਵੰਡਦੀ ਆ, ਗਿੱਧੇ ਪੈਂਦੇ ਆ ਹਨਾ, ਖੁਸ਼ ਹੁੰਦੇ ਨੇ ਲੋਕ ਖੇਤਾਂ ਚ ਜਾਂਦੀ ਘਰ
1: ਜੀ। ਇਸ ਤਰ੍ਹਾਂ ਦੇ ਗਾਣੇ ਹੁੰਦੇ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ।
0: ਤੇ ਫੇਰ ਬਾਰੇ ਸਾਹਿਬ ਇਹਦਾ ਗੀਤ ਹੈਗੇ ਆ, ਤੁਸੀਂ ਸੁਣਿਆ ਹੋਣਾ ਗੋਰੀ ਦੀਆਂ ਝਾਂਜਰਾਂ ਬਣਾਉਣੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀ, ਕਿੰਨਾ ਪਿਆਰਾ ਗੀਤ ਸੀ ਹਨਾ, ਅੱਜ ਵੀ ਹੈਗਾ ਮਤਲਬ ਸਦਾ ਰਹੇਗਾ। ਤੇ ਜੇ ਕਦੇ ਤੁਸੀਂ ਪਿਆਰ ਨਾਲ ਕਦੇ ਆਪਣੇ ਮੈਂ ਤਾਂ ਤੁਹਾਨੂੰ ਇੱਕ ਸਿਫਾਰਿਸ਼ ਕਰੂੰਗਾ, ਕਦੇ ਆਪਣੇ ਰੇੜੀ ਤੇ ਸੜਕੇ ਸੜਕੇ ਜਾਂਦੀ ਹੈ ਮੁਟਿਆਰੀ, ਕੰਡਾ ਚੁਬਾ ਫਿਰ ਪੈਰ
1: ਬਣ
0: ਜੀ ਜੀ। ਇੱਕ ਗੀਤ ਸੁਰਿੰਦਰ ਕੌਰ ਦਾ, ਚੰਨ ਵੇਖ ਸ਼ੌਂਕਣ ਮੇਲੇ ਦੀ ਤਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਸ਼ੌਂਕਣ
1: ਮੇਲੇ,
0: ਇਹ ਨੂਰਪੁਰੀ ਜੀ ਦਾ ਗੀਤ
1: ਹੈ।
0: ਇੱਕ ਹੈਗਾ ਕੈਂਠੇ ਵਾਲਾ ਆ ਗਿਆ
1: ਪ੍ਰਾਹੁਣਾ,
0: ਇੱਕ ਵਾਜਪ ਸਾਹਿਬ ਇੱਕ ਹੈਗਾ ਗੀਤ ਹੈਗਾ ਵਾ ਜਿਹੜਾ ਆਪਾਂ ਅੱਗੇ ਪੁਰਾਣੇ ਦਾਜ ਦੇ ਵਿੱਚ ਸੰਦੂਕ ਦਿੰਦੇ ਹੁੰਦੇ ਸੀ ਨਾ, ਤੇ ਉਹ ਗੱਡਿਆਂ ਦੇ ਉੱਤੇ ਬੱਸਾਂ ਕਾਰਾਂ ਦੇ ਹੈ, ਗੱਡਿਆਂ ਦੇ ਉੱਤੇ ਤੇ ਇਹ ਬੜਾ ਮਸ਼ਹੂਰ ਗੀਤ ਹੈ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਸ਼ੀਸ਼ਿਆਂ ਚ ਦਿਸੇ ਮੇਰਾ ਵੀਰਾ ਮੱਝਾਂ ਚਾਰ ਦਾ। ਹਾਂ, ਜਿਹੜੇ ਸੰਦੂਕ ਤੁਸੀਂ ਦੇਖੇ ਪੁਰਾਣੇ ਜਿਹੜੇ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਬੜੇ ਮਤਲਬ ਲੱਕੜ ਦੇ ਬਣਾਏ ਹੁੰਦੇ ਸੀ, ਬੜੀ ਰੀਝ ਦੇ ਨਾਲ ਤਰਖਾਣ ਦਾ।
1: ਇੱਕ ਪੇਟੀ ਹੁੰਦੀ ਸੀ ਵੱਡੀ ਸਾਰੀ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ।
0: ਅੱਛਾ, ਇਹਦੇ ਵਿੱਚ ਬਸ ਫਿਰ ਇਹਨੇ ਜਿਹੜੇ ਕਰੁਣਾਮਈ ਗੀਤ ਜਿਹੜੇ ਨੇ, ਜਿੱਦਾਂ ਆਜ਼ਾਦੀ ਦਾ ਪੰਛੀ ਗਾਲੀ ਇੱਥੇ ਸ਼ੁਰੂ ਕੀਤੀ ਸੀ ਉਸ ਵੇਲੇ, ਜਿਹੜੇ ਆਪਣੇ ਸੋਟ ਜਾ ਭੋਲਿਆ ਪੰਛੀ ਆ, ਇਹ ਤੇ ਹੋਰ ਵੀ ਇਹਨੇ ਲਿਖਿਆ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਾਰੀਆਂ ਜਾਂਦਾ। ਸਰੂਆਂ ਵਰਗੇ ਛੇਰਾਂ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾ ਜਿਨ੍ਹਾਂ ਨੂੰ ਮਿਲਣ ਦੀ ਖਾਤਰ ਰੋਂਦੇ ਭੈਣ ਭਰਾਵਾਂ ਕਹਿੰਦੇ ਹੁੰਦੇ ਕਹਿੰਦੇ, ਤੇ ਚੁੰਮ ਚੁੰਮ ਰੱਖੋ ਦੀਆਂ ਕਲਗੀ ਜਹਾਜ਼ੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਦੀ ਜਿਹੜੇ ਯਾਦ ਕਿੱਥੇ ਮਾਤਾ ਤੋਰਿਆ ਸੀ ਤੇਜਾ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਛੰਨਾਂ ਦੀਆਂ ਗਾਵੇ, ਵਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ, ਏਦਾਂ ਦੇ ਬੜੇ ਪਿਆਰੇ ਗੀਤ ਅਨੰਦਪੁਰ ਨੰਦ ਲਾਲ ਜੀ ਨੇ ਲਿਖੇ ਆ। ਸਭਿਆਚਾਰਕ ਧਾਰਮਿਕ ਦੇਸ਼ ਭਗਤੀ ਦੇ ਰੰਗ ਤੋਂ ਇਲਾਵਾ ਨੂਰਪੁਰੀ ਹੈ ਨਰੋਲ ਸਾਹਿਤਕ ਗੀਤ ਵੀ ਲਿਖੇ ਆ, ਤੇ ਫਿਲਮੀ ਕੰਪਨੀਆਂ ਬਾਜਵਾ ਸਾਹਿਬ ਲੋੜ ਮੁਤਾਬਕ ਫਿਲਮਾਂ ਦੇ ਸਾਹਿਬ ਵੀ ਲਿਖੇ, ਉਹਨਾਂ ਨੇ 1940 ਵਿਚ ਮੰਗਤੀ ਫਿਲਮ ਹੈ ਤੁਹਾਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਗੀਤ ਲਿਖੇ ਸੀ, ਤੇ ਉਹਨਾਂ ਦਾ ਦੱਸਿਆ ਵੀ ਨਾ ਹਰ ਪੰਜਾਬੀ ਜਵਾਨ ਤੇ ਜਿਹੜਾ ਨਾ ਸੁਰ ਬਣ ਕੇ ਆਉਣ ਲੱਗ ਪਿਆ ਸੀ ਨੂਰਪੁਰੀ ਸਾਹਿਬ ਦਾ। ਇਹ ਤੋਂ ਪਿੱਛੋਂ ਉਹਨਾਂ ਨੇ ਗੀਤ ਭਾਰਾਂ ਦੇ ਫਿਲਮ ਬੁਲਾਇਆ, ਪਾਸ ਨੇ ਗੀਤ ਲਿਖੇ, ਇੱਕ ਛੋਟਾ ਜਿਹਾ ਮਿਰਜ਼ਾ ਸਾਹਿਬਾ ਨਾਂ ਦਾ ਇੱਕ ਅਪੇਰਾ ਲਿਖਿਆ ਸੀ, ਤੇ ਉਸ ਜਮਾਨੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਕੋਲੰਬੀਆ ਨੇ ਨੂਰਪੁਰੀ ਨੂੰ ਬਤੌਰ ਫਿਲਮੀ ਗੀਤਕਾਰ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਸਨੇ ਹੋਰ ਕੰਪਨੀਆਂ ਦੇ ਵੀ ਗੀਤ ਲਿਖੇ ਜੋ ਮਕਬੂਲੀਅਤ ਦੀ ਸਿਖਰ ਤੱਕ ਪਹੁੰਚੇ ਸੀ। ਤੇ ਇੱਕ ਸਮੇਂ ਨੂਰਪੁਰੀ ਸਾਹਿਬ ਦੀ ਸ਼ੋਹਰਤ ਸਿਖਰਾਂ ਤੇ ਸੀ, ਜੀ ਜੀ ਜੀ ਹਾਂ, ਤੇ ਫਿਲਮ ਇੰਡਸਟਰੀ ਦੇ ਜਿਹੜੇ ਫਿਲਮ ਸਾਹਿਬ ਸੀ ਰਾਜ ਕਪੂਰ ਸਾਹਿਬ ਤੱਕ ਵੀ ਮਤਲਬ ਜਿਹੜੇ ਉਹਨਾਂ ਨੂੰ ਨਾ ਜਾਣਦੇ ਸੀਗੇ ਜੀ। ਹਾਂਜੀ ਹਾਂਜੀ, ਤੇ ਇਹ ਲੋਕਾਂ ਦਾ ਸ਼ਹਿਰ ਸੀਗਾ ਜੀ, ਜਦੋਂ ਦੇਸ਼ ਦੀ ਵੰਡ ਹੋਈ ਆ ਤੇ ਲੋਕ ਜਿਹੜੇ ਤੇ ਨੂਰਪੁਰੀ ਵੀ ਉੱਜੜ ਗਏ ਵਿਚਾਰਾ, ਇਹ ਵੀ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਨੂੰ ਲੈਲਪੁਰ ਦੇ ਇਲਾਕੇ ਚੋਂ ਇੱਧਰ ਆਉਣਾ ਪਿਆ ਸੀ। ਹਾਂ, ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਵਸੇ ਨੇ,
1: ਠੀਕ
0: ਹਾਂ ਤੇ ਨੂਰਪੁਰੀ ਇਹਨਾਂ ਦਾ ਪਿੰਡ ਪਾਕਿਸਤਾਨ ਦੇ ਵਿੱਚ ਬਾਇਆ ਸਾਹਿਬ ਲੈਲਪੁਰ ਦੇ ਲਾਗੇ 1906 ਦੇ ਵਿੱਚ
1: ਜਨਮ ਹੋਇਆ ਸੀ ਨੂਰਪੁਰ
0: ਇਹ ਨੂਰਪੁਰ ਪਾਕਿਸਤਾਨ ਚ ਵਾਲੀ ਇੱਧਰ ਵੀ ਹੈਗਾ ਵੈਸੇ ਸਾਡੇ ਵੀ ਨੂਰਪੁਰ ਸਾਡੇ ਆਪਣੇ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਵੀ ਹੈਗਾ ਇੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਹੈਗਾ ਬੜੇ ਪਿੰਡ ਨੂਰਪੁਰ ਲੇਕਿਨ ਜਿਹੜਾ ਨੰਦ ਲਾਲ ਦਾ ਪਿੰਡ ਸੀਗਾ ਉਹ ਪਾਕਿਸਤਾਨ ਦੇ ਲੈਲਪੁਰ ਦੇ ਇਲਾਕੇ ਹਾਂ ਪਿਤਾ ਜੀ ਇਹਨਾਂ ਦੇ ਬਿਸ਼ਨ ਸਿੰਘ ਜੀ ਤੇ ਮਾਤਾ ਹੁਕਮ ਜੀ ਦੇਵੀ ਸੀਗੀ ਜਿਹੜੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਦੇ ਸਕੂਲ ਤੋਂ ਜਿਹੜੀ ਇਹਨਾਂ ਨੇ ਕੀਤੀ ਸੀ ਪ੍ਰਾਇਮਰੀ ਤੇ ਹਾਈ ਸਕੂਲ ਲੈਲਪੁਰ ਤੋਂ ਤੇ ਫਿਰ ਇਹਨਾਂ ਨੇ ਖਾਲਸਾ ਕਾਲਜ ਲੈਲਪੁਰ ਚ ਉੱਥੇ ਜਿਹੜੀ ਕੀਤੀ ਸੀਗੀ ਐਮਏ ਦੀ ਤੱਕ ਪੜ੍ਹਾਈ ਤੇ ਇਹਨਾਂ ਦੇ ਉਸਤਾਦ ਦੀਪਕ ਜਸੋਈ ਸਾਹਿਬ ਜਿਹੜੇ ਸੀਗੇ ਤੇ ਉਹ ਆਪਣੇ ਉਹਨਾਂ ਨੇ ਕਿਹਾ ਸੀਗਾ ਜਿਹਨਾਂ ਦੀ ਮਰਨ ਪ੍ਰੰਤ ਵੀ ਸੂਰਬੀਰ ਦੇ ਯੋਧੇ ਪੈਦਾ ਰਹਿੰਦੇ ਇਹਨਾਂ ਨੂੰ ਸੂਰਬੀਰ ਦੇ ਯੋਧੇ ਬਣਾਇਆ ਜਾਂਦਾ ਹੈ ਪਰ ਕਵੀ ਬਣਾਏ ਨਹੀਂ ਜਾ ਸਕਦੇ ਉਹ ਤਾਂ ਪੈਦਾ ਹੁੰਦੇ
1: ਇਹਦੇ ਚ ਸ਼ੱਕ ਵੀ ਕੋਈ
0: ਨਹੀਂ ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
1: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਚ ਤੁਸੀਂ ਸਿੱਖ ਜਾਓਗੇ
0: ਨਹੀਂ ਜੀ ਨਹੀਂ ਇੱਕ ਇੱਕ ਕੁਦਰਤੀ ਜਜ਼ਬਾ ਹੁੰਦਾ ਇੱਕ ਸਿੱਖਣ ਪ੍ਰਕਿਰਿਆ ਹੁੰਦੀ ਆ ਹੁਣ ਦੀ ਬੜੀ ਬਰੀਕ
1: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
0: ਜੀ ਜੀ ਜੀ ਹਾਂ
1: ਮਲਕਾ ਤਰਨਮ ਨੂਰ ਜਹਾਂ ਜੀ ਹੁਣੀ ਕਿਹਦੀ ਸ਼ੀਰਤ ਪੈ ਕੇ ਇਸ ਤਰ੍ਹਾਂ ਦੇ ਗਾਉਣ ਲੱਗ ਜਾਓਗੇ ਹਾਂ ਅਗਰ ਤੁਹਾਨੂੰ ਕੁਦਰਤ ਵੱਲੋਂ ਕੜਾ ਮਿਲਿਆ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਾ ਸ਼ੀਰਤ ਨਹੀਂ ਪੈ
0: ਬਸ ਅੱਗੇ ਵਕਤ ਦੇ ਥੋੜੀ ਜਿਹੀ ਹੁਣ ਮੈਨੂੰ ਲੱਗਦਾ ਹੋ
1: ਗਿਆ
0: ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਸ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸ਼ੈਲੀ ਬਣਾਏ ਨਹੀਂ ਜਾ ਸਕਦੇ ਉਹ ਤਾਂ ਪੈਦਾ ਹੁੰਦੇ
1: ਇਹਦੇ ਚ ਸ਼ੱਕ ਵੀ ਕੋਈ ਨਹੀਂ
0: ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
1: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਚ ਤੁਸੀਂ ਸਿੱਖ ਜਾਓਗੇ
0: ਨਹੀਂ ਜੀ ਨਹੀਂ ਇੱਕ ਇੱਕ ਕੁਦਰਤੀ ਜਜ਼ਬਾ ਹੁੰਦਾ ਇੱਕ ਸਿੱਖਣ ਪ੍ਰਕਿਰਿਆ ਹੁੰਦੀ ਆ ਹੁਣ ਦੀ ਬੜੀ ਬਰੀਕ
1: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
0: ਜੀ ਜੀ ਜੀ
1: ਮਲਕਾ ਤਰਨਮ ਨੂਰ ਜਹਾਂ ਜੀ ਹੁਣੀ ਕਿਹਦੀ ਸ਼ੀਰਤ ਪੈ ਕੇ ਇਸ ਤਰ੍ਹਾਂ ਦੇ ਗਾਉਣ ਲੱਗ ਜਾਓਗੇ ਹਾਂ ਅਗਰ ਤੁਹਾਨੂੰ ਕੁਦਰਤ ਵੱਲੋਂ ਕੜਾ ਮਿਲਿਆ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਾ ਸ਼ੀਰਤ ਨਹੀਂ ਪੈ
0: ਬਸ ਅੱਗੇ ਵਕਤ ਦੇ ਥੋੜੀ ਜਿਹੀ ਹੁਣ ਮੈਨੂੰ ਲੱਗਦਾ ਹੋ ਗਿਆ ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਸ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ ਹਾਂ ਤੇ ਉਹਨਾਂ ਨੇ ਦੇਸ਼ ਭਗਤੀ

0: ਕੁਦਰਤ ਵੱਲੋਂ ਕੜਾ ਮਿਲਿਆ, ਤੁਸੀਂ ਨਿਖਾਰ ਸਕਦੇ ਹੋ ਕਿਸੇ ਦਹਿਸ਼ਤ ਨਹੀਂ ਪੈ ਗਏ।
1: ਗਿਆਨੀ ਹੀਰਾ ਸਿੰਘ ਜੀ, ਦਰਦ ਗੁਰਮੁਖ ਸਿੰਘ ਮੁਸਾਫਰ ਜੀ, ਇਹ ਵੱਡੇ ਕਵੀ ਸਾਡੇ ਮੌਲਾ ਬਖਸ਼ ਕੁਸ਼ਤਾ ਜੀ, ਧਨੀ ਰਾਮ ਚਾਤਰਕ, ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੀ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ। ਹਾਂ, ਤੇ ਉਹਨਾਂ ਨੇ ਦੇਸ਼ ਭਗਤੀ ਦੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਤੇ ਉਹਨਾਂ ਦੇ ਮਤਲਬ ਕਾਲਜ ਵਿਚ ਜਿਹੜੇ ਕਵੀ ਦਰਬਾਰ ਹੁੰਦੇ ਸੀ, ਜਿਹੜਾ ਇੱਕ ਵਾਰੀ ਕਾਲਜ ਵਿਚ ਕਵੀ ਦਰਬਾਰ ਆਇਆ ਸੀ ਨਾ, ਸਾਰੇ ਸ਼ਾਇਰਾਂ ਦੀ ਹਾਜ਼ਰੀ ਚ ਨੂਰਪੁਰੀ ਜੀ ਨੇ ਜਿਹੜਾ ਗੀਤ ਸੁਣਾਇਆ ਸੀ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਤੇ ਸਾਰੇ ਸਰੋਤੇ ਜਿਹੜੇ ਜਵਾਸੀ ਹੋ ਗਏ ਸੀ। ਹਾਂਜੀ ਹਾਂਜੀ, ਤੇ ਆਪਣੇ ਇਹਨਾਂ ਦੀ ਘਰੇਲੂ ਜ਼ਿੰਦਗੀ ਜਿਹੜੀ ਆ ਨਾ, ਫਿਰ ਇਹ ਤੁਹਾਨੂੰ ਪਤਾ ਆਰਥਿਕ ਪੱਖੋਂ ਸਦਾ ਕਮਜ਼ੋਰ ਰਹੇ ਆ।
0: ਵੇਖੋ ਜੀ, ਇਹ ਵੇਖੋ ਇਹਨਾਂ ਦੀ ਘਰੇਲੂ ਜ਼ਿੰਦਗੀ ਵੇਖ ਲਓ, ਤੁਹਾਡੇ ਜਿਹੜੇ ਸ਼ਾਇਰ ਸਨ ਜਿਨ੍ਹਾਂ ਦਾ ਮੈਨੂੰ ਕੀ ਨਾਂ, ਜਿੱਥੇ ਤੁਹਾਡੇ ਲਾਗੇ ਹੀ ਉਹਨਾਂ ਦਾ ਕੋਈ ਹੈਗਾ ਬਣਿਆ ਹਾਲ ਜਿਹਾ ਵੀ, ਸ਼ੇਰ ਕੁਮਾਰ ਬਟਾਲਵੀ ਜੀ ਵੇਖ ਲਓ, ਉਹ ਦੂਜੇ ਜਿਹੜੇ ਹੈਗੇ ਸਨ ਜਿਹੜੇ ਲੁਧਿਆਣਵੀ, ਕੀ ਸਾਰੇ ਹੀ ਰਲਦੇ ਮਿਲਦੇ, ਇਹਨਾਂ ਦੀਆਂ ਕਹਾਣੀਆਂ ਲਗਭਗ ਰਲਦੀਆਂ ਮਿਲਦੀਆਂ।
1: ਬਿਲਕੁਲ ਜੀ ਬਿਲਕੁਲ, ਤੇ ਆਪਣੇ ਬਾਬਾ ਸਾਹਿਬ
0: ਮੇਰੇ ਕੋਲ ਨਾ ਖਹਿਰਾ ਸਾਹਿਬ,
1: ਹੈਲੋ,
0: ਮੈਂ
1: ਸੁਣ ਰਿਹਾ,
0: ਮੇਰੇ ਕੋਲ ਵੀ ਇੱਥੇ ਇਹਨਾਂ ਦੀ ਕਿਤਾਬ ਪਈ ਜੇ ਆਖਰੀ ਮੁਲਾਕਾਤ।
1: ਹਾਂਜੀ ਹਾਂਜੀ, ਆਖਰੀ ਮੁਲਾਕਾਤ ਹੈਗੀ,
0: ਉਹਦੇ ਵਿੱਚ ਮੈਂ ਤੁਹਾਨੂੰ ਨਾ ਦੋ ਚਾਰ ਲਾਈਨਾਂ ਪੁੰਨੂ ਬਾਰੇ ਸੁਣਾਉਣੀਆਂ, ਸਾਰੀ ਕਵਿਤਾ ਨਹੀਂ ਸੁਣਾਵਾਂਗਾ।
1: ਠੀਕ ਹੈ,
0: ਸੱਸੀ ਤੇ ਪੁੰਨੂ ਬਾਰੇ ਲਿਖਦੇ ਨੇ।
1: ਠੀਕ ਹੈ,
0: ਮੈਨੂੰ ਨੀਂਦ ਤੱਤੀ ਨੂੰ ਆ ਗਈ, ਮੈਂ ਸੌਂ ਗਈ ਸਹਿਜ ਸੁਭਾਅ, ਵੇ ਮੈਂ ਲੁੱਟ ਲਈ ਪਿੰਡ ਦਿਆਂ ਪਹਿਰੂਆਂ, ਕਿਸੇ ਜੂਹੇ ਜਾਦੂ ਪਾ, ਮੈਨੂੰ ਕੱਲੀ ਸਿੱਟ ਸੁਦੈਣ ਨੂੰ, ਮੇਰੇ ਰੋਂਦੇ ਛੱਡ ਗਿਆ ਚਾ, ਕਿਤੇ ਤੇਰਾ ਕਵਾਚਾ ਟੁੱਟ ਪਵੇ ਮੇਰੀ ਡਾਢੇ ਕੋਲ ਦਵਾ, ਤੈਨੂੰ ਪਾਲ ਵਿਚ ਰੋੜ ਕੇ ਲੈ ਗਏ ਮੇਰੇ, ਰੋੜ ਕੇ ਲੈ ਜਾਵੇ ਮੇਰੇ ਹੰਝੂਆਂ ਦਾ ਦਰਿਆ, ਵੇ ਤੇਰੀ ਡਾਚੀ ਨੂੰ ਲੱਭਦੀ ਮੈਂ ਫਿਰਾਂ, ਮਾਰੂ ਥਲਾਂ ਦੇ ਵਿੱਚ ਕੁਰਲਾ, ਮੇਰੀ ਮਿੱਟੀ ਚੋਂ ਲੰਬਾ ਨਿਕਲੀਆਂ ਗਈਆਂ ਪੈਰੀ ਛਾਲੇ ਪਾ, ਲੱਖਾਂ ਸੂਰਜ ਚੜ ਪਏ ਰੇਤ ਚੋਂ, ਮੇਰਾ ਜੋਬਨ ਨਾ ਕਲਪਾ, ਮੈਨੂੰ ਮੋਈ ਨੂੰ ਪੰਛੀ ਰੋਣਗੇ, ਉੱਤੇ ਕਫਨ ਪਰਾਂ ਦੇ ਪਾ, ਉੱਤੇ ਕਫਨ ਪਰਾਂ ਦੇ ਪਾ, ਇਹੋ ਆਵਾਜ਼ ਆਏਗੀ ਕਬਰ ਚੋਂ,
1: ਹੋਰ ਸੁਗਾਤ ਤੇ ਇਹਨਾਂ ਨੂੰ ਭਾਸ਼ਾ ਭਾਸ਼ ਦਾ ਨਾਮ ਮਿਲਿਆ 1960 ਦੇ ਵਿਚ, ਤੇ ਫੇਰ ਇਹਨਾਂ ਦੀ ਇੱਕ ਪੁਸਤਕ ਹੈ ਵੰਗਾ, ਫਿਰ ਜਿਉਂਦਾ ਪੰਜਾਬ, ਫਿਰ ਚੰਗਿਆੜੇ ਤੇ ਨੂਰਪੁਰੀ ਦੇ ਗੀਤ, ਮਰਦ ਉਪਰ ਇਹਨਾਂ ਦੀ ਇੱਕ ਪੁਸਤਕ ਛਪੀ ਸੀ 1971 ਦੇ ਵਿਚ ਪੰਜਾਬ ਬੋਲਿਆ, ਤੇ ਆਖਰੀ ਸੁਗਾਤ ਜਿਹੜੀ 1972 ਦੇ ਵਿਚ ਜਿਹੜੀ ਜਿਹ ਚ ਤੁਸੀਂ ਹੁਣ ਪੜ੍ਹੀ ਹੈ ਨਾ ਸ਼ਾਇਰੀ, ਇਹ ਆਖਰੀ ਸੁਗਾਤ 1972 ਦੇ ਵਿਚ ਮਰਨ ਉਪਰੰਤ ਛਪੀ ਹੈ ਨੂਰਪੁਰੀ ਜੀ। ਹਾਂਜੀ ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਇਹ ਅਖੀਰ ਚ ਜਿਹੜਾ ਬੜਾ ਦੁਖਾਂਤਮਈ ਜਿਹੜਾ ਇਹਨਾਂ ਦਾ ਹੋਇਆ, ਤੇ ਇਹਨਾਂ ਦੇ ਕੋਲ ਨੌਕਰੀ ਕੋਈ ਨਾ ਰਹੀ, ਜਿਹੜੀ ਅਖੀਰ ਚ ਇਹਨਾਂ ਨੌਕਰੀ ਭਾਸ਼ਾ ਭਾਸ਼ ਦਿੱਤੀ ਉਹ ਵੀ ਛੱਡ ਦਿੱਤੀ, ਤੇ ਸਿਰਫ ਕਵੀ ਦਰਬਾਰਾਂ ਚ ਜਾਂਦੇ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਵੀ ਦਰਬਾਰਾਂ ਦੀ ਕਮਾਈ ਨਾਲ ਚੱਲਣਾ
0: ਮੁਸ਼ਕਿਲ ਆ, ਉੱਥੇ ਲੋਕੀ ਵਾਹ ਵਾਹ ਤੇ ਜ਼ਰੂਰ ਕਰਦੇ ਨੇ,
1: ਬਿਲਕੁਲ ਜੀ ਬਿਲਕੁਲ ਜੀ ਜੀ, ਦੇਸ਼ ਦੀ ਵੰਡ ਨੇ ਹਾਲਾਤ ਵੱਧ ਤੋਂ ਵੱਧ ਬਣਾ ਕੇ ਰੱਖੇ ਸੀ ਤੇ ਬੜੀ ਭੱਜ ਦੌੜ ਕਰਕੇ ਭਾਸ਼ਾ ਵਿਭਾਗ ਚ ਨੌਕਰੀ ਵੀ ਕੀਤੀ, ਪਰ ਕਵੀ ਵੱਲ ਉੱਥੇ ਵੀ ਨਾ ਟਿਕਿਆ, 2 ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਤੇ ਹਾਲਾਤ ਫਿਰ ਜਿਹੜੇ ਸੀਗੇ ਉਹ ਮੰਦਹਾਲੀ ਵਾਲੇ ਹੋ ਗਏ, ਧੀਆਂ ਨੂੰ ਵਿਆਹੁਣ ਦੀ ਚਿੰਤਾ ਵੱਡ ਵੱਡ ਖਾਣ ਲੱਗੀ ਤੇ ਗੈਰਤਮੰਦ ਸੀ, ਸ਼ਰਾਬ ਪੀਣ ਦੀ ਆਦਤ ਨੇ ਅਤੇ ਭਰ ਪੇਟ ਰੋਟੀ ਨਾ ਮਿਲਦੀ।

0: ਸਰੀਰ ਕਮਜ਼ੋਰੀ ਵੱਲ ਧੱਕ ਦਿੱਤਾ ਤੇ ਉਸ ਦੀ ਹਾਲਤ ਦੇਖ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 75 ਰੁਪਏ ਮਹੀਨਾ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ। ਪਰ 75 ਰੁਪਇਆਂ ਨਾਲ ਵੱਡੇ ਪਰਿਵਾਰ ਦਾ ਮਹੀਨਾ ਔਖਾ ਨਿਕਲਦਾ। ਉਹ ਸਰੀਰਕ ਕਮਜ਼ੋਰੀ ਕਰਕੇ ਹੁਣ ਉਹ ਕਵੀ ਦਰਬਾਰਾ ਵਿੱਚ ਵੀ ਨਹੀਂ ਸੀ ਜਾਂਦੇ ਤੇ ਧੰਨ ਨੇ ਉਹਨਾਂ ਦੀ ਪਤਨੀ ਸੁਮਿਤਰਾ ਦੇਵੀ ਜੀ ਜੋ ਆਪਣੇ ਸਿਰ ਧਿਉਸ ਨਾਲ ਅਜਿਹੇ ਮਸਤ ਮੌਲਾਂ ਨਾਲ ਨਿਭਾਉਣ ਵਿੱਚ ਸਫਲ ਰਹੀ ਅਖੀਰ ਤੱਕ ਤੇ ਇਸੇ ਆਲਮ ਵਿੱਚ ਹੀ ਉਹਨਾਂ ਨੇ ਨਾ ਗਮ ਭਿੱਜੇ ਗੀਤ ਤੇ ਗਜ਼ਲਾਂ ਵੀ ਲਿਖੀਆਂ ਤੇ ਇੱਕ ਉਹਨਾਂ ਦੀ ਕਾਬਲੇ ਗੌਰ ਸ਼ੇਰ ਹੈ ਜਿਹਨਾਂ ਦੋ ਲਿਕ ਦੀ ਅੱਗ ਵਿੱਚ ਮੇਰੀ ਬਾਲੋ ਮਿੱਟੀ ਮੈਂ ਦੁਨੀਆਂ ਦਾ ਪਹਿਲਾਂ ਹੀ ਜਲਾਇਆ ਹੋਇਆ ਹਾਂ ਕਬਰ ਵਿੱਚ ਫਰਿਸ਼ਤੇ ਨਾ ਸਾਹ ਲੈਣ ਦਿੰਦੇ ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ। ਇੱਕ ਹੋਰ ਗਜ਼ਲਾ ਬਿਨਾ ਕਫਨ ਦੇ ਲੈ ਚਲੋ ਯਾਰ ਮੈਨੂੰ ਹੈ ਲੋਕੇ ਗਿਆ ਆਖੂ ਸੰਸਾਰ ਮੈਨੂੰ ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਭੰਡਿਆ ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ ਮੈਂ ਅੱਜ ਖਾਲੀ ਹੱਥੀਂ ਸੱਜਣ ਕੋਲ ਚੱਲਿਆ ਬੜਾ ਹੋਣਾ ਪੈਣਾ ਸ਼ਰਮਸ਼ਾਰ ਮੈਨੂੰ। ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਅਖੀਰ ਜਿਹੜੇ ਸੀ ਨਾ ਉਹ ਇਹਨਾਂ ਨੇ 13 ਮਈ 1966 ਨੂੰ ਮਾਡਲ ਹਾਊਸ ਜਲੰਧਰ ਦੇ ਵਿੱਚ ਆਪਣੇ ਘਰ ਦੇ ਲਾਗਲ ਬਾਰ ਬਾਰ ਜਿਹੜੀ ਖੂਹ ਸੀ ਉਹਦੇ ਚ ਛਾਲ ਮਾਰ ਕੇ ਜਿਹੜੀ ਸੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਤੇ ਇਹ ਬੜੀ ਦਰਦਨਾਕ ਜਿਹੜੀ
1: ਬੜੀ ਆਪਣੇ ਚਰਨਾਂ ਦੇ ਲਾਗੇ ਰੱਖੇ।
0: ਦੇਖੋ ਇਹ ਜਿਹੜੇ ਗੀਤ ਹੁੰਦੇ ਆ ਜਿਹੜਾ ਸ਼ੇਰ ਇੱਕ ਹੈਗਾ ਆਪਣੇ ਸੁਰਜੀਤ ਪਾਤਰ ਜੀ ਦਾ ਵੀ ਸੁਖਨ ਸਦਾ ਜਿਉਂਦੇ ਨੇ ਸੁਖਨ ਵਾਰ ਜਿਉਣ ਮਰ ਕੇ ਵੀ ਉਹ ਤਾਂ ਜਿਸਮ ਹੁੰਦੇ ਨੇ ਜੋ ਸਿਰਿਆਂ ਵਿੱਚ ਸਵਾਹ ਬਣਦੇ ਬੇਸ਼ਕ ਇੱਥੇ ਨਹੀਂ ਆ ਹਾਜ਼ਰ ਹੈਗੇ ਪਰ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਉਹ ਸਦਾ ਜਿਉਂਦੇ
1: ਰਹਿਣਗੇ। ਸਾਹਿਬ ਬਹੁਤ ਬਹੁਤ ਮਿਹਰਬਾਨੀ
0: ਬੇਨਤੀ ਆ ਅੱਜ ਮੈਂ ਜਿਹੜਾ ਸਮਾਂ ਸੀ ਨਾ ਬਹੁਤ ਘੱਟ ਮਿਲਿਆ ਸਿਰਫ ਅੱਧੇ ਘੰਟੇ ਦਾ ਮੈਂ 7 ਵਜੇ ਤੁਹਾਡੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਚ ਪਹੁੰਚ ਕੇ ਨਾ ਮੈਂ ਕਿਹਾ ਵੀ ਜਿੱਦਾਂ ਬਾਜਵਾ ਸਾਹਿਬ ਕਹਿੰਦੇ ਨੇ ਸ਼ੋ ਮਸਤ ਗਾਉਣ ਵਾਲੀ ਗੱਲ ਨਹੀਂ ਨਹੀਂ ਸਹਿਯੋਗ ਨੀ ਸਾਡਾ ਮਹਾਰਾਜ ਜੀ ਸੱਚ ਖੁਸ਼ੀ ਆ ਜੀ ਸਾਡੇ ਧੰਨਵਾਦ
1: ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਗੁੱਡ ਵਿਸ਼ੇਸ ਥੈਂਕ ਯੂ। ਸੋ ਇਹ ਸਨ ਸੂਬਾ ਸਿੰਘ ਜੀ ਖਹਿਰਾ ਜੀ ਜਿਨ੍ਹਾਂ ਨੇ ਸ਼ਾਇਰਾਂ ਤੇ ਖਾਸ ਕਰਕੇ ਮਾਮਲਾਲ ਨੂਰਪੁਰੀ ਜੀ ਹੁਣਾਂ ਬਾਰੇ ਖੂਬਸੂਰਤ ਸੋਹਣੀਆਂ ਪਿਆਰ ਭਰੀਆਂ ਤੇ ਦੁਖਦਾਈ ਗੱਲਾਂ ਕੀਤੀਆਂ। ਸੋ ਕੱਲ ਨੂੰ ਐਨ ਜੀ ਸ਼ਾਇਰੋ ਸ਼ਾਦੀ ਦਾ ਪ੍ਰੋਗਰਾਮ ਤੇ ਪ੍ਰਵਾਦ ਰੇਡੀਓ ਦੇ ਸੱਜਣੋ ਤੁਸੀਂ ਕੱਲ ਨੂੰ ਰੌਣਕਾਂ ਲਾਉਣੀਆਂ ਨੇ ਹਮੇਸ਼ਾ ਦੀ ਤਰ੍ਹਾਂ ਵਾਂਗੂ। ਹਾਂਜੀ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ખરિયા સુનાવણ વાળા પંજાબ અને પંજાબીયત ના પહેરેદાર મીઠા બોલાં નાલ લૈ આપ દે દિલાં તે રાજ કરન વાળા એ હૈ જી પ્રવાસ રેડિયો ફ્રેન્કફર્ટ જી હા પ્રવાસ રેડિયો ફ્રેન્કફર્ટ ઇઝ વન એન્ડ ઓનલી વન ઇન્ડિયન રેડિયો સ્ટેશન ઇન જર્મની ઓફ કોર્સ પ્રવાસ રેડિયો બિલકુલ દોસ્તો પ્રવાસ રેડિયો ઇઝ યોર ઓન રેડિયો સ્ટેશન Expose yourself. How do you see this wonderful world? With your own watching eyes and experience. +91 78 8054 1998. We are only phone call away. We respect you and your viewers. That's the beauty of your lovely radio station. To listen us worldwide, log on www.parvazradio.com www.parvazradio.com ਪਰ ਯਾਰ ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਜੀ
0: ਜੀ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
1: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਤੇ ਇੱਕ ਘੰਟੀ ਨਿਊਜ਼ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਐਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੁਮ ਹਵਾ ਕੇ ਆਉਣਾ, ਤੇ ਆਪਣਾ ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਤੇ ਜੇ ਮੈਨੂੰ ਪਲੀਜ਼ ਪਲੀਜ਼, ਜਿਹੜੇ ਦੋਸਤ ਸੁਣ ਰਹੇ ਨੇ, ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ, ਤੇ ਉਹ ਫਿਰ ਮੇਰਾ ਵੀ ਧਿਆਨ ਟੈਲੀਫੋਨ ਵੱਲ ਜਾਂਦਾ, ਤੇ ਮੈਂ ਫਿਰ ਉਹ ਥੋੜਾ ਜਿਹਾ ਡੀ ਲਾਈਨ ਹੁੰਦਾ ਵਾ। ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਐਨੀ ਹੋ ਕੋਈ ਨਵਾਂ ਸੱਜਣਾ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਗਾਲੀ ਗਲੋਚ ਮੀਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ। ਰਾਜ ਭਾਗ ਤੇ ਮਾਣ ਤੇ ਆਗੇ ਗਲੀ ਯਾਰ ਦੀ ਮੱਲੀ। ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ। ਤੇ ਉਸ ਮੈਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਤੇ ਮੈਂ ਫਿਰ ਆ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਤੇ ਟੈਂਪਰੇਚਰ 24 ਹੈ, ਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ। ਪਾਣੀ ਇਕੱਠਾ ਕਰਨਾ ਹੁੰਦਾ ਵੈ ਤੇ ਗਾਰਡਨ ਨੂੰ ਪਾਉਣਾ। ਦੋਸਤੋ, ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤੇ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਬਾਲਟੀਆਂ ਪਾਣੀ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆਂ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤੇ ਤੁਹਾਨੂੰ ਮਤਲਬ ਕਿ ਕਾਫੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ, ਸਾਇਲੈਂਟ ਕਰ ਦਿੰਦਾ ਮੈਂ, ਕੋਈ ਨੀ, ਜਿਹੜੀਆਂ ਕਲ ਹਾਂਜੀ ਅੱਛਾ, ਨਹੀਂ ਤੇ ਪਾਣੀ ਦਾ ਬਿੱਲ ਸਾਡਾ ਕਾਫੀ ਹੈਵੀ ਹੋ ਜਾਂਦਾ। ਠੀਕ ਹੈ ਜੀ, ਤੇ ਟਾਈਮ ਦੋਸਤੋ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ 3:19 ਹੋ ਗਏ ਨੇ ਜੀ। ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ, ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਟੈਲੀਫੋਨ ਨੰਬਰ। ਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ। ਹਾਂਜੀ, ਤੇ ਆ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ, ਸੋਹਣਾ ਜਿਹਾ ਗਾਣਾ, ਉਹ ਤੁਹਾਨੂੰ ਗਾਣਾ ਸੁਣਾਈਏ, ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ। ਉਹ ਹੈ ਜੀ ਕੇ ਦੀਪ ਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ। ਹਾਂਜੀ, ਵੰਡਰਫੁਲ ਗਾਣਾ, ਲਓ ਤੁਹਾਡੀਆਂ ਪੁਰਾਣੀਆਂ ਯਾਦਾਂ, ਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਲੈਤ ਵਾਲਿਓ, ਇਹ ਤੁਹਾਡੇ ਨਾਂ। ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆਂ, ਨਹੀਂ ਤੇ ਇਹਨਾਂ ਨੇ ਫੋਨ ਕਰੀ ਜਾਣਾ। ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ, ਅੱਧੇ ਘੰਟੇ ਬਾਅਦ ਮੈਂ ਕਾਲਾਂ ਬੋਲਣੀਆਂ ਨੇ ਹੈ, ਤੇ ਜਾਂ ਕਰਨਾ ਨਹੀਂ ਮੈਂ ਤੁਹਾਨੂੰ ਬੈਕ ਕਰ ਲਾਂਗਾ। ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਲਓ ਜੀ ਇਹ ਨਵੇਂ ਸਨ ਕੋਈ ਸੱਜਣ, ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ, ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ। ਲਓ ਜੀ ਤੁਸੀਂ ਵਲੈਤ ਵਾਲੇ ਹੋ ਸਰਦਾਰ ਤਰਲੋਚਨ ਸਿੰਘ ਜੀ, ਇਹ ਗਾਣਾ ਤੁਹਾਡੇ ਨਾਲ, ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ।
2: ਬਾਬਾ ਗੱਡੀ ਕਿਉਂ ਰੋਕੀ ਆ?
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਭਾਈ ਇਹ ਸਨ ਕੇ ਦੀਪ ਸਾਹਿਬ ਜੀ ਤੇ ਆਪਣਾ ਬੀਬੀ ਜਿਹੜੀ ਨਾਲ ਇਹਨਾਂ ਦੇ ਘਲਦੀ ਹੈ ਜਗਮੋਹਨ ਕੌਰ ਜੀ ਹੋਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ ਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ। ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਵੀ ਮੈਂ ਜਰਮਨ ਚ ਇੱਥੇ ਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ। ਫਿਰ ਉਹਨੂੰ ਅਸੀਂ ਸਾਡੇ ਘਰ ਠਹਿਰਿਆ ਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਤੇ ਕੇਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ, ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ। ਤੇ ਵੰਡਰਫੁਲ, ਬੜੀਆਂ ਰੌਣਕਾਂ ਲੱਗੀਆਂ, ਕਿਆ ਬਾਤਾਂ ਸਨ ਸੱਜਣੋ। ਗੱਲ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰਦੇ ਹਾਂ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਸਰਦੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਖੌਰੇ ਉੱਪਰੋਂ ਕਿਹੜਾ ਟੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ, ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ। ਹਰ ਚੋਣ ਚ ਲੀਡਰ ਦੱਸ ਜਾਂਦਾ, ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ। ਓਏ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ, ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ, ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ। ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ, ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ।
ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ ਖੌਰੇ ਖਾਵਨ ਕਿਉਂ ਬੀਵੀ ਤੋਂ ਨੱਸ ਜਾਂਦਾ ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ ਸਾਰੇ ਨਸ਼ੇ ਗਰੀਬਾਂ ਨੂੰ ਹੀ ਕਿਉਂ ਲੱਗਦੇ ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ ਕਤਲ ਕਰਦਾ ਫੁੱਲ ਵੀ ਰੱਖ ਜਾਂਦਾ ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ ਤੇ ਆ ਲਓ ਅਸੀਂ ਪਹਿਲਾਂ ਇਹਨਾਂ ਵੱਲ ਚੱਲਦੇ ਹਾਂ

0: ਜੀ ਮੈਡਮ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ
0: ਅਕਾਲ। ਰਾਜੀ ਖੁਸ਼ ਹੋ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਜੀ ਵਧੀਆ, ਤੁਸੀਂ ਦੱਸੋ।
0: ਮੈਡਮ ਜੀ ਪਹਿਲਾਂ ਤੇ ਆਪਣਾ ਨਾਂ ਦੱਸੋ, ਤੁਹਾਡਾ ਸ਼ੁਭ ਨਾਂ ਕੀ ਹੈ? ਮੈਨੂੰ ਤੇ ਪਤਾ ਹੈ ਪਰ ਸੁਣਨ ਵਾਲਿਆਂ ਨੂੰ ਨਹੀਂ ਪਤਾ ਲੱਗੇ।
1: ਹਾਂਜੀ ਹਾਂਜੀ, ਮੇਰਾ ਨਾਮ ਹੈ ਗਗਨਪ੍ਰੀਤ।
0: ਜੀ ਗਗਨਪ੍ਰੀਤ, ਗਗਨ
1: ਹਾਂਜੀ।
0: ਪੂਰਾ ਨਾਂ ਕੀ ਸੀ, ਅੱਗੇ ਕੀ ਦੱਸਿਆ ਤੁਸੀਂ? ਗਗਨਪ੍ਰੀਤ
1: ਸਫਲ ਜੀ, ਗੋਤ ਹੈ ਸਾਡਾ।
0: ਜੀ ਜੀ, ਗੋਤ ਹੈ ਤੁਹਾਡਾ ਸਫਲ। ਤੇ ਗਗਨਪ੍ਰੀਤ ਜੀ ਕਿੱਥੋਂ ਤੁਸੀਂ ਫੋਨ ਕਰ ਰਹੇ ਹੋ, ਕਿਹੜੇ ਇਲਾਕੇ ਚੋਂ?
1: ਮੈਂ ਜੀ ਡਿਸਟ੍ਰਿਕਟ ਸੰਗਰੂਰ ਪਿੰਡ ਘਾਵਦਾ ਤੋਂ।
0: ਵਾਹ ਜੀ ਵਾਹ ਵਾਹ। ਤੇ ਤੁਸੀਂ ਹਾਊਸ ਵਾਈਫ ਹੋ ਜਾਂ ਕੰਮ ਧੰਦਾ ਕਰਦੇ ਹੋ ਜਾਂ ਕੋਈ ਟੀਚਰ ਵਗੈਰਾ ਹੋ?
1: ਮੈਂ ਹਾਊਸ ਵਾਈਫ ਹਾਂ ਜੀ।
0: ਜੀ ਵਾਹ ਜੀ ਵਾਹ ਵਾਹ।
1: ਹਾਂਜੀ।
0: ਤੇ ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਤੇ ਮੈਡਮ ਜੀ ਕੀ, ਮੇਰਾ ਖਿਆਲ ਹੈ ਤੁਹਾਡੇ ਨਾਲ ਬਹੁਤ ਦੇਰ ਪਹਿਲਾਂ ਗੱਲ ਹੋ ਚੁੱਕੀ ਹੈ ਸਾਡੀ?
1: ਹਾਂਜੀ ਹਾਂਜੀ ਹਾਂਜੀ।
0: ਹਾਂ ਮੈਨੂੰ ਯਾਦ ਆ ਰਿਹਾ, ਯਾਦ ਆ ਰਿਹਾ। ਤੁਸੀਂ ਬਹੁਤ ਦੇਰ ਮੇਰਾ ਖਿਆਲ ਹੈ ਜਾਂ ਬਿਜੀ ਰਹੇ ਹੋ ਜਾਂ ਫਿਰ ਤੁਹਾਡੇ ਰੱਬ ਜਾਣੇ ਕੀ ਚੱਕਰ ਹੈ, ਤੁਸੀਂ ਬਹੁਤ ਦੇਰ ਤੋਂ ਬਾਅਦ ਸਾਡੇ ਨਾਲ ਕੰਟੈਕਟ। ਹਾਂਜੀ ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ
0: ਠੀਕ ਹੈ।
1: ਜਦੋਂ ਸਮਾਂ ਲੱਗਦਾ ਉਦੋਂ ਫਿਰ ਭੋਜਨ ਦਾ ਵੀ ਚੱਲਣ ਕਰਦੇ ਅੱਜ। ਹਾਂਜੀ
0: ਪਰ ਅਸੀਂ ਰਿਕੁਐਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਲ ਤੇ ਛਾਵਾਂ ਨੂੰ ਤਰਸੇਗਾ।
0: ਕਿਆ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ
0: ਝਾਂਜਰਾਂ ਦੀ ਵੀ ਕਿਆ ਬਾਤ ਹੈ ਤੇ ਛਾਵਾਂ ਦੀ ਵੀ ਕਿਆ ਬਾਤ ਹੁੰਦੀ ਹੈ। ਵਾਹ ਵਾਹ।
1: ਹਾਂਜੀ ਹਾਂਜੀ
0: ਸੁਣਾਓ ਸੁਣਾਓ।
1: ਹਾਂਜੀ ਮੈਂ ਆਪਣੀ ਲਿਖਤ ਸੁਣਾ ਰਹੀ ਹਾਂ ਝਾਂਜਰਾਂ ਦੇ ਬੋਲ। ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਦਿਸਦੀ ਨਾ ਹੁਣ ਪਰਵਾਸ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੀ।
0: ਬਹੁਤ ਖੂਬ।
1: ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਨਾਂ ਦਾ ਪਿਆ ਚੜਿਆ ਕਰੇਜ਼ ਵੀ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੀ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੀ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੀ। ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਹਾਈ ਹੀਲ ਪਾ ਪੱਬ ਬੁੱਛ ਬੁੱਛ ਧਰਦੀ, ਸੁਪਨਿਆਂ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ?
1: ਥੈਂਕ ਯੂ। ਹਾਂਜੀ ਦੂਸਰੀ ਹੈ ਜੀ, ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਆ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ। ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ, ਕਿਉਂ ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾ ਲਾ ਰੁੱਖਾਂ ਨੂੰ ਸਾੜੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾਂ ਔਖਾ ਆਉਂਦਾ ਵੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ ਛਾਵਾਂ ਨੂੰ
0: ਤਰਸੇਗਾ। ਤੁਹਾਡੀ ਸੋਚ ਵੀ ਧੰਨਵਾਦ ਜੀ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਨ ਤੇ ਖਰਾਬ ਹੋਣਾ ਹੀ ਹੋਣਾ।
1: ਹਾਂਜੀ ਹਾਂਜੀ
0: ਹਾਂਜੀ, ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ।
1: ਹਾਂਜੀ
0: ਇਹ ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ ਬਣਾਉਣਗੇ। ਹਾਂਜੀ
1: ਉਹੀ ਰੁੱਖਾ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨੀ ਲਾਉਂਦੇ
0: ਜੀ।
1: ਇਸੇ ਕਰਕੇ ਕਹਿੰਦੇ ਆ ਨਾ ਛਾਵਾਂ ਨੂੰ ਤਰਸੇਗਾ।
0: ਬਿਲਕੁਲ ਗਗਨ ਜੀ, ਥੋੜਾ ਸਮਾਂ ਪਿੱਛੇ ਚਲ ਜਾਓ, ਚਿੜੀਆਂ ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈਨਾ।
1: ਹਾਂਜੀ ਹਾਂਜੀ
0: ਬੋਲਦੇ, ਉਹ ਘਰਾਂ ਸਾਡਿਆਂ ਘਰਾਂ ਚਾਲਣੇ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਚਿੜੀਆਂ ਬਾਲੇ ਤੇ ਇਹੋ ਜਿਹੇ ਸਿੰਪਲ ਘਰ, ਹੁਣ ਆਹ ਬਣਾ ਲਈਆਂ ਕੋਠੀਆਂ ਹੀ ਤੇ ਮੱਖੀ ਮੱਛਰ ਵੀ ਨੀ ਵੜਨ ਦਿੰਦੇ, ਅੰਦਰ ਜਾਲੀਆਂ ਲਾ
1: ਤੀਆਂ,
0: ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਹੀ ਚੱਲ ਗਈਆਂ।
1: ਇਸੇ
0: ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ, ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ, ਕਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ,
1: ਹਾਂ,
0: ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਸੀ, ਮੋਰਾਂ ਦੇ ਖੰਭ ਇਕੱਠੇ
1: ਕਰਦੇ।
0: ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨੀ ਮਿਲਦੇ।
1: ਅਸੀਂ
0: ਸਭ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨੀ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਸਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ, ਭਗਤਾਂ ਵੀ ਚਲੇ ਗਈਆਂ ਵਿਚਾਰੀਆਂ। ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇੱਕ ਬੂਟਾ ਲਾਉਣੀਆਂ, ਦੋ ਤਿੰਨ ਬੂਟੇ ਲਾਉਣੇ ਚਾਹੀਦੇ
1: ਸਾਡਾ।
0: ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ। ਗਗਨ ਜੀ
1: ਹਾਂਜੀ,
0: ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ, ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ, ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਟ ਦੇ ਥੱਲੇ ਊਠ, ਜਿਉ ਛੱਟ ਦੇ ਥੱਲੇ ਉਗੂਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਏ ਨਾਈਸ
1: ਡੇ। ਮਿਹਰਬਾਨੀ
0: ਜੀ, ਥੈਂਕ ਯੂ। ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ ਸਲਾਮ ਅਲੈਕੁਮ, ਸ਼ਾਹ ਜੀ ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ।
0: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ। ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ।
0: ਅੱਛਾ ਅੱਛਾ,
2: ਜੀ ਜੀ, ਤੇ ਬੜੀਆਂ ਰੌਣਕਾਂ ਲੱਗੀਆਂ
0: ਨੇ।
2: ਮੈਂ ਉਰਾਂ,
0: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ ਜੀ ਜੀ ਜੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ
2: ਮਚ ਜੀ ਜੀ।
0: ਹਾਂਜੀ, ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ, ਭਾਵੇਂ ਬਿਜੀ ਵੀ ਹੋ ਤੁਸੀਂ। ਸੁਣਾਓ ਠੀਕ ਠਾਕ ਹੋ, ਹੋਰ ਕੀ ਨਵੀਂ ਤਾਜ਼ੀ?
2: ਜੀ ਠੀਕ ਠਾਕ, ਬੜੀ ਰੌਣਕ ਹੈ। ਕਿੰਗ ਪੈਲੇਸ ਹੈ ਜੀ ਤੁਹਾਡੇ ਮਸ਼ਰਕੀ ਪੰਜਾਬ, ਉਤਲੇ ਪੰਜਾਬ ਦੇ ਬੰਦੇ ਨੇ ਉਹਨਾਂ ਦਾ, ਬੜੀ ਸ਼ਾਨਦਾਰ ਬਿਲਡਿੰਗ, ਬੜਾ ਸਜਿਆ ਸਜਾਇਆ ਜਿਹਦੇ ਵਿੱਚ ਅੱਜ ਪ੍ਰੋਗਰਾਮ ਹੈ ਜੀ, ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿੱਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ, ਬਿਮਾਰ ਰੈਸਟੋਰੈਂਟ ਜੀ, ਤੇ ਬੜੇ 400-500 ਬੰਦੇ ਨਾਲ ਅੱਜ ਦੀ ਰੋਟੀ ਦਾ ਬੰਦੋਬਸਤ ਹੈ ਇੱਥੇ।
0: ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
2: ਜੀ ਜੀ, ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
0: ਅੱਛਾ, ਫਿਰ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ। ਤੁਸੀਂ ਆਏ ਨਹੀਂ, ਦੋ ਤਿੰਨ ਵਾਰੀ ਅਸੀਂ ਤੁਹਾਨੂੰ ਮਿਸ ਕੀਤਾ
2: ਜੀ। ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਹਨ ਘਰ।
0: ਚਲੋ ਕੋਈ ਗੱਲ ਨੀ ਜੀ, ਕੋਈ ਗੱਲ ਨੀ, ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ?
2: ਜੀ ਬਾਂਝ ਧਰਤੀ ਨਗਮ ਹੈ, ਬਾਂਝ ਧਰਤੀ,
0: ਬਾਂਝ ਧਰਤੀ। ਅੱਛਾ, ਆਉਣ ਦਿਓ ਜੀ।
2: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਦੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉਗਦੇ। ਅਨਾਦਾਂ ਤੇ ਖਵਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਸ਼ਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ, ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ। ਹਨੇਰੇ ਹਨੇਰਾ ਆਈ ਹਨੇਰਾ ਆਏ, ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ, ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ। ਸਿਤਮ ਦੇ ਘਰ ਸੱਚੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਚੇ ਨੇ। ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ, ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਤਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ, ਉਹ ਧਰਤੀ ਦੇ ਕਲਾਕਾਰ, ਉਹ ਧਰਤੀ ਦੇ ਕਲਾਕਾਰ।
0: ਜੀ ਜੀ, ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
2: ਜੀ ਜੀ ਜੀ,
0: ਵਾਕਿਆ ਵਧੀਆ ਕਿਸਮਾਂ ਦੇ ਸਾਡੇ ਸਿਸਟਮ ਜੀ ਸ਼ਾਹ ਜੀ।
2: ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ ਜੇ, ਤਬਾਹੀ ਜੇ, ਸਰਕਾਰੀ ਅਦਾਰੇ ਲੁੱਟ ਰਹੇ ਜੇ, ਘੁੰਮਤਾਂ ਫਰਾਡ ਜੇ, ਘੁੰਮਤਾਂ ਇੱਥੇ ਜੇ, ਸਰਕਾਰੀ ਅਦਾਰੇ ਇੱਥੇ ਜੇ, ਜਿਨ੍ਹਾਂ ਦੀ ਅਸੀਂ ਤਾਰੀਫ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
0: ਚੋਰ
2: ਹੈ ਜੀ,
0: ਬਿਲਕੁਲ ਬਿਲਕੁਲ। ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ। ਉਹ ਸ਼ਰੀਫ ਨਹੀਂ ਨਾ ਲੱਗਦਾ, ਚਲੋ ਕਿਸੇ ਤਰ੍ਹਾਂ ਵੀ ਨਹੀਂ ਲੱਗਦਾ ਉਹ।
2: ਮੈਂ ਤੁਹਾਨੂੰ ਦੱਸਾਂ, ਮੈਂ ਬੀਵੀ ਦਾ ਡੈਥ ਵਾਰੰਟ ਔਰ ਡੈਥ ਸਰਟੀਫਿਕੇਟ ਲੈਣ ਵਾਸਤੇ ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ। ਉਸ ਆਖਿਆ ਜੀ 6000 ਫੀਸ ਰਿਸ਼ਵਤ ਕੱਢੋ ਤਾਂ ਦਿਆਂਗਾ।
0: ਬੱਲੇ ਬੱਲੇ
2: ਬੱਲੇ, 6000
0: ਸਾਡਾ। ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਜਦੋਂ ਟਾਈਮ ਹੋਏਗਾ ਸੁਣਨਾ।
2: ਜੀ ਜ਼ਰੂਰ,
0: ਠੀਕ ਹੈ
2: ਜੀ, ਜ਼ਰੂਰ
0: ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਸਾਡੀ ਜਿਹੜੀ ਆ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁੱਲੀਆਂ ਜੁਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ।
2: ਜੀ ਬਿਲਕੁਲ,
0: ਦੀ ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹਨਾਂ ਨੇ ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ ਚ, ਛੱਡੋ ਤੇ ਉਹਨੇ ਜੇ ਪੈਸੇ ਖਣੀ 2500 ਕੇ 25000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ, ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਸਾਡੇ, ਤੁਸੀਂ ਤੇ ਤੁਹਾਡੇ ਕੋਲ 6000 ਮੰਗਦੇ ਸੀ ਤੇ ਇਹ ਨਾ ਜੇ ਅਨਪੜ੍ਹ ਸੀ ਬੈਂਕ ਵਾਲਿਆਂ ਤੋਂ ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ ਉਹਦਾ ਡੈਥ ਸਰਟੀਫਿਕੇਟ ਲੈ ਕੇ ਆ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਤੇ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ ਤੇ ਗਰੀਬ ਸੀ ਵਿਚਾਰਾ, ਪੜ੍ਹ ਸੀ, ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫੇਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇਸ ਤਰੀਕੇ ਕਿਹਾ ਕਿ ਉਹ ਮਰ ਗਈ ਆ, ਤੇ ਉਹਦਾ ਸਰਟੀਫਿਕੇਟ ਲੈ ਕੇ ਆ ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ ਜਾਂ ਕੁਛ ਵੀ ਜਿੱਦਾਂ ਮਰਜ਼ੀ, ਹੈ ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕੇ 2500 ਅਸੀਂ ਤੈਨੂੰ ਦੇਣਾ। ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ, ਦਫ਼ਨ ਕੀਤੀ ਸੀ,
2: ਜੀ
0: ਓਹਨੇ ਕਵਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਜਾਂ 3 ਕਿਲੋਮੀਟਰ ਬੈਂਕ ਭੈਣ ਨੂੰ ਲੈ ਕੇ ਆ ਗਿਆ
2: ਤੇ
0: ਆ ਜੇ ਮਰੀ ਪਈ ਤੇ ਸਬੂਤ ਹੈ ਤੇ ਉਹ ਲੋਕੀ ਇਕੱਠੇ ਹੋ ਗਏ ਪੁਲਿਸ ਸਾਡ ਲਈ ਫਲਾਣ ਢੀ ਉਹ ਉਹ ਵਿਚਾਰੇ ਨੇ ਕਿਹਾ ਕਿ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ ਭੈਣ ਮੈਂ ਆ ਜੇ ਭੈਣ ਤੇ ਮਰ ਗਈ ਹੈ ਮੈਨੂੰ ਕੋਈ ਸਰਟੀਫਿਕੇਟ ਨਹੀਂ ਬਣਾ ਕੇ ਦੇਣ ਦਿਆ ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਹੈ ਅਸੀਂ ਤੈਨੂੰ ਪੈਸੇ ਦੇ ਦਿੰਦੇ ਹਾਂ ਆਹ ਲਾਸ਼ ਲੈ ਜਾ ਇੱਥੋਂ ਤੇ ਜਾ ਪ੍ਰਬੰਧ ਕਰੋ ਜਾ ਕੇ ਜਾਂਚ ਕਿੱਦਾਂ ਆ ਜੇ ਸਾਡੇ ਮੁਲਕਾਂ ਦੇ ਹਾਲਾਤ ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ ਹਾਂਜੀ
2: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਤੇ ਹੈ ਨਾ ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90,000 ਵੋਟ ਤੋਂ ਆ ਰਹੇ ਨੇ ਜਿਹੜੇ ਚੌਥੇ ਨੰਬਰ ਤੇ ਆਏ ਨੇ ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨਸੀ ਫਿਰਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲਾਂ ਚ ਘੁੰਮਦੇ ਨੇ ਉਹਨਾਂ ਦੇ ਖਿਲਾਫ਼ ਕੇਸ ਬਣਾ ਛੜੇ ਨੇ ਜੀ
0: ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਏ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲ ਰਹੀਆਂ ਜੋ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਇਹ ਸੁਣਨਾ ਇਹ ਤੁਸੀਂ ਚੁੱਕਾ ਹੈ
2: ਅੱਛਾ ਠੀਕ ਹੈ ਠੀਕ ਹੈ
0: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ
2: ਹਾਂ ਜੀ ਜ਼ਰੂਰ
0: ਕਿ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
2: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
0: ਤੇ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
2: ਵਾਹ ਵਾਹ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
2: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
0: ਤੇ ਨੈਣ ਫਰਕੇ 2 ਤੋਂ 4 ਹੋ ਗਏ
2: ਵਾਹ ਵਾਹ
0: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
2: ਜੀ
0: ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ ਉਹਦੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
2: ਹੋ ਸ਼ੁਕਰੀਆ
0: ਸਾਡੀਆਂ ਸ਼ੁਭਇਸ਼ਾਵਾਂ ਤੁਹਾਡੇ ਨਾਲ ਖੁਦਾ ਹਾਫਿਜ਼ ਸਨ ਖੁਦਾ ਇਹ ਸਨ ਸ਼ਾਹ ਜੀ ਹੁਣੀਟਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਅੰਨਾ ਦੇ ਨਾਲ ਡਾਕਟਰ ਸਾਹਿਬ ਕਰ ਦਿੱਤੀ ਡਾਕਟਰ
3: ਸਾਹਿਬ
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਭਾਤ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਇਸ ਦਿਨ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ
3: ਪਹਿਲੀ ਗੱਲ ਤੇ ਇਹ ਸੋਚਿਆ ਸੀ ਕਿ ਆ ਸਰ ਗਿਆ ਰਹਿਣ ਹੀ ਦਿਓ ਤੇ ਠੀਕ ਹੈ
0: ਠੀਕ ਹੈ ਜੀ ਰਹਿਣ ਦੇਣਾ ਜੀ
3: ਕਿਹੜੇ
0: ਸ਼ਹਿਰ ਚੋਂ ਬੋਲ ਰਹੇ ਹੋ
3: ਅੱਛਾ ਜੀ ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ
0: ਅੱਛਾ
3: ਉਹ ਕਹਿੰਦੇ ਪੂਛ ਕੇ ਹੈ ਵੇ ਗਾਲਬ ਕੌਣ ਹੈ ਕੋਈ ਬਤਲਾਏ ਕਿ ਹਮ ਬਤਲਾਏ ਕਿਆ
0: ਵਾਹ ਵਾਹ ਵਾਹ ਵਾਹ ਕੋਈ ਬਤਲਾਏ ਕਿ ਹਮ ਬਤਾਏ ਕਿਆ ਬਤਲਾਏ ਕਿਆ ਕਿਆ ਬਾਤ
3: ਤੇ ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
0: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਦੱਸ ਦਿਆਂ ਕਿ ਇਹ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ?
3: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਨਾ ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ। ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ। ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਇਹ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਤਾਂ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
0: ਫਿਰ ਉਦੋਂ ਦੀ ਗੱਲ ਕਰਨ ਦੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਹੈ ਸਾਰਾ?
3: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ।
0: ਕੈਰੀਅਰ ਰੱਖੋ ਹੁਣ,
3: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨੇ, ਉਹਨਾਂ ਦਾ ਗਿਆਨ ਅੱਧ ਪਛੱਧਾ ਔਰ ਕਈ ਦਫ਼ਾ ਉਹ ਬਹੁਤ ਹੱਦ ਤੱਕ ਖਤਰਨਾਕ ਵੀ ਹੋ ਜਾਂਦਾ। ਚਲੋ, ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਹੋਇਆ ਤੇ ਇਹ ਸ਼ੇਪ ਕਰਨ ਵੀ ਨਹੀਂ ਹਟਦਾ ਤੇ ਕਿਤੇ ਕੰਮ ਵਿਗੜਨਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬੁਲਾ ਲਿਆ, ਤੂੰ ਮੇਰੀ ਭਾਵੇਂ ਅੱਖਾਂ ਤੋਂ ਦੂਰ ਕਿਸੇ ਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲੀ ਜਾ ਤਾਂ ਜਰਿਆ ਨੀ ਜਾਣਾ।
0: ਹਾਂਜੀ,
3: ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰ ਵਾਸਤੇ ਆ ਗਿਆ ਪੁਰਾਣੀ GDR ਈਸਟ ਜਰਮਨੀ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ ਤੇ ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਜਾਣਾ ਹੀ ਨਹੀਂ, ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ। ਇਸ ਕਰਕੇ ਮੈਂ ਆਪਣੀ MS ਕੀਤੀ, ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਸੀ ਜਦੋਂ ਜਰਮਨੀ ਦੇ ਵਿੱਚ ਅਸੀਂ ਖਾਸ ਫਿਰ ਸ਼ੁਰੂ ਵੀ ਕਹਿੰਦੇ ਨੇ।
0: ਦੁਬਾਰਾ ਬੋਲਿਓ
3: ਪਲੀਜ਼। ਜਰਮਨ ਦੇ ਵਿੱਚ ਜਾਂ
0: ਜਰਮਨ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ?
3: ਫਾਖ ਆਰਸ ਫਿਰ ਸ਼ੁਰੂ ਗਈ।
0: ਵਾਹ, ਅੱਛਾ, ਫਾਖ ਆਰਸ ਫਿਰ ਸ਼ੁਰੂ ਗਈ।
3: ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ਰੂਰਗੀ, ਵਿਸਰਲ ਸਰਜਰੀ।
0: ਅਸਲ ਸਰਜਰੀ, ਵਿਸਰਲ ਸਰਜਰੀ, ਠੀਕ ਹੈ ਜੀ।
3: ਵਿਸਰਲ ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਤਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
0: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਹਾਂ, ਜਦੋਂ ਫਿਰਨ ਤੁਰਨ ਜੋਗੇ ਹੁੰਦੇ ਹਾਂ, ਉਦੋਂ ਅਸੀਂ ਬਿਜੀ ਹੁੰਦੇ ਹਾਂ ਭਾਜ ਦੌੜ ਚ ਤੇ ਸੋਚੀਦਾ ਰਿਟਾਇਰ।
3: 14 ਸਾਲ ਮੈਨੂੰ ਇੱਥੇ ਹੋ ਗਏ ਸੀ।

0: ਵਿਸਰਲ ਸਰਜਰੀ
1: ਅਸਲ ਸਰਜਰੀ ਵਿਸਰਲ ਸਰਜਰੀ ਠੀਕ ਹੈ ਜੀ।
0: ਵਿਸਰੇ ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਤੁਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
1: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਮਤਲਬ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਹਾਂ, ਜਦੋਂ ਫਿਰਨ ਤੁਰਨ ਜੋਗੇ ਹੁੰਦੇ ਹਾਂ, ਉਦੋਂ ਅਸੀਂ ਬਿਜੀ ਹੁੰਦੇ ਹਾਂ ਭਾਰ ਚ ਦੌੜ ਚ, ਤੇ ਸੋਚੀਦਾ ਰਿਟਾਇਰ ਜਦੋਂ ਹੋਵਾਂਗੇ ਨਾ ਉਦੋਂ ਘੁੰਮਾਂਗੇ ਸਾਰਾ ਕੁਛ ਵੇਖਾਂਗੇ, ਉਦੋਂ ਤੱਕ ਗੋਡਿਆਂ ਚੋਂ ਗਰੀਸ ਮੁੱਕਦੀ ਜਾਂਦੀ ਹੈ। ਇਹ ਭੱਜ ਨੱਠ ਬਹੁਤ ਘੱਟ, ਫਿਰ ਨੀ ਇੰਨਾ ਦਿਲ ਕਰਦਾ ਹੁੰਦਾ ਕਿ ਉਹ ਪਹਾੜਾਂ ਤੇ ਚੜੀਏ, ਇੱਧਰ ਨੂੰ ਚੱਲੀਏ, ਉੱਧਰ ਨੂੰ ਚੱਲੀਏ।
0: ਹਾਂਜੀ, ਸੁੱਚਾ ਸਿੰਘ ਜੀ ਆਪਣੇ ਸਮਾਜ ਵਿੱਚ ਜੰਮਿਆ ਸਾਰਿਆਂ ਦੀ ਇਹੋ ਹੀ ਕਹਾਣੀ ਜੇ। ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਨਾ, ਮੈਂ ਵੇਖਿਆ ਕਿ ਇਹ ਯੂਰਪ ਨਹੀਂ ਲੈਂਦੇ ਆ।
1: ਹਾਂ ਵੇਖ ਲਓ, ਇਹ ਛੁੱਟੀਆਂ ਹਰ ਸਾਲ ਜਾਣਾ ਮੈਂ ਜਾਣ, ਕਿਉਂਕਿ ਮੇਰਾ ਗੈਸਟ੍ਰੋਨੋਮੀ ਚ ਗੈਸਟ੍ਰੋਨੋਮੀ ਨਾਲ ਸੰਬੰਧ ਰਿਹਾ ਹੈ। ਬਹੁਤ ਵਾਹ ਪੈਂਦਾ ਹੁੰਦਾ ਸੀ, ਉਹ ਕਰਜ਼ਾ ਲੈ ਕੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ, ਤੇ ਫਿਰ ਹਰ ਮਹੀਨੇ ਦਾ 200-200 ਐਰੋ ਦਿਨ ਦੇ ਵਾਪਸ ਕਰਦੇ ਰਹਿਣਾ। ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਮੇਰਾ ਇੱਕ ਦੋਸਤ ਸੀ, ਉਹ ਪੜ੍ਹਿਆ ਲਿਖਿਆ ਨਹੀਂ ਪਰ ਅਮੀਰ ਵਾਹਵਾ ਹੈ, ਉਹਦੇ ਕੋਲ ਸੀ ਨਹੀਂ ਹੈਗਾ, ਤੇ ਉਹਦਾ ਚੰਗਾ ਕਾਰੋਬਾਰ ਮਤਲਬ ਕਿ ਵਧੀਆ ਚੱਲਦਾ ਸੀ, ਤੇ ਉਹ ਇੱਕ ਵੀ ਛੁੱਟੀ ਨਹੀਂ ਸੀ ਕਰਦਾ ਹੁੰਦਾ, ਤੇ ਅਸੀਂ ਤਾਂ ਫਿਰ ਵੀ ਛੁੱਟੀਆਂ ਕਰਦੇ ਹੁੰਦੇ, ਇੱਕ ਵੀ ਛੁੱਟੀ ਨਹੀਂ, 12-12 ਘੰਟੇ ਕੰਮ, ਤੇ ਪੈਸੇ ਉਹਦੇ ਕੋਲ ਬਹੁਤ ਸਨ। ਤੇ ਮੈਂ 15 ਸਾਲਾਂ ਬਾਅਦ ਇੱਕ ਵਾਰੀ ਇਹਨੂੰ ਕਿਹਾ, ਮੈਂ ਉਹ ਤੂੰ ਛੁੱਟੀ ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ, ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆ ਛੁੱਟੀਆਂ ਕਰਨੀਆਂ ਨੇ, ਮੁੜ ਕੇ ਵਾਪਸ ਹੀ ਨਹੀਂ ਆਉਣਾ, ਮੜੀਆਂ ਚੋਂ ਵੇਖੀ ਜਾਏਗੀ ਜਿਹੜੀ
0: ਹੋਏਗੀ,
1: ਜਿਉਂਦੇ ਜੀ ਛੁੱਟੀਆਂ ਨਹੀਂ ਕਰਨੀਆਂ।
0: ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਲੇਕਿਨ ਦੇਖੋ ਜੀ ਹਰ ਇਨਸਾਨ ਦਾ ਜ਼ਿੰਦਗੀ ਨੂੰ ਮਾਨਣ ਦਾ, ਜਿਉਣ ਦਾ ਉਹਨੂੰ ਪੂਰਾ ਹੱਕ ਹੈ, ਉਹ ਆਪਣੀ ਮਰਜ਼ੀ ਨਾਲ ਜਿਵੇਂ ਜਿਉਵੇ, ਜਿਵੇਂ ਮਰਜ਼ੀ ਮਰੇ, ਠੀਕ ਹੈ। ਹਾਂਜੀ, ਤੇ ਤੁਸੀਂ ਕਿਹਾ ਸੀ ਕਿ ਅੱਜ ਕਿਸੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਹੈ, ਦੱਸੋ ਸਾਡੇ
1: 2-4 ਮਿੰਟ 5 ਮਿੰਟ ਕਿਸੇ ਨਾ ਕਿਸੇ ਮਸਲੇ ਦੇ ਉੱਤੇ ਜ਼ਰੂਰ।
0: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ 4-5 ਲਾਈਨਾਂ ਹੋ ਜਾਣ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਤੇ ਉਹਦੇ ਹਿਸਾਬ ਨਾਲ ਮੈਂ,
1: ਤੁਸੀਂ ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
0: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਮਸਲਾ ਇਹ ਕਿ ਕੱਲ 2 ਮਈ ਸੀ, ਤੇ ਕੱਲ ਦੇ ਦਿਨ 1945 ਨੂੰ ਬਰਲਿਨ ਦੇ ਵਿੱਚ ਜਰਮਨ ਫੌਜਾਂ ਨੇ ਹੱਥ ਖੜੇ ਕਰ ਦਿੱਤੇ ਸੀ ਰੂਸੀਆਂ ਦੇ ਅੱਗੇ,
1: 1945
0: ਸੈਕੰਡ ਵਰਲਡ ਵਾਰ ਦੇ ਵਿੱਚ। ਤੇ ਸੈਕੰਡ ਵਰਲਡ ਵਾਰ ਵੈਸੇ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ, ਕਿਉਂਕਿ ਅੱਜ ਕੱਲ ਦਾ ਪਾਠਕ ਖੁਦ ਵੀ ਜੇ ਚਾਹੇ ਤੇ ਜਿਹੜਾ ਗਿਆਨ ਮਰਜ਼ੀ ਕੱਢ ਲਵੇ
1: ਜੀ, ਬਿਲਕੁਲ ਠੀਕ,
0: ਤੇ ਜਿਹਨੇ ਨਹੀਂ ਕੱਢਣੀ ਉਹਨੂੰ ਆਪਾਂ ਭਾਵੇਂ ਅੱਜ ਘੰਟਾ ਲਾ ਕੇ ਸਮਝਾ ਵੀ ਦਈਏ, ਉਹਨੇ ਸਮਝਣਾ ਹੀ ਨਹੀਂ
1: ਜੀ। ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾ ਰਹੇ।
0: ਉਹਨਾਂ ਨੇ ਇਹ ਕਹਿਣਾ ਜੀ ਇਹ ਤੇ ਵਿਆਹ ਦੇ ਵਿੱਚ ਬੀ ਵਾਲਾ ਲੇਖਾ ਭਾ ਬੈਠੇ ਆ, ਕੰਮ ਮਕਸਦ ਕੋਈ ਹੋਰ ਸੀ, ਤੇ ਗੱਲਾਂ ਇਹ ਹੋਰ ਕਰਨ ਲੱਗ ਪਿਆ। ਚਲੋ, ਉਸ ਦੂਜੀ ਆਲਮੀ ਜੰਗ ਜਿਹੜੀ ਆ ਉਹ ਮੈਂ ਥੋੜਾ ਜਿਹਾ ਦੱਸ ਕੇ ਫਿਰ ਇਸ ਮਸਲੇ ਤੋਂ ਹੋਰ ਕਿਸੇ ਪਾਸੇ ਚੱਲਦੇ ਆ। 8 ਮਈ 1945 ਨੂੰ ਜਰਮਨੀ ਨੇ ਜਦੋਂ ਹਥਿਆਰ ਬਿਲਕੁਲ ਛੁੱਟ ਦਿੱਤੇ ਰੂਸੀ ਫੌਜਾਂ ਦੇ ਅੱਗੇ, ਫਿਰ ਇਹ ਜੰਗ ਖਤਮ ਹੋ ਗਈ। ਇਸ ਜੰਗ ਦੇ ਵਿੱਚ ਤਕਰੀਬਨ 65-70 ਮਿਲੀਅਨ ਲੋਕ ਵੀ ਕਹਿੰਦਾ ਮਾਰੇ ਗਏ।
1: ਮਰੇ ਜੀ, ਇੰਨੇ ਮਰੇ, ਨੋ ਡਾਊਟ।
0: ਤੇ ਹੁਣ ਜੇ ਵੇਖੀਏ ਇਨਸਾਨ ਨੇ ਉਸ ਤੋਂ ਕੁਛ ਵੀ ਨਹੀਂ ਜੇ ਸਿੱਖਿਆ। ਇਸ ਵੇਲੇ ਸੰਸਾਰ ਦੇ ਵਿੱਚ 2-3 ਤਕੜੀਆਂ ਜੰਗਾਂ ਤੇ ਪਤਾ ਨੀ ਕਿੰਨੀਆਂ ਭਖਦੀਆਂ ਲੱਗੀਆਂ ਹੋਈਆਂ, ਤੇ ਮੈਂ ਕਹਿੰਦਾ ਕਿ ਹੁਣ ਨਾ ਕੁਛ ਅਮਨ ਨੂੰ ਅਸੀਂ ਚਾਚੀ ਮਾਰੀਏ।

0: ਉਹਦੇ ਬਾਰੇ ਮੈਂ ਤੁਹਾਨੂੰ ਇੱਕ ਪੰਜਾਬੀ ਬਰਕਤ ਰਾਮ ਜੁਮਨ ਦੀਆਂ ਇੱਕ ਸਦੀ ਪਹਿਲਾਂ ਲਿਖੀਆਂ ਸਤਰਾਂ ਸੁਣਾਉਣਾ ਹੈ। ਉਹ ਕਹਿੰਦੇ ਆ ਜੀ, ਅੱਜ ਦੀ ਨਵੀਂ ਤਹਿਜ਼ੀਬ ਦੇ ਰਹਿਬਰਾਂ ਨੇ ਕਹਿੰਦੇ ਜੀ ਅੱਜ ਦੀ ਨਵੀਂ ਤਹਿਜ਼ੀਬ ਦੇ ਰਹਿਬਰਾਂ ਨੇ ਪੱਠੀ ਜਿਹੀ ਸੰਸਾਰ ਚ ਤਾਈ ਹੋਈ ਏ।
1: ਵਾਹ ਵਾਹ, ਪੱਠੀ ਜਿਹੀ ਸੰਸਾਰ ਵਿੱਚ ਤਾਈ ਹੋਈ ਏ, ਵਾਹ।
0: ਹਾਂ, ਕਹਿੰਦੇ ਆਦਮ ਖੂਰ ਜਲਾਦਾਂ ਨੇ ਥਾਂ ਥਾਈ, ਬੰਬਾਂ ਨਾਲ ਦੁਕਾਨ ਸਜਾਈ ਹੋਈ ਏ।
1: ਵਾਹ ਵਾਹ ਵਾਹ ਵਾਹ।
0: ਇਹ ਜੀ ਆਪਣੇ ਪਾਕਿਸਤਾਨ ਚ ਰਹਿ ਗਏ, ਪਾਕਿਸਤਾਨ ਦੇ ਸਿਆਲਕੋਟ ਦੇ ਵਿੱਚ ਇਹਨਾਂ ਦਾ ਜਨਮ ਦਿਨ, ਇਹਨਾਂ ਦਾ ਜਨਮ ਪਿੰਡ ਜਨਮ ਹੋਇਆ ਸੀ। ਤੇ ਜਿਵੇਂ ਹੁਣ ਇਹਨਾਂ ਸਤਰਾਂ ਨੂੰ ਦੇਖਾਂ ਤੇ ਉਹ ਸਤਰਾਂ ਅੱਜ ਵੀ ਸੱਚ ਨੇ,
1: ਪੂਰੀਆਂ ਟੋਕਦੀਆਂ ਨੇ ਜੀ ਸਾਡੇ ਤੇ।
0: ਤੇ ਫਿਰ ਦੱਸੋ ਅਸੀਂ ਸਿੱਖਿਆ ਕਿ
1: ਮੈਂ ਕਿਹਾ ਜੀ ਡਾਕਟਰ ਸਾਹਿਬ ਅਸੀਂ ਬਰੂਦ ਦੇ ਢੇਰ ਤੇ ਬੈਠੇ ਆ, ਸਿੱਖਣਾ ਤੇ ਕਿਤੇ ਰਿਹਾ ਸੀ, ਅੱਗੇ ਨਾਲੋਂ ਵੀ ਵਿਗੜ ਗਏ ਆ ਜ਼ਿਆਦਾ,
0: ਅੱਗੇ ਨਾਲੋਂ ਵੀ ਵਿਗੜੇ ਆ। ਤੇ ਹੁਣ ਮੈਂ ਇਸ ਨੂੰ ਫਿਰ ਉੱਥੇ ਲੈ ਕੇ ਜਾਂਦਾ ਜਿਸ ਧਰਤੀ ਦੇ ਅਸੀਂ ਬੈਠੇ ਹੋਏ ਆ। ਮਸ਼ਹੂਰ ਫ੍ਰੀਡਰਿਸ਼ ਸ਼ਿਲਰ ਗੋਇਥੇ ਦਾ ਨਾਮ ਕਿੰਨੇ ਨੀ ਸੁਣਿਆ?
1: ਬਿਲਕੁਲ ਜੀ, ਗੋਇਥੇ ਸ਼ਿਲਰ ਸਭ ਜਾਣਦੇ ਨੇ,
0: ਸਾਰੇ ਜਾਣਦੇ ਨੇ। ਤੇ ਸ਼ਿਲਰ ਨੇ ਉਦੋਂ ਲਿਖ ਦਿੱਤਾ, ਕਹਿੰਦਾ ਕਿ ਜੇ ਕੋਈ ਦੁਨੀਆਂ ਦੇ ਵਿੱਚ ਕੋਈ ਸਫਲ ਵਪਾਰੀ ਹੈ ਨਾ, ਉਹ ਸਿਰਫ ਜੰਗ ਹੈ।
1: ਜੰਗ ਹੈ, ਵਾਹ ਵਾਹ।
0: ਉਹ ਕਹਿੰਦਾ ਇਹ ਜਿਹੜਾ ਹੈ ਇਹਦੇ ਚ ਇੰਨੀ ਸ਼ਕਤੀ ਹੈਗੀ ਆ ਕਿ ਇਹ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦਾ
1: ਜੀ, ਲੋਹੇ ਨੂੰ ਕਰਦਾ ਸੋਨੇ ਚ। ਉਹਨਾਂ ਦਾ ਵਾਕਈ ਸੋਨਾ ਬਣ ਰਿਹਾ ਲੋਹਾ, ਨੋ ਡਾਊਟ।
0: ਹਾਂਜੀ
1: ਜੀ,
0: ਤੇ ਉਹਨਾਂ ਦਾ ਲੋਹਾ
1: ਸੋਨਾ ਬਣ ਰਿਹਾ
0: ਜੇ ਤੁਸੀਂ 5 ਮਿੰਟ ਦਿੱਤੇ ਸੀ, ਸੋ ਮੈਂ ਨਾ ਹੁਣ ਪੰਜਾਬ ਦੇ ਹੋਰ ਸਾਂਝੇ ਕਈ ਵਾਰ ਜਾਣਾ ਆ, ਜਿਹੜਾ ਇਹਨਾਂ ਜੰਗਾਂ ਬਾਰੇ ਲਿਖਦਾ ਉਹਨੂੰ ਬਹੁਤ ਬਹੁਤ ਜ਼ਿਆਦਾ ਲਿਖਦਾ, ਲੇਕਿਨ ਬਾਬਾ ਨਜ਼ਮੀ ਲਿਖਦਾ ਆ।
1: ਵਾਹ ਵਾਹ, ਬਾਬਾ ਨਜ਼ਮੀ ਵੀ ਜੀ, ਕਿਆ ਬਾਤਾਂ ਨੇ ਬਾਬੇ ਨਜ਼ਮੀ ਦੀਆਂ।
0: ਹਾਂਜੀ, ਤੇ ਉਹ ਕਹਿੰਦੇ ਨੇ ਬਾਬਾ ਨਜ਼ਮੀ, ਉਹ ਰੱਬਾ ਲੱਗੀ ਜੰਗ ਹਟਾ, ਕਹਿੰਦੇ ਰੱਬਾ ਲੱਗੀ ਜੰਗ ਹਟਾ, ਬੰਦੇ ਖਾਣੀ ਪਿੰਜਰੇ ਪਾ।
1: ਵਾਹ, ਪਿੰਜਰੇ ਪਾ।
0: ਕਹਿੰਦਾ ਇਹ ਮੈਂ ਰੱਬ ਨੂੰ ਅੱਗੇ ਕਹਿੰਦਾ ਆਪਣੇ ਵੱਲੋਂ। ਤੁਸੀਂ ਕਿਹਾ ਸੀ ਕਿ ਥੋੜਾ ਜਿਹਾ ਅੱਜ ਕਵੀਆਂ ਵਾਲਾ ਕੰਮ ਹੋਣਾ ਚਾਹੀਦਾ, ਤੇ ਫਿਰ ਮੈਂ 4 ਲਾਈਨਾਂ ਖੁਦ ਵੀ ਲਿਖ
1: ਲਈਆਂ।
0: ਤੇ ਮੈਂ ਰੱਬ ਨੂੰ ਆਖਿਆ ਕਿ ਰੱਬਾ ਮੇਰੀ ਵੀ ਸੁਣ ਲਾ, ਚਾਹੇ ਮੈਂ ਹੈ ਤੇ ਨਾਸ ਚੁੱਕੀ ਆ, ਪਰ ਮੈਂ ਉਹਨੂੰ ਲਿਖਦਾ ਆ ਕਹਿੰਦਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ। ਰੱਬ ਨੂੰ ਮੈਂ ਕਿਹਾ ਉਹ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਕਹਿੰਦਾ ਕਿ ਲੱਗਦਾ, ਮੈਂ ਕਿਹਾ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਆਇਆ ਤੁਲੇ ਜਾਪਣ ਅੜਗੇ, ਆਇਆ ਤੁਲੇ ਜਾਪਣ ਅੜਗੇ, ਸ਼ੈਤਾਨ ਜਾਹੂ ਦੇ ਸਾਹਮਣੇ ਖੜ ਗਏ।
1: ਵਾਹ ਵਾਹ, ਬਾਗੂ ਬਾਗੂ।
0: ਹਾਂਜੀ, ਸੁੱਚਾ ਸਿੰਘ ਜੀ ਅੱਗੇ ਸੁਣੋ, ਗਾਜ਼ਾ ਉਹਨੇ ਮਾਰ ਮੁਕਾਇਆ,
1: ਵਾਹ,
0: ਗਾਜ਼ਾ ਉਹਨੇ ਮਾਰ ਮੁਕਾਇਆ, ਪਰ ਪਾਪੀ ਨੂੰ ਸਬਰ ਨਾ ਆਇਆ।
1: ਵਾਹ,
0: ਫਿਰ ਲਿਬਨਾਨ ਵੱਲ ਨੂੰ ਧਾਇਆ, ਸਕੂਲ ਮਸੀਤਾਂ ਹਰ ਕੋਲ ਵੀ ਆਇਆ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਕਹਿੰਦਾ ਜੀ ਉਹਨਾਂ ਦੀ ਜੰਗ ਬਾਰੇ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਲੇਕਿਨ ਆਪਣੀ ਜਿੱਤ ਤੇ ਖੜੇ ਨੇ
1: ਆਪਣੀ ਜਿੱਤ ਤੇ ਖੜੇ ਨੇ ਵਾਕਿਆ
0: ਇਹ ਸਿਰਫ ਲੜਾਈ ਸਿਰਫ ਹੁਣ ਜਿੱਤ ਦੀ ਰਹਿ ਗਈ ਹੈ ਨਾ ਜੀ ਕਹਿੰਦਾ ਕਿ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਲੇਕਿਨ ਆਪਣੀ ਜਿੱਤ ਤੇ ਖੜੇ ਨੇ ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ ਅੰਦਰੋਂ ਅੰਦਰੀ ਖੁਸ਼ ਹੋਈ ਜਾਂਦੀ ਬਣਦਾ ਪਿਆ ਜੋ ਲੋਹਾ ਉਹਦੀ ਚਾਂਦੀ
1: ਬਣਦਾ ਪਿਆ ਜੋ ਲੋਹਾ ਚਾਂਦੀ
0: ਅੱਗੇ ਕਹਿੰਦਾ ਸ਼ਿਲਰ ਬਾਬੇ ਸੀ ਜੋ ਫਰਮਾਇਆ ਰਾਇਨ ਮੈਟਲ ਨੇ ਕਰ ਵਿਖਾਇਆ ਰਾਇਨ ਮੈਟਲ ਜਰਮਨੀ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਕੰਪਨੀ ਆ ਜਿਹਨੇ ਪਿਛਲੇ 4 ਸਾਲਾਂ ਦੇ ਵਿੱਚ 400% ਤੋਂ ਵੱਧ ਨਫਾ ਕਮਾ ਲਿਆ ਤੁਹਾਡੇ ਇਲਾਕੇ ਦੇ ਵਿੱਚ ਹੀ ਅਜੇ ਰਾਇਨ ਮੈਟਲ ਦੀ ਕੰਪਨੀ ਤੇ ਇਹ ਹਾਲ ਜੇ ਜਗੂਆਂ ਦਾ ਕਿ ਸਾਡੇ ਬਰਕਤ ਰਾਮ ਜੁਮਨ ਹੋਣ ਜਾਂ ਨਜ਼ਮੀ ਬਾਬਾ ਹੋਵੇ ਜਾਂ ਸ਼ਿਲਰ ਬਾਬਾ ਹੋਵੇ ਸਾਰਿਆਂ ਦਾ ਕਹਿਣਾ ਸਿਰਫ ਇਹੀ ਆ ਕਿ ਜੰਗ ਤੋਂ ਬਚਦਾ ਕੋਈ ਨੀ ਆਪਣੇ ਵਾਸਤੇ ਪੈਸੇ ਕਮਾਉਂਦੀ ਹੈ
1: ਬੰਦੇ ਖਾਣੀ
0: ਤੇ ਇਸ ਬੰਦੇ ਖਾਣੀ ਨੂੰ ਮੈਂ ਹੁਣ ਥੋੜੇ ਹੋਰ ਦੋ ਪੈਰੇ ਨਾਲ ਬੰਦ ਕਰਦੇ ਆ ਜਿਹੜੇ ਮੈਂ ਸਾਇਰ ਧਾਮ ਵਿੱਚ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ
1: ਵਾਹ ਵਾਹ ਸਾਇਰ ਲੁਧਿਆਣੇ ਵੀ ਬੜਾ ਗ੍ਰੇਟ ਆਦਮੀ ਹੋਇਆ
0: ਹਾਂਜੀ ਉਹਨਾਂ ਬਾਰੇ ਦੱਸਣ ਦੀ ਤੇ ਕੋਈ ਗੱਲ ਨੀ ਲੇਕਿਨ ਉਹਨਾਂ ਦੀ ਨਜ਼ਮ ਵੀ ਤਕਰੀਬਨ ਜੋ ਵੀ ਅਮਨ ਦਾ ਚਾਹਵਾਨ ਹੈ ਉਹਨੂੰ ਬਿਲਕੁਲ ਪਤਾ ਹੋਏਗਾ ਜਿਹੜੀ ਸ਼ੁਰੂ ਹੁੰਦੀ ਹੈ
1: ਉਹਨਾਂ ਨੇ ਫਿਲਮ ਇੰਡਸਟਰੀ ਵਾਸਤੇ ਵੀ ਬੜੇ ਬੜੇ ਸੋਹਣੇ ਗਾਣੇ ਲਿਖੇ
0: ਬਿਲਕੁਲ ਜੀ ਉਹ ਲਿਖਦੇ ਨੇ ਖੂਨ ਆਪਣਾ ਹੋ ਜਾਂ ਪਰਾਇਆ ਹੋ ਖੂਨ ਆਪਣਾ ਹੋ ਜਾਂ ਪਰਾਇਆ ਹੋ ਨਸਲੇ ਆਦਮ ਕਾ ਖੂਨ ਹੈ ਆਖਰ ਜੰਗ ਮਗਰਬ ਮੇਂ ਹੋ ਕਿ ਮਸ਼ਰਕ ਮੇਂ ਅਮਨੇ ਆਲਮ ਕਾ ਖੂਨ ਹੈ ਆਖਰ ਹਾਂਜੀ ਅਗਲੀ ਨਜ਼ਮ ਜਿਹੜਾ ਕੋਈ ਹਰ ਕੋਈ ਪੜ੍ਹ ਲੇਗਾ ਲੇਕਿਨ ਆਖਰੀ ਚਾਈ ਲਾਈਨ ਲਿਖ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੋਲਦਾ ਹੋਇਆ
1: ਮਿਹਰਬਾਨੀ ਜੀ
0: ਵਾਪਸੀ ਚ ਬਸ ਸਿਰਖੇਵਾ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅੱਗੇ ਆਖਰੀ ਪੰਕ ਦੀਆਂ ਉਸਦੀ ਨਜ਼ਮ ਦੀਆਂ ਇਹ ਸ਼ਰੀਫ ਇਨਸਾਨ ਨੂੰ ਜੰਗ ਚਲਤੀ ਰਹੇ ਤੋ ਬਿਹਤਰ ਹੈ ਇਸ ਲਈ ਇਹ ਸ਼ਰੀਫ ਇਨਸਾਨੋਂ
1: ਰੰਗ
0: ਜੰਗ ਚਲਤੀ ਰਹੇ ਤੋ ਬਿਹਤਰ ਹੈ ਔਰ ਨਹੀਂ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤੋ ਬਿਹਤਰ
1: ਵਾਹ ਵਾਹ ਕਮਾਲ ਵੰਡਰਫੁਲ ਬਹੁਤ ਸੋਹਣੇ ਵਿਚਾਰ ਨੇ ਜੀ ਤੇ ਡਾਕਟਰ ਸਾਹਿਬ ਮੈਂ ਇੱਕ ਸ਼ੇਅਰ ਕਰਾਂਗਾ
0: ਜੀ
1: ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ ਕਾਂ ਪੈ ਕਰਨ ਵਕਾਲਤਾਂ ਤੇ ਸਭ ਨੂੰ ਮਿਲਣ ਜਹਾਲਤਾਂ
0: ਕਿਆ ਬਾਤ ਹੈ ਸੱਚਾ ਸਿੰਘ ਜੀ
1: ਇਹ ਮੇਰਾ ਨਹੀਂ ਜੀ ਸ਼ੇਰ ਹੈ ਤੈਨੂੰ ਪਤਾ ਮੈਨੂੰ
0: ਸਹੀ ਹੋਵੇ ਲੇਖਣ
1: ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ ਕਾਂ ਪੈ ਕਰਨ ਵਕਾਲਤਾਂ ਸਭ ਨੂੰ ਮਿਲਣ ਜਹਾਲਤਾਂ ਮੇਰਾ ਦਿਲ ਨਹੀਂ ਸਾਫ, ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ ਤੇ ਉੱਥੇ ਫਿਰ ਇਨਸਾਫ ਨਹੀਂ ਰਹਿੰਦਾ।
0: ਉੱਤੇ
1: ਸ਼ਾਹ ਦਾ ਤੁਹਾਨੂੰ ਸੁਣਾਉਣ ਲੱਗਾ ਜੀ।
0: ਜੀ
1: ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ।
0: ਅੱਗ ਨਾ ਰੱਖੀ,
1: ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ। ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਓਏ, ਦੇਸ਼ ਦਾ ਰਾਖਾ ਠੱਗ ਨਾ ਰੱਖੀ। ਬੁੱਲੇ ਸ਼ਾਹ ਦਾ ਮਨ ਲੈ ਕਹਿਣਾ, ਦੇਸ਼ ਦਾ ਰਾਖਾ ਠੱਗ ਨਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵਨਸ ਅਗੇਨ ਥੈਂਕ ਯੂ ਵੈਰੀ ਮਚ।
0: ਓਕੇ, ਯੂ ਆਰ ਮੋਸਟ ਵੈਲਕਮ। ਫਿਰ ਮਿਲਾਂਗੇ ਜੀ, ਸਾਰੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ।
1: ਉਹਨਾਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਥੈਂਕ ਯੂ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਾਡੇ ਸੱਜਣ ਮਿੱਤਰ ਡਾਕਟਰ ਸਾਹਿਬ ਨੇ, ਵੰਡਰਫੁਲ ਮੈਨ, ਜੈਂਟਲਮੈਨ ਔਰ ਸ਼ਰੀਫ ਆਦਮੀ। ਤੇ ਹੁਣ ਅਸੀਂ ਆ ਰਹੇ ਹਾਂ ਖਾਲਸਾ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਰੈਡੀ ਹੋ ਜਾਓ ਤੁਸੀਂ ਜੇ ਸੁਣ ਰਹੇ ਹੋ ਤੇ ਬੰਦ ਕਰ ਦਿਓ ਪਲੀਜ਼ ਆਪਣਾ ਰੇਡੀਓ ਨੂੰ ਅਲਾਓ ਜੀ। ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਾਓ, ਠੀਕ ਠਾਕ ਹੋ?
2: ਚੜ੍ਹਦੀਆਂ ਕਲਾ ਜੀ, ਚੜ੍ਹਦੀਆਂ ਕਲਾ
1: ਜੀ, ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚੜ੍ਹਕੇ ਚੜ੍ਹਦੀ ਕਲਾ ਜੀ।
2: ਡਾਕਟਰ ਦਲਬੀਰ ਸਿੰਘ ਲਹਿਰੀ ਉਹਨਾਂ ਨੇ ਹਾਂਜੀ ਨਹੀਂ ਜੀ, ਮੇਰਾ ਤੇ ਮੇਰੇ ਤੇ ਵੱਡੇ ਭਰਾਵਾਂ ਵਰਗੇ ਜੇ ਬਹੁਤ ਜਿਆਦਾ ਪਿਆਰ ਹੈ ਮੇਰਾ ਇਹਨਾਂ ਦੇ ਨਾਲ।
1: ਬਿਲਕੁਲ ਬਿਲਕੁਲ ਜੀ, ਤੇ ਬੜੀ ਚੰਗੀ ਗੱਲ ਹੈ। ਵੇਖ ਲਓ, ਸੱਜਣ ਮਿੱਤਰ ਨੇ ਸਾਡੇ ਤੇ ਉਹਨਾਂ ਨੇ ਸਾਨੂੰ ਪੜਾਇਆ ਨਹੀਂ ਹੈ।
2: ਹਾਂਜੀ ਹਾਂਜੀ ਹਾਂਜੀ,
1: ਬਹੁਤ ਵਧੀਆ
2: ਗੱਲ। ਇਹ ਜਿਹੜੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਹੁੰਦੇ ਸਨ ਨਾ, ਤੇ ਉੱਥੇ ਮੈਂ ਅਕਸਰ ਇਹਨਾਂ ਦੇ ਕੋਲ ਚਲੇ ਜਾਂਦਾ ਹੁੰਦਾ।
1: ਅੱਛਾ
2: ਜੀ, ਤੇ ਇਹਨਾਂ ਨੇ ਮੈਨੂੰ ਦੱਸ ਦੇਣਾ ਵੀ ਅੱਜ ਮੇਰੀ ਰਾਤ ਦੀ ਡਿਊਟੀ ਹੈ ਜੀ। ਤੇ ਫੇਰ ਮੈਂ ਕੋਈ ਦਾਲ ਦੂਲ ਬਣਾ ਕੇ, ਕਿਉਂਕਿ ਇਹ ਜਿਆਦਾ ਅੰਗਰੇਜ਼ੀ ਰਾਸ਼ਨ ਨਹੀਂ ਖਾਂਦੇ ਨੇ।
1: ਅੱਛਾ,
2: ਫੇਰ ਮੈਂ ਕੋਈ ਸਬਜ਼ੀ ਸੁਬਜੀ ਕੋਈ ਰੋਟੀਆਂ ਰਾਟੀਆਂ ਪਕਾ ਕੇ ਤੇ ਇਹਨਾਂ ਵਾਸਤੇ ਸਿਆਲ ਦੇ ਦਿਨਾਂ ਦੇ ਵਿੱਚ, ਉਦੋਂ ਮੇਰੇ ਕੋਲ ਕਾਰ ਨਹੀਂ ਹੁੰਦੀ ਤੇ ਲਾਇਸੈਂਸ ਨਹੀਂ ਹੁੰਦਾ, ਫੇਰ ਮੈਂ ਟ੍ਰੇਨ ਚ ਬਹਿ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਕਰਨਾ ਇਹਨਾਂ ਦੇ।
1: ਫੇਰ ਤੇ ਤੁਹਾਡਾ ਕਾਫੀ ਪਿਆਰ ਦੋਸਤੀ ਆ ਆਪਸ ਵਿੱਚ।
2: ਹਾਂਜੀ ਹਾਂਜੀ, ਬਹੁਤ ਜਿਆਦਾ ਜੀ, ਮੈਂ ਇਹਨਾਂ ਦੇ ਛੋਟੇ ਭਰਾ ਵਾਂਗੂ, ਮਤਲਬ ਜਿਵੇਂ ਬੜਾ ਇਹਨਾਂ ਦਾ ਮਾਣ ਸਤਿਕਾਰ ਕਰਦਾ ਰਿਹਾ।
1: ਨਾਈਸ ਆਦਮੀ, ਬਹੁਤ ਪਿਆਰੇ ਆਦਮੀ, ਮੈਨੂੰ ਤੇ ਉੱਥੇ ਕਵੀ ਸੁਨੇਹਣ ਚ ਹੀ ਮਿਲਦੇ ਹੁੰਦੇ ਸਨ, ਸਿਰਫ ਸਤਿ ਸ੍ਰੀ ਅਕਾਲ ਹੀ ਹੁੰਦੀ ਹੁੰਦੀ ਸੀ ਇਹਨਾਂ ਨਾਲ।
2: ਹਾਂਜੀ ਹਾਂਜੀ, ਮੇਰਾ ਤੇ ਬਹੁਤ ਹੀ ਇਹਨਾਂ ਦੇ ਨਾਲ ਪੁਰਾਣਾ ਸੰਬੰਧ ਜੇ, ਪਰ ਇਹਨਾਂ ਨੇ ਜਿਹੜੀਆਂ ਰੌਣਕਾਂ ਲਾਈਆਂ ਤੇ ਜਿਹੜੀਆਂ ਗੂੜ ਗਿਆਨ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ,
1: ਬਹੁਤ ਜੈਂਟਲਮੈਨ ਵਧੀਆ।
2: ਹਾਂਜੀ, ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਤੇ ਜਿਹੜੇ ਤੁਸੀਂ ਅੱਗੋ ਸ਼ੇਅਰ ਸੁਣਾਏ ਨੇ, ਹਾਂਜੀ
1: ਮਿਹਰਬਾਨੀ,
2: ਤੇ ਉਹ ਵੀ ਬੜੇ ਵਧੀਆ ਨੇ ਜੀ। ਹਾਂਜੀ
1: ਥੈਂਕ
2: ਯੂ। ਲਓ ਫਿਰ ਮੇਰੇ ਕੋਲ
1: ਆਉਣ ਦਿਓ, ਅੱਜ ਕੀ ਸੁਣਾਓਗੇ ਸਾਨੂੰ ਤੁਸੀਂ?
2: ਮੈਂ ਤੁਹਾਨੂੰ ਮੈਂ ਅੱਜ ਖਬਰ ਹੀ ਸੁਣਾਉਣੀ, ਮੈਂ ਵੀ ਖਬਰ ਹੀ, ਮੈਂ ਤੁਹਾਨੂੰ ਅੱਜ ਇੱਕ ਖਬਰ ਸੁਣਾਉਣੀ ਹੈ ਜਰਮਨ ਦੀ।
1: ਅੱਛਾ ਸੁਣਾਓ।
2: ਹਾਂਜੀ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
1: ਵਾਹ ਵਾਹ ਵਾਹ ਵਾਹ, ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਬੋਲਣਾ ਚਾਹੁੰਦੇ ਹੋ। ਹਾਂਜੀ,
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
1: ਵਾਹ,
2: ਇੱਥੇ ਜ਼ੋਰ ਅਜਮਾਈ ਕਾਹਤੋਂ ਕਰਦੇ ਹੋ।
1: ਵਾਹ ਵਾਹ,
2: ਉਹ ਗੰਦੀਆਂ ਗਾਲਾਂ ਕੱਢੋ, ਦੁਨੀਆਂ ਸੁਣਦੀ ਜੇ, ਗੰਦੀਆਂ ਗਾਲਾਂ ਕੱਢੋ, ਦੁਨੀਆਂ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ।
1: ਵਾਹ ਵਾਹ ਵਾਹ ਵਾਹ, ਕਮਾਲ ਹੈ ਬਈ।
2: ਗੰਦੀਆਂ ਗਾਲਾਂ ਕੱਢੋ, ਦੁਨੀਆਂ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ
1: ਹੋ।
2: ਬੁੱਕਲ ਵਿੱਚ ਮੂੰਹ ਪਾ ਕੇ ਤੇ ਕਦੇ ਸੋਚੋ, ਕਿਉਂ ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ,
1: ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ। ਇੰਨੀ ਇੰਨੀ ਕਿੱਥੇ ਅਕਲ ਸਾਡੇ ਲੋਕਾਂ ਕੋਲ,
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ।
1: ਵਾਹ ਵਾਹ।
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ
1: ਪੱਲੇ। ਵਾਹ।
2: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ।
1: ਬਿਲਕੁਲ ਬਿਲਕੁਲ ਕਰਦੇ ਨੇ ਜੀ।
2: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ। ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ।
1: ਵਾਹ ਵਾਹ। ਇਹੋ ਤੇ ਸਮੱਸਿਆ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ। ਉਹ ਕਿਸੇ ਦੇ ਵੀ ਉਹ ਭਾਵੇਂ ਬਸ ਜਿਹੜਾ ਗੁਰਦੁਆਰੇ ਗਿਆ ਉਹ ਕੁਝ ਨਾ ਕੁਝ ਲੁੱਟਣ ਹੀ ਗਿਆ।
1: ਲੁੱਟਣ ਹੀ ਗਿਆ। ਵਾਕਈ ਅੱਜ ਕੱਲ ਦੇ ਰਿਕਾਰਡ ਤੱਕ ਤੇ ਇਹੋ ਹੀ ਪਤਾ ਲੱਗਦਾ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ। ਨਾਲੇ ਆਖੋ ਰੱਜੇ ਪੁੱਜੇ ਘਰ ਦੇ।
1: ਬਿਲਕੁਲ। ਭੁੱਖ ਤੇ ਦਿਮਾਗ ਚ ਹੁੰਦੀ ਆ ਘਰੋਂ ਭਾਵੇਂ ਰੱਜੇ ਹੀ ਹੋਣ ਜੀ।
2: ਨਾਲੇ ਆਖੋ ਰੱਜੇ ਪੁੱਜੇ ਘਰ ਦੇ ਹੋ। ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ। ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ। ਨੇਤਾ ਬਣ ਲਈ ਨਿਤ ਇਲੈਕਸ਼ਨ ਲੜਦੇ ਹੋ। ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ। ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ। ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ।
1: ਜਿਉਂਦੇ ਰਹੋ। ਬਿਲਕੁਲ ਐਗਜੈਕਟਲੀ ਬਿਆਨ ਕਰ ਰਹੇ।
2: ਬਣਦੇ ਕੰਮ ਵਿਚ ਸਦਾ ਰੁਕਾਵਟ ਬਣਦੇ ਹੋ। ਬਣਦੇ ਕੰਮ ਵਿਚ ਸਦਾ ਰੁਕਾਵਟ ਬਣਦੇ ਹੋ। ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
1: ਵਾਹ।
2: ਉਹ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
1: ਜੇ ਨਾ ਵਰਨਾ
2: ਬੇਰ ਟੀਸੀ ਦਾ
1: ਜੀ।
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ। ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ। ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
1: ਏਦਾਂ ਨਿਸ਼ਾਨਾ ਛਿੱਤਰ ਦਾ ਬੇਰੀ ਨੂੰ ਮਾਰ ਦੇਣੇ ਕਿ ਬੇਰ ਤੇ ਵੱਜਦਾ ਹੈ ਸਿੱਧਾ। ਵਾਹ ਵਾਹ ਵਾਹ ਵਾਹ।
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ।
1: ਵਾਹ।
2: ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
1: ਬਹੁਤ ਖੂਬ। ਜਿਉਂਦੇ ਰਹੋ।
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ।
1: ਵਾਹ।
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ। ਉਹ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ। ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ।
1: ਖੂਬ ਖਾਲਸਾ ਜੀ। ਕਿਆ ਬਾਤ।
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ
1: ਜੀ।
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ। ਅੰਮ੍ਰਿਤ ਵੇਲੇ ਗੁਰਬਾਣੀ ਵੀ ਪੜ੍ਹਦੇ ਹੋ।
1: ਵਾਹ ਵਾਹ ਵਾਹ ਵਾਹ।
2: ਉਹ 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ। 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ। ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ।
1: ਬਹੁਤ।
2: ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ। ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦਏ। ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦਏ। ਵੇਖਾਂ ਕਿੰਜ ਸਰੋਪੇ ਲੈ ਲੈ ਤਰਦੇ ਹੋ। ਵੇਖਾਂ ਕਦੋਂ ਸਰੋਪੇ ਲੈ ਲੈ ਤਰਦੇ ਹੋ। ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ। ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ। ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ। ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ।
1: ਕਿਆ ਬਾਤ।
2: ਅੰਤ ਸਮਾਂ ਹੈ ਲੇਖਾ ਪਾਈ ਪਾਈ ਦਾ। ਅੰਤ ਸਮੇਂ ਹੈ ਲੇਖਾ ਪਾਈ ਪਾਈ ਦਾ। ਉਹ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ। ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ। ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ।
1: ਬਿਲਕੁਲ ਬਿਲਕੁਲ।
2: ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ। ਉਹ ਬਜ਼ਰ ਕਰੈਤਾਂ ਕਰਦੇ ਵੀ ਨਾ ਡਰਦੇ ਹੋ। ਬਜ਼ਰ ਕੁਰੈਤਾਂ ਕਰਦੇ ਵੀ ਨਾ ਡਰਦੇ ਹੋ। ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
1: ਬਿਲਕੁਲ।
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ। ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ। ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਜੀ।
1: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ। ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਤੇ ਉਹਦੇ ਚੋਂ ਤੁਹਾਡਾ ਦੁੱਖ ਵੀ ਪ੍ਰਗਟ ਹੋ ਰਿਹਾ। ਇਹ ਤੁਹਾਡਾ ਹੀ ਦੁੱਖ ਨਹੀਂ, ਇਹ ਸਾਰੇ ਸੁਹਿਰਦ ਲੋਕਾਂ ਦਾ ਦੁੱਖ ਹੈ ਜਿਹੜਾ ਤੁਸੀਂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਾਹਰ ਕਿਤੇ ਝਗੜਾ ਹੋ ਜਾਏ ਖਾਲਸਾ ਜੀ ਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਆਦਮੀ ਕਿਤੇ ਸਿੱਖ ਦੀ ਘੂਰੇ ਮਾਰ ਦੇ ਚਾਰ ਜਾਂ ਕਿਤੇ ਦਾੜੀ ਨੂੰ ਹੱਥ ਪਾ ਲਏ ਤੇ ਵੀਡੀਓ ਵਾਇਰਲ ਕਰਕੇ ਉੱਥੇ ਸਾਡੇ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਵੀ ਤੁਸੀਂ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਯੇ ਵੋ। ਭਾਈ ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਦਾੜੀ ਨੂੰ ਹੱਥ ਪਾਉਂਦਾ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਪੱਗਾਂ ਲਾ ਲਾ ਕੇ ਭਾਂ ਭਾਂ ਕੇ ਤੇ ਗੁਰਦੁਆਰਿਓ ਵੀ ਬਾਹਰ ਸੁੱਟਣ ਡਏ ਹੁੰਦੇ ਹੋ, ਜਿੱਥੇ ਹੁਣੇ ਕੀਰਤਨ ਹੋਣ ਡਿਆ ਸੀ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਣ ਡਿਆ ਸੀ ਉੱਥੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ? ਨੰਬਰ ਦੋ ਦੇ ਉੱਤੇ ਇਹ ਗੋਲਕ ਦੀਆਂ ਲੜਾਈਆਂ ਨੇ ਸਾਰੀਆਂ। ਬੇਸ਼ੱਕ ਗੱਲ ਨੂੰ ਜਿਸ ਤਰ੍ਹਾਂ ਮਰਜ਼ੀ ਘੁਮਾ ਲਓ, ਤੁਸੀਂ ਪੈਸੇ ਦੇ ਭੁੱਖੇ ਲੋਕ ਹੋ, ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ, ਤੁਸੀਂ ਢੌਂਗੀ ਲੋਕ ਹੋ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ, ਉਹੋ ਹੀ ਨਕਸ਼ਾ ਤੁਹਾਡਾ ਹੈ। ਸਾਰੀ ਦੁਨੀਆਂ ਸਾਨੂੰ ਕੀ ਕਹਿੰਦੀ ਹੈ, ਸਾਡੇ ਬਾਰੇ ਕੀ ਸੋਚਦੀ ਹੈ? ਗੁਰਦੁਆਰਿਆਂ ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ, ਤੂੰ ਪੱਗ ਲਾ, ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ, ਜਾਂ ਕੁਝ ਅਸੀਂ ਮੋਰਚਾ ਲਾ ਦੇਵਾਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੀ? ਆਪ ਵੀ ਕੁਝ ਸ਼ਰਮ ਕਰੋ, ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰਦੇ ਹੋ ਇੱਕ ਦੂਜੇ ਦੀਆਂ। ਹੈ ਛੈਣੇ ਖੜਕਣ ਡੇ ਹਨ ਗੁਰੂ ਦੇ ਰੂਪ ਵਿੱਚ ਭਜਨਾ ਦੇ ਨਾਲ, ਇਹ ਛੈਣੇ ਤੁਸੀਂ ਲੱਕਾਂ ਚ ਮਾਰਦੇ ਹੋ, ਢੋਲਕੀਆਂ ਵਗਾਟੀਆਂ ਮਾਰਨ ਡੇ ਹੋ। ਇੱਕ ਪਾਸੇ ਮੈਂ ਜੀ ਇੱਕ ਵੀਡੀਓ ਵੇਖੀ ਲੜਾਈ ਯੂਰਪ ਦੀ, ਉਹ ਵੀ ਆਪਣੇ ਕੈਨੇਡਾ ਦੀ ਸੀ ਖਾਲਸਾ ਜੀ, ਉੱਥੇ ਵੀ ਦੋ ਪਾਰਟੀਆਂ ਭਿੜ ਪਈਆਂ ਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇੱਧਰ ਤੇ 20-30 ਉੱਧਰ। ਉਹ ਬੀਬੀਆਂ ਇੱਧਰ ਤੇ ਕੁਛ ਬੰਦੇ ਇੱਧਰ ਡਰ ਕੇ ਉਹ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਇਕ ਤੇ। ਜਿਹੜੇ ਲੜਨ ਡਏ ਹਨ ਉਹ ਗਾਲਾਂ ਉਹ ਕੱਢਣ ਡਏ ਹਨ ਜਿਹੜੀਆਂ ਮੈਂ ਤੇ ਤੈਨੂੰ ਸੁਣਾ ਨਹੀਂ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ, ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ
2: ਦੂਜੇ
1: ਅੱਜ। ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ ਕਿਸ ਤਰ੍ਹਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ? ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆਂ ਦੇ ਵਿੱਚ, ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ ਇਹ ਚਰਚ ਨੇ ਸਾਡੇ ਗੁਰੂ ਜਿਸ ਤਰ੍ਹਾਂ ਵੀ ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਹ ਇਸ ਤਰ੍ਹਾਂ ਲੜਦੇ ਨੇ। ਹਾਂਜੀ, ਤੇ ਪੈਸੇ ਦੇ ਭੁੱਖੇ ਹੋ ਤੁਸੀਂ, ਹਾਂਜੀ ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਤੇ ਬਹੁਤੀਆਂ ਪੱਗਾਂ ਤੇ ਆ ਛਸਤਰਾਂ ਵਾਲੇ ਹੋ, ਤੁਸੀਂ ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ। ਆਮ ਸਿੱਖ ਦੇ ਨਿਮਰਤਾ ਵਾਲੇ ਬੰਦੇ ਹੈਗੇ ਨੇ, ਉਹ ਤੇ ਕਈ ਚੀਜ਼ਾਂ ਦਾ ਖਿਆਲ ਰੱਖਦੇ ਨੇ, ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ। ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤੇ ਉਹਦੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ। ਇਹੋ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਲਕ ਦੀ ਹੈ, ਹੋਲਕਾ ਦੀ ਹੈ, ਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ ਉਹ ਇੱਥੋਂ ਹੀ ਯਾਰ ਹੁੰਦੀ ਕਿ ਸ਼ਰਧਾ ਨਾਲ ਤੇ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਦਾਤ ਹਾਂ ਸਾਰੇ ਲੋਕੀ, ਗੁਰਦੁਆਰਿਆਂ ਦੇ ਅਕਸਰ ਪੈਸੇ ਖਸਕਾਏ ਜਾਂਦੇ। ਇੰਗਲੈਂਡ ਦੇ ਵਿੱਚ ਆਹ ਹੋਰ ਹੁੰਦਾ ਨਾ ਜੀ, ਜਿਹੜੀ ਸਟੋਪ ਸਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ ਕਰਦੇ ਹਾਂ ਕਲੀਨ ਵਗੈਰਾ, ਇਹ ਗੋਲਕ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ ਚੋਂ ਨੋਟ ਅੰਦਰ ਚਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਤੇ ਹੂਵਰ ਚਲਾ ਦਿੱਤਾ ਜਾਂਦਾ ਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ ਤੇ ਫਿਰ ਤਾਰ ਅੰਦਰ ਪਾ ਕੇ ਤੇ ਨੋਟ ਬਾਹਰ ਕੱਢੀ ਚਲੇ ਜਾਣ ਡੇ ਹੁੰਦੇ। ਵੀਡੀਓ ਬਣੀ ਹੂਵਰ ਨਾਲ ਪੈਸੇ ਕੱਢਦੇ ਗੋਲਕਾਂ ਦੇ ਵਿੱਚ। ਵੇਖ ਲਓ ਉਹਨੇ ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ, ਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ ਚ ਆਉਂਦਾ ਇੰਡੀਆ ਤੱਕ, ਸਾਰੀ ਦੁਨੀਆਂ ਫਿਰ ਇਹਨਾਂ ਦੀਆਂ ਵਹਿੰਦੇ ਨੇ, ਵੀਡੀਓ ਵੇਂਦੇ ਨੇ ਇਹ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ ਸਾਹਿਬ ਓਏ ਜਿੱਥੇ ਤੁਸੀਂ ਮੱਠਾ ਲਾਉਣਾ ਉਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ ਤੇ ਆਪਸ ਵਿੱਚ ਲੜ ਲੜ ਕੇ ਆਪਣਾ ਆਪਣੀ ਕੌਮ ਦਾ ਜਲੂਸ ਕੱਢਣ ਡਏ ਹੋ ਤੁਸੀਂ ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ ਉਹ ਜਿਹੜਾ ਅੰਮ੍ਰਿਤ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ ਉਹਦਾ ਲਿਹਾਜ ਕਰੋ ਉਹ ਪਾਹੁਲ ਜਿਹੜੀ ਹੈ ਪੁੱਤਰਾਂ ਦੇ ਦਾਨੀ ਦੀ ਹੈ ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ ਉਹ ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫਸ ਰਹੇ ਹੁੰਦੇ ਹੋ ਤੇ ਐਕਸ਼ਨ ਤੁਹਾਡੇ ਕਿਹੋ ਜਿਹੇ
2: ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ
1: ਇਹਨਾਂ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ ਤੇ ਤੁਸੀਂ ਵੀ ਗੁਰਦੁਆਰੇ ਚ ਇੱਕ ਲਾਂਬੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਕ ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ ਪਰ ਜਿਹੜਾ ਸਾਡਾ DNA ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈ ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਕੌਮ ਦੀ ਤੁਸੀਂ ਜਿਨ੍ਹਾਂ ਨੇ ਸਾਹਮਣੇ ਆਇਆ ਕੌਮ ਦੀ ਇੱਜ਼ਤ
2: ਹਾਂਜੀ ਹਾਂਜੀ
1: ਮਤਲਬ ਕਿ ਤੁਹਾਡੀ ਜਿਹੜੀ ਕਵਿਤਾ ਉਹਦੇ ਚ ਇਹੋ ਹੀ ਦੁੱਖ ਹੈ ਸਾਰਾ
2: ਹਾਂਜੀ ਹਾਂਜੀ ਬਿਲਕੁਲ ਜੀ
1: ਉਹ ਜੇ ਆਮ ਸਿੱਖ ਨੂੰ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਤਾਂ ਮੈਂ ਹੁਣ ਕੀ ਦੱਸਾਂ ਵੀ ਤੁਸੀਂ ਕਿੱਦਾਂ ਦੇ ਹੋ ਅੱਗੇ ਤੁਸੀਂ ਤੇ ਸ਼ਰਮ ਕਰਦੇ ਹੀ ਨਹੀਂ
2: ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਮਾੜੀ ਗੱਲ ਜਿਹੜੀ ਇਹ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਲੋਕ ਬਹੁਤ ਮਾੜੀ ਗੱਲ ਹੈ ਜੀ
1: ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਤੇ ਇਹ ਸਾਰੀ ਕੌਮ ਨੂੰ ਲੋਕ ਧਿਕਾਰ ਤੇ ਫਟਕਾਰ ਪਾਉਂਦੇ ਨੇ ਜਿੱਥੇ ਇਹੋ ਜਿਹੇ ਲੋਕ
2: ਹਾਂਜੀ ਹਾਂਜੀ ਹਾਂਜੀ
1: ਕਿੱਥੇ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਖੜਨਾ ਇੱਕ ਬੰਦੇ ਨੇ ਸਿਰ ਤੇ ਚੁੱਕਿਆ ਹੁੰਦਾ ਉੱਤੇ ਉਹ ਕੀ ਹਾਂਜੀ ਚੋਰ ਤੇ ਅੱਗੇ ਪਾਣੀ ਚੋਂਦੇ ਨੇ ਲੋਕੀ ਖੜੇ ਹੋ ਜਾਂਦੇ ਨੇ ਬਾਜ਼ਾਰ ਚ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣ ਲਈ ਹੁੰਦੀ ਹੈ ਤੇ ਤੁਸੀਂ ਉਹਦੇ ਉੱਤੇ ਖਲੋ ਕੇ ਗੱਤਕਾ ਖੇਡਦੇ ਹੋ ਉਹਦੇ ਸਾਹਮਣੇ ਗੰਦੀਆਂ ਗਾਲਾਂ ਕੱਢਦੇ ਹੋ
2: ਹਾਂਜੀ ਹਾਂਜੀ
1: ਜਾਣ ਦੇ ਅਕਲ ਨੂੰ
2: ਜਦੋਂ ਇਹਨਾਂ ਦਾ ਹਾਂਜੀ ਬਹੁਤ ਬਹੁਤ ਤੰਗ ਹੋਣਗੇ ਜੀ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ ਬਹੁਤ ਤੰਗ
1: ਹੋਣਗੇ ਸਾਰੀ ਸਿੱਖ ਕੌਮ ਨੂੰ ਵੀ ਤੰਗ ਕਰ ਰਹੇ ਨੇ
2: ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ
1: ਸਾਰੀ ਦੁਨੀਆਂ ਜਿਹੜੀ ਆ ਜਿਹੜੀ ਜਿਨ੍ਹਾਂ ਮੁਲਕਾਂ ਚ ਹੀ ਰਹਿੰਦੇ ਆ ਇਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿਹੜੀ ਗੱਲੋਂ ਲੜਨ ਡੇ
2: ਹਾਂਜੀ
1: ਪਤਾ ਸਾਰਾ ਪਤਾ ਇਹਨਾਂ ਨੂੰ ਕੀ ਚੱਕਰ ਇਸ ਕਰਕੇ ਦੂਸਰਿਆਂ ਨੂੰ ਮਤ ਦੇਣ ਵਾਲੇ ਸੱਜਣੋ ਆਪ ਵੀ ਮਤ ਦਾ ਸਤਿਕਾਰ ਕਰੋ ਥੋੜਾ ਬਹੁਤਾ ਇਹ ਸਾਡੀ ਰਿਕਵੈਸਟ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਰਿਕਵੈਸਟ ਹੈ ਹੱਥ ਹੀ ਤੁਹਾਡੇ ਅੱਗੇ ਜੋੜੇ ਜਾ ਸਕਦੇ ਨੇ ਤੁਹਾਡੇ ਨਾਲ ਗੱਲ ਕਰਕੇ ਘੁਲਿਆ ਨਹੀਂ ਜਾ ਸਕਦਾ ਤੁਸੀਂ ਤਿਆਰ ਹੋ ਘੁਲ ਨੂੰ ਜਿਹੜੇ ਗੁਰਦੁਆਰੇ ਚ ਘੁਲ ਸਕਦੇ ਨੇ ਉਹ ਕਿਸੇ ਵੀ ਨੁੱਕਰ ਵਿੱਚ ਘੁਲ ਸਕਦੇ
2: ਬਿਲਕੁਲ ਜੀ
1: ਅਸੀਂ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ ਡਿਸਿਪਲਿਨ ਤੋਂ ਕੰਮ ਲੈਣਾ ਸ਼ੁਰੂ ਕਰੀਏ ਉਸ ਪੁੱਤਰਾਂ ਦੇ ਦਾਨੀ ਨੂੰ ਉਸ ਬਾਬੇ ਨਾਨਕ ਨੂੰ ਯਾਦ ਕਰੀਏ ਯਾਰ ਜਿਹਦੇ ਅਸੀਂ ਪੈਰੋਕਾਰ ਹੈਗੇ ਸੋ ਇਸ ਕਰਕੇ ਖਾਲਸਾ ਜੀ ਤੁਸੀਂ ਵੀ ਹੱਥ ਜੋੜ ਕੇ ਜਿਹੜੀ ਇੱਕ ਵਾਰੀ ਬੇਨਤੀ ਕਰੋ ਇਹਨਾਂ ਦੇ ਅੱਗੇ ਵੀ ਇਹੋ ਜਿਹੀਆਂ ਕੁਰੀਤੀਆਂ ਨਾ ਕਰੀਏ
2: ਹਾਂਜੀ ਹਾਂਜੀ ਮੈਂ ਕਰਦਾ ਕੋਸ਼ਿਸ਼ ਅਗਲੇ ਹਫ਼ਤੇ ਸ਼ਾਇਦ ਫਿਰ ਮੈਂ ਹੱਥ ਜੋੜਨ ਵਾਲੀ ਕੋਈ ਗੱਲ ਕਰਦਾ
1: ਖਾਲਸਾ ਜੀ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਹਾਂਜੀ
1: ਕਿ ਜੇ ਸੀਸ ਤਲੀ ਤੇ ਰੱਖੇ ਤੇ ਚੜ੍ਹਦੀ ਕਲਾ ਤੇਰੀ ਪਖੰਡੀ ਸਾਧਾਂ ਦੇ ਚਰਨੀ ਨਾ ਲਾ ਇਹਨੂੰ
2: ਓਏ ਵਾਹ ਜੀ
1: ਵਾਹ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ
2: ਵਾਹ ਜੀ ਵਾਹ ਜੀ ਵਾਹ ਜੀ ਵਾਹ
1: ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ
2: ਹਾਂਜੀ
1: ਪਰ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ ਉਸ ਅਣਖ ਨਾਲ ਜਿਉਣਾ ਸਿਖਾ ਇਹਨੂੰ
2: ਵਾਹ ਜੀ ਵਾਹ
1: ਤੇ ਆ ਗੁੰਡੇ ਸਾਧ ਨੇ ਵੈਰੀ ਮਨੁੱਖਤਾ ਦੇ ਝੂਠੇ ਡੇਰੇ ਦੇ ਰਾਹ ਨਾ ਪਾ ਇਹਨੂੰ
3: ਹਾਂਜੀ
1: ਤੇ ਸਿਰ ਝੁਕਾਈ ਰੱਖ ਨਾਨਕ ਦੇ ਸੱਚ ਅੱਗੇ
3: ਵਾਹ
1: ਸਿਰ ਝੁਕਾਈ ਰੱਖ ਸੱਚ
3: ਨਾਨਕ ਦੇ
1: ਸੱਚ ਅੱਗੇ ਤੇ ਪੁੱਤਰਾਂ ਦੇ ਦਾਨੀ ਦੇ ਅੱਗੇ ਝੁਕਾ ਦੇ
3: ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਜੀ ਵਾਹ ਹਾਂਜੀ ਹਾਂਜੀ ਹਾਂਜੀ ਇਹੋ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਇਹੋ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ ਹਾਂਜੀ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ
1: ਬੁੱਲੇ ਸ਼ਾਹ ਦਾ ਮੰਨ ਲੈ ਕਹਿਣਾ
3: ਹਾਂਜੀ
1: ਰੱਖਾ ਗੁਰਦੁਆਰੇ ਦਾ ਰੱਖਾ ਠੱਗ ਨਾ ਰੱਖ
3: ਠੱਗ ਨਾ ਰੱਖ ਗੁਰਦੁਆਰੇ ਦਾ ਰੱਖ ਠੱਗ ਨਾ ਰੱਖ ਵਾਹ ਜੀ ਵਾਹ
1: ਓਕੇ ਜੀ ਮਿਹਰਬਾਨੀ ਖਾਲਸਾ ਜੀ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੌਮ ਨੂੰ ਸਮੱਤ ਬਖਸ਼ੇ ਇਹ ਤੇ ਦਿਨੇ ਵੀ ਤੇ ਰਾਤ ਨੂੰ ਵੀ ਅਰਦਾਸ ਕਰਨ ਲੱਗੇ ਕਹਿੰਦੇ ਸਮੱਤ ਬਖਸ਼ਣੀ ਸਮੱਤ ਬਖਸ਼ਣੀ ਹਾਂਜੀ
3: ਮਿਹਰਬਾਨੀ
1: ਕਹਿੰਦੇ ਨੇ ਇਹ ਸ਼ਾਇਦ ਇਹੋ ਹੀ ਅਰਦਾਸਾਂ ਕਰਦੇ ਨੇ ਕਿ ਸਮੱਤ ਬਖਸ਼ਣੀ ਇਹ ਦੂਸਰਿਆਂ ਨੂੰ ਬਾਬੇ ਅੱਗੇ ਰਿਕੁਐਸਟ ਸ਼ਾਇਦ ਕਰਦੇ ਨੇ ਕਿ ਦੂਸਰਿਆਂ ਨੂੰ ਸਮੱਤ ਬਖਸ਼
3: ਦੂਸਰਿਆਂ ਨੂੰ ਸਮੱਤ ਬਖਸ਼ੀ ਹਾਂਜੀ
1: ਜਿਹੜੀ ਅਕਲ ਹੁੰਦੀ ਹੈ ਖਾਲਸਾ ਜੀ ਨੋਟ ਕਰ ਲਓ ਤੁਸੀਂ ਉਹ ਵੰਡਣ ਵਾਸਤੇ ਹੁੰਦੀ ਹੈ ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ
3: ਉਹ ਹਦਾਇਤ ਦੇਣ ਵਾਸਤੇ ਹੁੰਦੀ
1: ਹੈ ਲੋਕਾਂ ਨੂੰ
3: ਓਕੇ ਜੀ
1: ਵਾਹਿਗੁਰੂ
3: ਜੀ
1: ਦੋਸਤੋ ਇਹ ਮੰਦ ਭਾਗੀ ਘਟਣਾ ਹੈ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ ਤੇ ਉਸ ਚੀਜ਼ ਨੂੰ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ ਸੋ ਅੱਗੇ ਚੱਲਦੇ ਹਾਂ ਜੀ ਸਾਡੇ ਜਿਹੜੇ ਕਾਲਰ ਨੇ ਉਹ ਹੀ ਹਾਂ ਰਜਿੰਦਰ ਸਿੰਘ ਠੀਕ
4: ਹੈ
1: ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ ਆ ਜਾਓ ਲੰਘ ਆਓ
5: ਸਤਿ ਸ੍ਰੀ ਅਕਾਲ ਭਾਜੀ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ ਤੁਸੀਂ ਕਿਹੜੇ ਇਲਾਕੇ ਚੋਂ ਕਿੱਥੋਂ ਬੋਲ ਰਹੇ
5: ਹੋ ਜੀ ਮੇਰਾ ਇਲਾਕਾ ਬਟਾਲਾ ਗੁਰਦਾਸਪੁਰ
1: ਵਾਹ ਵਾਹ ਵਾਹ ਵਾਹ ਫਿਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋਗੇ ਬਟਾਲਾ ਗੁਰਦਾਸਪੁਰ
5: ਅੱਛਾ ਜੀ
1: ਤੇ ਕੀ ਕਰਦੇ ਹੋ ਤੁਸੀਂ ਕੋਈ ਸਰਵਿਸ ਕਰਦੇ ਹੋ ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ ਜਾਂ ਕੀ ਕੋਈ ਬਿਜ਼ਨਸਮੈਨ ਹੋ ਕੀ ਕਰਦੇ ਹੋ ਤੁਸੀਂ
5: ਵੀਰ ਜੀ ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ
1: ਠੀਕ ਹੈ ਜੀ ਆਰਮੀ ਦੇ ਵਿੱਚੋਂ ਵਾਹ ਜੀ
5: ਹਾਂਜੀ ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ
1: ਵਾਹ ਬਹੁਤ ਵਧੀਆ ਜਿਹੜੇ ਫੌਜੀ ਨੇ ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ ਚ ਵੀ ਆਣ ਕੇ ਸਾਰੇ ਫੌਜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਬਹੁਤ ਚੰਗੀ ਗੱਲ ਹੈ ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ ਤੁਸੀਂ ਬਿਜੀ ਰਹਿੰਦੇ ਹੋ ਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ
5: ਸਹੀ ਗੱਲ ਹੈ
1: ਕੰਮ ਨਾਲ ਕੰਮ ਤੇ ਨਾਲੇ ਪੈਸੇ ਵੀ ਆ ਪੈਸੇ ਨਾਲ ਪੈਸੇ ਵੰਡਰਫੁਲ ਇਹੋ
5: ਡਿਸਿਪਲਿਨ ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ ਅੱਜ ਕੱਲ੍ਹ ਘਰਾਂ ਦੇ ਖਰਚੇ ਵੀ ਬਹੁਤ ਨੇ
1: ਜੀ ਬਹੁਤ ਮਹਿੰਗਾਈ ਹੋ ਗਈ ਹੈ ਸੱਚੀ ਵੈਸੇ ਬਹੁਤ ਇੰਡੀਆ ਮਹਿੰਗਾ ਹੋ ਗਿਆ ਤੇ ਹੁੰਦਾ ਜਾ ਰਿਹਾ ਤੇ ਹਰ ਸਾਲ ਹੁੰਦਾ ਜਾਣਾ ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ ਹਾਂਜੀ ਉਹਦਾ ਹੀ ਗੁਜ਼ਾਰਾ ਹੋਣਾ ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ ਉਹ ਤੇ ਅਯਾਸ਼ ਨੇ ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ ਭਾਵੇਂ ਆਂਡਾ 1,000 ਰੁਪਈਏ ਦਾ ਹੋ ਜੇ ਉਹਨਾਂ ਨੂੰ ਕੀ ਫਰਕ ਹੈ
5: ਸਹੀ ਗੱਲ ਹੈ ਭਾਜੀ
1: ਬਿਲਕੁਲ ਬਿਲਕੁਲ ਤੇ ਆ
5: ਪਰ
1: ਤੁਸੀਂ ਰਿਟਾਇਰ ਆਏ ਹੋ ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ ਬਹੁਤ ਸੋਹਣੀ ਫੋਟੋ ਹੈ ਤੁਹਾਡੀ ਬਾਡੀ ਬੜੀ ਫਿੱਟ ਹੈ ਕੋਈ ਢਿੱਡ ਗਾਂਹ ਨੂੰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਯੰਗ ਮੈਨ ਲੱਗਣ
5: ਮੈਂ ਭਾਜੀ ਫੌਜ ਵੀ ਗੇਮ ਚ ਜਾ ਰਿਹਾ ਹਾਕੀ ਖੇਡਦਾ ਰਿਹਾ ਜੀ ਜਾਂ ਕੁਸ਼ਤੀ ਕਰਦੇ ਰਹੇ
1: ਸਰੀਰ ਹੀ ਦੱਸਣ ਡਿਆ ਤੁਹਾਡਾ ਬਿਲਕੁਲ ਫਿੱਟ ਹੋ ਤੁਸੀਂ
5: ਹਾਂਜੀ
1: ਤੇ ਅੱਜ
5: ਕਿਰਪਾ ਚਾਹੀਦੀ ਭਾਈ
1: ਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ
5: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
1: ਜੀ ਸਵਾਗਤ ਹੈ ਤੁਹਾਡਾ ਆਓ ਸੁਣਾਓ
5: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ
1: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ ਕੰਮ ਵੀ ਕਰਦੇ ਹੋ ਸੋਚ ਵੀ ਕਿੱਡੀ ਵਧੀਆ ਤੁਹਾਡੀ ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋਗੇ ਬਿਜ਼ੀ ਮੈਨ
5: ਥੋੜਾ ਬਹੁਤ ਟਾਈਮ ਮਿਲ ਜਾਂਦਾ ਮਾੜਾ ਮੋਟਾ ਲਿਖਣ ਦਾ ਵੀ ਸ਼ੌਂਕ ਹੈਗਾ ਸੀਗਾ
1: ਥੋੜਾ
5: ਬਹੁਤ ਲਿਖ ਲਈਦਾ ਜੀ
1: ਤੁਸੀਂ ਤਾਂ ਬੜੇ ਇੰਡਸਟਰੀਅਸ ਮੈਨ ਹੋ ਮਿਹਨਤੀ
5: ਸੁਣਿਓ
1: ਹਾਂਜੀ
5: ਸੁਣਿਓ ਵੀਰ ਜੀ ਫਿਰ
1: ਜੀ ਆਉਣ ਦਿਓ
5: ਰੱਬਾ ਕਿਹੜੀ ਲਾਟਰੀ ਪਾਵਾਂ
1: ਹਾਂਜੀ
5: ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ ਹੱਸ ਹੱਸ ਕੇ ਮੈਂ ਮੰਡੀ ਜਾਵਾਂ ਤੇ ਰੱਬਾ ਕਿਹੜੀ ਲਾਟਰੀ ਪਾਵਾਂ ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ ਤੇਰੇ ਆਸਰੇ ਵੰਡੀ ਜਾਵਾਂ ਉਹੀ ਮੇਰੀ ਬਾਂਹ ਫੜ ਕੇ ਰੱਖੀ ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ ਰੱਬਾ ਕਿਹੜੀ ਲਾਟਰੀ ਪਾਵਾਂ ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ ਦੁੱਖ ਤੀਰ ਨੇ ਡੇਲੀ ਸੁਣਦਾ ਜਾਵਾਂ ਦੱਸ ਰੱਬਾ ਕਿਹੜੀ ਲਾਟਰੀ ਪਾਵਾਂ ਕੋਈ ਗਲੀਆਂ ਵਿਚ ਰੁਲਦਾ ਫਿਰਦਾ ਭੁੱਖਿਆਂ ਦੀਆਂ ਵੀ ਸੁਣਾ ਧਾਵਾਂ ਹੱਥ ਜੋੜ ਕੋਈ ਭੀਖ ਮੰਗਦਾ ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ ਦੱਸ ਰੱਬਾ ਕਿਹੜੀ ਲਾਟਰੀ ਪਾਵਾਂ ਦਿਲਾਂ ਵਿਚੋਂ ਹਮਦਰਦੀ ਮੁੱਕ ਗਈ
1: ਬਿਲਕੁਲ
5: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ ਬੰਦੇ ਅੱਗੇ ਰਜਿੰਦਰ ਹੱਥ ਨਹੀਂ ਅੱਡਣਾ ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ ਦੱਸ ਰੱਬਾ ਕਿਹੜੀ ਲਾਟਰੀ ਪਾਵਾਂ ਬਸ ਵੀਰ ਜੀ ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ
1: ਸੋਹਣਾ ਲਿਖਦੇ ਹੋ ਜਿਤੋਂ ਤੁਹਾਨੂੰ ਟਾਈਮ ਮਿਲਦਾ ਵੱਧ ਤੋਂ ਵੱਧ ਪੜਿਆ ਕਰੋ ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾ ਨੇ ਠੀਕ ਹੈ ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟੌਪ ਦੇ ਨਾਲ ਕਰਨਾ
5: ਠੀਕ ਹੈ ਵੀਰ ਜੀ ਠੀਕ ਹੈ
1: ਬਹੁਤ ਕੁਛ ਫਿਰ ਸਿੱਖਣ ਨੂੰ ਮਿਲਦਾ
5: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ ਚ ਕਵਿਤਾ ਬੋਲੀ ਆ ਬੜੀ ਡਰ ਡਰ ਕੇ
1: ਬਹੁਤ ਨਹੀਂ ਡਰਨਾ ਇਹਦੀ ਕਿਹੜੀ ਗੱਲ ਹੈ ਬਹੁਤ ਖੂਬਸੂਰਤ ਤੁਹਾਂ ਕਵਿਤਾ ਲਿਖੀ ਹੈ ਤੇ ਕੈਰੀ ਓਨ ਰੱਖਣਾ ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ ਕੋਸ਼ਿਸ਼ ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ
5: ਠੀਕ ਹੈ ਵੀਰ ਜੀ
1: ਹਾਂਜੀ ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ ਥੈਂਕ ਯੂ ਵੈਰੀ ਮਚ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ ਹਸ਼ਰਾਂ ਤੱਕ ਕੌਣ ਕਰੇ ਉਡੀਕਾਂ ਓਏ ਮਿਲਦੀ ਗਿਲਦੀ ਜਾਵੇਂ ਹਸ਼ਰਾਂ ਤੱਕ ਕੌਣ ਕਰੇ ਉਡੀਕਾਂ ਮਿਲਦੀ
5: ਗਿਲਦੀ
1: ਮਿਹਰਬਾਨੀ ਰਜਿੰਦਰ ਸਿੰਘ ਜੀ ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਇਹਨਾਂ ਦੀ ਵੀ ਆਈ ਆ ਨਹੀਂ ਇਹ ਤੇ 15:21 ਦੇ ਲੱਗ ਰਿੱਕੀ ਜੀ ਹੋਣਾ ਇੱਕ ਸੈਕਿੰਡ ਜੀ ਉਹਦਾ ਟੈਲੀਫੋਨ ਨੰਬਰ ਹੈ ਮਗਰ ਲਾ ਮੇਰਾ ਖਿਆਲ 578 ਦਾ ਹੈ ਜਸਵਿੰਦਰ ਸਿੰਘ ਖਹਿਰਾ ਜੀ ਤੇ ਆ ਜੀ 578

0: ਖਹਿਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਾਅਦ ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਤੇ ਕੋਈ ਗੱਲ ਨੀ, ਇਹਨਾਂ ਨਾਲ ਇੱਕ ਵਾਰੀ ਮੈਂ ਫੇਰ ਦੁਬਾਰਾ ਟਰਾਈ ਕਰ ਲੈਂਦੇ ਹਾਂ, ਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਆਪਣੇ ਰਚਨਾਵਾਂ ਦਾ ਰੇਡੀਓ ਦਾ। ਸਤਿ ਸ੍ਰੀ ਅਕਾਲ। ਅੱਛਾ ਮੈਂ ਤੁਹਾਨੂੰ ਸੱਚ, ਇਹਨਾਂ ਨੂੰ ਤਾਂ ਬਲੌਕ ਵੀ ਹੋਇਆ ਹੈ ਤੇ ਪਤਾ ਨੀ ਇਹਨਾਂ ਨੂੰ ਕਾਲ ਨੀ ਜਾ ਰਹੀ। ਚਲੋ ਐਨੀ ਹੋਰ, ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ, ਤੇ ਮਿਊਨਚਨ ਦੇ ਰਿੱਕੀ ਜੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਚਲੋ ਇਹਨਾਂ ਦੀ ਕਾਲ ਲੈ ਲੈਂਦੇ ਹਾਂ ਪਹਿਲਾਂ। ਜੀ ਸਰ, ਸਤਿ ਸ੍ਰੀ ਅਕਾਲ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ ਜੀ? ਖੁਸ਼ ਹੋ?
1: ਹਾਂਜੀ, ਚੜ੍ਹਦੀ ਕਲਾ ਜੀ।
0: ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖਹਿਰਾ ਸਾਹਿਬ, ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ ਜੀ।
0: ਜਲੰਧਰ ਤੋਂ ਕਰ ਰਿਹਾ। ਤੇ ਖਹਿਰਾ ਸਾਹਿਬ, ਇਹ ਬੇਜ਼ਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਸੁਣਦੇ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ ਜੀ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਕਵਿਤਾਵਾਂ। ਤੇ ਖਹਿਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ, ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ, ਜ਼ਿੰਦਗੀ ਇੱਕ ਬੋਝ ਦੇ ਵਾਂਗ।
0: ਵਾਹ ਵਾਹ, ਆਉਣਗੇ। ਤੇ ਖਹਿਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਤੋਂ।
0: ਅੱਛਾ,
1: ਪ੍ਰਾਈਵੇਟ ਗੱਡੀ ਚਲਾਉਂਦੇ?
0: ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ? ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖਹਿਰਾ ਸਾਹਿਬ, ਸੁਣਾਓ ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਜੀ। ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਦਰ ਦਾ ਹਾਲ ਲਿਖਿਆ ਹੈ, ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ,
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ,
1: ਨਾ ਰਾਹਾਂ ਦਾ ਕੋਈ ਡਰ।
0: ਵਾਹ,
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਜਵਾਬ ਲਿਖਿਆ ਹੈ।
0: ਬਹੁਤ ਖੂਬ,
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ
0: ਹੈ।
1: ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਇੱਕ ਬਣ ਗਈ, ਮੇਰੇ ਅੰਦਰ ਦੀ ਹਰ ਰੀਝ ਹੋਣਾ ਇੱਕ ਮਰਜ਼ ਜਿਹਾ ਬਸ ਬਣ ਗਈ।
0: ਬਹੁਤ ਖੂਬ,
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ, ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ। ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ, ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ।
0: ਵਾਹ,
1: ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਜਦ ਖਹਿਰੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ ਹੈ, ਕਲਮ ਦੀ ਨੋਕ ਨਾਲ ਮੈਂ ਆਪਣਾ ਹੀ ਅਜ਼ਲ ਚੁਣਿਆ ਹੈ। ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ, ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਵਧੀ ਸਕੀ ਸਕੂਨ ਬੁਣਿਆ ਹੈ।
0: ਅਵਧੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂਜੀ ਹਾਂਜੀ।
0: ਤੁਸੀਂ ਕੋਈ ਹੋਰ ਸੁਣਾਉਣੀ ਚਾਹੁੰਦੇ ਸੀ? ਦੋ ਸਨ ਤੁਹਾਡੇ ਕੋਲ ਕਵਿਤਾਵਾਂ? ਤੁਸੀਂ ਕਿਹਾ ਸੀ ਨਾ ਸ਼ਾਇਦ ਕਵਿਤਾਵਾਂ ਤੇ ਬਹੁਤ ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ, ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ ਮੌਤ ਨੂੰ ਸਵਾਲ,
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕੋਈ ਚੁੱਪ ਚਪੀਤੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਸੇ ਸ਼ਾਹ ਮਹਿਲ ਦੀ ਕੁੱਲੀ, ਤੇਰਾ ਵੱਖਰਾ ਇਹ ਨਿਆਂ ਕਿਉਂ ਹੈ? ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ, ਪਰ ਪਿੰਜਰੇ ਰਹਿੰਦੇ ਖਾਲੀ। ਨਾ ਤੂੰ ਵੇਖੇ ਬਾਗ ਦੀ ਰੌਣਕ, ਨਾ ਵੇਖੇ ਬੁੱਢਾ ਮਾਲੀ।
0: ਕਿਆ ਬਾਤ ਹੈ, ਬਹੁਤ ਖੂਬ।
1: ਤੇਰੀ ਚਾਲ ਬੇਰਹਿਮੀ ਦੀ, ਪਰ ਤੇਰਾ ਅਸਲ ਗੁਨਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ, ਕਈ ਕਹਿੰਦੇ ਤੂੰ ਉਹ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ। ਕਹਿੰਦੇ ਰੱਬ ਕੋ ਚਲ ਜਾਂਦਾ, ਜੋ ਮਿਲਣੀ ਤੂੰ ਉਸ ਪ੍ਰੀਤਮ ਦੀ, ਫਿਰ ਤੇਰੇ ਨਾਂ ਤੋਂ ਭੈ ਕੀ ਹੈ? ਤੂੰ ਚਿੱਤਰ ਵਿਖੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਇਸੇ ਨਾ ਸਿਕੰਦਰ, ਇਸੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿਚ ਸਮਾਏ ਨੇ, ਤੂੰ ਖਾਲੀ ਹਾਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ। ਜਸ ਖਹਿਰਾ ਪੁੱਛਦਾ ਰੱਬ ਕੋਲੋਂ, ਕਿਸ ਉਮਰ ਸਫ਼ਰ ਦਾ ਗਵਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ,
0: ਦੱਸ ਮੌਤੇ ਤੇਰਾ ਰਾਹ ਕੀ? ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ।
0: ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਜੱਗ ਮੁਸਾਫਰ ਖਾਨਾ ਹੈ,
1: ਵਾਹ ਜੀ,
0: ਕੋਈ ਤੁਰ ਜਾਂਦਾ ਕੋਈ ਆ ਜਾਂਦਾ,
1: ਜੰਗ
0: ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭਰੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੁੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ, ਪੱਥਰ ਮਾਰਨ ਡੂੰਘੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਤੇ ਪੱਥਰ ਮਾਰਨ ਡੂੰਘੇ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਪਹਿਲੀ ਵਾਰੀ ਆਏ ਹੋ, ਧੰਨਵਾਦ ਆਪ,
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਸੋ ਤੇ ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ

0: ਰਿੱਕੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤੇ ਤੁਸੀਂ ਡਾਇਰੈਕਟ ਟੈਲੀਫੋਨ ਤੋਂ ਹੀ ਗੱਲਬਾਤ ਕਰੋ। ਉਹ ਜਿਹੜੇ ਤੁਸੀਂ ਵਿੱਚ ਅਸਰਥ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ। ਸੂਬਾ ਸਿੰਘ ਨਿਊਜ਼ ਵਿਦ ਦੀ ਯੂਟਿਊਬ। ਹਾਂਜੀ, ਆਈ ਆਵਾਜ਼ ਹੁਣ?
1: ਓਕੇ, ਸੋਰੀ ਭਾਜੀ, ਮੈਂ ਤਾਂ ਕੋਈ ਪਰਸਨ ਨਹੀਂ ਯੂਜ਼ ਕਰਦਾ, ਕੁਛ ਵੀ ਲਾਇਆ।
0: ਤੁਸੀਂ ਕਿਤੇ ਸ਼ਾਇਦ ਕੋਈ ਇੱਧਰ ਉੱਧਰ ਦਾ ਇੰਸਟਰੂਮੈਂਟ ਨਾਲ ਲਾਇਆ ਹੋਵੇ?
1: ਨਹੀਂ ਨਹੀਂ, ਕੁਛ ਨਹੀਂ ਲਾਇਆ।
0: ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ
1: ਸਤਿ ਸ੍ਰੀ ਅਕਾਲ ਭਾਜੀ। ਰਾਮ ਰਾਮ, ਹਰੇ ਕ੍ਰਿਸ਼ਨ, ਹਰੇ ਰਾਮ
0: ਜੀ, ਹਰੇ
1: ਖਾਲਸਾ, ਵਾਹਿਗੁਰੂ ਕੀ ਫਤਿਹ।
0: ਸੁਣਾਓ, ਕੀ ਹਾਲ ਚਾਲ ਹੈ ਤੁਹਾਡਾ? ਤੇ ਸੋਹਣੇ,
1: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਹਾਂ,
1: ਮਿਊਨਚਨ ਬਹੁਤ ਵਧੀਆ ਭਾਜੀ, ਮੌਸਮ ਸੋਹਣਾ ਹੈ, ਧੁੱਪ ਨਿਕਲੀ ਆ,
0: ਵੰਡਰਫੁਲ ਸ਼ਹਿਰ ਵੀ ਮੈਂ ਸੁਣਿਆ।
1: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਸ਼ਹਿਰ,
0: ਅਮੀਰ ਲੋਕਾਂ ਦਾ ਸ਼ਹਿਰ ਹੈ, ਪਤਾ ਲੱਗਿਆ। ਸੋਹਣਾ ਸਵਾਬ,
1: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸ਼ਹਿਰ।
0: ਕਿੰਨੀ ਦੇਰ ਤੋਂ ਰਿੱਕੀ ਜੀ ਤੁਸੀਂ ਰਹਿ ਰਹੇ ਹੋ? ਰਿੱਕੀ ਜੀ ਇੱਥੇ
1: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ।
0: ਤੁਸੀਂ ਜਦੋਂ ਦੇ ਆਏ ਹੋ ਮਿੰਚਨ ਜੀ ਰਹਿਣ ਰਹੇ ਹੋ?
1: ਨਹੀਂ ਨਹੀਂ ਨਹੀਂ, ਪਹਿਲਾਂ ਮੈਂ ਹੋਰ ਸ਼ਹਿਰ ਸੀ, ਇੱਕ ਛੋਟਾ ਜਿਹਾ ਸ਼ਹਿਰ ਹੈ ਡੋਟਮੰਡ ਦੇ ਲਾਗੇ।
0: ਅੱਛਾ ਅੱਛਾ, ਉੱਥੇ ਫਿਰ ਸਾਡੇ ਲਾਗੇ।
1: ਉਹਦੇ ਉਹ ਸ਼ਹਿਰ ਦਾ ਨਾਂ ਹੈਗਾ ਬਿਟਨ।
0: ਬਿਟਨ, ਠੀਕ ਠੀਕ
1: ਜੀ। ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ।
0: ਠੀਕ,
1: ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ। ਹਾਂਜੀ ਹਾਂਜੀ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ, ਵੰਡਰਫੁਲ
1: ਸਰ, ਕੇਰ ਸ਼ਰੀਫ,
0: ਕੇਰ ਸ਼ਰੀਫ ਜੀ, ਕੇਰ ਸ਼ਰੀਫ, ਕਿਆ ਬਾਤਾਂ ਸੀ, ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
1: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ।
1: ਔਰ ਸਾਉ ਇਨਸਾਨ, ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ
0: ਵਾਲੇ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ, ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ, ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ।
1: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ।
1: ਤਕਰੀਬਨ 2-3 ਸਾਲ ਹੋ ਗਏ ਗਿਆਨ ਨੂੰ ਮਿਲਣ।
0: ਹਾਂਜੀ ਹਾਂਜੀ,
1: 3 ਸਾਲ ਹੋ ਗਏ, ਤੇ ਮੈਂ ਵੀ ਉੱਥੇ ਹੀ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ
0: ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇ।
1: ਬਸ ਬਸ ਬਸ
0: ਜੀ,
1: ਤੇ ਬਾਕੀ
0: ਹਾਂਜੀ ਜੀ, ਤੁਸੀਂ ਅੱਜ ਸਾਡੇ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ, ਕੀ ਸੁਣਾਓਗੇ?
1: ਮੈਂ ਤਾਂ ਸੁਣਨ ਵਾਲਿਆਂ
0: ਚ ਹਾਂ। ਚਲੋ, ਬਹੁਤ ਚੰਗੀ ਗੱਲ ਹੈ। ਸੁਣਾਓ ਫਿਰ, ਤੁਹਾਡੇ ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ?
1: ਮੈਂ ਆਲਮੋਸਟ ਰਿਟਾਇਰ ਹੀ ਹਾਂ।
0: ਆਲਮੋਸਟ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ, ਅੱਧਾ ਰਿਟਾਇਰ ਹੋ?
1: ਹਾਂਜੀ, ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ, ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ, ਮੇਰੀ ਵਾਈਫ ਅਲਾਊਡ ਨਹੀਂ ਕਰਦੀ।
0: ਅੱਛਾ ਅੱਛਾ, ਠੀਕ ਹੈ। ਉਹ
1: ਬਾਕੀ ਇਸ ਤਰ੍ਹਾਂ, ਹਾਂਜੀ ਉਹ ਬੇਟਾ ਆਪਣੀ ਕਿਹੜਾ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ, ਤੇ ਵਾਈਫ ਮੇਰੀ ਹੈਗੀ ਬੈਂਕ ਮੈਨੇਜਰ।
0: ਜੀ, ਤੁਹਾਡੀ ਵਾਈਫ ਬੈਂਕ ਮੈਨੇਜਰ ਹੈ?
1: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ।
0: ਬਹੁਤ ਬਹੁਤ ਵਧੀਆ ਗੱਲ ਹੈ।
1: ਹਾਂਜੀ, ਬਾਕੀ ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਤੁਸੀਂ ਸੁਣਾਓ ਕਿਸ ਤਰ੍ਹਾਂ? ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀਦਾ, ਠੀਕ ਨੀ? ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ, ਉਹ ਗਾਣੇ ਬਹੁਤ ਵਧੀਆ ਹੁੰਦੇ।
0: ਗਾਣੇ ਉਹ ਅਸੀਂ ਫਿਰ ਉਹ ਰੀਪਲੇ ਕਰ ਦਿੰਦੇ ਆ, ਰਿਕਾਰਡ ਕੀਤੇ ਨੇ।
1: ਹਾਂਜੀ ਹਾਂਜੀ, ਉਹ ਗਾਣੇ ਜਿਹੜੇ ਪੁਰਾਣੇ,
0: ਪਹਿਲਾਂ ਮੈਂ ਲਾਈਵ ਗਾਣਿਆਂ ਦਾ ਵੀ ਪ੍ਰੋਗਰਾਮ ਦਿੰਦਾ ਹੁੰਦਾ ਸਾਂ, ਉਹ ਮੇਰੇ ਵਾਸਤੇ ਟੂ ਮੱਚ ਹੋ ਜਾਂਦਾ, ਕਿਉਂਕਿ ਅਸੀਂ ਆਪਣੇ ਸੈਟਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ, ਹਾਂਜੀ, ਸੰਡੇ ਵਾਸਤੇ ਤਿਆਰੀ ਕਰਨੀ ਹੁੰਦੀ ਆ, ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ।
1: ਉਹ ਜ਼ਿਆਦਾ
0: ਫਿਰ ਉਹ
1: ਡਿਫਰੈਂਟ
0: ਵਾਸਤੇ
1: ਜਿਹੜਾ
0: ਇੰਡੀਅਨ ਪ੍ਰੋਗਰਾਮ, ਇੰਡੀਅਨ ਇੰਡੀਆ ਤੋਂ ਰੇਲਵੇ ਸਟੇਸ਼ਨ ਕਹਿੰਦੇ ਆ, ਸਾਡੇ ਸਟੇਸ਼ਨ ਤੋਂ ਇੰਡੀਆ ਚੋਂ ਪ੍ਰੋਗਰਾਮ ਦਿਆ ਕਰੇਗਾ, ਉਹਦੀ ਬਾਂਹ ਟੁੱਟ ਗਈ ਹੈ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ, ਮੇਰਾ ਖਿਆਲ ਆ ਹਫ਼ਤੇ ਦੋ ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ
1: ਕੋਈ ਨਾ ਕੋਈ ਨਾ ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ ਇਹ ਸਾਰੇ ਪਰਮਾਤਮਾ ਦੀਆਂ ਰਚਨਾਵਾਂ
0: ਜੀ ਬਿਲਕੁਲ
1: ਉਹਦੇ ਹੱਥ ਵਿੱਚ ਹਰ ਇੱਕ ਚੀਜ਼ ਉਹਦੇ ਹੱਥ ਵਿੱਚ ਆ ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਵੀ ਆਪਾਂ ਤੇ ਕੋ ਕੱਟ ਪਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ
0: ਜੀ ਜੀ ਬਿਲਕੁਲ ਬਿਲਕੁਲ
1: ਆਪਾਂ ਨੇ ਜੇ ਆਪਾਂ ਕਹੀਏ ਕਿ ਮੈਂ ਮੈਂ ਨਾਲ ਇਹਦੇ ਚੀਜ਼ ਹੀ ਨਹੀਂ ਹੋਣੀ ਚਾਹੀਦੀ ਇਨਸਾਨ ਚ ਨਾ ਹੈਗੀ
0: ਨਾ ਮੈਂ ਨਹੀਂ ਹੋਣੀ ਚਾਹੀਦੀ ਗੱਲ ਏਦਾਂ ਨਾ ਬਈ ਪਰ ਬਹੁਤੇ ਇਨਸਾਨ ਮੈਂ ਚ ਬਸਤ ਰਹਿੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ ਆਪੇ ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ ਮੇਰੇ ਖਿਆਲ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ ਉਹ ਮੂਰਖ ਹੁੰਦਾ ਸਿਆਣੇ ਤੇ ਤੁਸੀਂ ਤਾਂ ਹੋ ਜੇ ਲੋਕ ਤੁਹਾਨੂੰ ਸਿਆਣਾ ਕਹਿਣ
1: ਜਿੱਦਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਟਿਕਰੀ ਇੰਡੀਆ ਦੇ ਇੱਕ ਪੋਲੀਟੀਸ਼ੀਅਨ ਆ ਉਹ ਆਪਣੀ ਆਪਣੀ ਪੀਰ ਉੱਠੀ ਉਹ ਕਹਿੰਦੇ ਹੁੰਦੇ ਉਹ ਫੜ ਕੇ ਤੇ ਉਹ ਹੱਥ ਡਮਰੂ ਫੜ ਕੇ ਤੁਰੇ ਜਾਂ ਤੁਰ ਫਿਰਦੇ ਹੁੰਦੇ ਟਿਕਰੀਆਂ ਨਾ ਹੁਣ ਉਹਨਾਂ ਕੀ ਲੈਣਾ ਟਿਕਰੀਆਂ ਤੁਹਾਨੂੰ ਪਤਾ ਹੀ ਦੇਣਾ ਬਿਲਕੁਲ ਇੱਕ ਉਧਰੋਂ ਜਿਹੜਾ ਇੱਕ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ ਉਹ ਦੇਖੋ
0: ਹਾਦੀ ਹੋ ਗਈ ਹੈ ਟਰੰਪ ਜਿਹੜਾ ਦੇਖੋ ਦੁਨੀਆ ਵਿਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਦੀ
1: ਬਿਲਕੁਲ
0: ਸਿਵਲਾਈਜ਼ਡ ਮੁਲਕ ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣੀਆਂ ਔਰ ਫਿਰ ਚੱਲ ਜੇ ਤੈਨੂੰ ਪੈ ਹੀ ਗਈਆਂ ਤੂੰ ਸ਼ਰਮ ਕਰ ਕੁਛ ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਵਾਲੀਆਂ ਕਰ ਰਿਹਾ ਦਿਨੇ ਕੁਛ ਕਹਿੰਦਾ ਲੋਗੇ
1: ਤੁਸੀਂ ਦੇਖੋ ਭਾਈ ਉਹਦਾ ਇੱਕ ਘੰਟੇ ਬਿਆਨ ਆਪਣੇ ਬੰਦਿਆਂ
0: ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ ਜਿਹੜੀ ਅਮਰੀਕਾ ਦੇ ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ
1: ਬਿਲਕੁਲ ਬਿਲਕੁਲ ਬਿਲਕੁਲ ਮਿੱਟੀ
0: ਰੋਈ ਹਾਦੀ ਹੋ ਗਈ ਹੈ ਟਰੰਪ ਜਿਹੜਾ ਦੇਖੋ ਦੁਨੀਆ ਵਿਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਦੀ
1: ਬਿਲਕੁਲ
0: ਸਿਵਲਾਈਜ਼ਡ ਮੁਲਕ ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣੀਆਂ ਔਰ ਫਿਰ ਚੱਲ ਜੇ ਤੈਨੂੰ ਪੈ ਹੀ ਗਈਆਂ ਤੂੰ ਸ਼ਰਮ ਕਰ ਕੁਛ ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਵਾਲੀਆਂ ਕਰ ਰਿਹਾ ਦਿਨੇ ਕੁਛ ਕਹਿੰਦਾ ਲੋਗੇ
1: ਤੁਸੀਂ ਦੇਖੋ ਭਾਈ ਉਹਦਾ ਇੱਕ ਘੰਟੇ ਬਿਆਨ ਆਪਣੇ ਬੰਦਿਆਂ
0: ਇਹ ਨੀ ਪਤਾ ਕਿ ਉਹਨੇ ਮੇਰੇ ਮੂੰਹ ਚੋਂ ਨਿਕਲਣ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ
1: ਬਿਲਕੁਲ
0: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ ਜਿਹੜੀ ਅਮਰੀਕਾ ਦੇ ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ
1: ਬਿਲਕੁਲ ਬਿਲਕੁਲ ਬਿਲਕੁਲ
0: ਅਮਰੀਕਾ ਦਾ ਠੁੱਕ ਸੀ ਅੱਜ ਤੱਕ

0: ਲੇਕਿਨ ਤਿਜੋਰੀ ਸਾਹਿਬ ਆਪਣੀ ਚੇਂਜ ਕਰ ਦਿੱਤਾ।
1: ਮੈਨੂੰ ਇਹ ਨਹੀਂ ਪਤਾ ਕਿ ਉਹਨੇ ਮੇਰੇ ਮੂੰਹ ਚੋਂ ਨਿਕਲ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ।
0: ਬਿਲਕੁਲ
1: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਿਆ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ। ਜਿਹੜੀ ਅਮੈਰੀਕਾ ਦੇ ਇਸ ਬੰਦੇ ਨੇ ਅਮੈਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਮਿੱਟੀ ਰੋਕ ਦਿੱਤੀ।
1: ਅਮੈਰੀਕਾ ਦਾ ਠੁੱਕ ਸੀ ਅੱਜ ਤੱਕ, ਅਮੈਰੀਕਾ ਸਰਪੰਚ ਸੀ ਸਾਰੀ ਦੁਨੀਆ ਦਾ, ਅੱਜ ਨੈਟੋ ਵੀ ਉਹਦਾ ਸਾਥ ਛੱਡ ਗਈ ਹੈ।
0: ਬਿਲਕੁਲ ਸਾਰਾ
1: ਹੀ ਛੱਡ ਗਿਆ ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ। ਇਹਨੇ ਤੇ ਸ਼ੁਰੂ ਕਰ ਦਿੱਤੀ ਹੈ। ਨਾਲ ਕੰਟਰੀ ਸੀ ਜਿਹਦਾ ਪ੍ਰੈਜੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ, ਕੀ ਸੀ ਉਹਦਾ ਮੈਨੂੰ ਨਾਮ, ਉਹਦੀ ਵਾਈਫ ਵੀ ਤੇ ਹਸਬੈਂਡ ਵੀ। ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ ਗੁੰਡੇ ਬਦਮਾਸ਼ ਕਰਦੇ ਨੇ ਐਡੀ ਵੱਡੀ ਪਦਵੀ ਜਾਂ ਅਮੈਰੀਕਾ ਵਰਗੇ ਮੁਲਕ ਨੂੰ ਇਹ ਕੋਈ ਉਦਾਂ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ। ਫੇਰ ਇਰਾਨ ਦੇ ਤੂੰ ਕੌਣ ਹੁੰਦਾ ਵੀ ਇਰਾਨ ਦੇ ਤੇਲ ਤੇ ਕਬਜ਼ਾ ਕਰਨ ਵਾਲਾ ਜਾਂ ਇਰਾਨ
0: ਕਹਿੰਦੇ ਨੇ। ਇੱਕ ਗੱਲ ਦੇਖੋ ਭਾਜੀ, ਉਹ ਇਰਾਨ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਲੋਕੀ ਕੀ ਚੀਜ਼
1: ਹੈ। ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ ਇੱਦਾਂ ਹੀ ਕਰਨਾ ਨਾ। ਹੁਣ ਵੇਖੋ ਹੁਣ ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ, ਕਦੀ ਕੈਨੇਡਾ ਮੇਰੀ ਬਣ ਜਾਏ ਮੈਂ ਕਹਿੰਦਾ ਇਹਨੂੰ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਤਾਂ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਥੋੜਾ ਨੀ।
0: ਉੱਥੇ ਤੇ ਪਾਰਲੀਮੈਂਟ ਚ ਉਹਨਾਂ ਨੇ ਕਹਿਤਾ
1: ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ। ਇਹਦੇ 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ।
0: ਬਿਲਕੁਲ ਬਿਲਕੁਲ ਬਿਲਕੁਲ ਕੋਲ
1: ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ੀ ਕੀਤੀ ਸੀ ਕਿ ਦੁਨੀਆ ਦਾ ਸਭ ਤੋਂ ਤਾਕਤਵਰ, ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜੀਡੈਂਟ, ਭਾਵੇਂ ਪਾਰਲੀਮੈਂਟ ਜੁਡੀਸ਼ਰੀ ਦੇ ਅਗੇਂਸਟ ਵੀ ਫੈਸਲੇ ਦੇਵੇ, ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ, ਪਰ ਇਹਨੇ ਤੇ ਹਾਜ਼ਰੀ ਕਰ ਦਿੱਤੀ ਹੈ। ਲੀਬੀਆ ਨੂੰ ਕਿੰਨੇ ਉਜਾੜਿਆ, ਇਰਾਕ ਨੂੰ ਕਿੰਨੇ ਉਜਾੜਿਆ, ਪਹਿਲਾਂ ਜਿਹੜੇ ਸਵੀਡ ਜਾਂ ਕੰਟਰੀ ਹੈਗਾ ਜਿਹੜੇ ਅਫੀਨੇ ਨੇ ਉਹਨਾਂ ਦਾ ਇਹੋ ਜਿਹੇ ਹੋਰ ਕੰਟਰੀਆਂ ਦਾ ਇਹ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ ਗੱਦਾਫੀ, ਗੱਦਾਫੀ ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ, ਉਹ ਚੰਗੇ ਭਲੇ ਆਪਣੇ ਘਰ ਚ ਵੱਸਦੇ ਸਨ, ਅੱਜ ਭੰਗ ਭੁੱਜਦੀ ਆ ਉੱਥੇ।
0: ਬਿਲਕੁਲ
1: ਬਿਲਕੁਲ
0: ਅੱਜ
1: ਭੰਗ ਭੁੱਜਣ ਡਈ ਆ ਇਰਾਕ ਦੇ ਵਿੱਚ, ਇਰਾਨ ਨੂੰ ਵੀ ਇਹਨੇ ਥੱਲੇ ਲਾ ਦਿੱਤਾ। ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿੱਚ ਸੀ, ਮੈਂ ਇਹ ਸੋਚਣਾ ਕਿ ਸਾਰਾ ਹਰਜਾਨਾ ਅਮਰੀਕਾ ਦੇ ਸਿਰ ਪੈਣਾ ਚਾਹੀਦਾ, ਜਿੰਨੀ ਉਹਨਾਂ ਦੀ ਟੁੱਟ ਭੱਜ ਹੋਈ ਹੈ ਤੇ ਜਿੰਨਾ ਨੁਕਸਾਨ ਹੋਇਆ। ਕੋਈ ਮੁਲਕ ਹੈ ਉਹ ਆਜ਼ਾਦ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਨੁਸਾਰ, ਤਾਂ ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ। ਕਈ ਆਰਮੀ ਵਾਲੇ ਅਸਤੀਫਾ ਦੇ ਗਏ ਨੇ ਤੇ ਇਹਨੇ ਵੀ ਇਹਨੇ ਕੰਢੇ ਵੀ ਨੇ ਕਈ
0: ਜਿਹੜੇ
1: ਇਹ ਤੇ ਚਾਹੁੰਦਾ ਸੀ ਤਾਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾ, ਤੇ ਆਰਮੀ ਵਾਲੇ
0: ਮਨਾ ਕਰਦਾ ਕਿਉਂਕਿ ਉਹ ਪਤਾ ਕਿ ਉੱਥੇ ਇਸ ਦਿਨ ਤੇ ਜਿਹੜੀ ਗਰਮੀ ਬਹੁਤ ਹੈ, ਜਿਹੜੀ ਅਮਰੀਕਨ ਗਰਮੀ ਚ ਦੋ ਦਿਨ ਵੀ ਨੀ ਕੱਢਣਾ ਉਹਨਾਂ ਨੇ।
1: ਨੰਬਰ 2 ਦੇ ਉੱਤੇ ਵੀਰ ਜੀ ਜਿਹੜੀ ਜਦੋਂ ਇਹ ਆ ਜਾਣਗੇ ਨਾ ਜ਼ਮੀਨ ਦੇ ਉੱਤੇ ਕੈਜੂਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ ਬੰਦੇ ਵੀ
0: ਬਹੁਤ ਜ਼ਿਆਦਾ ਨੇ, ਬਹੁਤ ਬਹੁਤ
1: ਦੂਰੋਂ ਹੀ ਮਜਾਇਲਾਂ ਸੁੱਟੀ ਜਾਂਦੇ ਨੇ ਨਾ ਇਹਨਾਂ ਦੇ। ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ, ਸਾਡੇ ਜਵਾਨ ਨਹੀਂ ਜਾਣਗੇ।

0: ਪਰ ਐਨੀਹੋ ਟਰੰਪ ਸਾਹਿਬ ਜੋ ਕਰ ਰਹੇ ਨੇ ਇਹ ਆਪਣੀ ਮੂਰਖਤਾ ਦੇ ਝੰਡੇ ਕੱਢ ਰਹੇ ਨੇ ਸਾਰੀ ਦੁਨੀਆਂ ਦੇ ਵਿੱਚ, ਔਰ ਇਹਨੂੰ ਸਾਰੀ ਦੁਨੀਆਂ ਵੱਲੋਂ ਲਾਹਨਤਾਂ ਆ ਰਹੀਆਂ ਨੇ। ਇਹਦੀ ਪ੍ਰਸ਼ੰਸਾ ਵਿੱਚ ਕੋਈ ਵੀ ਨਹੀਂ ਹੈਗਾ, ਪਰ ਇਹਦੇ ਕੋਲ ਪਾਵਰ ਹੈ। ਹੁਣ ਇਹ ਛੱਡਣਾ ਚਾਹੁੰਦਾ, ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ ਤੇ ਮੈਂ ਕਿਸੇ ਬਹੁਤ ਬੁਰੀ ਤਰ੍ਹਾਂ ਫਸਿਆ। ਪਰ ਮੰਨ ਲਿਆ ਤੁਸੀਂ ਤਕੜੇ ਹੋ, ਤੁਸੀਂ ਕਾਰੋਬਾਰ ਕਰੋ, ਵਪਾਰ ਕਰੋ, ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਉਹ ਜਮਾਨੇ ਉਹ ਨਹੀਂ ਰਹਿ ਗਏ ਹੈਗੇ। ਤੇਰੇ ਘਰ ਮਤਲਬ ਕਿ ਤੇਰੇ ਕੋਲ ਸੋਨਾ ਵੈ ਤੇ ਮੈਨੂੰ ਕੀ ਆਖਿਆ ਕਿ ਮੈਂ ਬੰਦੇ ਚਾਰ ਨਾਲ ਖੜ ਕੇ ਤੈਨੂੰ ਪਕੌੜ ਖਾ ਕੇ ਸੋਨਾ ਹੀ ਕੱਢ ਲਿਆ ਤੇਰੇ ਘਰੋਂ। ਤੁਸੀਂ ਉਹ ਕਮਾਈ ਕੀਤੀ ਹੈ, ਉਹਨੂੰ ਅਰਨ ਕੀਤਾ ਹੈਗਾ, ਹਾਂਜੀ, ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ। ਅਮਰੀਕਾ ਇੱਕ ਅਮੀਰ ਮੁਲਕ ਹੈ, ਨੋ ਡਾਊਟ,
1: ਬਿਲਕੁਲ
0: ਬਿਲਕੁਲ ਬਿਲਕੁਲ। ਤੁਸੀਂ ਅਮਰੀਕਾ ਚ ਜਾਓ, ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਅਮਰੀਕਾ ਕੋਲ ਪੈਸਾ ਹੈ, ਕਿੱਡਾ ਵੱਡਾ,
1: ਬਿਲਕੁਲ।
0: ਲੇਕਿਨ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਨਾ,
1: ਮੈਂ ਭਾਜੀ ਉੱਥੇ 3 ਸਾਲ ਰਹਿ ਕੇ ਆਇਆ,
0: ਹਾਂ,
1: ਕੈਲੀਫੋਰਨੀਆ ਚ,
0: ਵੰਡਰਫੁਲ,
1: ਬਹੁਤ ਭਾਜੀ, ਉੱਥੇ ਦਾ ਮੌਸਮ ਜਿਹੜਾ ਕੈਲੀਫੋਰਨੀਆ ਦਾ ਗੋਲਡਨ,
0: ਜਿੱਥੇ ਵੀ ਗੋਲਡਨ, ਜਿਸ ਤਰ੍ਹਾਂ ਮੈਂ ਜਿਹੜੇ ਸ਼ਹਿਰ ਜਾਓ ਐਵੇਂ ਲੱਗਦਾ ਪਹਿਲੇ ਸ਼ਹਿਰ ਨਾਲੋਂ ਆਹ ਸੋਹਣਾ, ਇਹਦੇ ਨਾਲੋਂ ਆਹ ਸੋਹਣਾ, ਇਹਦੇ ਨਾਲੋਂ ਆਹ
1: ਸੋਹਣਾ।
0: ਪਰ ਤੁਹਾਡਾ ਮਤਲਬ ਕਿ ਆਹ ਜਿਹੜਾ ਕੋਈ ਕੰਮ, ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ, ਪਰ ਟਰੰਪ ਸਾਹਿਬ ਨੇ ਤੇ ਹੱਦ ਹੀ ਕਰ ਦਿੱਤੀ ਵਿਸਾਖੀ ਦੇ ਉੱਤੇ ਨਾ, ਜਦੋਂ ਜੱਟ ਸ਼ਰਾਬ ਪੀ ਲੈਂਦੇ ਨੇ ਨਾ ਇਕੱਠੇ, ਕਈ ਕਈ ਸ਼ਰਾਬੀ ਗਲੀਆਂ ਖਰੂਦ ਪਾਉਂਦੇ ਫਿਰਦੇ, ਬੁਲਬੁਲੀਆਂ ਮਾਰਦੇ ਫਿਰਨਗੇ, ਏਦਾਂ ਰਿਹਾ ਜੇਕਰ ਉਹ ਅਨਪੜ੍ਹ ਲੋਕਾਂ ਵਾਂਗ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ ਚ ਹੁੰਦਾ ਤੇ ਇਤਰਾਂ ਦੀ ਨੁਮਾਇਸ਼ ਨਾ ਕੇ ਕਰਦਾ। ਤੇ ਰਿੱਕੀ ਜੀ, ਟਾਈਮ ਹੋ ਗਿਆ ਹੁਣ ਸਾਡਾ, ਬਹੁਤ ਬਹੁਤ ਮਿਹਰਬਾਨੀ, ਮੇਰੇ ਵੱਲੋਂ ਗੁੱਡ ਵਿਸ਼ੇਸ਼ ਤੋਂ, ਰਿੱਕੀ ਜੀ ਹੁਣੀ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ, ਹੈ ਵੰਡਰਫੁਲ। ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕਿ ਕੋਈ ਨਾ ਕੋਈ ਕੀ ਆ, ਜਿਹੜਾ ਕਿਤਾਬ ਖੋਲੀ ਹੈ, ਜਿਹੜਾ ਅੱਗੇ ਸ਼ੇਰ ਆ ਗਿਆ ਉਹ ਹੀ ਸੁਣਾਉਣਾ ਮੈਂ। ਵੈਰੀ ਭੱਜਿਆ ਤੇ ਦੁਸ਼ਮਣਾ ਦਾਜ ਦਿੱਤੀ ਆ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ, ਵੈਰੀ ਭੱਜਿਆ ਦੁਸ਼ਮਣਾ ਦਾਜ ਦਿੱਤੀ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ, ਰਾਣ ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ, ਰਾਣ ਜਿੱਤੇ ਤੇ ਫੌਜੀ ਤੁਰਮ ਵੱਜੇ। ਫੌਜੀ ਤੁਰਮ ਹੁੰਦੇ ਨੇ ਦੋਸਤੋ, ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ, ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ, ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ, ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਔਰ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੱਚ ਦੇ ਸੰਦੇ ਮੈਂ ਫੇਰ ਤੁਹਾਡੀ ਮਹਿਫਲ ਵਿੱਚ ਹਾਜ਼ਰ ਹੋਵਾਂਗਾ, ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ, ਮੈਂ ਅਗਲੇ ਹਫ਼ਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ, ਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ, ਆਲ ਦੀ ਲਵਲੀ and sweet people of this planet.

یہ ہم جانتے ہیں کسی تو کسی کی محبت نے مارا، کسی تو کسی

ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬ ਸੁਰਤ ਸੁਰਤ ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ।

ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ।

ਦੀ ਦੁਨੀਆ ਦੇ ਬਹੁਤੇ ਹਿੱਸੇ ਤੇ ਉਹਨਾਂ ਦਾ ਰਾਜ ਸੀ। ਇਹ ਵੀ ਕਾਊਂਟ ਕਰਦਾ, ਪਰ ਅੱਜ ਕੱਲ ਜਿਹੜਾ ਹੈਗਾ ਬਹਾਨੇ ਕੋਈ ਲੱਗ ਰਹੇ ਨੇ ਤੇ ਗੁੱਸਾ ਕੋਈ ਹੁੰਦਾ। ਅੱਗੋਂ ਨਿਰਣਾ ਤੁਸੀਂ ਕਰ ਲਿਓ, ਹਰ ਇੱਕ ਦੇ ਵੱਖ ਵੱਖ ਵਿਚਾਰ ਨੇ ਦੋਸਤੋ, ਜ਼ਰੂਰੀ ਨਹੀਂ ਤੁਸੀਂ ਹਰ ਵਿਚਾਰ ਨਾਲ ਸਹਿਮਤ ਹੋਵੋ, ਪਰ ਵਿਚਾਰ ਰੱਖਣ ਵਾਲਾ ਆਪਣੇ ਵਿਚਾਰ ਰੱਖ ਰਿਹਾ, ਤੁਸੀਂ ਐਨਾਲਿਸਿਸ ਕਰਨਾ ਅੱਗੋਂ ਤੁਹਾਨੂੰ ਠੀਕ ਕੀ ਲੱਗਦਾ।

0: ਕਰਨੀ ਚਾਹੁੰਦੇ ਹੋ, ਵਿਸ਼ਾ ਕੋਈ ਵੀ ਹੋਵੇ, ਤੇ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਸੀਂ ਜ਼ਰੂਰ ਆਣ ਕੇ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਪੋਸੀਬਿਲਿਟੀ ਦੇਵਾਂਗੇ। ਪਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਨਿਊਟਰਲ ਹੋਣੀ ਚਾਹੀਦੀ ਹੈ, ਕਿਸੇ ਵੀ ਪਾਸੇ ਵੱਲ ਨੂੰ ਨਹੀਂ ਆਉਣੀ ਜਾਣੀ ਚਾਹੀਦੀ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਤਾਂ ਸੁਣਦੇ ਹੀ ਹੋ, ਤੇ ਇਸ ਤਰ੍ਹਾਂ ਗੱਲ ਹੈ ਬਈ ਸਾਡੀ ਐਪ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਵੀ ਡਾਊਨਲੋਡ ਕਰਵਾਓ, ਤੁਹਾਡੀ ਮਿਹਰਬਾਨੀ ਹੋਵੇਗੀ। ਦੋਸਤੋ, ਅੱਜ ਤੱਕ ਅਸੀਂ ਆਪਣੀ ਪੂੰਜੀ ਯੂਜ਼ ਕਰਕੇ ਸੇਵਾਵਾਂ ਪੇਸ਼ ਕਰ ਰਹੇ ਹਾਂ। ਕਿਸੇ ਕਿਸਮ ਦਾ ਬਰਡਨ ਕਿਸੇ ਤੇ ਨਹੀਂ ਪਾਇਆ ਜਾ ਰਿਹਾ, ਪਰ ਸਾਡੀ ਐਪ ਤੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਨਾ। ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਐਪ ਹੈ ਜੀ www.parvazradio.com। ਪ੍ਰਵਾਜ਼ ਰੇਡੀਓ ਇਜ਼ ਅ ਵਨ ਵਰਡ, ਸਾਰੇ ਅੱਖਰ ਛੋਟੇ ਨੇ। ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਸਾਡਾ ਲੋਗੋ ਦੇਖੋ, ਯੈਲੋ ਰੰਗ ਦਾ, ਸਪੀਕਰਾਂ ਦੀਆਂ ਫੋਟੋ ਨੇ, ਤੇ ਪ੍ਰਵਾਜ਼ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਉੱਚੀ ਸੋਚ ਮਨੁੱਖ ਦੀ, ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਚੀ ਸੋਚ ਮਨੁੱਖ ਦੀ, ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਡਦਾ ਫਿਰਦਾ ਅੰਬਰੀ ਤਾਰੇ ਕਰਨ ਸਲਾਮ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਵੈਰੀ ਗੁੱਡ ਆਫਟਰਨੂਨ। ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ, ਤੇ ਅੱਜ ਹੈ ਦੋਸਤੋ ਸੈਟਰਡੇ, ਤੇ 4 ਮਾਰਚ ਹੈ, ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ, ਸਾਡੇ ਇਲਾਕੇ ਦੇ ਵਿੱਚ 16, ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਹਾਲੇ ਦਸਤਕ ਦੇ ਰਹੀ ਹੈ ਗਰਮੀ, ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ। ਧੁੱਪ ਲੱਗ ਜਾਏ ਤੇ ਰੌਣਕਾਂ ਲੱਗ ਜਾਂਦੀਆਂ ਨੇ, ਤੇ ਪਰ ਹਵਾ ਚੱਲਦੀ ਹੈ ਠੰਡੀ, ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ, ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ, ਤੇ ਇਧਰ ਗਰਮੀਆਂ ਜੀ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਓਏ, ਦੁਨੀਆਂ ਸਾਰੀ ਆਪਣੇ ਜੋਬਨ ਤੇ ਹੁੰਦੀ ਹੈ, ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ ਤੇ ਬੜੀ ਇੰਜੋਏਮੈਂਟ, ਬੜੀਆਂ ਹੀ ਰੌਣਕਾਂ, ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ, ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ, ਸਾਈਕਲ ਲੈ ਕੇ ਸਾਰੀ ਦੁਨੀਆ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ, ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ 'ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ। ਤੇ ਗੱਲ ਇਸ ਤਰ੍ਹਾਂ ਵਾ ਬਈ, ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ, ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੇਮ ਹੀ ਹੈ, 0049 1714869514। 0049 171 4514. ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ, ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਬਿਲਕੁਲ ਜੀ, ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ, ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ। ਤੁਸੀਂ ਰਚਨਾ ਨਹੀਂ ਸੁਣਾ ਸਕਦੇ, ਕੋਈ ਨੋ ਪ੍ਰੋਬਲਮ, ਆਪਣੇ ਇਲਾਕੇ ਦੀ, ਆਪਣੀ ਸੁਸਾਇਟੀ ਦੀ, ਜ਼ਮੀਨ ਦੀ, ਪਰਿਆਵਰਣ ਦੀ, ਪਸ਼ੂ ਪਕਸ਼ੀਆਂ ਦੀ, ਬੰਦਿਆਂ ਦੀ, ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ। ਤੇ ਮੈਂ ਨਾ ਆ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ਼ਾਪ ਹੈ ਬਹੁਤ ਪੁਰਾਣੀ ਮਿਊਲੈਂਡ ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ, ਤੇ ਗੱਲ ਮੁੱਕੀ ਜੀ। ਉਹ ਹੈ ਜੀ ਫਰੀਡਮ ਸਟ੍ਰਾਸੇ 106 ਫੀਐਸ 106 ਫੀਐਸ 6 ਇੰਚ। ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ, ਜ਼ਰੂਰ ਇੱਕ ਵਾਰੀ ਉੱਥੇ ਜਾਣਾ, ਉਹਨਾਂ ਦੀ ਸਰਵਿਸ ਚੈੱਕ ਕਰੋ। ਬਿਲਕੁਲ ਸਿੱਕੇਬੰਦ ਕੰਮ, ਵਾਜਬ ਕੀਮਤਾਂ, ਤੇ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ। ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ। ਤੇ ਉਹ ਹੈਗਾ ਜੀ ਫਰੀਡਮ ਸਟ੍ਰਾਸੇ 106 ਫੀਐਸ 6 ਤੇ ਸਿੱਖ ਰਾਏ ਆਇਨ 6 ਫੈਮ ਮਿਊਲਹੈਮ ਦੇ ਵਿੱਚ। ਤੇ ਸੱਜਣੋ, ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ, ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ, ਤੂੰ ਵੀ ਪਛਾਣ ਲੈਣੀ ਹੈ। ਆ ਲਓ ਜੀ, ਪ੍ਰਭਾਤ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ ਆ ਜੇ ਤੁਹਾਡੇ ਸੱਜਣਾ ਦੀ
1: ਆਵਾਜ਼। ਗਾਮਾ ਕਾਰਵਾਂ ਪੰਜਾਬੀ।

ਵਾਹ ਜੀ ਵਾਹ। ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਤੂੰ ਕਾਰਾਂ ਚ ਲੋਕਾਂ ਦਾ ਆਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆ ਲਓ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚੋਧ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਹੈ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਬਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਵਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡਿਆ ਮੈਂ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਹੈ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ 7-8 ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ। ਸੈਕਸ਼ਨ ਜਿਵੇਂ ਕਿਸੇ ਮੁਲਕ ਨੂੰ ਸਲੋ ਪੁਆਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤ ਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ।
ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਇਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਇਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤੇ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ? ਬਈ ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ? ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤਹਿਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਨਾ ਬਣਾਓ, ਠੀਕ ਹੈ, ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ, ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡਏ ਨੇ, ਰਜੀਮ ਤੇਰੀ ਚੋਂ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਆ ਉਹਨਾਂ ਨੇ, ਆ ਕਈਆਂ ਨੂੰ ਤੂੰ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ, ਸਾਰੀ ਦੁਨੀਆ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ਼ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਅਕਲ ਜਾਂ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਇੱਦਾਂ ਹੀ ਉਹ ਬਣੇ। ਵੈ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਇਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਇਰਾਨ ਟੈਰੋਰਿਜ਼ਮ ਫੈਲਾਉਂਦਾ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਕੱਲਾ ਇਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਉਹ ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈਂ? ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ। ਤੀਜਾ ਇਲਜ਼ਾਮ ਇਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ,
ਪਰ ਇਹ ਦੱਸੋ ਅਗਰ ਇਹ ਦੁਨੀਆ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹੜਾ ਨੁਕਸਾਨ ਕੀਤਾ? ਹਾਂ, ਸ਼ੀਆ ਲਾ ਜਿਹੜਾ ਸ਼ਰੀਆ ਲਾ, ਸ਼ੀਆ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ, ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜ੍ਹਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਆ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ, ਮੈਂ ਵੀ ਔਰਤਾਂ ਨੂੰ ਦਬਾ ਕੇ ਰੱਖਣਾ, ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਦਾ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ, ਠਾਣੇ ਖੜਕੇ। ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀ ਜਿਹੜੀਆਂ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ, ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆ ਚ ਸ਼ਾਂਤੀ ਆਈ ਹੈ, ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆ, ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ, ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ, ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਇਹ ਤਰ੍ਹਾਂ ਦੇ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ, ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ, ਆਪਣੇ ਘਰ ਵਿੱਚ ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਬੁੱਲ ਜ਼ਰੂਰ ਚੜਾਉਣੇ ਨੇ, ਕਬਾਹ ਫਰਾ ਕੇ। ਸਿੱਧੀ ਦਾਦਾਗਿਰੀ ਆ, ਕਿਸੇ ਦੇ ਘਰ ਵਿੱਚ ਦਖਲ ਦੇਣਾ। ਆਹੇ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮੁਸਾਦੇ ਪਾਵਰ ਵਿੱਚ ਆਏ। ਭਾਈ ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ, ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜ੍ਹਿਆ ਲਿਖਿਆ ਹੈੱਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ, ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮੁਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ। ਤੇ ਗੱਲ ਵੀ ਠੀਕ ਹੈ, ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਦਾ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਹੈ, ਆਪਣੇ ਹਿੱਸੇ ਦਾ ਜੋ ਵੀ ਹੈ ਉਹ ਤੇ ਠੀਕ ਹੈ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਚੋਂ ਤੇਲ ਨਿਕਲਣ ਦਿਆ, ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ। ਹੁਣ UK ਤੇ US ਦੋਵੇਂ ਮੁਲਕ ਨਾਰਾਜ਼ ਹੋ ਗਏ ਹੋਣਾ ਹੀ ਸੀ, ਕਿਉਂਕਿ ਤੇਲ ਵਿੱਚ ਲੁੱਟਕ ਸੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ, ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮੁਸਾਦੇ ਸੀ ਨਾ, ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਓਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ, ਔਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਦੋਸਤੋ, ਅਪੋਜੀਸ਼ਨ ਕਿਹੜੇ ਥਾਂ ਨੇ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ, ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਹੈ, ਹਰ ਹਰ ਜਗ੍ਹਾ ਤੇ ਹੁੰਦੀ ਹੈ ਅਪੋਜੀਸ਼ਨ। ਤੇ ਲਓ ਜੀ, ਫਿਰ ਇਹਨਾਂ ਦੇ ਦਿਮਾਗ ਸੀ ਕਿ ਇਹ ਜਿਹੜਾ ਮੁਸਾਦੇ ਹੈ ਇਹਨੂੰ ਹੀ ਭਜਾਓ।
ਤੇ ਇਹ ਹੁਣ ਕੀ ਹੋਇਆ ਜੇ ਸਾੜ ਫੂਕ ਲਾਠੀ ਚਾਰਜ ਨਾਰੇ ਤੇ ਰਿਜ਼ਲਟ ਕੀ ਨਿਕਲਿਆ ਬਦਲਾਵ ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ ਲਓ ਜੀ ਇਹਨਾਂ ਨੇ ਭਜਾ ਦਿੱਤਾ ਜੇ ਮਸੂਦੇ ਸਾਹਿਬ ਨੂੰ ਜਿਹੜਾ ਪੜ੍ਹਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜ਼ੀਡੈਂਟ ਬਣਿਆ ਸੀ ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਚ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਭਜਾ ਦਿੱਤਾ ਜੇ ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਤੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ ਪਤਾ ਤੇ ਉਹਨਾਂ ਨੂੰ ਹੈ ਪਹਿਲਵੀ ਨੂੰ ਵੀ ਹੈ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗੁਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ ਦੋਸਤੋ ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਇਹ ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ ਉਹ ਹੀ ਨਾ ਭੜਕ ਪੈਣ ਇਰਾਨੀਆਂ ਨੇ ਤੇ ਭੜਕਣਾ ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚੱਟ ਹਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆਂ ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ ਜਿਹਦਾ ਨਾਂ ਰੱਖਿਆ ਸਾਵਕ SAVAK ਤੇ ਦੋਸਤੋ ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ ਹਾਂਜੀ ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ 'ਚ ਜਾਂਦਾ ਜਾਂ ਅਮਰੀਕਾ ਦੇ 'ਚ ਜਾਂਦਾ ਤੇ ਇਰਾਨ ਜਿਹੜਾ ਸੀ ਨਾ ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ 'ਚ ਹਰ ਤਰ੍ਹਾਂ ਦੇ ਵੈਪਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਗੱਲ ਕੀ ਜੀ ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਛ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ ਲਓ ਜੀ ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ ਗੱਲ ਮੁੱਕੀ ਉਹਦੀ ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ ਪਰ ਕਦੋਂ ਕੁ ਤੱਕ ਹੈ ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈੱਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ USA ਦਾ ਪੁਲਿਸ ਹੈੱਡ ਸੀ ਹੋਰ ਕੀ ਸੀ ਪਹਿਲਵੀ ਇੱਕ ਸਾਡਾ ਹੈੱਡ ਸੀ ਮਸਾਦੇ ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ
ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤੇ ਲੁੱਟੇ ਜਾ ਰਹੇ ਹਾਂ। ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ ਹੈ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਕੁਸਰ ਕੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ। ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ ਤੇ ਹੋਣ ਵਾਲੀ ਵੀ ਤਾਂ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਆ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਆ। ਅਜੇ ਕੱਲ ਕੇ ਇੱਕ ਨੂੰ ਫਾਂਸੀ ਦੇਣ ਡਏ ਸਨ, ਕਿੰਨੀਆਂ ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁਗਨੀ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ। ਪਰ ਮੈਂ ਫਿਰ ਵੀ, ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ। ਭਾਈ ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਹੈ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ। ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਆ ਕਿੰਨੇ ਕੱਟੜ ਹੁੰਦੇ ਨੇ। ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ, ਨੇਤਾ, ਧਰਮ ਜਿਹੜੇ ਨੇ, ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ। ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ ਕਿਸੇ ਨਾ ਕਿਸੇ ਦੇ, ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ। ਉਹਨਾਂ ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ। USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਕਿਸੇ ਦੇਸ਼ ਦੀ ਇਕੋਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਜੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ। ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ। ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆਂ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ, ਕਦੀ ਇਹ, ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਦੇ ਹੋ।
ਖਮੈਨੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰਿਆਂ ਐਲਾਨ ਕਰ ਦਿੱਤਾ, ਔਰ ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ। ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਜੀ, ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ ਪੈਟਰੋ ਡਾਲਰ ਐਗਰੀਮੈਂਟ। ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਨਾ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਝੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆਂ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ ਕਿੰਨੇ ਕਿਆ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਨਾ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਝੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆਂ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ ਕਿੰਨੇ ਕਿਆ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਨੇ ਇਰਾਨ ਤੇ

ਲਾ ਲਓ, ਇਰਾਕ ਨੂੰ ਹਲਾ ਹਲਾ ਫੜ ਲੈ, ਅਸੀਂ ਤੇਰੇ ਨਾਲ ਹਾਂ, ਕਿੰਨੇ ਕਿਆ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ, ਇਰਾਨ ਨੂੰ ਬਰਬਾਦ ਕਰਨ ਵਾਸਤੇ। USA ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ, ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਇਗਜ਼ਾਮਪਲ ਦੇਣਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਲਾਹੌਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ, ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਲੋਕ ਸਟੇਟਾਂ ਲੱਗੀਆਂ, ਪਤਾ ਨਹੀਂ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ, ਕਿੰਨਾ ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ, ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ, ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇਬ ਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ, ਸੋਰੀ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਤੋਪਾਂ ਤੇ ਫਲਾਣ ਢੀਕ ਸੁੱਟੋ ਉਹਨਾਂ ਦੇ ਉੱਤੇ। ਇਹ ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਡਏ ਸੀ, ਤੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹ ਹੀ ਲੱਛਣ ਲੈਣੇ ਨੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ, ਤੇ ਲੜਦੀਆਂ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ, ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ, ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ, ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ, ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ, ਮਨਜ਼ੂਰ ਕਹਿੰਦੀ ਮਨਜ਼ੂਰ, ਉਹ ਬਾਂਦਰ ਕੋਲ ਗਈਆਂ। ਉਹ ਕਹਿੰਦਾ ਕਿ ਆਹ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਆ, ਉਹਨੇ ਉਹਦੇ ਚ ਨਾ ਇੱਕ ਬੁਰਕੀ ਭਰ ਕੇ ਤੇ ਖਾ ਗਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲਈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ, ਏਦਾਂ ਹੀ ਕਰਦਾ ਉਹ ਦੋਵੇਂ ਅੱਧੀਆਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੰਡਣ ਲੱਗ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ, ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚ ਚੱਲਣ ਡਈ ਸੀ, ਨਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ, ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ, ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ ਅੱਜ ਵੀ, ਇੱਕ ਦੂਜੇ ਦੇ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ ਪਰ ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਦਾ। ਹਾਂਜੀ ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਤੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ ਹੈ, ਇੱਕ ਫੈਮਿਲੀ ਦੋ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖੈ ਸੀ ਕਿਤੇ। ਉਹ ਫਿਰ ਗਾਂ ਥੋੜਾ ਜਿਹਾ ਝਗੜਾ ਝੁਗੜਾ ਤੇ ਚੱਲਦਾ ਹੀ ਆ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੋ ਪਾਰਟੀਆਂ ਚ ਵੰਡੀ ਗਈ, ਕਿਉਂਕਿ ਏਡੀ ਗੱਲ ਨਹੀਂ ਸੀ। ਚਲੋ ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ

0: ਲੋਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਾਂ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈ ਗਏ, ਫਿਰ ਅਸੀਂ ਰੱਬ ਬਣ ਗਏ। ਸਾਡੀ ਖੋਤੀ ਫਿਰ ਬੋਰਡ ਦੇ ਥੱਲੇ, ਸਾਡੇ ਤੋਂ ਪਿੱਛੇ, ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ। ਹੋਰ ਕੀ ਹੈ ਆਪਣੀ ਨਲਾਇਕੀ ਮੰਨਣ ਵਿੱਚ, ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾਂ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆਹ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾ ਲਾਉਣ। ਹਾਂਜੀ, ਬਹੁਤ ਆ ਜਿਹੜਾ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ ਇਹਨਾਂ ਵੱਲ ਧਿਆਨ ਦੇਣ ਤੇ ਸਾਡੇ ਬੱਚੇ ਇੱਦਾਂ ਰੋਲ ਨਹੀਂ ਨਾ, ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰਿਆ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ ਪਰ ਕੋਈ ਖਾਸ ਨਹੀਂ ਸਾਡੀ। ਹੈਂਜੀ, ਸਿਰਫ ਸ਼ਹਿਰਾਂ ਚ ਮੈਟਰੋ ਸ਼ਹਿਰਾਂ ਦੀ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ ਹੈ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤੇ ਫੱਤੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਅਸੀਂ ਸਾਰੀ ਵੇ ਇਹਨਾਂ ਦੀ ਨਕਲਵੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ। ਯਾਰ, ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ। ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। 2 ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ ਹੋਣਾ। ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿੱਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿੱਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ। ਸਾਰੀ ਦੁਨੀਆ ਤੇਲ ਦੀ, ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿੱਚ ਤੇਲ ਦੀ ਸੀ। ਬਾਅਦ ਵਿੱਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੌਤੇ ਮਾਰਿਆ। ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫਿਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿੱਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿੱਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ। ਉਦੋਂ ਭਾਰਤ ਦਾ ਹਰ 10ਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿੱਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿੱਚ ਇੱਕ ਅੰਗਰੇਜ਼ ਦੱਸੋ, ਨਾ ਲਓ ਇੱਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ। ਹਾਂਜੀ, ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ ਇੱਕ ਵਾਰੀ ਨਾ ਇੱਕ ਰਿੱਛ ਲਿਆ ਸੀ ਪਾਣੀ ਪੀਣ ਇੱਕ ਸਮੁੰਦਰ ਜਾਂ ਦਰਿਆ ਦੇ ਕੰਢੇ ਤੇ ਤੇ ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ ਤੂੰ ਮੈਨੂੰ ਜਾਣਦਾ ਨੀ ਮੈਂ ਕੌਣ ਆ ਕਹਿੰਦਾ ਮੈਂ ਜਾਣਦਾ ਵਾਂ ਤੁਸੀਂ ਰਿਛ ਭਾਈ ਸਾਹਿਬ ਹੋਰ ਕੌਣ ਤੇ ਕਹਿੰਦਾ ਫੇਰ ਵੀ ਤੂੰ ਮੈਂ ਤੈਨੂੰ ਦੇਖਦਾ ਨੀ ਮੈਂ ਪਾਣੀ ਪੀਣ ਡਿਆ ਵਾਂ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਪਾਣੀ ਜੂਠਾ ਕਰਨ ਡਿਆ ਕਹਿੰਦਾ ਸਰ ਪਾਣੀ ਤੇ ਤੁਹਾਡੇ ਵਾਲੇ ਪਾਸੇ ਮੇਰੇ ਵੱਲ ਨੂੰ ਆਉਣ ਡਿਆ ਮੈਂ ਥੋੜਾ ਜੂਠਾ ਕਰਨ ਡਿਆ ਪਾਣੀ ਕਹਿੰਦਾ ਅੱਛਾ ਪਾਣੀ ਵਾਲੇ ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ ਉਹਨੂੰ ਕਹਿੰਦਾ ਲੇਲੇ ਨੂੰ ਰਿੱਛ ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਹੈ ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ ਕਹਿੰਦਾ ਸ਼ਕਲ ਤੇ ਤੇਰੇ ਵਰਗੀ ਸੀ ਜੇ ਤੂੰ ਨਹੀਂ ਤਾਂ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ ਇਹ ਇਲਜ਼ਾਮ ਲਾ ਕੇ ਤੇ ਉਹਨੂੰ ਖਾ ਗਿਆ ਇਹ ਹਿਸਾਬ ਜੇ ਅਮਰੀਕਾ ਦਾ ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਚਾਚ ਉਹਨੂੰ ਹੋਰ ਸੀ ਚਾਚੇ ਟਰੰਪ ਨੂੰ ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ ਯਾਰ ਜੇ ਮੈਂ ਅੱਜ ਟੀਵੀ ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਦਾ ਕੰਨ ਵੱਲ ਖੜ ਕੇ ਨਾ ਉਸੇ ਹੀ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ ਵੇਖੀ ਜਾਂਦੀ ਬਾਅਦ ਵਿੱਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਹੀ ਸਿੱਧਾ ਕਰਨਾ ਪੈਂਦਾ ਅਸਲੀ ਪੋਜੀਸ਼ਨ ਚ ਵੀ ਤਾਂ ਲਿਆਉਣਾ ਹੁੰਦਾ ਨਾ ਬਾਅਦ ਚ ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ ਲਓ ਜੀ ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਦੇ ਗਾਲਾਂ ਕੱਢ ਸਕਣਗੇ ਕੱਢਣਗੇ ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਇਹਦਾ ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ ਜਦੋਂ ਤੁਹਾਡਾ ਦਿਲ ਕਰਦਾ ਆ ਜਾਓ ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿੱਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ ਟਰੰਪ 2015 ਵਿੱਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ ਪ੍ਰਤੀਬੰਧ ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਇਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ ਸੱਜਣੋ ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ ਇਹ USA ਦਾ ਬਣਾਇਆ ਹੈ ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ USA ਨੇ ਇਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ ਇਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ ਰਿਆਲ ਦੀ ਕੀਮਤ ਡਿੱਗ ਪਈ ਇਰਾਨ ਚ ਇਨਫਲੇਸ਼ਨ ਆ ਗਈ ਮਹਿੰਗਾਈ ਹੋਰ ਵੱਧ ਗਈ ਇਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨੀ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਲਓ ਤੁਸੀਂ ਆ ਚੀਜ਼ਾਂ ਖਰੀਦ ਲਓ ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਇਰਾਨ ਦੀ ਆ ਹੋਈ ਹੈ ਜਿਹੜੀ ਐਡੀ ਨੀ ਕੋਈ ਗੱਲ ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ ਤੂੰ ਐਟਮ ਬੰਬ ਚਲੋ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਆਹ ਐਟਮ ਬੰਬ ਵਾਲਾ ਕੋਈ ਕੁਛ ਨਹੀਂ ਕਰ ਰਹੇ ਆਹ ਇਜ਼ਰਾਈਲ ਦੇ ਐਟਮੀ ਪਾਵਰ ਹੈ USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਦੀ ਨੂੰ ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਹੈ ਐਟਮ ਬੰਬ ਦੋਵਾਂ ਤੇ ਕੋਈ ਸਖਤੀ ਨਹੀਂ ਹੋਈ ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜੂਰੀ ਕਰਦਾ ਰਖੇਲ ਹੈ USA ਦੀ ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ ਇਰਾਕ ਤੇ ਵੀ ਇਹੋ ਹੀ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ। ਲੀਬੀਆ ਤੇ ਮੈਂ ਕਿੰਨਿਆਂ ਕੁ ਮੁਲਕਾਂ ਦੇ ਨਾਲ ਹਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਏਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ। ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਿਹਾ, ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਲੜਾਈ ਦੇ ਮੈਦਾਨ ਵਿੱਚ, ਯੂਐਸਏ ਤੇ ਇਜ਼ਰਾਈਲ ਨੇ ਇਰਾਨ ਦਾ ਲੱਕ ਤੋੜ ਛੱਡਿਆ, ਪਰ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਪਰ ਲੱਕ ਟੁੱਟਿਆ ਪਿਆ ਉਹਦਾ। ਆਉਣ ਵਾਲਾ ਸਮਾਂ ਇਰਾਨ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋਵੇਗਾ, ਲੜਾਈ ਭਾਵੇਂ ਸਵੇਰੇ ਖਤਮ ਹੋ ਜਾਵੇ। ਸਾਡੀਆਂ ਸ਼ੁਭ ਕਾਮਨਾਵਾਂ ਇਰਾਨ ਨਾਲ ਤੇ ਅਮਰੀਕਨ ਲੋਕਾਂ ਦਾ ਵੀ ਅਸੀਂ ਭਲਾ ਚਾਹੁੰਦੇ ਹਾਂ, ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ। ਹਰ ਘਰ ਵਿੱਚ ਇੱਕ ਅੱਧਾ ਮੁਸ਼ਟੰਡਾ ਤੇ ਹੁੰਦਾ ਹੀ ਹੈ ਜਿਨ੍ਹੇ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੈ, ਤੇ ਉਹ ਅਮਰੀਕਾ ਚ ਕੌਣ ਹੈ ਇਹ ਤੁਹਾਨੂੰ ਮੈਂ ਨਹੀਂ ਦੱਸਣਾ। ਤੇ ਗੱਲਬਾਤ ਏਦਾਂ ਹੈ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ,
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ ਤੇ।
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ ਤੇ ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨੀ, ਕੋਈ ਗੱਲ ਨੀ।
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਆ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 100 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ, ਆਪਣੀ ਇੱਕ ਲਿਖਤ ਜਿਹੜੀ ਅੱਜ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤੇ ਖੁਸ਼ੀ ਸਾਂਭੀ ਨਹੀਂ ਜਾਣ ਲਈ ਤੁਸੀਂ ਕਿਹਾ ਕੀਤੀ ਹੈ।
1: ਬਿਲਕੁਲ,
0: ਫੇਰ ਤੇ ਮਤਲਬ ਕੀ ਵੇਖੋ,
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ, ਮੇਰੀ ਜਿਹੜੀ ਮੈਂ ਆਵਾਜ਼ ਆ, ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ
0: ਜੀ, ਮੈਂ ਭਗਤ ਸਿੰਘ
1: ਜੀ ਜੀ ਜੀ, ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ,
1: ਲਿਖਤਾਂ ਬਲਕਿ ਤੇ ਉਹ ਬਾਜਵਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ,
0: ਜਿਹੜੀ ਅੱਜ ਗੱਲ ਮੈਂ ਕੀਤੀ ਹੈ
1: ਜੀ ਜੀ, ਉਹ ਉਹੀ ਤੇ ਮੈਂ ਦੱਸਣੀ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਕਰਾਂਗਾ, ਸ਼ੁਰੂਆਤ ਕਰਾਂਗਾ, ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਹੈ, ਸ਼ਰਧਾ ਵੀ ਹੈ ਤੇ ਉਹਦਾ 95ਵਾਂ ਸ਼ਹੀਦੀ ਪੁਰਬ
0: ਸੀਗਾ,
1: ਹੋਰ 5 ਸਾਲਾਂ ਤਾਂ 100 ਸਾਲ ਹੋ ਜਾਣਾ 2031 ਨੂੰ,
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ,
1: ਹਜ਼ਾਰਾਂ ਸਾਲ ਤੱਕ ਜੀ ਇਹਦੇ ਅਜੇ ਸੌ ਵੀ ਨਹੀਂ ਹੋਇਆ, ਹਜ਼ਾਰਾਂ ਸਾਲ।
0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ, ਜਦੋਂ ਜਿੱਤਦੇ ਨੇ ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਭਾਗ ਕਈ ਤਰ੍ਹਾਂ ਦੀਆਂ ਕਸਮਾਂ ਖਾ,
1: ਇਹ ਵੀ ਗੱਲ ਕਰਾਂ, ਇਹ ਵੀ ਗੱਲ ਕਰਾਂ,
0: ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ, ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ, ਨਹੀਂ ਇਹ ਸਾਡੇ ਦਿਲਾਂ ਚ ਵੱਸਦੇ ਨੇ। ਓਏ ਬੰਦਾ
1: ਪੁੱਛੇ
0: ਜੇ ਤੁਹਾਡੇ ਦਿਲਾਂ ਚ ਵੱਸਦੇ ਨੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ?
1: ਬਿਲਕੁਲ, ਉਹ ਤੇ ਇੱਕ ਟਕਾਉ ਜਿਹੜਾ ਭੁੱਖਾ, ਉਹ ਤੇ ਇੱਕ ਇੱਕ ਲੂੰਬੜ ਚਲਾਕੀ ਬਾਜਵਾ ਸਾਹਿਬ, ਲੂੰਬੜ ਚਾਹ ਲਿਆ ਲੋਕਾਂ ਨੂੰ ਲੁੱਟਣ ਦੀ, ਲੋਕਾਂ ਦੇ
0: ਇਹ ਮਜਮਾ ਵਾਲੇ ਨੇ ਸੂਬਾ ਸਿੰਘ ਜੀ, ਦੁੱਖ ਦੁੱਖੀ
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਹੈ। ਤੇ ਵਜਾ ਸਾਹਿਬ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ ਨਾ, ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ, ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਆ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨੀ ਗੀ, ਸਿਰਫ ਉਹਦੀ ਵਰਤੋਂ ਮਾੜੀ ਆ।
2: ਜੀ ਬਿਲਕੁਲ ਬਿਲਕੁਲ ਸਹੀ ਫਰਮਾ ਰਹੇ ਹੋ।
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ, ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ, ਇਹਨਾਂ ਦੇ ਮੂੰਹ ਗੱਲ ਸੁਣੀ ਮੈਨੂੰ ਆਨੰਦ, ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਆਨੰਦ ਆ ਗਿਆ, ਮੈਨੂੰ ਆਨੰਦ ਆ ਗਿਆ।
2: ਅੱਛਾ,
1: ਉਹ ਗੱਲ ਬਾਜੋ ਸਾਹਿਬ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨੀ ਕਰ ਸਕਿਆ ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਹਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ ਤੇ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ, ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚੀਆਂ ਅੱਗੇ ਮਾਈਕ ਕਰਦਾ ਆ, ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਭ ਬੱਚਨ ਆ, ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਹੈ ਭਗਤ ਸਿੰਘ, ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ, ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ, ਸਾਡਾ ਹੀਰੋ ਭਗਤ ਸਿੰਘ ਆ। ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕੇ, ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ ਤੇ
2: ਭਗਤ ਸਿੰਘ ਮੂਡ ਵੀ ਹੋਰ ਸੀ।
1: ਜੀ ਜੀ ਜੀ ਜੀ, ਉਹਦਾ ਮਤਲਬ ਵੀ ਹੋਰ ਸੀ, ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ। ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ, ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜੀ, ਵੀ ਸ਼ਹੀਦ ਭਗਤ ਸਿੰਘ ਨੂੰ ਅਜੇ ਤੱਕ ਜਿਹੜਾ ਨਾ ਉਪਰਾ ਜਾ ਉਹਦੀ ਜੀਵਨੀ ਜਿੱਦਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ
2: ਵੀ ਉੱਥੇ ਜੰਮੇ,
1: ਉਹਦਾ ਜਨਮ ਹੋਇਆ, ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ, ਬਚਪਨ ਚ ਉਹਨੇ ਮੁਕਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ, ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਦੇ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ, ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗ ਗਈ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ। ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਆ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਆ, ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜੀ, ਉਹਦੀ ਸੋਚ ਸੀ ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ, ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ, ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ, ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ, ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ, ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ, ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ, ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ। ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ, ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੀ ਹੰਝੂਆਰੀਆਂ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਇਹ ਸ਼ਰਧਾਂਜਲੀਆਂ ਆ, ਉਹਦੇ ਪਿੱਛੇ ਇੱਕ ਬੜੀ ਸਾਜ਼ਿਸ਼ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ, ਸੋਚ ਬਾਰੇ, ਉਹਦੀ ਕੁਰਬਾਨੀ ਬਾਰੇ। ਹਾਂਜੀ, ਆਪਾਂ ਉਹਦੇ ਤੇ ਗੱਲ ਕਰਨੀ ਆ, ਔਰ ਜਿਹੜੀ ਗੱਲ ਕਰਨੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ। ਹਾਂਜੀ ਹਾਂਜੀ ਹਾਂਜੀ, ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਬਈ, ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਮਈ 1930 ਨੂੰ, ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ, ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ, ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ, ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ। ਹਾਂਜੀ, ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ ਛੇ ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਇੱਕ ਵੀ ਆ, ਮੈਂ ਵੀ ਇੱਕ ਆ, ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਵੇ। ਤੇ ਉਹ ਚਿੱਠੀ ਕੀ ਹੈ ਆਪਣੇ ਉਹਦਾ ਹੈਡ ਕੀ ਲਿਖਿਆ ਸੀ ਉਹਨੇ ਬਾਜਵਾ ਸਾਹਿਬ, ਵੀ ਅਸੀਂ ਇਨਕਾਰੀ ਆ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ, ਇਹ ਉਹਨੇ ਉਹਦਾ ਰੱਖਿਆ ਸੀਗਾ। ਤੇ ਉਹਨੇ ਲਿਖਿਆ ਬਾਜਵਾ ਸਾਹਿਬ ਵੀ ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨੀ ਲੈਣਾ ਚਾਹੁੰਦੇ, ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ। ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ, ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ, ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ, ਕੁਰਸੀ ਮਿਲਦੀ ਆ, ਸਰਕਾਰ ਬਣਦੀ ਆ, ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ, ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਜਿੱਤੀ ਨਹੀਂ। ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਨਾ ਵੀ ਉਹ, ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਤੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ, ਹਾਂ ਕਿਉਂਕਿ ਇਹਨੇ ਜਿੱਦਾਂ ਦਾ ਤੂੰ ਬਣਾਇਆ ਜੀ, ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸਤਾ ਨੀ ਦਿੱਤੀ। ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ, ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਹੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ। ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟਿਆ, ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁੱਕ ਨੀ ਬਣਦੀ। ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ, ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵਹਿਸ਼ੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ। ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲ ਦਈ। ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ, ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ, ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ, ਇਹਨੂੰ ਸਾਮਰਾਜਵਾਦ ਕਹਿੰਦੇ ਆ। ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ, ਉਹਦੇ ਤੇ ਆਪਣੀ ਮਰਜ਼ੀ ਥੋਪਣੀ, ਉਹਦੇ ਤੇ ਡੰਡਾ ਚਲਾਉਣਾ, ਉਹਦੇ ਤੇ ਹਮਲਾ ਕਰਨਾ, ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ, ਕਿਉਂਕਿ ਅੰਗਰੇਜ਼ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਨੇ ਆ ਕੇ ਨੱਪਿਆ। ਹਾਂਜੀ ਹਾਂਜੀ, ਉਹ ਕਹਿੰਦੇ ਆ ਤੇ ਸਾਡਾ ਵਿਸ਼ਵਾਸ ਹੈ ਬਈ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਠੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਤੇ, ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ, ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ, ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਉਹ ਕਹਿੰਦਾ ਸੀ ਤੁਸੀਂ ਐਟਮ ਬੰਬ ਬਣਾ ਦਿੱਤਾ ਜੀ, ਉਹ ਕੋਈ ਨਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਕੁਚਲ ਦੇਦੇ, ਮਤਲਬ ਜਿਹੜੀ ਵੀ ਇਹਨਾਂ ਦੇ ਸੂਟ ਨੀ ਕਰਦੇ ਤਾਕਤ, ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ, ਇਹ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ, ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਹੀ ਵਰਤਦੀਆਂ, ਦੂਜੀਆਂ ਕੌਮਾਂ ਤੇ ਵਰਤਦੀਆਂ। ਅੱਗੇ ਸੁਣੋ ਬਾਜਵਾ ਸਾਹਿਬ, ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ।
2: ਬਿਲਕੁਲ,
1: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ। ਜੀ ਜੀ ਜੀ ਹਾਂਜੀ, ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ। ਫਿਰ ਉਹ ਕਹਿੰਦੇ ਆ ਇੱਥੇ ਹੀ ਬਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ
2: ਆ।
1: ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆਂ ਵਿਚ, ਇਹ ਦੇਖੋ ਅੱਜ ਤੋਂ 100-125 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਆ ਉਹ ਇਹ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ, ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਵਾ ਸਾਹਿਬ, ਆਉਣ ਵਾਲੇ 100 ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਬਣੋ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਸੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ ਆ।
2: ਬਹੁਤ ਵੱਡੇ ਚਿੰਤਕ, ਬਹੁਤ ਵੱਡੇ 22 ਸਾਲ ਦੀ ਉਮਰ ਵਿਚ ਏਡੀ ਸੋਚ। ਬਸ
1: ਅੱਗੇ ਸੁਣੋ ਬਾਜਵਾ ਸਾਹਿਬ, ਉਹ ਅੱਗੇ ਫਿਰ ਕਹਿੰਦੇ ਨਾ ਜੀ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ, ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪਚਾਪ ਉਹਨਾਂ ਦੀਆਂ ਤਬਾਹਕੁੰਨ ਤੇ ਨਫ਼ਰਤ ਯੋਗ ਸ਼ਾਸਨ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਉਹ ਵੀ ਭੋਰਾ ਗਰੇਜ ਨਹੀਂ ਕਰਦੇ। ਸਾਮਰਾਜੀ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋਂ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
2: ਹਰ ਸੰਭਵ ਜ਼ੁਲਮ,
1: ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕੀ ਨੇ, ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਉਹਨਾਂ ਨੇ ਬਾਜਵਾ ਸਾਹਿਬ, ਵੀ ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਵੇ।
2: ਬਿਲਕੁਲ,
1: ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ, ਉਹਦਾ ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਆ, ਉਹਦਾ
2: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੀ ਇੰਟਰਵਿਊ ਚ ਉਹਨੇ ਮੰਨਿਆ, ਉਹਦੇ ਮੂੰਹ
1: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿਚ ਸਾਰ ਨਾਲ ਹੁੰਦਾ ਆ, ਉਹ ਅੰਗਰੇਜ਼ੀ ਅੰਗਰਾਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ, ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿੱਚ ਉਹ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ, ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ, ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣਾ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਵਿੱਚ ਹਿੱਸਾ, ਤੁਹਾਨੂੰ ਵਿਸ਼ਵਾਸ ਕਿਉਂ ਨੀ ਕਹਿੰਦੇ ਵੀ, ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਹਾਂ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਹਾਂ, ਉਹ ਲਿਖਦੇ ਨੇ, ਲਿਖ ਕੇ ਦਿੰਦੇ, ਰਿਟਨ ਲਿਖਦੇ ਚਿੱਠੀ ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨ ਨੂੰ ਵੀ ਆਇਆ ਤੁਹਾਡਾ ਢਕੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਤੁਹਾਡੇ ਕੋਲ ਅਸੀਂ ਕੀ ਆਸ ਰੱਖਦੇ ਹਾਂ, ਸਾਨੂੰ ਆਸ ਹੀ ਨਹੀਂ, ਇਸ ਕਰਕੇ ਅਸੀਂ ਇਨਕਾਰੀ ਅਸੀਂ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ
2: ਨਹੀਂ,
1: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਆ ਕੇ ਉਹਨੇ ਦੱਬਿਆ ਹੈ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਹਾਂ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਹਾਂ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ। ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ 100 ਸਾਲ ਬਾਅਦ ਉਹਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ, ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ, ਜਾਂ ਸਮਾਜ ਪੂਰੀ ਤਰ੍ਹਾਂ ਬਦਲਿਆ, ਜਾਂ ਕੁਛ ਵੀ ਬਦਲਿਆ, ਕੁਛ ਨੀ ਬਦਲਿਆ। ਅੱਛਾ ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ਸਾਰੀ ਦੁਨੀਆ ਇੱਕ ਤਬਾਹਕੁਨ ਪਰਲੋ ਦੇ ਖਤਰੇ ਹੇਠ ਰਹੇਗੀ। ਅੱਜ ਵੇਖੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਅੱਜ ਲੱਗਦੀਆਂ, ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਇਹਨਾਂ ਸਾਮਰਾਜਵਾਦੀਆਂ ਨੇ ਬਿਠਾ ਤੀ
2: ਹਨਾ
1: ਜੀ ਜੀ। ਅੱਛਾ ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀ ਪੂਰਵਕ ਜਾਂ ਦੂਜੇ ਤਰੀਕੇ ਨਾਲ ਇਨਕਲਾਬੀ ਦਰਸ਼ਾਂ ਨੂੰ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਦੀ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਚਾਹੁੰਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਹਾਂ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜਿਉਂਦੇ
2: ਆ।
1: ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਆ, ਤਾਂ ਇਹ ਸਿਰੇ ਦੀ ਲੋੜ ਚੋਂ ਹੁੰਦਾ ਆ, ਆਖਰੀ ਦਾਅਵੇ ਦੇ ਤੌਰ ਤੇ। ਹਾਂ ਕਹਿੰਦੇ ਜੇ ਇਨਕਲਾਬੀ ਇਹ ਸਹਾਰਾ ਲੈਂਦੇ ਆ ਤੇ ਉਹ ਉਹਨਾਂ ਦੀ ਮਜਬੂਰੀ ਹੈ ਕੋਈ ਮਤਲਬ ਇਹ ਵਾਰ। ਅੱਛਾ ਲਾ ਐਂਡ ਆਰਡਰ ਯਾਨੀ ਅਮਨ ਕਾਨੂੰਨ ਮਨੁੱਖ ਵਾਸਤੇ ਆ, ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ। ਅੱਛਾ ਅੱਗੇ ਨਾ ਇੱਕ ਫਰਾਂਸ ਦਾ ਇਨਕਲਾਬੀ ਆ ਨਿਆ ਸ਼ਾਸਤਰੀ ਜਿਹੜਾ, ਉਹਦੇ ਨਾ ਹਵਾਲਾ ਦਿੰਦੇ ਨੇ ਬਾਜਵਾ
2: ਸਾਹਿਬ
1: ਵੀ ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨੀ, ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ ਜਿਹੜੇ ਸਿਰਫ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਿਤ ਹੋਣ ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਨ੍ਹਾਂ ਖਾਤਰ ਇਹ ਬਣਾਏ ਗਏ ਆ ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦਾ। ਉਹ ਕਹਿੰਦੇ ਕਾਨੂੰਨ ਸਭ ਲਈ ਮਤਲਬ ਸਾਂਝਾ ਹੁੰਦਾ ਆ ਤੇ ਫਿਰ ਮਤਲਬ ਪਾਲਣਾ ਜਿਹੜੀ ਸਭ ਵਾਸਤੇ ਬਰਾਬਰ ਹੋਣੀ ਚਾਹੀਦੀ। ਅੱਛਾ, ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜਦ ਤੱਕ ਇਹ ਲੋਕਾਂ ਦੀ ਵਿਲ ਯਾਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦਾ ਹੈ। ਜਦ ਇਹ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਇੱਕ ਸੰਦ ਬਣ ਜਾਂਦਾ ਹੈ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦਾ ਹੈ। ਇਨਸਾਫ ਦੇਣ ਦੀ ਮੁੱਢਲੀ ਸ਼ਰਤ ਇਹ ਹੈ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ। ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦਿੰਦਾ ਤੇ ਇਹ ਹੱਥ ਠੋਕਾ ਬਣ ਜਾਂਦਾ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ। ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਤੇ ਖਾਸ ਹਿੱਤ ਦੀ ਦੰਭੀ ਜੋਰਾ ਜਬਰੀ ਤੇ ਜੋ ਜਬਰੀ ਦੇ ਸਵਾਏ ਹੋਰ ਕੁਝ ਨੇ। ਅੱਗੇ ਕਹਿੰਦੇ ਨੇ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਆ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ। ਇਸ ਕਰਕੇ ਸਾਡੇ ਤੇ ਇਹਨਾਂ ਦੇ ਕਿਸੇ ਕਿਸਮ ਦੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ। ਕਹਿੰਦੇ ਸਾਡਾ ਸਾਡੇ ਤੇ ਸਦਾਚਾਰ ਲਾਗੂ ਨਹੀਂ ਹੁੰਦਾ ਪੈਸੇ ਨੂੰ ਮੰਨੀਏ ਕਿਉਂਕਿ ਇਹ ਕਾਨੂੰਨ ਬਣਾਏ ਨੇ ਜਿਹੜੇ ਇੱਕ ਲਟੇਰੀ ਲੋਕਾਂ ਨੂੰ ਲੁੱਟਣ ਖਾਤਰ ਵਿਦੇਸ਼ੀ ਰਾਜ ਕਰਨ ਖਾਤਰ ਜੀ ਜੀ ਜੀ ਤੇ ਕਹਿੰਦੇ ਵੀ ਅਸੀਂ ਕਿਹੜੇ ਕਾਨੂੰਨ ਅੱਗੇ ਆਪਣਾ ਮਤਲਬ ਕੇਸ ਰੱਖੀਏ ਤੇ ਕਿਹੜੀ ਤੁਹਾਡੀ ਅਦਾਲਤ ਦੇ ਨੂੰ ਜਦੋਂ ਇਹਦੇ ਵਿੱਚ ਕੋਈ ਇੱਕ ਪਰਸੈਂਟ ਵੀ ਜਿਹੜਾ ਸਾਨੂੰ ਦਿਸਦਾ ਨੀ ਇੱਕ ਅਦਾਲਤੀ ਹੌਸਲਾ ਇਹਦੇ ਵਿੱਚ ਅਸੀਂ ਹਿੱਸਾ ਲੈਣ ਤੋਂ ਇਨਕਾਰ ਏਦਾਂ ਕਹਿੰਦੇ ਨੇ ਉਹ। ਅੱਛਾ, ਫਿਰ ਅੱਗੇ ਬਾਜੋ ਸਾਹਿਬ ਆਪਣੇ ਇੱਥੇ ਚਿੱਠੀ ਨੂੰ ਅਖੀਰ ਚ ਖਤਮ ਕਰਦੇ ਆ ਵੀ ਇਸੇ ਕਰਕੇ ਹਰ ਭਾਰਤੀ ਦੀ ਇਹ ਜਿੰਮੇਵਾਰੀ ਬਣਦੀ ਆ ਕੋ ਉਹਨਾਂ ਕਾਨੂੰਨਾਂ ਨੂੰ ਲਕਾਰੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜੇ ਆ ਇਨਸਾਫ਼ ਨਹੀਂ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ਚ ਜਿੱਥੇ ਸਿੱਧੀ ਟੱਕਰ ਹੈ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਅਦਾਲਤਾਂ ਇਨਸਾਫ਼ ਦੇ ਸਵਾਗ ਤੋਂ ਬਗੈਰ ਕੁਛ ਨਹੀਂ। ਇਹਨਾਂ ਕਰਕੇ ਕਾਰਨਾਂ ਕਰਕੇ ਅਸੀਂ ਇਨਕਾਰੀ ਆ ਇਹ ਮਜ਼ਾਕੀਆ ਢਕਾਉਂਸਲੇ ਦਾ ਹਿੱਸਾ ਬਣਨ ਤੋਂ ਔਰ ਅਸੀਂ ਇਸ ਮੁਕਦਮੇ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵਾਂਗੇ। ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਤੇ ਜਾ ਕੇ ਲੋਕਾਂ ਦੀ ਲੁੱਟ ਕਰੋ ਉਹਨਾਂ ਦੇ ਰਾਜ ਕਰੋ।
2: ਬਿਲਕੁਲ
1: ਬਿਲਕੁਲ ਹਾਂ, ਉਹ ਵੇਖੋ ਉਹਨੂੰ ਪਤਾ
2: ਚਿਹਰਾ ਸਾਮਰਾਜਵਾਦ
1: ਜਦੋਂ ਬਾਜਵਾ ਸਾਹਿਬ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਉਹ ਕੋਈ ਫਾਇਦਾ ਨੀ ਗਾ ਕਿਉਂਕਿ ਇਹ ਕੀ ਤੁਹਾਨੂੰ ਦੇ ਸਕਦੇ, ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ, ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ ਹਨਾ। ਔਰ ਉਹਨਾਂ ਨੇ ਬੜੀ ਇੱਜ਼ਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਸਪੈਸ਼ਲ ਟ੍ਰਿਬਿਊਨ ਲਿਖਿਆ
2: ਦਸਤਾਵੇਜ਼
1: ਜੀ ਜੀ ਜੀ ਜੀ
2: ਉਸ ਯੰਗ ਮੈਨ ਕੋਲ ਕਿੰਨੀ ਸੂਝ ਬੂਝ ਹੋਏਗੀ
1: ਜੀ ਜੀ। ਤੁਸੀਂ ਮੈਨੂੰ ਦੱਸੋ ਵੀ ਅੱਜ 95 ਸਾਲ ਹੋ ਗਏ ਕਦੀ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਟੇਜ ਤੋਂ ਕਿਸੇ ਆਪਣੇ ਭਾਸ਼ਣ ਚ ਕਿਸੇ ਅਖਬਾਰੀ ਸੁਰਖੀ ਚ ਕਿਹਾ ਹੋਵੇ ਵੀ ਸ਼ਹੀਦ ਭਗਤ ਸਿੰਘ ਬਈ ਜਿਹੜਾ ਦੰਭੀ ਕਾਨੂੰਨ ਹੈ ਲੋਕਾਂ ਨੂੰ ਲੁੱਟ ਸੁੱਟ ਕਰਨ ਵਾਲਾ ਕਾਨੂੰਨ ਆ ਉਹ ਉਹਨੂੰ ਮੰਨਣ ਤੋਂ ਨਗਾਰੀ ਸੀ ਕਿਉਂਕਿ ਉਹੀ ਤੇ ਉਹ ਤੇ ਉਹਨੇ ਇਹ ਵੀ ਕਹਿ ਗਿਆ ਸੀਗਾ ਆਪਣੇ ਅਗਲੀ ਇੱਕ ਲਿਖਤ ਵਿੱਚ ਉਹਨੇ ਕਿਹਾ ਸੀ ਨਾ ਬਈ ਸਾਨੂੰ ਚਿਹਰੇ ਬਦਲਣ ਨਾਲ ਕੁਛ ਨੀ ਬਦਲਣਾ, ਸਿਸਟਮ ਬਦਲਣਾ ਪੈਣਾ ਤੇ ਮਤਲਬ ਕਿ ਗੋਰੇ ਅੰਗਰੇਜ਼ ਚੱਲ ਜਾਣਗੇ ਤੇ ਕਾਲੇ ਆ ਜਾਣਗੇ। ਉਹ ਵੇਖੋ ਏਡੀ ਜੀ ਜੀ ਏਡੀ ਜਬਰਦਸਤ ਵੇਖੋ ਸਮਝ ਸੂਝ ਸੀ, ਹਾਲਾਂਕਿ ਉਸ ਵੇਲੇ ਜਿੰਨਾ ਹੁਣ ਬੇੜਾ ਕਰਕੇ ਆ ਉਸ ਵੇਲੇ ਕੋਈ ਥੋੜਾ ਫੇਰ ਵੀ ਫਰਕ ਸੀ ਕਿਉਂਕਿ ਸਾਰੀ ਸਾਰੇ ਹਿੰਦੂ ਸਿੱਖ ਰਲ ਕੇ ਮੁਸਲਮਾਨ ਰਲ ਕੇ ਓਹਦੇ ਵਿਰੁੱਧ।
2: ਲੇਕਿਨ ਉਹਨਾਂ ਦੀ ਸੋਚ ਸੀ, ਉਹ ਸੋਚ ਮੁਤਾਬਕ ਪਲਾਨਿੰਗ ਕਰ ਸਕਦੇ ਸੀ ਕੀ ਹੋ ਸਕਦਾ।
1: ਬਿਲਕੁਲ ਜੀ ਬਿਲਕੁਲ। ਲੇਕਿਨ ਉਹ ਲੀਡਰਾਂ ਦੀ ਜਿਹੜੇ ਮੌਤ ਭਰੀ ਸੀ ਨਾ, ਅਖੌਤੀ ਲੀਡਰ, ਉਹਨਾਂ ਤੋਂ ਆਉਣ ਵਾਲੇ ਸਮੇਂ ਦੀ ਵੀ ਮਤਲਬ ਭਾਂਪ ਗਿਆ ਸੀ ਔਰ ਉਹਨੂੰ ਪਤਾ ਸੀਗਾ ਵੀ ਸਾਮਰਾਜੀ ਸਰਕਾਰ ਆ, ਇੱਕ ਨਾ ਇੱਕ ਦਿਨ ਇਹਨੇ ਮਤਲਬ ਇਹਨੂੰ ਛੱਡਣਾ ਪੈਣਾ, ਕਿਉਂਕਿ ਇਨਕਲਾਬੀ ਉਹ ਸਮਝਦੇ ਸੀ ਵੀ ਇਹ ਜਿਹੜਾ ਅਸੀਂ ਸਾਡੇ ਇੱਕ ਇੱਕ ਖੂਨ ਦੇ ਕਤਰੇ ਆਉਂਦਾ ਸੀ, ਮੇਰੇ ਇੱਕ ਇੱਕ ਕਤਰੇ ਵਿੱਚ ਸੌ ਸੌ ਸ਼ਹੀਦ ਇਨਕਲਾਬੀ ਦੇਸ਼ ਪੈਦਾ ਹੋਣਗੇ, ਇਸ ਕਰਕੇ ਉਹ ਆਪਣਾ ਖੂਨ ਡੋਲਣ ਲਈ, ਆਪਣਾ ਸ਼ਹੀਦ ਹੋਣ ਲਈ ਚਰਾ ਜਿੰਨਾ ਵੀ ਨਾ ਕਿਸੇ ਤਰ੍ਹਾਂ ਦੀ ਮਤਲਬ ਜਿਹੜੀ ਆ ਨਾ ਕੋਈ ਝਿਜਕ ਨਹੀਂ, ਸਗੋਂ ਜੁਰਤ ਵਰਤੀ ਸੀਗੀ। ਔਰ ਦੂਸਰਾ ਬਾਜੋ ਸਾਹਿਬ, ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਦੇ। ਇਹ ਹੋਇਆ ਕੀ ਵੀ ਉਹਨਾਂ ਦੇ ਪਿਤਾ ਜੀ ਨੇ ਨਾ ਇੱਕ ਦਰਖਾਸਤ ਦੇ ਦਿੱਤੀ ਟ੍ਰਿਬਿਊਨਲ ਅੱਗੇ, ਹਾਂ ਭਈ ਉਹ ਇਹਨਾਂ ਨੂੰ ਜਿਹੜਾ ਭਈ ਇਹਨਾਂ ਨੂੰ ਇਨਸਾਫ਼ ਕੀਤਾ ਜਾਵੇ, ਇਹਨਾਂ ਦਾ ਕੇਸ ਠੀਕ ਤਰ੍ਹਾਂ ਸੁਣਿਆ ਜਾਵੇ। ਤੇ ਉਹਨਾਂ ਨੇ ਨਾ ਇੱਕ ਖਤ ਆਪਣੇ ਪਿਤਾ ਜੀ ਨੂੰ ਲਿਖਿਆ ਔਰ ਬਾਜਾ ਸਾਹਿਬ ਇਹ ਖਤ ਪੜ੍ਹਦਿਆਂ ਮੈਂ ਮਤਲਬ ਮੈਂ ਕਹਿੰਦਾ ਵੀ ਕਮਾਲ ਹੈ ਵੀ ਕੋਈ ਬੰਦਾ ਇੰਨੀ ਯੁਰਤ ਰੱਖ ਸਕਦਾ, ਇੰਨਾ ਵੀ ਜਿੰਦਾ ਦਿਲ ਹੋ ਸਕਦਾ, ਇਹਦਾ ਵੱਡਾ ਵੀ ਹੋ ਸਕਦਾ, ਕਮਾਲ ਦੀ ਗੱਲ ਹੈ। ਉਹ ਮੈਂ ਚਿੱਠੀ ਜੇ ਹੁਕਮ ਹੋਏ ਤੇ ਮੈਂ ਸਾਂਝੀ ਕਰਾਂ ਤੁਹਾਡੇ ਨਾਲ ਜੀ। ਹਾਂਜੀ ਹਾਂਜੀ। ਉਹਨਾਂ ਸਾਹਿਬ ਆਪਣੇ ਪਿਤਾ ਜੀ ਨੂੰ ਫਿਰ ਉਹਨਾਂ ਨੇ ਇੱਕ ਖਤ ਲਿਖਿਆ। ਇਹ ਖਤ ਲਿਖਿਆ ਸੀਗਾ ਉਹਨਾਂ ਨੇ ਪਹਿਲੇ ਜਿਹੜਾ ਮੈਂ ਪਹਿਲਾ ਖਤ ਪੜਿਆ ਉਹਦੇ ਤੋਂ ਪੰਜ ਮਹੀਨੇ ਬਾਅਦ 4/10/1930 ਨੂੰ, ਹਾਂ ਮਤਲਬ ਜਦੋਂ ਸ਼ਹੀਦ ਹੋਣ ਤੋਂ ਲਗਭਗ 5-6 ਮਹੀਨੇ ਪਹਿਲਾਂ ਲਾ ਲਓ, 3 ਮਾਰਚ ਨੂੰ ਹੋ ਗਏ ਸੀ ਤੇ 3-6 ਮਹੀਨੇ ਪਹਿਲਾਂ ਹਨਾ। ਤੇ ਉਹਦੇ ਵਿੱਚ ਉਹਨੇ ਬਾਜਵਾ ਸਾਹਿਬ ਲਿਖਿਆ ਵੀ ਪਿਆਰੇ ਪਿਤਾ ਜੀ, ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਤੁਸੀਂ ਮੇਰੀ ਸਫਾਈ ਵਿੱਚ ਦਰਖਾਸਤ ਪੇਸ਼ ਕਰ ਦਿੱਤੀ ਹੈ ਸਪੈਸ਼ਲ ਟ੍ਰਿਬਿਊਨਲ ਲੱਗੇ। ਇੰਨੀ ਦੁਖਦਾਈ ਸੀ ਇਹ ਖਬਰ ਕਿ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ ਇਹਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੌਜੂਦਾ ਹਾਲਾਤ ਚ ਆਰ ਐਸ ਪੜਾਅ ਤੇ ਤੁਸੀਂ ਕਿਵੇਂ ਦੇ ਸਕਦੇ ਹੋ ਇਹੋ ਜਿਹੀ ਦਰਖਾਸਤ। ਅੱਗੇ ਵੈਸ ਸਾਹਿਬ ਕਹਿੰਦੇ, ਤੁਹਾਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾ ਤੁਹਾਡੇ ਮਾਪਿਆਂ ਵਾਲੇ ਜਜ਼ਬਿਆਂ ਦੀ। ਉਹ ਕਹਿੰਦੇ ਮੈਂ ਤੁਹਾਡੇ ਮਾਤਾ ਪਿਤਾ ਵਾਲੇ ਜਜ਼ਬੇ ਦੀ ਕਦਰ ਕਰਦਾ ਵੀ ਪੁੱਤਰ ਨਾਲ ਪਿਆਰ ਹੁੰਦਾ ਮਾਂ ਪਿਓ ਦਾ, ਪਰ ਇਹਦੇ ਬਾਵਜੂਦ ਮੈਂ ਸਮਝਾਂ ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਤੁਹਾਨੂੰ ਇਹੋ ਜਿਹੀ ਅਰਜ਼ੀ ਦੇਣ ਦਾ ਕੋਈ ਹੱਕ ਨਹੀਂ ਸੀ। ਇਹ ਤਾਂ ਤੁਹਾਨੂੰ ਹੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ। ਮੈਂ ਤੁਹਾਡੀ ਰਜ਼ਾਮੰਦੀ ਜਾਂ ਨਾ ਰਜ਼ਾਮੰਦੀ ਇਹ ਸੋਚੇ ਬਿਨਾ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ, ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧਤਾ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ, ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ ਟ੍ਰਿਬਿਊਨਲ, ਆਪਣੇ ਪਿਤਾ ਨੂੰ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ, ਕਿਹਦੇ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਨੂੰ ਪਤਾ ਵੀ ਇਹਦਾ ਕੋਈ ਫਾਇਦਾ ਨੀ ਹੈ ਨਾ। ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ, ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ, ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ, ਵੀ ਜਦੋਂ ਹੈ ਝੂਠੋ ਝੂਠ ਆ ਸਭ ਕੁਛ, ਉਹਨਾਂ ਨੂੰ ਪਤਾ ਸੀਗਾ। ਹਾਂਜੀ, ਮੇਰਾ ਇਹ ਨਜ਼ਰੀਆ ਰਿਹਾ ਕਿ ਇਸ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ, ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ। ਅਸੀਂ ਖੁਦ ਗੁਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ, ਅੱਗੇ ਉਹ ਕਹਿੰਦੇ ਨੇ, ਵਾਇਸਰਾਏ ਨੇ ਲਾਹੌਰ ਸਾਜਿਸ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ, ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ, ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਦਸ਼ਾਹ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲੋਂ ਕਿ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਕੇ ਜਾ ਸਕਿਆ, ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ, ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ, ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋ ਸਾਥੀ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਸੰਗੀਨ ਹੈ, ਅਸੀਂ ਇੱਕ ਸਾਂਝੀ ਪਾਲਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇੱਥੇ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਹਾਂ, ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ, ਮੈਨੂੰ ਡਰ ਆ ਕਿਤੇ ਤੁਹਾਡੇ ਦੇ ਨੁਕਤਾ ਜੀ ਨਹੀਂ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਕੀਰਦੀ ਕਰਦੇ, ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼, ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ, ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ, ਭੈੜੀ ਤਰ੍ਹਾਂ ਦੀ ਕਮਜ਼ੋਰੀ। ਜੀ ਹਾਂਜੀ ਹਾਂਜੀ, ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਸਾਰੀ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿੱਚ ਮੈਂ ਤੁਹਾਨੂੰ, ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਈ ਗਲਤ ਕੱਢੇ ਗਏ ਆ, ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ। ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ, ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿੱਚ ਸਮੇਂ ਤੇ ਉਸ ਵੇਲੇ ਜਿੱਦਾਂ ਬਾਦਲ ਸਾਹਿਬ ਪ੍ਰੈਸ ਵੀ ਤੇ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ, ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨੀ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨ ਲਈ, ਲੇਕਿਨ ਦੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੱਲਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿੱਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਛਾਪਿਆ ਵੀ ਉਹ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਉਹ ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜਾਏ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ। ਇਹ ਪ੍ਰੈਸ ਜੋ ਕੁਛ ਬਿੱਲ ਛਾਪਿਆ ਆ ਅਖਬਾਰਾਂ ਚ ਇਹ ਗਲਤ ਹੈ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਬਾਇਓ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਇਓ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨਹੀਂ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੇ। ਹਾਂ ਹਾਂ ਹਾਂ ਤੇ ਉਹਦੇ ਵਿੱਚ ਬਾਇਓ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ ਆ ਉਹਨਾਂ ਦੇ ਮੈਂ ਨਾਸਤਕ ਕਿਉਂ ਹਾਂ ਕਿ ਕੁਐਸਚਨ ਮਾਰਕ ਪਾਇਆ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿੱਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਵਿੱਚ ਸ਼ਾਸ ਨਿਕਲਦੇ ਕਹਿੰਦੇ ਵੀ ਇਹਦਾ ਹੰਕਾਰ ਆ ਇਹਨੂੰ ਅਭਿਮਾਨ ਹੋ ਗਿਆ ਵਾ ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ ਇਹਦੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿੱਚ ਅਖਬਾਰਾਂ ਚ ਤੇ ਇਹ ਕਰਕੇ ਇਹ ਹੰਕਾਰ ਆ ਗਿਆ
2: ਚਰਚਾ ਵੀ ਸੀ
1: ਉਹ ਕਹਿੰਦਾ ਬੜੀ ਕਮਾਲ ਦੀ ਗੱਲ ਜੀ ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿੱਚ ਤੇ ਹੰਕਾਰ ਵਾਲੀ ਕਿਹੜੀ ਗੱਲ ਹੋਈ ਵੀ ਮੈਂ ਮੇਰੀ ਇੱਕ ਸੋਚ ਆ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਇਹ ਮੇਰਾ ਅਭਿਮਾਨ ਵੀ ਨਹੀਂ ਹੈਗਾ ਇਹ ਮੇਰੀ ਸੋਚ ਆ ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾਰੀ ਆ ਸਮਾਜੀ ਆ ਮੈਂ ਆਪਣੇ ਬਚਪਨ ਜਿਥੇ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ ਕਾਲਜ ਵਿੱਚ ਮੈਂ ਪੜ੍ਹਦਾ ਰਿਹਾ ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿੱਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ ਇੱਕ ਮਾਰਕਸ ਦਾ ਨਾਂ ਲੈਂਦੇ ਨੇ ਕਹਿੰਦੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ ਹਾਂਜੀ ਹਉਮੈ ਜਾਂ ਹੰਕਾਰ ਮੇਰੇ ਸੁਭਾਅ ਦਾ ਆਉਂਦਾ ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਆਉਂਦਾ ਵੀ ਆ ਤੇ ਮੈਂ ਇੱਕ ਇਨਸਾਨ ਵੀ ਆ ਹਾਂਜੀ ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਮੇਰੇ ਡਿਕਟੇਟਰ ਕਹਿ ਦਿੰਦੇ ਵੀ ਡਿਕਟੇਟਰ ਆ ਡੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਜਿਹਨੂੰ ਉਮਰ ਕੈਦ ਹੋ ਗਈ ਸੀ ਫਾਂਸੀ ਤੋਂ ਬਚ ਗਿਆ ਸੀਗਾ ਉਹ ਆਂਦਾ ਮੈਨੂੰ ਡਿਕਟੇਟਰ ਕਹਿੰਦੇ ਰਿਹਾ ਸੀ ਇਸੇ ਕਰਕੇ ਵੀ ਇਹ ਬੜਾ ਮਾਣ ਕਰਦਾ ਆ ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਮੇਰੇ ਤੇ ਇਲਜ਼ਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਿਰ ਆਪਣੀ ਗੱਲ ਮਨਵਾ ਹੀ ਲੈਂਦਾ ਮੈਂ ਇਹ ਗੱਲ ਕੱਲੋਂ ਮੁੱਕਰਦਾ ਵੀ ਨੀ ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ ਕਹਿੰਦੇ ਵੀ ਅਹੰਕਾਰ ਨੀ ਹੈਗਾ ਮੇਰਾ ਅਹੰਕਾਰ ਨੀ ਸੀ ਜਿਹਦੇ ਕਰਕੇ ਮੈਂ ਉਹ ਇਸੇ ਕਰਕੇ ਮੈਨੂੰ ਕਹਿੰਦੇ ਸੀ ਇਹ ਹੰਕਾਰੀ ਆ ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ ਮਤਲਬ ਜਿਹੜੀ ਹੁੰਦੀ ਹਾਂਜੀ ਹਾਂਜੀ
2: ਸੋਚ ਜੀ ਅਲੱਗ ਹੋਈ
1: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੇ ਉਹ ਬੰਦਾ ਹੈ ਇੱਥੇ ਬੜਾ ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਇਹ ਬੰਦਾ ਇਹ ਰੱਬ ਨੂੰ ਨੀ ਮੰਨਦਾ ਇਹਨੂੰ ਲੇਖ ਇਹ ਬੜੀ ਵੱਡੀ ਬੜੀ ਜੁਰਤ ਦੀ ਗੱਲ ਹੈ ਇਹ ਬੜੀ ਵੱਡੀ ਜੁਰਤ ਦੀ ਗੱਲ ਹੈ ਬਾਜੋ ਸਾਹਿਬ ਬਾਹਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਕਿਸੇ ਸਰਵ ਸ਼ਕਤੀਮਾਨ ਸੱਤਾ ਚ ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਣ ਤੋਂ ਮੂਲੋਂ ਹੀ ਇਨਕਾਰੀ ਹਾਂ ਇਸ ਤਰ੍ਹਾਂ ਕਿਉਂ ਆ ਕਹਿੰਦੇ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਆ ਤੇ ਮੈਂ ਇੱਥੇ ਗੱਲ ਜ਼ਰੂਰ ਸਾਫ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨੀ ਅਪਣਾਈ। ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਇਹ ਸੋਚ ਨੀ ਅਪਣਾਈ, ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਹੈ। ਹਾਂ, ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ, ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ, ਤੇ ਉਹ ਪੱਕੇ ਆਰੀਆ ਸਮਾਜੀ ਸੀਗੇ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ, ਪਰ ਨਾਸਤਿਕ ਕਦਾ ਜਿੱਤ ਨਹੀਂ ਹੋ ਸਕਦਾ। ਕਹਿੰਦਾ ਮੈਂ ਆਪਣੀ ਫੈਮਿਲੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀਏਵੀ ਸਕੂਲ ਚ ਦਾਖਲ ਹੋ ਗਿਆ, ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਤਾਰ ਰਿਹਾ। ਹਾਂ, ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ, ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ। ਫਿਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ। ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਡੁੱਲੀ ਜਾਂ ਉਧਾਰ ਸੀਗੀ। ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ਨ ਨੂੰ ਅਰਪਣ ਕੀਤੀ, ਪਰ ਉਹ ਤਾਂ ਨਾਸਤਿਕ ਨਹੀਂ ਸੀਗੇ। ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ। ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ। ਹਾਂਜੀ ਹਾਂਜੀ, ਫਿਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ, ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ। ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤਾਂ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ। ਹਾਂ, ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ। ਮੈਂ ਤੁਹਾਨੂੰ ਉਹਦਾ ਨਾਮ ਦੱਸਦਾ, ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਰ। ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ। ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ, ਉਹਨਾਂ ਦੀ ਪ੍ਰਸਿੱਧ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ, ਸਚਿੰਦਰ ਨਾਥ ਸੁਨਿਆਰ ਦੀ ਗੱਲ ਕਰ ਰਹੇ ਆ। ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ। ਉਹ ਕਹਿੰਦੇ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਰੱਬ ਚ ਵਿਸ਼ਵਾਸ ਰੱਖਦੇ ਆ, ਉਹਨਾਂ ਦੀ ਆਪਣੀ ਇੱਕ
2: ਵਿਚਾਰਧਾਰਾ ਹੈ। ਕੀ ਨਾਂ ਲਿਆ?
1: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ।
2: ਅੱਛਾ, ਬੰਦੀ ਜੀਵਨ, ਠੀਕ ਹੈ।
1: ਹਾਂ, ਇਸ ਵਿਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਵਹਿਮਾ ਕੀਤੀ ਗਈ ਆ।
2: ਅੱਛਾ,
1: ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤ ਹੈ।
2: ਅੱਛਾ,
1: ਹਾਂ, ਇਸ ਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੁਨਿਆਰ ਦੇ ਦਿਮਾਗ ਦੀ ਕਾਰਜ ਸੀ। ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ, ਤਾਂ ਦੂਜੇ ਕਾਰਕਾਂ ਨੂੰ ਚਾਹੇ ਮਤਭੇਦ ਵੀ ਰੱਖਦੇ ਹੋਣ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ। ਉਸ ਪਰਚੀ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ, ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਦੇ ਐਂ ਕਹਿ ਲਓ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ। ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ, ਜਦੋਂ ਮੈਂ ਚਿੰਤਨ ਕਰਨ ਲੱਗ ਪਿਆ, ਭਾਵ ਕਿ ਅਧਿਐਨ ਕਰਨ ਲੱਗ ਪਿਆ। ਚਿੰਤਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ। ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ ਅਧਿਐਨ ਕਰ ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਵੀ ਉਹਨਾਂ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਇਓ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨੇਨ ਨੂੰ ਪੜਿਆ। ਬਾਕੂਨੇਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ। ਇਹ ਸਾਰੇ ਨਾਸਤਿਕ ਸੀ। ਬਾਕੂਨੇਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ, ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜ਼ਿਆਦਾ ਰੁਚੀ ਹੋ ਗਈ। ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ। ਤੇ ਇਹ ਬਾਦਲ ਸਾਹਿਬ ਇਹ ਨਾ ਇੱਦਾਂ ਕਰਦੇ ਆ ਸੀ, ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਸ਼ਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕ ਨਾਲ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲਾਉਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਦਲ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਾਂ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ। ਨਕਾ ਮਤਲਬ ਕਹਿੰਦਾ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
2: ਕਿਉਂ? ਧਰਤੀ
1: ਬਾਈ ਸਾਹਿਬ ਇੱਕ ਸਵਾਲ ਉਹਦਾ, ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਲਿਆ। ਇੱਕ ਵੱਡੀ ਵੇਖੋ ਇਹ ਮਤਲਬ, ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਲ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ? ਉਹ ਬਾਜਲ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਾਂ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ। ਨਕਾ ਮਤਲਬ ਕਹਿੰਦਾ ਵੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ? ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
2: ਕਿਉਂ? ਧਰਤੀ
1: ਦੇਖੋ ਸਵਾਲ ਉਹਦਾ, ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਲਿਆ। ਇੱਕ ਵੱਡੀ ਵੇਖੋ ਇਹ ਮਤਲਬ, ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਲ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨਹੀਂ? ਬਾਰ ਰਿਸਪੈਕਟ ਵੀ ਤੇ ਮਤਲਬ ਆਪਾਂ

0: ਤੇ ਹਰ ਦੋ
1: ਪੰਜਾਬੀ
0: ਇੱਕ ਨੂੰ ਵੀ ਚੈਨ ਹੈ ਨੀ।
1: ਉਹ ਕਹਿੰਦਾ ਵੈਸਾ ਦੇਖੋ ਸਵਾਲ ਉਹਦਾ, ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਚੀਜ਼ ਦੁੱਖ ਨਾ ਸਾਹ ਨੀ ਲੈ ਲਿਆ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਿਆ ਬਾਜਾ ਸਾਹਿਬ ਕਿ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨੀ, ਬਾਹਰ ਰਿਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਆ ਜਿਹੜੇ ਸਾਡੇ ਬਾਜਾ ਸਾਹਿਬ। ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
0: ਬਾਬਾ ਫਰੀਦ ਦੇ ਹਾਂਜੀ
1: ਫਰੀਦ ਦਾ ਜੋ ਹੁੰਦਾ ਮਾਨ ਬੜੇ ਬੜੇ ਮਤਲਬ ਸਾਫ ਸ਼ਬਦਾਂ ਪੰਜਾਬੀ 11ਵੀਂ ਸਦੀ ਦੇ
0: ਬੁੱਲੇ ਸ਼ਾਹ
1: 11ਵੀਂ ਉਹਦੇ ਵਿੱਚ ਬਾਜਾ ਸਾਹਿਬ ਦੀ ਖੂਬਸੂਰਤੀ ਆ ਫਿਰ 11ਵੀਂ ਸਦੀ ਦੀ ਪੰਜਾਬੀ ਜੇ ਉਹ 12ਵੀਂ ਸਦੀ ਦੀ 1175 ਉਹਨਾਂ ਦਾ ਜਨਮ ਦਿਨ ਆ ਤੇ
0: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਾਅਦ ਕਿੱਦਾਂ ਗਏ ਮੁੱਲਾ ਮਲਾਣਿਆਂ ਕੋਲੋਂ?
1: ਉਹ ਨਹੀਂ ਬੱਚੇ ਮੁੱਲਾ ਮਲਾਣਿਆਂ ਮੁੱਲਿਆਂ ਮਲਾਣਿਆਂ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਆ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ ਉਹਨੂੰ ਮਰਨ ਕੌਣ ਦਿੰਦਾ ਸੀ? ਆਪ ਤੇ ਉਹਨੇ ਲਿਖਿਆ ਵਿਚਾਰੇ ਨੇ ਬੁੱਲੇ ਆਸ਼ਿਕ ਰੱਬ ਦਾ ਮਲਾਮਤ ਹੋਈ ਲਾਖ, ਤੈਨੂੰ ਕਾਫਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਦੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਬਾ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰ ਲਾ ਕਿ ਬਾਬਾ ਫਰੀਦ ਜੀ ਦੀ ਮਤਲਬ ਬਾਰ ਸਪੈਕਟਕ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਿਆ ਨਾਲ ਹੀ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ ਮਤਲਬ ਇੱਕ ਸ਼ਲੋਕ ਦੀ ਮਤਲਬ ਗੱਲ ਫਿਰ ਉੱਧਰ ਚੱਲ ਜਾਣੀ ਆ। ਬਾਬਾ ਫਰੀਦ ਜੀ ਕਿ ਸ਼ਲੋਕ ਹੈ, ਫਰੀਦ ਦਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ ਇਹ ਕੀ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੂੰ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਬਾ ਅਦਬ ਬਾ ਰਿਸਪੈਕਟ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ। ਫਰੀਦਾ ਇਹ ਤਨ ਰੱਤੋ ਰੱਤ ਹੈ ਰੱਤ ਦਿਨ ਤਨ ਨਾ ਹੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਲੋਕ ਰੱਤ ਨਾ ਹੋਏ। ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ, ਖੂਨ ਤੇ ਹੈਗਾ ਪਿਆਰ ਕਰਨ ਵਾਲਾ ਚ ਵੀ ਹੈਗਾ ਨਹੀਂ ਵਾਲਾ ਚ ਸਾਰਿਆਂ ਚ ਹੈਗਾ, ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਲਈ ਭਰੀ ਆ ਤੇ ਦਾ ਕੀ ਕਰਨ? ਕਹਿੰਦਾ ਸਭ ਮਤਲਬ ਇਹਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ, ਉਹ ਬੜਾ ਗਿਆਨਿਕ ਗੱਲ। ਹਾਂਜੀ ਹਾਂਜੀ ਹਾਂਜੀ ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ, ਜੇ ਉਹ ਕਿਸੇ ਵੀ ਨੇਮ ਜਾਂ ਨੇਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ, ਫੇਰ ਤਾਂ ਉਹ ਵੀ ਗਰਾਮ ਦਾ ਵਿਚਾਰਾ ਸਾਡੇ ਵਰਗਾ ਜੀ। ਜੋ ਨੇਮਾਂ ਦੀ ਬੱਜਾ ਵਾ ਫਿਰ ਤਾਂ ਸਾਡੇ ਵਾਂਗੂ ਗੁਲਾਮ ਹੀ ਆ। ਫਿਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ, ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾਰ ਕੇ, ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋ, ਬਹੁਤ ਹੀ ਘੱਟ ਦਿਖਾਂਤ ਵਾਪਰੇ ਸੀ ਉਹਦੇ ਹੱਥੋਂ, ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ? ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ
0: ਅੱਜ ਵੀ ਉਹਨੂੰ ਕਿਸ ਤਰ੍ਹਾਂ ਯਾਦ?
1: ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ਕੇ ਕੁਸ਼ਚਨ ਮਾਰਕ ਪਾਇਆ ਨਾ
0: ਜੀ ਜੀ,
1: ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ
0: ਜੀ ਜੀ ਜੀ ਬਿਲਕੁਲ,
1: ਲਾਂਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ, ਜ਼ਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ
0: ਜੀ।
1: ਇੱਕ ਸੀਗਾ ਚੰਗੇਜ਼ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ, ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ,
0: ਬਿਲਕੁਲ
1: ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ
0: ਕਰੀ ਜਾ ਰਿਹਾ ਦੁਨੀਆਂ ਦੇ ਵੱਡਾ ਜ਼ਾਲਮ।

0: امیر اہنکاری آدمی ہے
1: جی. میرے کہنے والے کہہ رہے انہیں کچھ ہزار بندے مارے لکھ مارتا ہو پر آج تک کہڑے نام لوکی نو یاد کرتے آ کی کہندے آ کیڑی نفرتی
0: دو اوپر بندے مارے
1: کیڑی نفرتی کہندا شبد ہے جڑا دے واسطے تسی نہیں ورتدے تے کہندا جڑا اج تک وی جڑا کہندا وی تسی کیویں جائز ہو گئے جڑا اپنے سب شکتیمان اج وی لوکاں نو ماری جا رہا ہر گھڑی ہر دن ہر پل ان گنت کری جا رہا دو ہی لکھیا انہوں نے
0: کری جا رہا
1: بالکل جی بالکل بالکل اِن سمجھ واسطے نہ دل گردا دماغ
0: چاہیے
1: جی بھائی صاحب کلا دماغ نہیں چاہیے من دلیری جرت تے حوصلہ بھی چاہیے زندہ دلی چاہیے یہ جی گلا زندہ دل بندہ نہیں تو دوجا ہائے رب نے میری پتہ نہیں کی لت پن دینی ہوئے
0: یا ربا تو میں تیرا کی بگاڑیا
1: جی اچھا میں پوچھنا دسو نے اے دنیا بنائی ہو کیوں دنیا جیڑی نرک ہے سچی مچی دا نرک انت تے تلک بےچانی دا گھر ہے دنیا سرو شکتی مان نے منک کا ساجیا جدکہ ادھے کول منک نہ ساجن کی طاقت ہےگی سی کی جواب ہے تھوڑے کول ان گلا تھی کہ گہاں دے جنم چ مسوما پیڑتا نو نوازن خاطر اور ماڑے کام کرنے والا سزا دن خاطر انہیں ایتا اچھا تو پھر تسی کیویں جائز ہو گئے اس بندے نے جہاں تھوڈے شریر نو زخمی کردہ اس واسطے بھائی مگروں بڑے پیار نال ٹکورا کرو گلیڈیٹر سنستھا دے حمایتیاں تے بندگاں دے کارا کتھوں تک صحیح ہوندا ہے او کردے سی کہ بھائی پکھے شیراں مورے بندیاں نوں اس کر کے سٹ دیندے سی بھائی جے تاں بچ گیا تاں جے تاں گیا بچ تاں بہت خطر توجہ ہوں او دی اسی لئی تاں میں پوچھدا بھائی تھوڈی سچیت سرو اچ ستا نے اے دنیا دے منک ساجیا گوایا مزہ لین خاطر پھر کی فرق ہے اودے اور نیرو چ مسلمانوں دے سائیو ہندو درشن والے کول تاں چل ہور دلیل بھی ہو گی میں تھوتو پوچھنا اوپرلے سوالاں دے جواب پچھلے جنم تھوڑا یقین ہے نہیں تسی تاں ہندوؤں کو مسوم پیڑتاں دے پچھلے جنم وچ کیتے مارے کرماں والی دلیل وی نہیں ورت سکدے یہ پچھلے جنم والی صرف ہندو دھرم دے وچ ہے مسلمان عیسائیاں وچ ہے نہیں ہاں وہ کہندے ہندو تے کہہ سکدے کہ پچھلے جنماں دی ہے گا جی اسے کرم کیتے ہے نا لیکن تسی دے دلیل نہیں ورت سکدے تانوں میں پوچھدا میں پوچھدا تو تم دسو بھائی انہیں خط کیتا بھائی سب اچھا ہے انہوں سدو آج ہی سدو دکھاؤ انہوں پچھلا اتہاس جانن دے اس نے موجودہ حالات بارے پھر دیکھا کہ کیویں یوت کرتا ہے کہن دی سب اچھا ہے اچھا دیکھ کے جیل خانے دے کال کوٹھیاں تے گندیاں بستیاں دے چھوپڑیاں دی بھوک مری جے تم مر رہے لکھاں ہی لوکاں کولوں چپ چاپ کہہ لو بے وستگی نال اپنا خون پڑا رہے مزدوراں نوں انسانی طاقت دی تباہی بربادی جی نو دیکھ کے سرے دی سدھارن اکل والا بندہ ہی ڈر نال کمبل لگ جائے اور پیدا ہوئی وستیاں پیداوار لوڑ مند نو منڈن دی بجائے وادو پیداوار سٹی جاوے سمندر چ انسان دی ہڈیاں نال چینیاں نیہاں دے اسرے بادشاہ دے محلاں نو ویکھ کے او پورا کہے تاں صحیح سب اچھا ہے ایوں ہر کس کارن یہ میرا سوال ہے تسی چپو ٹھیک ہے میں اگے توڑ داں اپنی گل
0: کہ وادو جی پیداوار نو سمندراں چ سٹیا جاوے
1: تے جی جی جی جی
0: ویکھو جی جی جی 100 سال پہلا
1: جی جی
0: نو نالج ہوئے گا
1: بالکل جی بالکل بالکل ہاں جی ہاں جی
0: چلو لوکاں نو وہ بھی پڑھیا
1: لکھیا
0: تے باہر کدے کھان والا سامان سمندر چ سٹیا جاندا تاکہ
1: ہوں
0: ہوں ہوں کہ آپ
1: اچھا یہ بس کہ تسی ہندو یہی کہندے ہو نا بھائی جیڑا بھی کوئی اج دکھ تکلیفاں چل رہا ہے وہ پچھلے جنم دے ماڑے کرما کر کے ਠੀਕ ਤੁਸੀਂ ਇਹ ਵੀ ਕਹਿੰਦੇ ਹੋ ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਰਹੇ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ। ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਵਾਲਾ ਸਾਹਿਬ ਬਹੁਤ ਮਸ਼ਹੂਰ ਨਿਆਂ ਸ਼ਾਸਤਰੀ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਤਿੰਨ ਜਾਂ ਚਾਰ ਮਕਸਦ ਹੋ ਸਕਦੇ ਨੇ ਤੇ ਇਸ ਆਧਾਰ ਤੇ ਸਜ਼ਾ ਵਾਜਬ ਕਰਾ ਦਿੱਤਾ ਜਾ ਸਕਦਾ। ਇਹ ਮਕਸਦ ਹੈਗੇ ਬਦਲਾ ਸੁਧਾਰ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ ਤੇ ਅਸੀਂ ਕਹਿੰਦੇ ਹੋ ਬਈ ਉਹਨੂੰ ਗਾਂ ਬਿੱਲੀ ਦਰਖਤ ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਹੈ ਜਿਹੜੀ ਗਾਂ ਬਿੱਲੀ ਕੁੱਤੇ ਜਿਹੜੇ ਜੂੰਡਾ ਪਈ ਜਾਂਦੇ ਹੋ।
0: ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ।
1: ਜੀ ਜੀ ਜੀ ਜੀ
0: ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ?
1: ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕੁ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ। ਨਹੀਂ ਨਹੀਂ, ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸਿਕ ਕਹਾਣੀਆਂ ਦਾ ਜ਼ਿਕਰ ਵੀ ਸੁਣਨਾ ਚਾਹੁੰਦਾ। ਇਸ ਤੋਂ ਬਿਨਾ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ। ਪਾਪ ਹੈ ਗਰੀਬ, ਸਜ਼ਾ ਹੈ। ਇੱਥੇ ਨਾ ਵਾਹਿਗੁਰੂ ਸਾਹਿਬ ਬੜਾ ਲੰਬਾ ਪਹਿਲਾਂ ਹੀ ਅਜੇ ਨੁਕਤਾ ਆ ਤੇ ਫੇਰ ਕਦੇ ਆਪਾਂ ਜਿੱਦਾਂ ਉਹਨਾਂ ਦੇ ਜਨਮ ਦੇਣੇ ਆ
0: ਜਾਂ ਜਿਹੜੀ ਹੈ ਇਹ ਤੁਹਾਡੇ ਘਰ ਹੈਗੀ ਆ ਪਈ ਮੇਰੇ ਖਿਆਲ?
1: ਜੀ ਜੀ ਜੀ ਜੀ ਜੀ ਜੀ
0: ਉਹਨਾਂ ਰੱਖਿਓ ਜਦੋਂ ਮੈਂ ਆਵਾਂਗਾ ਮੈਂ ਵੀ
1: ਬਿਲਕੁਲ ਜੀ ਬਾਈ ਸਾਹਿਬ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ, ਮਤਲਬ ਦੂਸਰੀ ਲਿਖਤ ਕੋਈ
0: ਨਹੀਂ। ਤੁਸੀਂ ਸਤਸੰਗ ਨਹੀਂ ਕਰ ਰਹੇ ਹੁੰਦੇ ਤੇ ਮੈਂ ਅੰਤਰ ਧਿਆਨ ਹੋ ਕੇ ਸੁਣ ਲਿਆ।
1: ਜੀ ਜੀ ਜੀ ਜੀ ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਨਾ ਬਾਈ ਸਾਹਿਬ,
0: ਹਾਂਜੀ
1: ਭਾਈ ਦੇਖੋ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੀ ਅੱਧੀ ਰੋਟੀ ਖਾ ਗਏ, ਅੱਧੀ ਨੀ ਖਾ ਗਏ, ਸਾਰੀ ਖਾ ਗਿਆ
0: ਸੀ, ਖਾ ਗਿਆ ਨੀ
1: ਉਹ ਜਦੋਂ ਬੰਦੀ ਵੱਢਦਾ ਸੀ ਨਾ ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ ਉਹਨੂੰ ਵੱਢ ਦਿੰਦਾ ਸੀ, ਉਹ ਦੋਵੇਂ ਖਾ ਗਿਆ ਉਹ ਵਧੀਆ ਰਹਿ
0: ਗਿਆ।
1: ਹਾਂਜੀ ਹਾਂਜੀ ਹਾਂਜੀ ਇਹ ਅੱਜ ਵੀ ਉਹ ਇਨਸਾਫ਼ ਆ। ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੇ ਨਾ ਇੱਕ ਦਿਨ ਇਰਾਨੀ ਪੱਤਰਕਾਰ ਤੋਂ ਗੱਲ ਸੁਣ ਰਿਹਾ ਸੀਗਾ, ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਦੀ ਤੇ ਮੇਮਣੇ ਦੀ ਗੱਲ ਉਹਨੇ ਮਿਸਾਲ
0: ਦਿੱਤੀ,
1: ਪਾਣੀ ਪੀ ਰਿਹਾ ਸੀਗਾ। ਹਾਂ ਪਾਣੀ ਪੀ ਰਿਹਾ ਸੀ ਜਿਹੜੇ ਨਾ ਬੰਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਸੀ ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਲਾਇਆ ਦੂਸਰੇ ਵਜੇ ਹਨਾ ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ, ਕਹਿੰਦਾ ਪਾਣੀ ਢਾਬੇ ਲਾਉਣ ਡਿਆ, ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ, ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ।
0: ਮੈਂ ਤੁਹਾਨੂੰ ਘਰ ਖਿਲਾ ਰਿਹਾ, ਇਹਨੇ ਦੱਬਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ, ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨਹੀਂ ਜਾਣ ਦੇ।
1: ਨਹੀਂ ਨਹੀਂ ਉਹ ਤੇ ਇੱਕ ਬਹਾਨਾ, ਉਹ ਤੇ ਮਤਲਬ ਜਾਣ ਕੇ ਇੱਕ ਬਹਾਨਾ ਨਾ, ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ, ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ ਜਿਦਾਂ ਜਿਹੜਾ ਤਗੜਾ ਆ ਉਹ ਬਹਾਨਾ ਆ ਨਾ,
0: ਤਾਂ ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ।
1: ਹਾਂਜੀ ਹਾਂਜੀ ਫੇਰ ਉਹ ਕਹਿੰਦਾ ਤੇਰੇ ਪਿਓ ਨੇ ਮੈਨੂੰ ਇੱਕ ਵਾਰੀ ਗਾਲ ਕੱਢੀ, ਪਤਾ ਨੀ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਸ ਤੋਂ, ਉਹਨੇ ਜਦੋਂ ਉਹਨੇ ਫੜ ਕੇ ਝਟਕਾ ਦਿੱਤਾ। ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰ 40 ਸਾਲ ਹੋ ਗਏ ਬਾਈ ਸਾਹਿਬ, 45 ਸਾਲ ਇਰਾਨ ਦਾ ਬਾਈਕਾਟ ਕੀਤਾ ਜਿਹੜੀ ਤੁਸੀਂ ਗੱਲ ਕੀਤੀ ਨਾ, ਮਤਲਬ ਆਰਥਿਕਤਾ ਜਿਹੜੀ ਆ
0: ਆਰਥਿਕਤਾ ਬਿਲਕੁਲ ਤਬਾਹ, ਲੜਾਈ ਤੋਂ
1: ਤੁਸੀਂ ਦੱਸੋ ਕਿ ਇਹਦੀ ਨਾਕਾਬੰਦੀ ਕੀਤੀ ਆ ਤੁਸੀਂ, ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ,
0: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
1: ਜੀ ਜੀ ਜੀ ਜੀ
0: ਆਰਥਿਕ ਤੌਰ ਦੇ ਉੱਤੇ ਭੁੱਖ ਮੰਗਦੇ ਕੰਧੇ ਤੇ ਖਲੋਤੇ
1: ਬਿਲਕੁਲ ਕਰੋੜਾਂ ਮੇਰੇ ਖਿਆਲ ਕਰੋੜਾਂ ਸੱਤ ਕੁ ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ ਵਾ ਉਹਦੀ ਬਹੁਤ ਡਾਊਨ
0: ਹੈ। ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ ਤੇ ਗਵਰਨਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ। ਹੁਣ ਅੰਦਾਜ਼ਾ ਉਹਨਾਂ ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ।
1: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹ
0: ਸਲੋ ਪੋਇਜ਼ਨ ਜਿਹੜਾ
1: ਪਰ ਉਹਨਾਂ ਦੀ ਬਹਾਦਰੀ ਦੀ ਦਾਤ ਦੇਣੀ ਪਊਗੀ। ਬਾਜਵਾ ਸਾਹਿਬ ਨੇ ਥੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ। ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ ਚਲੋ ਪਰਮਾਤਮਾ ਕਰੇ ਜਿਹੜੀ ਆ
0: ਲੜਾਈ ਹਟੇ। ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ।
1: ਹਾਂਜੀ ਹਾਂਜੀ ਹਾਂਜੀ ਲੱਗੇਗੀ ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ ਕਈ ਹਾਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲਓ ਟੈਕਸ ਕਹਿ ਲਓ
0: ਆਪਣਾ ਗੁਜ਼ਾਰਾ ਕਰਨਾ ਹੀ ਹੈ
1: ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦਾ ਬੜਾ ਲਾਰਾ ਮਿਲ ਸਕਦਾ।
0: ਚਲੋ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਚੰਗੀ ਗੱਲ
1: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮੁਲਕਾਂ ਚ ਕਿਸੇ ਨਾਲ ਨਹੀਂ ਹੋਣੀ ਚਾਹੀਦੀ।
0: ਪਰ ਇੱਕ ਗੱਲ ਹੈ ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆਂ ਨੇ ਮਤਲਬ ਕਿ ਲਾਂਤਾਂ ਭੇਜੀਆਂ ਦਿੱਤਾ
1: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ ਨਾਲ ਉਹਨੇ ਆਪਣੀ ਕਿੱਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਿਲ ਹੈ ਗਏ ਅਸੀਂ ਇੱਕ ਬਜ਼ੁਰਗ ਦੀ ਜਿਹੜੀ ਆ ਮਤਲਬ ਸੈਨਿਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
0: ਮਾੜੇ ਉੱਤੇ ਰੋਹਬ ਪਾਉਣ ਨੂੰ ਖਾ ਜਾਂਦੇ ਨੇ। ਰਸ਼ੀਆ ਨੇ ਕਾਲੇ ਦੇ ਟੈਂਕਰ ਭੇਜਿਆ ਜੇ ਉਹਨੂੰ
1: ਜੀ ਜੀ ਜੀ
0: ਕੋਲੰਬੀਆ ਨਹੀਂ ਕੀ ਕੋਲੰਬੀਆ ਨਹੀਂ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ
1: ਦੂਜਾ
0: ਟੈਂਕਰ ਨੂੰ ਕਿਉਂ ਨੀ ਡੱਕਿਆ ਦੋ
1: ਭੇਜੇ ਵੇਰ ਕੇ ਭੇਜਿਆ
0: ਭੇਜੇ ਨੇ
1: ਉਹਨੇ ਕੋਈ ਕਿਸੇ ਨਾ ਇਹ ਨੀ ਕਿਹਾ ਨੰਘ ਲੈਣ ਦੋ ਜਾਂ ਤੀਜਾ ਤੀਜਾ ਉਹਨੇ ਕਿਹਾ ਵੀ ਆਓ
0: ਦੇਖੋ ਬਿਜਲੀ ਵੀ ਬੰਦ ਹੋ ਗਈ ਸੀ ਠੱਪ ਹੋ ਗਿਆ ਸੀ ਜਰਾ ਲੋਕ ਮੁਲਕ ਛੱਡ ਕੇ ਦੌੜਨ ਲੱਗ ਪਏ ਹਨ ਵੀ ਅਮਰੀਕਾ ਦੇ
1: ਪੂਰੇ ਪੂਰੇ ਮੁਲਕ ਦੇ 2 ਮਹੀਨੇ ਦੇ ਰਾਸ਼ਨ ਭੇਜ ਦਿੱਤਾ ਪੂਰੇ ਮੁਲਕ ਦਾ 2 ਮਹੀਨੇ
0: ਤੇ ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
1: ਉਹ ਫਿਰ ਏਦਾਂ ਹੀ ਚਲੋ ਬਾਜਵਾ ਸਾਹਿਬ ਧੰਨਵਾਦ ਫਿਰ ਆਪਾਂ ਫਿਰ
0: ਥੈਂਕ ਯੂ ਵੈਰੀ ਮਚ ਆਪਣਾ ਖਹਿਰਾ ਸਾਹਿਬ ਤੁਸੀਂ ਜਦੋਂ ਵੀ ਆਉਂਦੇ ਹੋ ਬੜੀਆਂ ਚਿੰਤਕ ਗੱਲਾਂ ਕਰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ
1: ਆਪ
0: ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ
1: ਥੈਂਕ ਯੂ ਸਰ।
0: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ ਸਾਢੇ 6 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ ਸੋਰੀ ਗੀਤਾਂ ਦਾ ਨਹੀਂ ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਦੋਸਤੋ ਤੁਸੀਂ ਵਾਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਨਹੀਂ ਵੀ ਸ਼ਾਇਰ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ ਹਾਂਜੀ ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

आवाज दी दुनिया दे मेहरबान दोस्तो ते परवाज रेडियो फ्रैंकफर्ट दे खूबसूरत स्रोतियो ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजनों दिलां ते दस्तक देन वाला तुहाडे दिलां दी धड़कन वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away. बिल्कुल दोस्तों, असी फोन कॉल अवे या तुहाडे तो ते गल इस तरह भाई अज असी कॉला नहीं लेंदे सैटरडे कल है संडे कल है जी शायरो शायरी का प्रोग्राम ओदे विच तुहाडा ही प्रोग्राम है तुहाडियां ही कॉला लिया जाणगियां। अज पहले आवर विच दोस्तो मैं इनकलाबी कवि संत राम उदासी जी हुणा ते गलबात करांगा ओदियां दुश्वारियां ते ओदे ते जो जुल्म कीता गवर्नमेंट ने सारा कुछ जानदिया होया भी ओनू लावारस करार दे के स्टेशन दे उत्ते ही अग ला दिती गई। ओना दी जड़ा जात पात छुआ छात है साडे समाज विच कोड है असल च जिन्ना ने ए शुरू ही कीता कोड ओ ने साडे समाज दे विच ए लोग ते बेचारे कामे ने वर्कर ने। ते अगले आवर दे विच दोस्तो साडे मशहूर ते निरपक्ष पत्रकार बलवीर बब्बी जी हुणी आउणगे पंजाब पंजाबियत दे बारे गलबात करनगे हमेशा दी तरह। वी रिस्पेक्ट यू एंड योर व्यूअर्स दैट्स द ब्यूटी ऑफ योर लवली रेडियो स्टेशन। टू लिसन अस वर्ल्ड वाइड लॉग ऑन www.pravazradio.com। बिल्कुल जी,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਵੀ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ, ਤੇ ਚਿਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕੁ ਹੈ। ਤੇ ਟਾਈਮ ਸਾਡੀ ਸੋਹਣੀ ਜੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ। ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ। ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

جتھے بندہ جمدا سیری ہے تکیاں دی میری سیری ہے جتھے قرضے ہیٹھ

سردے نے جے ڈوبا یہی مردے نے سب کہریے ناتے وردے نے جتھے مر کے

ਵਾਹ ਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਹੈ, ਫਰੀਡਮ ਸਟਾਸੇ 100 ਫੀਟ 6 ਇੰਚ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਫੀਸ 6 ਆਇਨ 6 ਫੈਂਫ ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ, ਸੰਤ ਰਾਮ ਉਦਾਸੀ ਨੇ ਨਾ, ਇੰਨੀ ਨੀਵੀਂ ਜਾਤ ਚ ਜਨਮ ਲਿਆ। ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿੱਚੋਂ ਵੀ ਦਲਿਤ ਸੀ, ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ, ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿੱਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ। ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨੇ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿੱਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿੱਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿੱਚੋਂ ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ? ਤੇ ਗੁਰਪਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ, ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਘਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਆਉਣ ਜਾ ਗੱਲ ਮੁੱਕੀ ਸੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟਸ ਆ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿੱਚ ਤੁਸੀਂ ਰਹਿਣਾ ਗਿੱਜ ਜਾਓ ਨਾ, ਉਹਦਾ ਸਾਰਾ ਕੁਝ ਐਕਸੈਪਟ ਕਰ ਲੈਂਦਾ ਇਨਸਾਨ, ਤੇ ਵੀ ਦੁਨੀਆ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤਾਂ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਨ੍ਹਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਨ੍ਹਾਂ ਨੂੰ ਜ਼ਿਆਦਾ ਇਨ੍ਹਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਨ੍ਹਾਂ ਨਾਲੋਂ ਇਨ੍ਹਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜੇ ਜੀ ਕਹਿੰਦੇ ਨੇ। ਚੂੜਾ ਤੇ ਗਾਲ ਹੁੰਦੀ ਆ। ਗੱਲ ਕੀ ਹੈ, ਜਾਤ ਦਲਿਤਾਂ ਵਿੱਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲੇ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਤੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ ਕੇ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਹਨਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਹਨਾਂ ਦੀ ਪ੍ਰਾਪਰਟੀ ਹੋਵੇ, ਲੀੜਾਂ ਲਮਕਦੀਆਂ ਹੋਣ, ਹੈ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਹਨਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਹਨਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਹਨਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਹਨਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਹਨਾਂ ਦੇ ਵਿਆਹ ਤੇ ਲੈਣ ਦੇਣ ਇਹਨਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਹਨਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਹਨਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਹਨਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਹਨਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਹਨਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਬਣਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀਂ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕੰਮੀ ਦਿਆ ਪੁੱਤਰਾ, ਤੂੰ ਕੰਮੀ ਐ ਤੇ ਕੰਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕੰਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕੰਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕੰਮੀ ਰਹਿਣਾ, ਤੂੰ ਫਿਰ ਵੀ ਕੰਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਜੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ, ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨੀ। ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਭਾਵੇਂ ਆਹ
ਮੈਂ ਲੱਗਾ ਸੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ ਪਰ ਕੋਈ ਨਫ਼ਰਤ ਨਹੀਂ ਕਰਦਾ ਇਹੋ ਜਿਹੀ ਕੋਈ ਗੱਲ ਨਹੀਂ ਉਹ ਕੁਆਲੀਫਾਈਡ ਲੋਕ ਜਿਹੜੇ ਨੇ ਜਿਹੜੇ ਅਕਲ ਵਾਲੇ ਲੋਕ ਨੇ ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ ਕੋਈ ਨਿੱਕੀ ਬੋਟੀ ਕਿਤੇ ਹੋ ਹਾ ਜਾਂਦੀ ਹੋਏਗੀ ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ 1947 ਜਦੋਂ ਆਜ਼ਾਦੀ ਰਾਣੀ ਆ ਗਈ ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ ਉਹ ਆਪਣੀ ਉਨ੍ਹਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨਾਂ ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦ ਉਹ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ ਉੱਨੀ ਤੋਂ ਲੈ ਕੇ 79 ਤੱਕ ਦਾ ਜਿਹੜਾ ਸਮਾਂ ਸੀ ਨਾ ਭਾਰਤੀ ਕਮਿਊਨਿਸਟ ਲਹਿਰ ਲਈ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ 62 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ ਠੀਕ ਹੈ ਨਾ ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ 64 ਵਿਚ ਭਾਰਤੀ ਕਮਿਊਨਿਸਟ ਪਾਰਟੀ 2 ਫਾੜ ਹੋ ਗਈ CPM ਹੋਂਦ ਵਿਚ ਆ ਗਈ ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ ਸਾਂਝ ਪਾ ਲਈ ਕਿ 79 ਤੱਕ ਦਾ ਜਿਹੜਾ ਸਮਾਂ ਸੀ ਨਾ ਭਾਰਤੀ ਕਮਿਊਨਿਸਟ ਲਹਿਰ ਲਈ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ 62 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ ਠੀਕ ਹੈ ਨਾ ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ 64 ਵਿਚ ਭਾਰਤੀ ਕਮਿਊਨਿਸਟ ਪਾਰਟੀ 2 ਫਾੜ ਹੋ ਗਈ CPM ਹੋਂਦ ਵਿਚ ਆ ਗਈ ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ ਸਾਂਝ ਪਾ ਲਈ ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPI

ਸੀਪੀਐਮ ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ। ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਈ ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ ਸੀਪੀਐਮ ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 67 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਦਾਸ ਜੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਦਾਸ ਜੀ ਚਾਹੁੰਦਾ ਉਸ ਸਮੇਂ ਤੇ ਸੀਪੀਆਈ ਤੇ ਸੀਪੀਐਮ ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ, ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ, ਤੇ ਅੱਜ ਵੀ ਸਰਕਾਰਾਂ ਉਹ ਖੁਸ਼ੀ ਕਰਨ ਡਈਆਂ ਨੇ, ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ, ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਤਾਂ ਜਰਾ ਥਾਣੇਦਾਰ ਨੂੰ ਫੋਨ ਹੀ ਕਰਨਾ, ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਨ੍ਹਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲ, ਕਿਉਂਕਿ ਇਹ ਗੌਰਮੈਂਟ ਇਨ੍ਹਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਨ੍ਹਾਂ ਦੀ, ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤ ਰਾਮ ਦਾਸ ਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਨ੍ਹਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰਾ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਵਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ। ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ।

ਢਾ ਕੇ ਮੈਂ ਥੇ ਕਰਕੇ ਧਰ ਦਊ ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ ਭੁਆਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ ਓਏ ਮੂਰਖਾ ਹਮੇਸ਼ਾ ਹੀ ਇਨ੍ਹਾਂ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਰ ਲਿਆਉਣਾ ਤੁਹਾਡੀ ਤੇ ਲਾਟਰੀ ਨਿਕਲੀ ਹੈ ਤੁਹਾਨੂੰ ਇਨਕਲਾਬ ਨਾਲ ਕੀ ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ ਅੱਜ ਇਨ੍ਹਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ ਇਨ੍ਹਾਂ ਨੇ ਵੀ ਇਨਕਲਾਬ ਲਿਆਉਣਾ ਹੁਣ ਚੂੜੇ ਇਨਕਲਾਬ ਲਿਆਉਣਗੇ ਇਹ ਗੱਲ ਏਦਾਂ ਸੱਜਣੋ ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ ਬਿਲਕੁਲ ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ ਉਹਦੀ ਮਾਂ ਭੈਣ ਤੇ ਜੁਰਮ ਵਿੱਚ ਸ਼ਾਮਲ ਹੀ ਨਹੀਂ ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਗੰਦੀ ਭਾਸ਼ਾ ਵਿੱਚ ਘੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ ਓਏ ਮੂਰਖੋ ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ ਹਾਂ ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ ਹਾਂ ਕੁਛ ਅਫਸਰ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਘੱਟ ਨੇ ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ ਯੂਰਪ ਵਿੱਚ ਵੀ ਪੁਲਿਸ ਹੈ ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ ਸਿਕਿਉਰਿਟੀ ਮਿਲਦੀ ਹੈ ਸਾਨੂੰ ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ ਪੁਲਿਸ ਨਾ ਹੋਈ ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ ਲਓ ਜੀ ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ ਤਾਂ ਉਦਾਸੀ ਅਕਸਰ ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ ਮੈਂ ਯੂਰਪ ਦੀ ਗੱਲ ਕਰ ਰਿਹਾ ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸਿਰਫ ਇਹੋ ਹੀ ਹੈ ਨਾ ਉਹ ਆਪਣਾ ਹੱਕ ਮੰਗਦੇ ਨੇ ਨਾ ਉਹ ਤੇ ਫਿਰ ਇਹ ਰੱਜ ਕੇ ਉਹਦੇ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ ਕੁੱਟਣ ਮਾਰਨ ਵਾਲੇ ਕਰਨਲ ਦੀ ਬਾਂਹ ਤੋੜਨ ਵਾਲੇ ਉਹਨੂੰ ਨਾਲੇ ਕੁੱਟਣ ਰਹੇ ਹਨ ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ ਅਸੀਂ ਇਨਕਾਊਂਟਰ ਕਰਕੇ ਆਏ ਹਾਂ ਤੇ ਕਰਕੇ ਵੀ ਆਏ ਸਨ ਤੇ ਵੇਖੋ ਕਿਸ ਤਰ੍ਹਾਂ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੇ ਖਾਣ ਡਏ ਨੇ ਕਿਹਾ ਕਿ ਕਿਹੜੀ ਆਤਮਾ ਦੇ ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ
ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ, ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਸ਼ਾਲ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ, ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ, ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਡੇ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਆਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐਂ ਜਿਵੇਂ ਕਹਿੰਦੇ ਆ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ ਵੀ ਆਹ ਜੇ ਸਾਡੇ ਸਮਾਜ ਦੇ ਕਰੂਪ ਚਿਹਰੇ।
1: ਬਿਲਕੁਲ ਜੀ, ਬਿਲਕੁਲ।
0: ਤੇ ਇਸ ਕਰਕੇ ਮਤਲਬ ਕਿ ਜਿਹੜੀਆਂ ਖਾਮੀਆਂ ਨੇ ਸਾਡੇ ਸਮਾਜ ਦੇ ਵਿੱਚ, ਉਹ ਤੁਸੀਂ ਪੱਤਰਕਾਰ ਹੁੰਦੇ ਹੋਏ ਸਾਡੇ ਨਾਲੋਂ ਬਹੁਤੇ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਹੋ, ਤੇ ਸਾਡਾ ਫਰਜ਼
1: ਹੈਗਾ
0: ਕਿ ਅਸੀਂ ਬਿਲਕੁਲ ਉਹਨਾਂ ਨੂੰ ਪੁਆਇੰਟ ਆਊਟ ਕਰੀਏ ਜਿਹੜੇ ਲੋਕ ਕਸੂਰਵਾਰ ਨੇ, ਪਖੰਡੀ ਲੋਕ ਜਿਹੜੇ ਹੈਗੇ ਨੇ, ਜਿਹੜੇ ਕਾਮਿਆਂ ਦਾ ਕਮਾਈ ਖਾ ਜਾਂਦੇ ਨੇ ਪੱਖਿਆਂ ਥੱਲੇ ਬਹਿ ਕੇ, ਜਿਹੜੇ ਜਿਹਨਾਂ ਨੂੰ ਕੰਮ ਕਰਨ ਦਾ ਬਿਲਕੁਲ ਐਕਸਪੀਰੀਅੰਸ ਵੀ ਨਹੀਂ, ਉਹਨਾਂ ਕਦੀ ਕੀਤਾ ਵੀ ਨਹੀਂ, ਠੱਗ ਝੂਠੇ ਜਿਸ ਤਰ੍ਹਾਂ ਮਤਲਬ ਕਿ ਜਿਹੜੇ ਵੇਖੋ ਨਾ, ਇਹ ਜਿਹੜੀ ਰਾਜਨੀਤੀ ਹੈ ਬੱਬੀ ਜੀ, ਇਹਦੇ ਵਿੱਚ ਅਨਪੜ੍ਹ ਤੇ ਝੂਠੇ ਤੇ ਫੈਂਕੂ ਹੀ ਕਿਉਂ ਛੇਤੀ ਤਰੱਕੀ ਕਰਦੇ ਨੇ, ਪੜ੍ਹੇ ਲਿਖੇ ਕਿਉਂ ਨਹੀਂ ਕਰਦੇ ਇਹਦੇ ਵਿੱਚ ਤਰੱਕੀ?
1: ਖਾਸ ਕਰਕੇ ਸਾਡੇ ਭਾਰਤ ਮਹਾਨ ਦੀ ਰਾਜਨੀਤੀ।
0: ਹਾਂਜੀ, ਇਹਦੇ ਵਿੱਚ
1: ਬਾਈ
0: ਹਾਂਜੀ,
1: ਤੁਸੀਂ ਜਿਹੜੀ ਆਪਣੇ ਪ੍ਰੋਗਰਾਮ ਦੇ ਵਿਚ ਜਿਹੜੀ ਗੱਲਬਾਤ ਕਰਦੇ ਸੀ,
0: ਹਾਂਜੀ,
1: ਉਹ ਚਲੋ ਅੱਜ ਵੀ ਕਰਦੇ ਆ ਤੇ ਪਿਛਲਾ ਜਦੋਂ ਸਾਨੂੰ ਕੋਈ ਵੀ ਪ੍ਰੋਗਰਾਮ ਆ ਜਿਹੜਾ ਵਾਰ ਵਾਲੇ ਦਿਨ ਦਾ ਵਿਸ਼ੇਸ਼ ਹੁੰਦਾ, ਜਿਹਦੇ ਵਿਚ ਕੋਈ ਨਾ ਕੋਈ ਮਾਹਰ ਜਾਂ ਕੋਈ ਸਾਡੇ ਵਰਗੇ ਪਾਠਕਾਂ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਂਦੇ ਨੇ
0: ਜੀ,
1: ਤੇ ਉਹੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜਾ ਪੰਜਾਬ ਦਾ ਦਰਦ ਹੈ
0: ਜੀ।
1: ਤੇ ਮੈਂ ਅਕਸਰ ਅੱਗੇ ਵੀ ਕਹਿੰਦਾ ਹੁੰਦਾ ਇਹ ਗੱਲ ਵੀ ਜਿਹੜੇ ਤੁਹਾਡੇ ਵਰਗੇ ਸੱਜਣ ਵਿਦੇਸ਼ਾਂ ਦੇ ਵਿਚ ਬੈਠ ਕੇ ਇਸ ਗੱਲਬਾਤ ਨੂੰ ਫਰੋਲਦੇ ਨੇ, ਤੇ ਉਹਨਾਂ ਨੂੰ ਸਿੱਧਾ ਪੰਜਾਬ ਦੇ ਨਾਲ ਰਾਬਤਾ, ਰਾਬਤੇ ਤੋਂ ਭਾਵ ਇਹ ਹੈ ਵੀ ਉਹ ਨਜ਼ਰ ਰੱਖਦੇ ਨੇ ਵੀ ਸਾਡੇ ਹੋ ਕੀ ਰਿਹਾ। ਪਰ ਬਾਜਵਾ ਜੀ, ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਜਿਹੜਾ ਹਫ਼ਤਾਵਾਰ ਆਪਣਾ ਆਪੋ ਐਪੀਸੋਡ ਆਉਂਦਾ ਪ੍ਰੋਗਰਾਮ ਦਾ, ਇਹ ਜਿਵੇਂ ਹੁਣ ਅੱਜ ਮੈਂ ਗੱਲ ਕਰ ਰਿਹਾ ਜਾਂ ਕੋਈ ਹੋਰ ਮਾਹਰ ਹੁੰਦਾ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਹਫ਼ਤੇ ਦੇ ਬਾਅਦ ਐਸੀ ਟੋਨ ਸ਼ੁਰੂ ਹੋ ਜਾਂਦੀ ਹੈ ਵੀ ਇਹਨੂੰ ਗੱਲ ਕਰਨੀ ਵੀ ਬੜੀ ਮੁਸ਼ਕਲ ਹੋ ਜਾਂਦੀ, ਕਿੱਥੋਂ ਸ਼ੁਰੂ ਹੋਈ ਹੈ ਇਹਨੂੰ ਕੀ ਕੋਈ ਗੱਲ ਕਰੀਏ
0: ਜੀ। ਬਿਲਕੁਲ ਬਿਲਕੁਲ।
1: ਤੇ ਤੁਸੀਂ ਜੁੜੇ ਹੋਏ ਹੋ ਜੀ ਏਡਾ ਵਧੀਆ ਰੇਡੀਓ ਦਾ ਜਿਹੜਾ ਪਲੇਟਫਾਰਮ ਚਲਾ ਰਹੇ ਹੋ, ਤੇ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਕੱਲ ਪੰਜਾਬ ਦੇ ਨਾਲ ਸੰਬੰਧਿਤ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਬਾਜਵਾ ਜੀ ਹੋਇਆ ਹੈ, ਇੱਕ ਨੀ, ਅੱਧਾ ਨੀ, ਦੋ ਨੀ, ਤਿੰਨ ਨੀ, ਚਾਰ ਨੀ, ਇਕੱਠੇ ਨੌ ਦਸ ਬੰਦਿਆਂ ਨੇ ਇੱਕ ਪਾਰਟੀ ਨੂੰ ਲੱਤ ਮਾਰ ਕੇ ਉਹ ਚਲੇ ਜਾਣਾ, ਇਹ ਪੰਜਾਬ ਤੋਂ ਇਲਾਵਾ ਸਮੁੱਚੇ ਭਾਰਤ ਦੇ ਵਿਚ ਜਾਂ ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿਚ ਪੰਜਾਬੀ ਬੈਠੇ ਨੇ, ਤੁਹਾਡੇ ਜਿਹੇ ਸੱਜਣ ਰੇਡੀਓ ਟੀਵੀ ਮਾਧਿਅਮ ਨਾਲ ਜੁੜੇ ਬੈਠੇ ਨੇ, ਉੱਥੇ ਇਹ ਚਰਚਾ ਚੱਲ ਰਹੀ ਹੈ। ਮੈਂ ਵੀ ਕੱਲ ਦੋ ਪਲੇਟਫਾਰਮਾਂ ਦੇ ਉੱਪਰ ਚਰਚਾ ਕੀਤੀ, ਪਰ ਮੈਨੂੰ ਬੜੀ ਹੈਰਾਨੀ ਤੇ ਹੁੰਦੀ ਹੈ, ਨਮੋਸ਼ੀ ਵੀ ਝਲਣੀ ਪੈਂਦੀ ਹੈ ਵੀ ਇਹਦੇ ਬਾਰੇ ਚਰਚਾ ਵੀ ਕੀ ਕੀਤੀ ਜਾਵੇ। ਪਰ ਦੂਜੇ ਪਾਸੇ ਜੇਕਰ ਅਸੀਂ ਰੇਡੀਓ ਤੇ ਜੁੜਦੇ ਹਾਂ, ਅਖਬਾਰ ਤੇ ਜੁੜਦੇ ਹਾਂ, ਸੋਸ਼ਲ ਮੀਡੀਆ ਤੇ ਜੁੜਦੇ ਹਾਂ, ਤਾਂ ਇਹ ਤੋਂ ਬਿਨਾਂ ਕੋਈ ਗੱਲ ਵੀ ਚੱਲਦੀ ਹੈ
0: ਜੀ। ਬਿਲਕੁਲ ਬਿਲਕੁਲ, ਇਹ ਗੱਲਾਂ ਹੀ ਇਹ ਨੇ ਜਿਹੜੀਆਂ ਖਾਸ ਕਰਕੇ ਤੁਹਾਡੇ ਤੇ ਕਰਨ ਵਾਲੀਆਂ।
1: ਤੇ ਉਸ ਤੋਂ ਬਿਨਾਂ ਵਾਹਿਗਾ ਜੀ, ਜਿਹੜਾ ਤੁਸੀਂ ਇਹ ਗੱਲ ਕਹਿ ਕੇ ਹਟੇ ਹੋ ਵੀ ਪੜ੍ਹੇ ਲਿਖੇ ਨੀ ਤੇ ਵੀ ਇਹੋ ਜਿਹੇ ਕਿਉਂ ਆਉਂਦੇ ਨੇ, ਹੁਣ ਪੜ੍ਹੇ ਲਿਖਿਆਂ ਦੇ ਵਿਚ ਜੇ ਦੇਖਿਆ ਜਾਵੇ ਤਾਂ ਪੜ੍ਹਿਆ ਲਿਖਿਆ ਵੀ ਇਹ ਮੁਲਕ ਦੇ ਵਿਚ, ਇਸ ਮੁਲਕ ਤੋਂ ਭਾਵ ਮੇਰਾ ਇਹ ਆ ਵੀ ਪੜ੍ਹੇ ਲਿਖੇ ਵੀ ਇਸ ਮੁਲਕ ਦੇ ਵਿਚ ਨੇ, ਤੇ ਪੜ੍ਹੇ ਲਿਖੇ ਇਹ ਜਿਹੜੀਆਂ ਠੱਗੀਆਂ ਨੇ ਰਾਜਨੀਤਿਕ ਠੱਗੀਆਂ ਦੇ ਨਾਂ ਹੇਠ ਅਸਲੀ ਠੱਗੀਆਂ ਤਾਂ ਚਲੋ ਮਾਰ ਹੀ ਰਹੀਆਂ ਨੇ ਤੇ ਰਾਜਨੀਤਿਕ ਠੱਗੀਆਂ ਜਿਹੜੀਆਂ ਉਹ ਮਾਰਨ ਵਿਚ ਵੀ ਮਾਹਰ ਨੇ।
0: ਬਿਲਕੁਲ ਜੀ ਬਿਲਕੁਲ।
1: ਹਾਂ ਹੁਣ ਜੇਕਰ ਗੱਲ ਕਰੀਏ ਪੜ੍ਹੇ ਲਿਖਿਆਂ ਦੀ ਤਾਂ ਕੇਜਰੀਵਾਲ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਹੋਏ ਸੀ, ਇਨਕਮ ਟੈਕਸ ਦੇ ਵੱਡੇ ਅਫਸਰ ਸੀ।
0: ਹਾਂਜੀ ਹਾਂਜੀ ਨੋ ਡਾਊਟ।
1: ਤੇ ਉਸ ਤੋਂ ਬਾਅਦ ਫੇਰ ਜਿਹੜੇ ਘਟਨਾਕ੍ਰਮ ਦੇ ਵਿਚ ਅੱਜ ਕੱਲ ਚਰਚਾ ਵਿਚ ਨੇ, ਰਾਘਵ ਚੱਡੇ ਹੋਣੀ ਵੀ ਕਾਫੀ ਡਿਗਰੀ ਧਾਰੀ ਜੀ, ਇੰਗਲੈਂਡ ਤੋਂ ਡਿਗਰੀ ਲੈ ਕੇ
0: ਉਹ ਵੀ ਪੜ੍ਹੇ ਲਿਖੇ ਨੇ ਨੋ ਡਾਊਟ।
1: ਤੇ ਹੁਣ ਵਾਜ ਵਾਜ ਤੁਸੀਂ ਇਹ ਗੱਲ ਦੇਖੋ ਬਈ ਇੱਕ ਬਾਬਾ ਸੀਚੇਵਾਲ ਬਲਵੀਰ ਸਿੰਘ ਮੇਰਾ ਸਰਨਾਮੀ ਹੈ ਬਾਬਾ
0: ਜੀ,
1: ਉਹਦੇ ਉੱਪਰ ਨਜ਼ਰਾਂ ਸਾਹਿਬ ਦੀਆਂ ਨੇ ਵੀ ਉਹ ਵੀ ਹੁਣ ਛੇਤੀ ਚੁੰਬਕ ਜਿਹੜਾ ਚੁੰਬਕ ਹੈ ਵੀ ਉਹਦਾ ਦਿੱਲੀ ਵੱਲ ਨੂੰ ਜਾਊਗਾ, ਉਹ ਚੁੰਬਕ ਕਦੋਂ ਵਾਸ਼ਿੰਗ ਮਸ਼ੀਨ ਹੈ ਜਿਹੜੀ ਭਾਜਪਾ ਵਾਲੀ ਵਿਚ ਪਊਗਾ, ਕਿਉਂਕਿ ਹੁਣ ਜੇਕਰ ਉਹ ਵਿਚਾਰਾ ਬਚ ਵੀ ਗਿਆ ਕੱਲਾ ਨਾ ਇੰਨੇ ਠੱਗਾਂ ਦੇ ਵਿਚੋਂ, ਤੇ ਹੁਣ ਉਹਨੂੰ ਆਪਣੇ ਆਪ ਵੀ ਵੱਡ ਵੱਡ ਖਾਈ ਜਾਂਦਾ ਵੀ ਮੇਰੀ ਚਰਚਾ ਕਿਉਂ ਨੀ ਹੋ ਰਹੀ।
0: ਠੀਕ।
1: ਸੋ ਇਹ ਜਿਹੜੀ ਮੈਂ ਗੱਲ ਮੁੱਢਲੀ ਤੌਰ ਤੇ ਪ੍ਰੋਗਰਾਮ ਦੇ ਵਿਚ ਕੀਤੀ ਹੈ ਨਾ, ਇਹ ਉਸ ਰਾਜਨੀਤਿਕ ਮੰਚ ਤੋਂ ਤਾਂ ਕੀਤੀ ਹੈ ਕਿਉਂਕਿ ਪੰਜਾਬ ਆ ਇਸ ਗੱਲ ਦੇ ਵਿਚ ਸਿੱਧੇ ਤੌਰ ਤੇ ਇਨਵੋਲਵ ਆ। ਇਹਦੇ ਵਿਚ ਵਾਜਵਾਈ ਤੁਸੀਂ ਹੁਣ ਇਹ ਦੇਖੋ ਵੀ ਜਦੋਂ 2014 ਹੋ ਗਿਆ ਫਿਰ ਉਸ ਤੋਂ ਬਾਅਦ ਅੱਗੇ 17 ਆ ਗਿਆ।
0: ਜੀ ਤੁਹਾਡੀ ਗੱਲ ਕੱਟ ਕੇ ਇੱਕ ਛੋਟੀ ਜੀ ਤੁਹਾਨੂੰ ਗੱਲ ਸੁਣਾਉਣ ਲੱਗਾ ਮੈਂ ਨਾ, ਕੋਈ ਇੱਕ ਹਾਸੇ ਦੀ ਗੱਲ ਜੀ, ਸ਼ੁਗਲ ਵਾਲਾ ਕਿਸੇ ਨੇ ਲਤੀਫਾ ਤੇ ਨਹੀਂ ਸਟਾਇਰ ਸੀ ਕਿ ਜਿਹੜਾ ਚੰਗੇਜ਼ ਖਾਨ ਸੀ ਨਾ ਉਹਨੇ ਬਹੁਤ ਜ਼ੁਲਮ ਕੀਤਾ ਦੁਨੀਆ ਤੋਂ, ਇੱਥੇ ਯੂਰਪ ਤੱਕ ਜਿੱਤਾਂ ਉਹਦੀਆਂ ਕਰਦਾ ਆਇਆ ਸੀ, ਤੇ ਉਹਨੇ ਚਾਈਨਾ ਚੂਨਾ ਜਿਹੜੇ ਸ਼ਹਿਰਾਂ ਨੂੰ ਪੈਂਦਾ ਸੀ ਉਹਦੀਆਂ ਬਿੱਲੀਆਂ ਉਹਨੂੰ ਅੱਗ ਲਾ ਦਿੰਦਾ ਸੀ ਚਾਰ ਚੁਫੇਰਿਓ, ਬਿੱਲੀਆਂ ਕੁੱਤੇ ਵੀ ਮਾਰ ਦਿੰਦਾ ਸੀ, ਉਹਨੇ ਬੜੀ ਕਤਲੇਆਮ ਕੀਤੀ। ਉਹ ਜਦੋਂ ਮਰਨ ਬੈਡ ਤੇ ਪਿਆ ਨਾ ਉਹਨੂੰ ਆਪਣੀ ਮੌਤ ਲੱਗ ਗਈ ਦਿਸੀ, ਤੇ ਉਹਨੇ ਆਪਣੇ ਜਿਹੜੇ ਹੈਗੇ ਸੀ ਕੋਈ ਇਕੱਠੇ ਕੀਤੇ ਪ੍ਰੋਦ ਪ੍ਰਾਧ, ਤੇ ਉਹ ਨਾ ਪ੍ਰੋਤਾਂ ਨੂੰ ਕਹਿੰਦਾ ਵਾ ਵੀ ਯਾਰ ਮੈਨੂੰ ਕੋਈ ਢੰਗ ਦੱਸੋ ਜਿਹਦੇ ਨਾਲ ਮੇਰੇ ਪਾਪ ਬਖਸ਼ੇ ਜਾਣ ਸਾਰੇ। ਉਹਨੂੰ ਜਿਹੜਾ ਪ੍ਰੋਤ ਆਏ ਨਾ ਹੀ ਕਰਦੇ ਕਿ ਤੂੰ ਤੇ ਪਾਪ ਹੀ ਇੰਨੇ ਕੀਤੇ ਨੇ ਇਹਨਾਂ ਦੀ, ਤੇ ਕੋਈ ਇਹ ਬਖਸ਼ੇ ਹੀ ਨਹੀਂ ਜਾ ਸਕਦੇ, ਤੂੰ ਤੇ ਇੱਥੋਂ ਲੈ ਕੇ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਦੁਨੀਆਂ ਹੀ ਮਾਰ ਦਿੱਤੀ, ਰਸ਼ੀਆ ਤੇ ਉਹ ਚੈਕੋ ਸਲਵਾਕੀਆ ਦੇ ਬੁਲਗ ਪਤਾ ਨੀ ਬਲਗਾਰੀਆ ਬਲਗੂਰੀਆ ਕਿੱਧਰ ਨੂੰ ਤੂੰ ਹਾਲੈਂਡ ਵੱਲ ਨੂੰ ਕਿੱਧਰ ਨੂੰ ਤੁਰਿਆ ਫਿਰਦਾ ਰਿਹਾ ਤੂੰ, ਤੂੰ ਤੇ ਛੱਤੂ ਤੇ ਕੁੱਤੇ ਬਿੱਲੀਆਂ ਨੀ ਛੱਡੇ ਨਹੀਂ, ਤੇ ਇੱਕ ਉਹਦੇ ਇੱਕ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਇਸ ਤਰ੍ਹਾਂ ਕਰ, ਬੜੇ ਬੜੇ ਭਗਤੀ ਭਾਵ ਵਾਲੇ ਲੋਕ ਇੰਡੀਆ ਚ ਰਹਿੰਦੇ ਨੇ, ਉਹ ਜਿਹੜੇ ਹਿਮਾਲਿਆ ਪਰਬਤ ਤੇ ਭਗਤੀ ਕਰਦੇ ਰਹੇ ਨੇ ਥੱਲੇ ਉਤਰੇ ਨੀ, ਉਹਨਾਂ ਨੂੰ ਪੁੱਛ ਕੋਈ ਤੈਨੂੰ ਹੱਲ ਮਿਲ ਜਾਏਗਾ। ਉਹਨਾਂ ਕਹਿੰਦਾ ਜਾਓ ਉਹਨਾਂ ਚੋਂ ਇੱਕ ਚੁੱਕ ਕੇ ਲਿਆਓ, ਉਹ ਜੀ ਆਏ ਤੇ ਉਹ ਜਿਹੜਾ ਸਭ ਤੋਂ ਉੱਤੇ ਭਗਤੀ ਭਾਵ ਵਾਲਾ ਸੀ ਕੋਈ ਰਿਸ਼ੀ ਮੁਨੀ ਜਿਹੜਾ ਉਹ ਥੱਲੇ ਹੀ ਨਹੀਂ ਅਜੇ ਤੱਕ ਪਹਾੜਾਂ ਤੋਂ ਉਤਰਿਆ, ਉਹਨੂੰ ਲੈ ਗਏ ਫੜ ਕੇ ਉਹਦੇ ਕੋਲ, ਕਹਿੰਦੇ ਇਹਨੇ ਆ ਕੀਤਾ, ਤੇ ਉਹਨੇ ਉਹਨੂੰ ਆਪਣੀ ਕਹਾਣੀ ਸੁਣਾਈ ਚੰਗੇਜ਼ ਖਾਨ ਨੇ ਵੀ, ਵੇਖੋ ਜੀ ਮੈਂ ਹੁਣ ਦੱਸ ਹੀ ਨਹੀਂ ਸਕਦਾ ਕਿੰਨੇ ਕਰੋੜ ਦੁਨੀਆ ਮੈਂ ਮਾਰੀ, ਤੇ ਬਹੁਤ ਭੈੜੇ ਤਰੀਕੇ ਨਾਲ, ਕੋਈ ਕੋਈ ਚਾਰਾ ਹੈ ਜਿਹਦੇ ਨਾਲ ਮੇਰੇ ਪਾਪ ਮਾਫ਼ ਹੋ ਜਾਣ? ਉਹ ਅੱਗੋਂ ਹੱਸ ਕੇ ਕਹਿੰਦਾ ਜੀ ਦੁਨੀਆ ਤੇ ਹਰ ਇੱਕ ਚੀਜ਼ ਦਾ ਹੱਲ ਹੈਗਾ, ਤੇ ਉਹ ਕਹਿੰਦਾ ਛੇਤੀ ਕਰੋ ਫਿਰ ਦੱਸੋ ਮੈਨੂੰ, ਤੇ ਕਹਿੰਦਾ ਇਹਦੇ ਚ ਦੱਸਣ ਲਈ ਮੇਰੇ ਨਾਲ ਚੱਲ ਤੇ ਬੀਜੇਪੀ ਚ ਸ਼ਾਮਲ ਹੋ ਜਾ ਤੇਰੇ
1: ਬਾਜੀ ਵਾ, ਬੜਾ ਟੋਟਕਾ ਛੱਡਿਆ
0: ਕਹਿੰਦਾ ਸਾਰਾ ਕੁਝ ਮਾਫ, ਹਾਂਜੀ ਅੱਗੋ ਕਰੋ ਤੁਸੀਂ।
1: ਹਾਂ ਚਲੋ ਮੈਂ ਤਾਂ ਇਹ ਥੋੜੀ ਸ਼ੁਰੂਆਤੀ ਗੱਲ ਸੀ ਜਿਹੜੀ ਪੰਜਾਬ ਦੀ ਸਿਆਸੀ ਮੰਚ ਦੀ ਕੀਤੀ ਹੈ, ਤੇ ਉਸ ਤੋਂ ਬਾਅਦ ਥੋੜੀ ਅੱਗੇ ਆਪਾਂ ਜਿਹੜੀ ਗੱਲਬਾਤ ਉਹ ਕਰੀਏ, ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਜੀ ਉਹ ਖੇਤੀ ਵਾਲਾ ਸੂਬਾ ਹੈ।
0: ਹਾਂਜੀ।
1: ਤੇ ਇਸ ਵੇਲੇ ਜਿਹੜਾ ਪੰਜਾਬ ਦਾ ਖੇਤੀ ਸੰਬੰਧੀ ਸਾਡੀ ਜਿਵੇਂ ਕਹਿੰਦੇ ਆ ਵੀ ਵਿਸਾਖੀ ਤੋਂ ਕਣਕ ਦੀ ਵਾਢੀ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਤੇ ਉਹ ਵਿਸਾਖੀ ਤੋਂ ਚੱਲਿਆ ਕਿਉਂਕਿ ਮੌਸਮ ਵਿਚ ਬਹੁਤ ਠੰਡਾ ਰਿਹਾ, ਤੇ ਉਸ ਤੋਂ ਬਾਅਦ ਫਿਰ ਹੁਣ ਜਿਵੇਂ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿਚ ਵਾਢੀ ਦਾ ਜ਼ੋਰ ਹੁੰਦਾ ਪੂਰਾ, ਤੇ ਉਹ ਤਾਂ ਹੁਣ ਵਾਜਵਾਜੀ ਗੱਲਾਂ ਗਈਆਂ ਕਿ ਜਿਹੜੇ ਕਹਿੰਦੇ ਸੀ ਵੀ ਦਾਤੀ ਨੂੰ ਲਵਾ ਦੇ ਘੁੰਗਰੂ ਵਾਢੀ ਕਰੂੰਗੀ ਬਰਾਬਰ, ਤੇ
0: ਕਦੀ ਘੁੰਗਰੂ ਹੀ ਲੱਗਦੇ ਹੁੰਦੇ ਦਾਤੀਆਂ। ਹਾਂਜੀ।
1: ਤੇ ਇਹ ਗੱਲ ਮੈਂ ਤਾਂ ਇਹ ਥੋੜੀ ਜਿਹੀ ਕੀਤੀ ਆ ਵੀ ਦੇਖੋ ਇਸ ਵੇਲੇ ਜਿਹੜਾ ਨਾ ਤਾਂ ਪੰਜਾਬ ਦੇ ਕਿਸਾਨ ਘੱਟ ਨੇ
0: ਜੀ,
1: ਕਿਸਾਨ ਘੱਟ ਤੋਂ ਭਾਵ ਇਹ ਆ ਵੀ ਜਿਹੜੀਆਂ ਰੇਹਾਂ ਸਪਰੇਹਾਂ ਨੇ ਉਹ ਬੇਅੰਤ ਬੇਲੋੜੀਆਂ ਪੰਜਾਬ ਦੀ ਹਰ ਫਸਲ ਤੇ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਚਲੋ ਕਿਸਾਨ ਕਣਕ ਝੋਨਾ ਤਾਂ ਪ੍ਰਮੁੱਖ ਹੈ ਹੀ ਹੈ, ਉਸ ਤੋਂ ਬਿਨਾਂ ਸਬਜ਼ੀਆਂ ਵਗੈਰਾ ਜਾਂ ਹੋਰ ਦੇ ਉੱਪਰ। ਇਸ ਵਾਰ ਇਕਦਮ ਮੌਸਮ ਖਰਾਬ ਠੰਡਾ ਹੋਇਆ ਤੇ ਇਕਦਮ ਹੁਣ ਮੌਸਮ
0: ਦੇ ਫਲਾਂ ਦੇ ਉੱਤੇ ਕਣਕ ਤੋਂ ਵੀ ਜ਼ਿਆਦਾ ਸਪਰੇਹਾਂ ਹੁੰਦੀਆਂ।
1: ਹਾਂਜੀ ਹਾਂ, ਤੇ ਜਦੋਂ ਫਿਰ ਇੱਕ ਤਾਂ ਰੇਹ ਸਪਰੇਹ ਵਾਲੀ ਗੱਲ ਹੋ ਗਈ, ਇੱਕ ਮੌਸਮ ਬਹੁਤ ਠੰਡਾ ਹੋ ਗਿਆ ਤੇ ਜਿਹੜੀ ਕਣਕ ਆ ਗਈ ਉਹ ਸੁੰਗੜਨ ਲੱਗ ਗਈ।
0: ਅੱਛਾ,
1: ਉਸ ਤੋਂ ਬਾਅਦ ਫਿਰ ਬਾਜਵਾ ਜੀ ਇੱਕਦਮ ਹੀ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੇ ਵਾਢੀ ਆਪਣੀਆਂ ਕੰਬਾਈਨਾਂ ਸ਼ੁਰੂ ਕਰਤੀਆਂ ਤੇ ਥੋੜੇ ਦਿਨਾਂ ਦਾ ਸੀਜ਼ਨ ਆ ਜਿਹੜਾ ਉਹ ਚੱਲਿਆ, ਤੇ ਉਸ ਤੋਂ ਬਾਅਦ ਜਿਹੜੀਆਂ ਵਿੱਚ ਦੁਖਦਾਈ ਖਬਰਾਂ ਆਈਆਂ ਨੇ ਉਹ ਵੈਸੇ ਤਾਂ ਹਰ ਸਾਲ ਹੀ ਆਉਂਦੀਆਂ ਨੇ ਤੇ ਅਨੇਕਾਂ ਥਾਵਾਂ ਦੇ ਉੱਪਰ ਜਿਹੜੀ ਕਣਕ ਆ ਉਹਨੂੰ ਅੱਗ ਲੱਗੀ ਹੈ ਜੋ ਨਹੀਂ ਲੱਗਣੀ ਚਾਹੀਦੀ। ਤੇ ਇਹਦੇ ਨਾਲ ਹੋਰ ਤਾਂ ਚਲੋ ਜਿਹੜਾ ਕੁਦਰਤੀ ਵਰਤਾਰਾ ਹੋਇਆ, ਇੱਕ ਜਲੰਧਰ ਇਲਾਕੇ ਦੇ ਵਿੱਚੋਂ ਗੱਲਬਾਤ ਸਾਹਮਣੇ ਆਉਂਦੀ ਹੈ ਬਈ ਇੱਕ ਕੋਠੀ ਬਾਹਰ ਪਾਈ ਹੋਈ ਆ, ਉਹਦੇ ਵਿੱਚੋਂ ਰਾਤ ਨੂੰ ਤਾੜ ਤਾੜ ਬੰਬ ਪਟਾਕੇ ਜਿਹੜੀ ਆਤਿਸ਼ਬਾਜ਼ੀ ਆ ਉਹ ਚੱਲਦੀ ਹੈ
0: ਕੋਠੀ ਚੋਂ।
1: ਹਾਂਜੀ ਹਾਂਜੀ, ਜਦੋਂ ਚੱਲਦੀ ਆ ਜੀ ਉਹ ਫਿਰ ਜਾ ਕੇ ਰਾਤ ਨੂੰ ਕਣਕਾਂ ਦੇ ਵਿੱਚ ਵੀ ਜਾ ਕੇ ਨੇੜੇ ਤੇੜੇ ਲੱਗਦੀ ਆ ਤੇ ਕਿਤੇ ਧੁਰਕਦੀ ਹੋਈ ਤੇ ਸਵੇਰ ਨੂੰ
0: ਬਹੁਤ ਖਤਰਨਾਕ ਆ ਬਾਈ ਜਿਹੜੇ ਚੁਰ ਰਹੀਆਂ ਨੇ।
1: ਹਾਂਜੀ ਝੁਲਕਦੀ ਹੋਈ ਤੇ ਉਸ ਤੋਂ ਬਾਅਦ ਜੀ ਫਿਰ ਉਹ ਸਵੇਰ ਵੇਲੇ ਜਦੋਂ ਸੂਰਜ ਚੜਿਆ ਹਵਾ ਚੱਲੀ ਤੇ ਉਹਨੇ ਅੱਗ ਜਿਹੜੀ ਉਹ ਜ਼ੋਰ ਫੜ ਲਿਆ। ਇਹ ਮੈਂ ਗੱਲਬਾਤ ਤਾਂ ਸਾਂਝੀ ਕਰ ਰਿਹਾ ਗਾਲੀ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜੋ ਜਿੱਥੋਂ ਇਹ ਜੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਆ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹਨਾਂ ਦੇ ਦੋ ਮੈਂਬਰ ਅਮਰੀਕਾ ਦੇ ਵਿੱਚ ਸਰਕਾਰੀ ਤੌਰ ਤੇ ਪੱਕੇ ਹੋ ਕੇ ਜਾਂ ਕੋਈ ਡਿਗਰੀ ਵਗੈਰਾ ਜੋ ਕੁਛ ਕਰਕੇ ਵੀ ਉਹ ਪੱਕੇ ਹੋਏ ਤੇ ਉਹਨਾਂ ਦੀਆਂ ਖੁਸ਼ੀਆਂ ਇੱਥੇ ਆਤਿਸ਼ਬਾਜ਼ੀ ਨਾਲ ਮਨਾਈਆਂ ਗਈਆਂ ਤੇ ਜਿਹਦੇ ਵਿੱਚ 6.5 ਕਿੱਲੇ ਇੱਕ ਵਿਅਕਤੀ ਦੇ 2.5-3 ਕਿੱਲੇ ਮਤਲਬ ਕਿ ਵੀ 17-18 ਕਿੱਲੇ ਉਹ ਖੁਸ਼ੀਆਂ ਦੀ ਆਤਿਸ਼ਬਾਜ਼ੀ ਦੇ ਸਿਰਭੇਟ ਚੜ ਗਈਆਂ। ਤੇ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਬਾਜਵਾ ਜੀ ਵੀ ਜਰਮਨ ਵਾਲੇ ਵੀ ਪੱਕੇ ਹੁੰਦੇ ਨੇ, ਚੀਨ ਵਾਲੇ ਵੀ ਪੱਕੇ ਹੁੰਦੇ ਨੇ, ਉਹ ਕਿੱਥੇ ਆਤਿਸ਼ਬਾਜ਼ੀ ਚਲਾਉਂਦੇ।
0: ਇੱਕ ਗੱਲ ਹੈ ਬੱਬੀ ਜੀ, ਜਦੋਂ ਆਲੇ ਦੁਆਲੇ ਕਣਕਾਂ ਪੱਕੀਆਂ ਨੇ ਤੇ ਬੇਕੂਫਾਂ ਨੂੰ ਵੀ ਪਤਾ ਕਿ ਸ਼ੁਰਲੀ ਨੇ ਜਾ ਕੇ ਪਤਾ ਨਹੀਂ ਕਿੱਥੇ ਡਿੱਗਣਾ, ਕਿੱਥੇ ਕਿੱਦਾਂ ਦੇ ਲੋਕ ਨੇ।
1: ਮੈਂ ਬਾਜਵਾ ਜੀ ਤਾਂ ਹੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਦੇਖੋ ਚੈਨ ਵਾਲੇ ਵੀ ਜਰਮਨ ਵਾਲੇ ਵੀ ਹੋਰ ਦੁਨੀਆਂ ਸਾਰੇ ਪੱਕੇ ਹੁੰਦੇ ਆ, ਭਰਾਵੋ ਜੇ ਤੁਹਾਨੂੰ ਰੁਜ਼ਗਾਰ ਮਿਲਦਾ ਤੁਹਾਡੀ ਬਾਂਹ ਪ੍ਰਦੇਸ਼ਾਂ ਚ ਫੜੀ ਜਾਂਦੀ ਆ, ਠੀਕ ਹੈ। ਤੁਸੀਂ ਆ ਚੱਜ ਕਰਕੇ ਕਿਉਂ ਤੁਸੀਂ ਆ ਕਰਦੇ ਹੋ, ਉੱਥੇ 17 ਕਿੱਲੇ ਜਿਹੜੇ ਨੇ ਉਹ ਕਣਕ ਦੇ ਭੇਟ ਚੜ ਗਏ ਤੇ ਸਭ ਤੋਂ ਵੱਡੀ ਗੱਲ ਕਿ ਇੱਕ ਟਰੈਕਟਰ ਵੀ ਵਿਚਾਰਾ ਵਿੱਚ ਉਹਦੇ ਝੁਲਸ ਕੇ ਜਲ ਗਿਆ ਬੁਝਾਉਣ ਦੇ ਟਾਈਮ। ਬਾਕੀ ਜਿਹੜੀ ਅੱਗ ਸਪਾਰਕ ਨਾਲ ਲੱਗੀ ਆ ਜਾਂ ਤੂੜੀ ਬਣਾਉਣ ਨਾਲ ਲੱਗੀ ਆ ਉਹ ਗੱਲ ਅਲੱਗ ਆ, ਪਰ ਇਹ ਅੱਗ ਆ ਜਿਹੜੀ ਖੁਸ਼ੀਆਂ ਦੀ ਆਤਿਸ਼ਬਾਜ਼ੀ ਨੇ ਕੀ ਕੁਛ ਸਾੜਤਾ, ਇਹ ਗੱਲ ਆਪਣੇ ਅਲੱਗ ਦੇ ਵਿੱਚ ਅਲੱਗ ਆ ਤੇ ਬਹੁਤ ਚਰਚਾ ਵਿੱਚ ਵੀ ਰਹੀ
0: ਤੇ ਬੁਰੀ ਵੀ ਬਹੁਤ ਆ ਜੀ।
1: ਤੇ ਬਾਕੀ ਬਾਜਵਾ ਜੀ ਇਸ ਤਰ੍ਹਾਂ ਬਈ ਜਿਹੜੇ ਆਪਣੇ ਪੰਜਾਬ ਸਰਕਾਰ ਹੈ ਤੇ ਚਾਹੇ ਉਹ ਮੁੱਖ ਮੰਤਰੀ ਨੇ ਚਾਹੇ ਗੁਰਮੀਤ ਸਿੰਘ ਕੁੜੀਆ ਖੇਤੀਬਾੜੀ ਮੰਤਰੀ ਨੇ ਕੁਛ ਵੀ ਨੀ, ਉਹ ਕਿਸਾਨਾਂ ਦੇ ਨਾਲ ਵਾਅਦੇ ਕਰਦੇ ਨੇ ਵੀ ਅਸੀਂ ਤੁਹਾਨੂੰ ਮੰਡੀ ਚ ਬੈਠਣ ਨੀ ਦੇਣਾ, ਆ ਨੀ ਕਰਨ ਦੇਣਾ, ਕਿਸਾਨਾਂ ਨੂੰ ਰੋਣ ਨੀ ਦੇਣਾ, ਪਰ ਇਸ ਵਾਰ ਜਿਹੜੀ ਸਰਕਾਰੀ ਖਰੀਦ ਹੈ ਜਾਂ ਜੋ ਸਰਕਾਰੀ ਪ੍ਰਬੰਧ ਨੇ ਵੈਸੇ ਤਾਂ ਉਹ ਹਰ ਸਾਲ ਹੀ ਖਰਾਬ ਹੁੰਦੇ ਨੇ ਕਿਉਂਕਿ ਕੁਝ ਮੌਸਮ ਹੋ ਜਾਂਦਾ, ਕੁਝ ਇਕਦਮ ਸਾਰੀ ਫਸਲ ਇਕੱਠੀ ਆ ਜਾਂਦੀ ਹੈ। ਹਾਂ, ਤੇ ਬੈਟਰੀ ਵਿਚਾਰੇ ਮੰਡੀਆਂ ਦੇ ਵਿਚ ਰੁੜੇ ਨੇ ਤੇ ਇਹ ਤਾਂ ਮੈਂ ਗੱਲ ਕੀਤੀ ਆ ਵੀ ਜਿਹੜੀ ਸੋਨ ਸੁਨਹਿਰੀ ਸਾਡੀ ਫਸਲ ਕਣਕ ਦੀ ਆ ਜਿਹਦੇ ਵਿਚ ਕਿਸੇ ਵੇਲੇ ਜਿਵੇਂ ਕਹਿੰਦੇ ਆ ਵੀ ਕਣਕ ਵੱਢਣ ਲਈ ਮੰਗ ਪਾਈ ਜਾਂਦੀ ਸੀ, ਲੋਕ ਇਕੱਠੇ ਹੋ ਕੇ ਕਣਕ ਵੱਢਦੇ ਸੀ ਇੱਕ ਦੂਜੇ ਦੀ ਤੇ ਫਿਰ ਹਾਂ ਕਿਸ ਤਰ੍ਹਾਂ ਤੇ ਉਥੋਂ ਫਿਰ ਚੌ ਸ਼ਗਨਾਂ ਦੇ ਨਾਲ ਜਿਹੜੇ ਸੀਰੀ ਸੀਗੇ ਲੇਬਰ ਮਜ਼ਦੂਰ ਸੀ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਦਾ ਸੀ, ਇਹ ਸਾਰਾ ਕੁਝ ਇਸ ਵੇਲੇ ਬਿਲਕੁਲ ਖਤਮ ਹੋ ਚੁੱਕਿਆ। ਹਾਂ, ਤੇ ਮਸ਼ੀਨੀ ਯੁੱਗ ਤਾਂ ਹੈ, ਠੀਕ ਹੈ, ਮਿੰਟੋ ਮਿੰਟੀ ਕਮਾਇਨਾ ਫਿਰ ਕੇ ਕਰ ਦਿੰਦੀਆਂ ਨੇ, ਪਰ ਜਿਹੜੀਆਂ ਰਸਮਾਂ ਰਿਵਾਜ ਸੀ ਜਿਹੜੀ ਤੁਸੀਂ ਗੱਲ ਕਰ ਕਿਹੜੇ ਸੰਤ ਰਾਮ ਦਾਸ ਸੀ ਉਹਨਾਂ ਦੀ ਗੱਲ ਲਾ ਕੇ ਸਿਰੀ ਦੇ ਜੱਟ ਰੋਵੇ, ਉਹ ਗੱਲਾਂ ਬਾਤਾਂ ਹੁਣ ਜਿਹੜੀਆਂ ਉਹ ਨਹੀਂ ਹੈਗੀਆਂ, ਨਾ ਉਹ ਜੱਟ ਰਹੇ ਨੇ ਤੇ ਨਾ ਉਹ ਸਿਰੀ ਰਹੇ ਨੇ, ਤੇ ਹੁਣ ਜੇਕਰ ਜੱਟ ਦੀ ਸਾਂਝ ਪਈ ਹੋਈ ਹੈ ਤਾਂ ਉਹ ਉਸ ਪ੍ਰਵਾਸੀ ਰਾਮੂ ਦੇ ਨਾਲ ਪਈ ਹੋਈ ਹੈ ਜਿਹੜਾ ਕਹਿੰਦਾ ਜੀ ਸਰਦਾਰ ਜੀ ਸਰਦਾਰਨੀ ਜੀ ਤੁਮ ਕੋਈ ਫਿਕਰ ਨਾ ਕਰੋ, ਹਮ ਆਪਕੇ ਲਈ ਹੈ।
0: ਬਿਲਕੁਲ ਬਿਲਕੁਲ, ਹੋਰ ਸਰਦਾਰਨੀਆਂ ਦੀ ਚਾਹ ਵੀ ਬਈਏ ਬਣਾਉਂਦੇ ਨੇ।
1: ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਗੱਲ ਵਰਣਨ ਕਰਨਾ ਸੀ ਵੀ ਸਾਡਾ ਜਿਹੜਾ ਇਹ ਖਾਸ ਤੌਰ ਤੇ ਕਣਕ ਵਾਲਾ ਵਿਸਾਖੀ ਵਾਲਾ ਤਿਉਹਾਰ ਸੀ ਜਿੱਥੋਂ ਤਿਉਹਾਰ ਤੋਂ ਕਣਕ ਸ਼ੁਰੂ ਹੁੰਦੀ ਸੀ ਤੇ ਚੌਵਾਂ ਛਗਨਾਂ ਵਾਲਾ ਬੜਾ ਪੰਜਾਬ ਦਾ ਵਿਰਾਸਤੀ ਖੇਤੀ ਖੁਰਾਕ ਸੀ ਇਹ। ਚਲੋ ਵਿਰਾਸਤੀ ਤਿਉਹਾਰ ਵਿਸਾਖੀ ਤਾਂ ਹੈ
0: ਜੀ। ਸਰਕਾਰ ਨੂੰ ਚਾਹੀਦਾ ਨਹੀਂ ਕਿ ਫਸਲਾਂ ਦੀ ਇੰਸ਼ੋਰੈਂਸ ਦੀ ਕੋਈ ਸਕੀਮ ਜਾਂ ਕੋਈ ਕੋਈ ਜੁਗਤ ਲੜਾਏ ਵੀ ਇਹਨਾਂ ਦੀ ਇੰਸ਼ੋਰੈਂਸ ਹੋਏ ਜੇ ਕਿਤੇ ਕੋਈ ਗੜੇਮਾਰ ਹੋ ਜਾਏ ਸੜ ਜਾਏ ਤੇ ਉਹਨਾਂ ਨੂੰ ਕਮ ਸੇ ਕਮ ਵਿਚਾਰਿਆਂ ਨੂੰ ਪੈਸੇ ਮਿਲਣਗੇ। ਇਹੋ ਜਿਹਾ ਕੋਈ ਕੋਈ
1: ਜਿਹੜੀ ਇਹ ਤੁਸੀਂ ਬਾਜਵਾਜੀ ਗੱਲ ਕੀਤੀ ਹੈ ਨਾ ਫਸਲਾਂ ਦੀ ਇੰਸ਼ੋਰੈਂਸ ਵਾਲੀ ਗੱਲ,
0: ਹਾਂਜੀ
1: ਕਾਰਪਸ ਇੰਸ਼ੋਰੈਂਸ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਉਸ ਤੋਂ ਬਿਨਾਂ ਇਹ ਗੱਲ ਇਸ ਤਰ੍ਹਾਂ ਵੀ ਹੈ ਵੀ ਦੇਸ਼ ਨੂੰ ਆਜ਼ਾਦ ਹੋਏ ਨੂੰ ਕਿੰਨਾ ਚਿਰ ਹੋ ਚੁੱਕਿਆ ਹੈ, ਖੇਤੀ ਪ੍ਰਧਾਨ ਦੇਸ਼ ਸਾਡਾ ਤੇ ਉਸ ਤੋਂ ਬਿਨਾਂ ਉਹ ਦ੍ਰਿਸ਼ ਵੀ ਨੇ ਜਦੋਂ ਅਮਰੀਕਾ ਤੋਂ ਕਣਕ ਭਾਰਤ ਲਈ ਮੰਗਾਈ ਜਾਂਦੀ ਸੀ, ਹੋਰ ਦੇਸ਼ਾਂ ਤੋਂ ਕਣਕ ਖਾਦ ਖੁਰਾਕ ਬੁਲਾਈ ਜਾਂਦੀ ਸੀ,
0: PB18 ਕਣਕ ਹੁੰਦੀ ਸੀ ਬੜੀ ਭੈੜੀ ਜੀ।
1: ਹਾਂ ਤੇ ਸਾਡੇ ਕਿਸਾਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਸਮੁੱਚੇ ਭਾਰਤ ਦੇ ਜਿਹੜੇ ਅੰਨ ਭੰਡਾਰ ਨੇ ਉਹ ਬਹੁਤ ਜ਼ਿਆਦਾ ਭਰ ਦਿੱਤੇ ਗਏ। ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਸਖ਼ਤ ਮਿਹਨਤ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਹੋਵੇ ਚਾਹੇ UP ਦੇ ਵਿੱਚ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਹੋਣ, ਊਧਮ ਸਿੰਘ ਨਗਰ, ਮਤਲਬ ਮੇਰੀ ਗੱਲ ਕਹਿਣ ਦਾ ਵਾਜਵਾ ਜੀ ਇਹ ਹੈ ਬਈ ਸਖ਼ਤ ਮਿਹਨਤ ਕੀਤੀ ਫਸਲਾਂ ਦੀ ਗੱਲ ਜਿਹੜੀ ਤੁਸੀਂ ਇਨਸ਼ੋਰ ਦੀ ਕੀਤੀ ਹੈ ਮੈਂ ਉੱਥੇ ਫਿਰ ਲੈ ਕੇ ਆ ਰਿਹਾ ਕਿ ਸਾਡੇ ਦੇਸ਼ ਦੇ ਜਿਹੜੇ ਆਪਣੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ ਜਿਹੜੇ ਕਿ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਸੀ ਤੇ ਉਹਨਾਂ ਨੇ ਕਿਸਾਨਾਂ ਦੇ ਲਈ ਬਹੁਤ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ। ਨਾਰਾ ਵੀ ਉਸ ਵੇਲੇ ਕਿਉਂਕਿ ਫੌਜ ਦੇ ਵਿੱਚ ਲੋਕ ਭਰਤੀ ਹੁੰਦੇ ਸੀ ਜੈ ਜਵਾਨ ਤੇ ਜੈ ਕਿਸਾਨ। ਉਸ ਤੋਂ ਬਾਅਦ ਦੇਸ਼ ਨੇ ਤਰੱਕੀ ਕੀਤੀ, ਬਹੁਤ ਕੁਝ ਸਾਹਮਣੇ ਆਇਆ, ਪਰ ਬੜੇ ਅਫਸੋਸ ਦੀ ਗੱਲ ਹੈ ਬਾਜਵਾ ਜੀ ਕਿ ਇਸ ਤਰੱਕੀ ਉੱਨਤੀ ਦੇ ਵਿੱਚ ਨਵੇਂ ਨਵੇਂ ਬੀਜ ਆ ਗਏ, ਨਵੇਂ ਨਵੇਂ ਰੇਹਾਂ ਸਪਰੇਆਂ ਆ ਗਈਆਂ, ਨਵੇਂ ਨਵੇਂ ਯੂਰੀਆ ਖਾਦ ਆ ਗਏ, ਨਵੀਆਂ ਨਵੀਆਂ ਖੋਜਾਂ ਹੋ ਗਈਆਂ, ਪੰਜਾਬ ਯੂਨੀਵਰਸਿਟੀ ਲੁਧਿਆਣਾ ਪ੍ਰਤਾਪ ਸਿੰਘ ਕਹਿਰ ਉਹਨਾਂ ਨੇ ਬਣਾ ਦਿੱਤੀ, ਹੋਰ ਦੇਸ਼ ਦੇ ਵਿੱਚ ਅਦਾਰੇ ਬਹੁਤ ਚੱਲ ਰਹੇ ਨੇ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ। ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਹੜੀ ਗੱਲ ਤੁਸੀਂ ਸ਼ੋਹੀ ਆ ਇੰਸ਼ੋਰੈਂਸ ਵਾਲੇ, ਜਿਵੇਂ ਬਾਹਰ ਪਾਵਰ ਇੰਸ਼ੋਰੈਂਸ ਹੋ ਰਿਹਾ ਅਨੇਕਾਂ ਦੂਜੀਆਂ ਕੰਟਰੀਆਂ ਦੇ ਵਿੱਚ, ਉਹ ਮਾਮਲਾ ਸਵਾਮੀ ਨਾਥ ਜਿਹੜੀ ਕਮਿਸ਼ਨ ਦੀ ਇੱਕ ਰਿਪੋਰਟ ਲੰਮੇ ਸਮੇਂ ਤੋਂ ਭਾਰਤ ਵਿੱਚ ਚੱਲ ਰਹੀ ਹੈ ਉਹਦੇ ਵਿੱਚ ਵੀ ਹੈ। ਉਸ ਤੋਂ ਬਿਨਾਂ ਜਿਹੜਾ ਦਿੱਲੀ ਵਿਚਲਾ ਕਿਸਾਨ ਜੋ ਮੋਰਚਾ ਚੱਲਿਆ ਉਹਦੇ ਵਿੱਚ ਵੀ ਇਹ ਪ੍ਰਮੁੱਖ ਸੀ ਵੀ MSP ਵਗੈਰਾ ਦੇ ਨਾਲ ਨਾਲ ਸਮੁੱਚੇ ਕਿਸਾਨਾਂ ਭਾਰਤ ਦੇ ਕਿਸਾਨਾਂ ਦੀ ਖੇਤੀ ਦੇ ਅਨੁਸਾਰ ਵਾਤਾਵਰਣ ਅਨੁਸਾਰ ਜਲਵਾਯੂ ਅਨੁਸਾਰ ਮੀਂਹ ਕਣੀ ਅਨੁਸਾਰ ਇੰਸ਼ੋਰੈਂਸ ਜਿਹੜੀ ਉਹ ਬਹੁਤ ਜ਼ਰੂਰੀ ਹੈ
0: ਜੀ।
1: ਪਰ ਬਾਜਵਾ ਜੀ ਹੈਰਾਨੀ ਇਸ ਗੱਲ ਦੀ ਹੈ ਕਿ ਉਧਰ ਲਾਲ ਬਹਾਦਰ ਸ਼ਾਸਤਰੀ ਉਹਨਾਂ ਦਾ ਸਮਾਂ ਬਹੁਤ ਪਿੱਛੇ ਲੰਘ ਗਿਆ, ਇੰਦਰਾ ਗਾਂਧੀ ਵਾਲਾ ਵੀ ਲੰਘ ਗਿਆ ਤੇ ਸਾਰਾ ਕੁਛ ਲੰਘੀ ਗਿਆ, ਪਰ ਜਿਹੜੇ ਇਸ ਕਿਸਾਨ ਦੀ ਦੁਰਦਸ਼ਾ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਦੁਰਦਸ਼ਾ ਤੋਂ ਹੁਣ ਭਾਵ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਕਣਕ ਆਪਣੀ ਸੋਨੇ ਰੰਗੀ ਹੈ ਜਿਹੜੀ ਉਹ ਮੰਡੀਆਂ ਚ ਲੈ ਕੇ ਆ ਗਏ। ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਹਦੇ ਕੋਈ ਖਰੀਦ ਪ੍ਰਬੰਧ ਨੀ, ਕੁਛ ਉਹ ਨੀ, ਇਥੋਂ ਤੱਕ ਬਾਜਵਾ ਜੀ ਜਿਹੜੀ ਮੰਡੀ ਦੇ ਵਿੱਚ ਕਿਸਾਨਾਂ ਨੇ ਕਈ ਕਈ ਦਿਨ ਮੱਛਰ ਲੜਾਉਣਾ, ਰਾਤ ਨੂੰ ਬੈਠਣਾ ਪੈਣਾ, ਉਥੇ ਪਾਣੀ ਦੇ ਉਚਿਤ ਪ੍ਰਬੰਧ ਨੀ ਹੈਗੇ, ਉਥੇ ਸ਼ੈਡਾਂ ਦੇ ਉਚਿਤ ਪ੍ਰਬੰਧ ਨੀ ਹੈਗੇ, ਜੇਕਰ ਮੌਸਮ ਹੁੰਦਾ ਤਾਂ ਬਾਹਰ ਕਣਕ ਭਿੱਜਦੀ ਆ ਬੋਰੀਆਂ ਦੇ ਵਿੱਚ। ਹੁਣ ਜਿੱਥੇ ਹਾਲੇ ਤੱਕ ਖੇਤੀ ਕ੍ਰਾਂਤੀ ਐਲਾਨੀ ਜਾਵੇ, ਸੂਬਾ ਖੇਤੀ ਪ੍ਰਧਾਨ ਦੇਸ਼ ਹੋਵੇ, ਪੰਜਾਬ ਤਾਂ ਹੈ ਹੀ ਖੇਤੀ ਦੇ ਉੱਪਰ ਨਵੇਂ ਖੋਜਾਂ ਵਿੱਚ, ਉਸ ਸਥਾਨਾਂ ਦੇ ਉੱਪਰ ਆ ਕੇ ਵੀ ਹਾਲੇ ਜਿਹੜੀ ਇੰਸ਼ੋਰੈਂਸ ਵਾਲੇ ਖੇਤੀ ਦੀ ਗੱਲਬਾਤ ਆ ਉਹ ਕੋਈ ਨੀ, ਕਿਸੇ ਕਿਸਮ ਦੀ ਕੋਈ ਗੱਲਬਾਤ ਨੀ ਹੈ। ਤੇ ਇਹਦੇ ਵਿੱਚ ਹੁਣ ਵੱਡੀ ਤਰਾਸਦੀ ਹੋਈ ਹੈ ਕਿ ਜਿਵੇਂ ਪੰਜਾਬ ਜਾਂ ਭਾਰਤ ਦੇ ਰਾਜਨੀਤਿਕ ਆਗੂਆਂ ਨੇ ਦੁਨੀਆਂ ਦੇ ਨਾਲ ਸਾਡੇ ਲੋਕਾਂ ਦੇ ਨਾਲ ਅਨੇਕਾਂ ਧੋਖੇ ਕੀਤੇ ਨੇ, ਉਹ ਖੇਤੀਬਾੜੀ ਵਾਲੇ ਮਾਮਲੇ ਵਿੱਚ ਵੀ ਇੱਕ ਮੈਂ ਇਹਨੂੰ ਧੋਖਾ ਹੀ ਕਹਾਂ। ਬਾਕੀ ਹੁਣ ਤੁਸੀਂ ਜਿਹੜੇ ਚਾਹੇ ਜਰਮਨ ਦਾ ਜਾਂ ਹੋਰ ਅਨੇਕਾਂ ਦੇਸ਼ਾਂ ਦੇ ਵਿੱਚ ਘੁੰਮੇ ਹੋ ਵੀ ਉੱਥੇ ਹਾਲੇ ਪਿਛਲੇ ਸਮੇਂ ਦੇ ਵਿੱਚ ਮੈਂ ਥੋੜੀ ਜਾਣਕਾਰੀ ਵੀ ਇਕੱਤਰ ਕੀਤੀ ਹੈ ਬਈ ਉੱਥੇ ਇਹ ਗੱਲਾਂ ਪੱਕੇ ਤੌਰ ਉੱਤੇ ਹੈਗੀਆਂ ਨੇ ਤੇ ਇਸ ਬਾਰੇ ਤੁਸੀਂ ਵੀ ਜਾਣਕਾਰੀ ਜ਼ਰੂਰ ਦਿਓ
0: ਜੀ। ਇੰਸ਼ੋਰੈਂਸ ਇੱਥੇ ਹਰ ਇੱਕ ਚੀਜ਼ ਦੀ ਹੈ, ਤਕਰੀਬਨ
1: ਕਈ
0: ਤੁਹਾਡੇ ਘਰਾਂ ਦੀ ਤੁਹਾਡੇ ਕਿਸੇ ਨੂੰ ਤੁਹਾਡਾ ਸਾਈਕਲ ਹੀ ਕਿਸੇ ਦੇ ਦੂਜੇ ਦੇ ਨਾਲ ਖਹਿ ਜਾਂਦਾ ਤੁਹਾਡੇ ਘਰ ਅੱਗੋਂ ਕੋਈ ਬੰਦਾ ਬਰਫ਼ ਤੋਂ ਤਿਲ ਕੇ ਡਿੱਗ ਪੈਂਦਾ ਮਤਲਬ ਕਿ ਬੜੀ ਤਰ੍ਹਾਂ ਦੀਆਂ ਹਰ ਕੋਈ ਇਨਸ਼ੋਰਡ ਹੈ ਇੱਥੇ ਹਰ ਲਹਿਜੇ ਤੋਂ ਇਨਸ਼ੋਰਡ ਹੈ ਤੇ ਘਰ ਦੀ 10-12 ਤਰ੍ਹਾਂ ਦੀ ਇਨਸ਼ੋਰੈਂਸ ਹੈ ਵਾਹਨਾਂ ਦੀਆਂ ਇਨਸ਼ੋਰੈਂਸਾਂ ਤੁਹਾਡੀ ਇਨਸ਼ੋਰੈਂਸ ਆਪਣੀ ਹੈਲਥ ਦੀ ਇਨਸ਼ੋਰੈਂਸ ਹੈ ਬੀਮੇ ਨੇ ਬਹੁਤ ਕੁਛ ਹੈ ਤੇ ਤਕਰੀਬਨ ਲੋਕ ਇਨਸ਼ੋਰਡ ਨੇ ਹਰ ਜਿਹੜੀਆਂ ਖਾਸ ਚੀਜ਼ਾਂ ਨੇ ਸਾਰੀਆਂ ਤੋਂ ਦੇਖੋ ਮੈਂ ਮੇਰੇ ਕੋਲ ਆਉਂਦਿਆਂ ਜਾਂਦਿਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਅਣਜਾਣੇ ਉਹ ਵੀ ਇਨਸ਼ੋਰੈਂਸ ਹੋਈ ਹੈ ਸਾਡੀ ਤੇ ਤੁਸੀਂ ਹਿਸਾਬ ਲਾ ਤਕਰੀਬਨ ਇਨਸ਼ੋਰੈਂਸ ਹਰ ਚੀਜ਼ ਦੀ ਹੈਗੀ ਹੈ
1: ਤਾਂ ਹੀ ਤਾਂ ਬਾਜਵਾ ਜੀ ਇਹ ਗੱਲ ਹੈ ਵੀ ਜਿਹੜਾ ਬੰਦਾ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾਂਦਾ ਉੱਥੋਂ ਦੀ ਚਕਾਚੌਂਦ ਉੱਥੋਂ ਦੀਆਂ ਸਹੂਲਤਾਂ ਉੱਥੋਂ ਦਾ ਵਾਤਾਵਰਣ ਉੱਥੋਂ ਦਾ ਡਿਸਿਪਲਿਨ ਉੱਥੋਂ ਦੀ ਸਰਕਾਰੀ ਸਹਾਇਤਾ ਦੇ ਕੇ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ
0: ਸਾਡੇ ਫਿਰ ਉਹ ਵਾਪਸ ਨਹੀਂ ਆਉਂਦੇ ਜਿਹੜੇ ਇੱਕ ਵਾਰੀ ਆ ਜਾਂਦੇ ਨੇ
1: ਅਗਲਾ ਕਹਿੰਦਾ ਵੀ ਮਸੀਂ ਸਾਨੂੰ ਮੌਕਾ ਮਿਲਿਆ ਇੱਥੇ ਜਿਹੜੀ ਕੁਰਬਲ ਕੁਰਬ ਨਾ ਜਿਵੇਂ ਕੀੜੀਆਂ ਦਾ ਭੌਣ ਤੇ ਕੀੜੇ ਕੁਰਬਲ ਕੁਰਬਲ ਕਰਦੇ ਫਿਰਦੇ ਨੇ
0: ਉਸ ਤਰ੍ਹਾਂ ਸਾਨੂੰ ਜੇ 25-25 ਕਿੱਲਿਆਂ ਦੇ ਮਾਲਕ ਘਰਾਂ ਦੇ ਟਰੈਕਟਰ ਤੇ ਸਾਰਾ ਕੁਛ ਉਹ ਜਦੋਂ ਅਮਰੀਕਾ ਤੋਂ ਇਧਰੋਂ ਉਧਰੋਂ ਡਿਪੋਰਟ ਹੁੰਦੇ ਨੇ ਰੋਂਦੇ ਆਉਂਦੇ ਨੇ ਆਪਣੇ ਘਰ ਨੂੰ ਕਦੀ ਕੋਈ ਬੰਦਾ ਆਪਣੇ ਘਰ ਨੂੰ ਰੋਂਦਾ ਆਉਂਦਾ ਵੇਖਿਆ ਤੁਸੀਂ ਚੰਗੀ ਭਲੀ ਜਾਇਦਾਦਾਂ ਦੇ ਮਾਲਕ ਤੇ ਫਿਰ ਉਹ ਸੋਚਦੇ ਨੇ ਆਣ ਕੇ ਇੰਡੀਆ ਦੇ ਵਿੱਚ ਵੀ ਜਦੋਂ ਦਾ ਲੱਗੇਗਾ ਫਿਰ ਨਿਕਲ ਜਾਣਾ ਇੱਥੋਂ ਇਹ ਕਿਹੜੀ ਇੰਨੀ ਮਤਲਬ ਕਿ ਵੇਖ ਲਓ ਕਿੰਨੀ ਅੰਤਕਾਲ ਹੋਵੇਗੀ ਕਿਉਂ ਇਹ ਅੰਤਕਾਲ ਪੈਦਾ ਹੋਈ
1: ਨਹੀਂ ਦੇਖੋ ਬਾਜਵਾ ਜੀ ਜਿੱਥੇ ਕੋਈ ਵੀ ਦੇਸ਼ ਹੈ ਚਾਹੇ ਉਹ ਦੁਨੀਆਂ ਦਾ ਸਰਪੰਚ ਕਰ ਰਿਹਾ ਅਮਰੀਕਾ ਕੈਨੇਡਾ ਤੁਹਾਡੇ ਯੂਰਪੀਅਨ ਹੋਰ ਮੁਲਕ ਨੇ ਤੇ ਸਾਰੇ ਨੇ ਜਿਹੜੇ ਉਹ ਇਮਾਨਦਾਰੀ ਦੇ ਉੱਪਰ ਟਿਕੇ ਹੋਏ
0: ਜੀ ਬਿਲਕੁਲ ਵੇਖੋ ਇੱਥੇ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੇ ਕੋਈ ਜ਼ਰੂਰਤ ਵੀ ਨਹੀਂ ਕਿਸੇ ਦੀ ਪੈਂਦੀ ਕੋਈ ਰਿਸ਼ਵਤ ਦੇ ਰਿਸ਼ਵਤ ਅਗਰ ਇਹ ਨਹੀਂ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਅਗਰ ਰਿਸ਼ਵਤ ਹੈ ਤੇ ਉਹ ਮਿਲੀਅਨ ਮਿਲਿਆਰਡ ਉੱਪਰ ਦੇ ਲੈਵਲ ਤੇ ਕਿਤੇ ਹੋਵੇਗੀ ਥੱਲੇ ਨੇ ਕਿਸੇ ਦੇ ਨਾਲ ਕੋਈ ਰਾਏ ਨਹੀਂ ਤੁਸੀਂ ਸਾਡੇ ਚਾਚੇ ਦੇ ਪੁੱਤਰ ਹੋ ਜਾਂ ਕੋਈ ਸਿਫਾਰਿਸ਼ ਨਹੀਂ ਕਿਸੇ ਦੀ ਕਿਸੇ ਅੱਗੇ ਪੈਂਦੀ ਕੋਈ ਇਹੋ ਜਿਹੀ ਗੱਲ ਬਾਰੇ ਕਾਨੂੰਨ ਨਾਲ ਕਾਨੂੰਨ ਵਾਲੇ ਵੀ ਚੱਲਦੇ ਨੇ
1: ਉਹੀ ਗੱਲ
0: ਕਾਨੂੰਨ ਲਾਗੂ ਕਰਨਾ ਉਹ ਵੀ ਕਾਨੂੰਨ ਨਾਲ ਚੱਲਦੇ ਨੇ
1: ਜਿੱਥੇ ਹੁਣ ਤੁਹਾਡਾ ਪ੍ਰਧਾਨ ਮੰਤਰੀ ਹੈ ਕੋਈ ਤੁਹਾਡੇ ਹੋਰ ਵੱਡੇ ਦੇਸ਼ ਦੇ ਆਗੂ ਨੇ ਉਹ ਲੋਕਾਂ ਦੇ ਵਿੱਚ ਆਮ ਤੁਰੇ ਸ਼ਰੇਆਮ ਫਿਰਦੇ ਨੇ ਲੋਕਾਂ ਨੂੰ ਮਿਲਵਰਤਨ ਕਰਦੇ ਨੇ ਸ਼ੇਕ ਹੈਂਡ ਕਰਦੇ ਨੇ
0: ਗੱਲ ਹੀ ਨਹੀਂ ਮਤਲਬ ਕਿ ਜਿਹੜਾ ਆਮ ਸ਼ਹਿਰੀਆਂ ਵਾਂਗੂ ਆਉਂਦੇ ਜਾਂਦੇ ਕੋਈ 40-40 ਕਾਰਾਂ ਟੂ ਟਾਂ ਯੇ ਵੋ ਕੋਈ ਇਹੋ ਜਿਹੀ ਗੱਲਬਾਤ ਨਹੀਂ ਇੱਕ ਸਿਪਾਹੀ ਮਿਨਿਸਟਰ ਦਾ ਚਲਾਨ ਕਰ ਸਕਦਾ ਤੇ ਕੀਤੇ ਵੀ ਨੇ
1: ਸੋ ਮੈਂ ਹਾਂਜੀ
0: ਜੀ
1: ਮੈਂ ਉਹੀ ਗੱਲ ਕਹਿ ਰਿਹਾ ਸੀਗਾ ਜੀ ਬਈ ਜਿੱਥੇ ਸਾਰਾ ਕੁਛ ਬੇਈਮਾਨੀ ਦੀ ਦੀਵਾਰ ਦੇ ਉੱਪਰ ਖੜਾ ਹੋਵੇ ਜਿੱਥੇ ਹਰ ਟਾਈਮ ਬੇਈਮਾਨੀ ਕੀਤੀ ਜਾਵੇ ਉੱਥੋਂ ਫਿਰ ਅਸੀਂ ਕੀ ਕੁਝ ਭਾਲ ਸਕਦੇ ਹਾਂ ਤੇ ਹੋਰ ਵੇਖੋ ਵਾਜਵਾਈ ਜਿਹੜੀ ਤੁਸੀਂ ਗੱਲ ਖੇਤੀ ਇਨਸ਼ੋਰੈਂਸ ਦੀ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂ ਕਿ ਜਿਹੜੀ ਹੁਣ ਇਹ ਇਸ ਵੇਲੇ ਕਣਕ ਆ ਰਹੀ ਹੈ ਇਹ ਸਿੱਧੀ ਜ਼ਿਮੀਦਾਰਾਂ ਦੇ ਨਾਲ ਸੰਬੰਧ ਰੱਖਦੀ ਹੈ ਜ਼ਿਮੀਦਾਰਾਂ ਨੇ ਫਸਲ ਆਪਣੀ ਖੇਤਾਂ ਵਿਚ ਲਾਈ ਫਿਰ ਸਖ਼ਤ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਫਿਰ ਉਹ ਮੰਡੀ ਦੇ ਵਿਚ ਜਾਂਦੀ ਹੈ ਸਭ ਨੂੰ ਪਤਾ ਵੀ ਕਿੰਨਾ ਔਖਾ ਜਿਵੇਂ ਹੁਣ ਮੌਸਮ ਇਸ ਵੇਲੇ ਗਰਮੀ ਦਾ ਚੱਲ ਰਿਹਾ ਤੇ ਕਣਕ ਦੀ ਵਢਾਈ ਜ਼ੋਰਾਂ ਤੇ ਹੈ ਇਹਦੇ ਵਿਚ ਤੁਸੀਂ ਇਹ ਦੇਖੋ ਬਈ ਜਿਹੜੀਆਂ ਮੰਡੀਆਂ ਨੇ ਪੰਜਾਬ ਦੀਆਂ ਚਾਹੇ ਉਹ ਵੱਡੀ ਆ ਕੋਈ ਚਾਹੇ ਛੋਟੀ ਆ ਉੱਥੇ ਸਿਸਟਮ ਇਸ ਤਰ੍ਹਾਂ ਲਾਗੂ ਕੀਤਾ ਗਿਆ ਹੈ ਕਿ ਇੱਕ ਰੁਪਏ ਇੱਕ ਬੋਰੀ ਮਗਰ ਇੱਕ ਰੁਪਏ ਕਮਿਸ਼ਨ ਹੈ ਜਿਹੜਾ ਉਹ ਉੱਪਰੋਂ ਥੱਲੇ ਨੂੰ ਚੱਲ ਰਿਹਾ ਇੱਕ ਰੁਪਏ ਕਮਿਸ਼ਨ ਮੈਂ ਵਾਰ ਵਾਰ ਤਾਂ ਕਹਿ ਰਿਹਾ ਕਿ ਮੰਡੀ ਦੇ ਵਿੱਚ ਬੋਰੀ ਕਿੰਨੀ ਆਈ ਕਣਕ ਦੀਆਂ ਬੋਰੀਆਂ ਕਿੰਨੀਆਂ ਹੋਈਆਂ ਇੱਕ ਆਮ ਮੰਡੀ ਆ ਜਿਹੜੀ ਉਹਦੇ ਵਿੱਚ 7 ਲੱਖ ਦੇ ਲਗਭਗ ਬੋਰੀ ਦੀ ਗਿਣਤੀ ਹੁੰਦੀ ਹੈ ਜਿਹੜੀ ਪਿੰਡੂ ਮੰਡੀ ਗਿਣੀ ਜਾਂਦੀ ਹੈ ਜਿਹਦੇ ਵਿੱਚ 5-7 ਪਿੰਡ ਸਰਕਾਰ ਨੇ ਜ਼ੋਨ ਅਨੁਸਾਰ ਬਣਾਏ ਹੋਏ ਜਿੱਥੇ 5-7 ਲੱਖ ਬੋਰੀ ਹੁੰਦੀ ਹੈ ਉੱਥੇ ਫਿਰ 1-1 ਰੁਪਈਏ ਦੇ ਹਿਸਾਬ ਦੇ ਨਾਲ 1-1 ਰੁਪਈਆ ਜਿਹੜਾ ਬਾਜਬਾਜੀ ਦਾ ਤੇ ਉਹ ਦੇਖੋ ਫਿਰ ਵੀ 5 ਬੋਰੀਆਂ ਤੇ 5 ਲੱਖ ਬਣ ਗਿਆ।
0: ਹਾਂਜੀ
1: 1 ਰੁਪਈਆ ਬੱਬੀ ਜੀ ਦਾ ਤੇ 1 ਰੁਪਈਆ ਏਦਾਂ ਏਦਾਂ ਕਰਕੇ ਜਿਹੜੇ 5 ਰੁਪਈਏ ਨੇ ਉਹ ਪਤਾ ਨੀ ਕਿੰਨੇ ਪਾਸਿਆਂ ਚ ਵੰਡੇ ਜਾਂਦੇ ਨੇ। ਸੋ ਮੇਰੀ ਗੱਲ ਕਹਿਣ ਦਾ ਮਤਲਬ ਵੀ ਜਿੱਥੇ ਇੱਕ ਕਿਸਾਨ ਨੂੰ ਸਖ਼ਤ ਮਿਹਨਤ ਕਣਕ ਵਾਲੇ ਨੂੰ ਮੰਡੀ ਚ ਲੈ ਕੇ ਆਉਣ ਵਾਲੇ ਨੂੰ ਬਖਸ਼ਿਆ ਜਾ ਰਿਹਾ ਉੱਥੇ ਹੋਰ ਕਿਸੇ ਨੂੰ ਕਿਵੇਂ ਬਖਸ਼ਿਆ ਜਾ।
0: ਉਹ ਵੇਖ ਲੋ ਜਿਹੜੇ ਕੂਲਰਾਂ ਪੱਖਿਆਂ ਅੱਗੇ ਬੈਠੇ ਨੇ ਇਹ ਪੈਸੇ 5-5 ਲੱਖ 50-55 ਲੱਖ ਤੱਕ ਪਹੁੰਚ ਜਾਂਦਾ ਜੋ ਤੁਸੀਂ ਦੱਸਣ ਦੇ ਹੋ। ਇਹ
1: ਪਿੱਛੇ
0: 5 ਹੈ ਤੇ 5 ਕੁ ਲੱਖ ਲੈ ਗਏ ਨੇ ਤੇ 50-55 ਤੇ ਇਹ ਉਹਨਾਂ
1: ਦੀ ਜਾਂਦਾ। ਇਹ ਇੱਕ ਘਟਨਾਕ੍ਰਮ ਜਿਹੜਾ ਇਹ ਮੈਂ ਸਾਹਮਣੇ ਦਾਖਲ ਗੱਲ ਕਰ ਰਿਹਾ ਨਾ, ਇਹ ਕਿੱਥੋਂ ਨਿਕਲਿਆ ਕਿ ਜਿਹੜਾ ਇਸ ਲੋਕਲ ਮੰਡੀਆਂ ਦੇ ਵਿੱਚ ਢੋਆ ਢੁਆਈ ਲਈ ਸਾਧਨ ਵਰਤਿਆ ਜਾਂਦਾ ਉਹ ਲੋਕਲ ਟਰੱਕ ਯੂਨੀਅਨ ਨੇ। ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਵਿੱਚ ਟਰੱਕ ਯੂਨੀਅਨ ਭੰਗ ਕਰ ਦਿੱਤੀਆਂ ਸੀ। ਹਾਂਜੀ, ਪਰ ਫਿਰ ਵੀ ਹੁਣ ਜਿਹੜੇ ਆਪ ਵਾਲੇ ਨੇ ਹੁਣ ਅੱਜ ਕੱਲ ਮੂਹਰੇ ਇਨਕਲਾਬੀ ਬਣੇ ਹੋਏ ਨੇ, ਇਹਨਾਂ ਨੇ ਫਿਰ ਉਹ ਯੂਨੀਅਨ ਕਿਸੇ ਰੂਪ ਦੇ ਵਿੱਚ ਲਾਗੂ ਕੀਤੀਆਂ ਤੇ ਗੱਲ ਇਹ ਕਿੱਥੋਂ ਨਿਕਲੀ ਵੀ ਜੇਕਰ ਤੁਸੀਂ ਮੰਡੀ ਦਾ ਟੈਂਡਰ ਢੋਆ ਢੁਆਈ ਆਵਾਜਾਈ ਠੇਕੇਦਾਰ ਜੀ ਤੁਸੀਂ ਜੇ ਮੰਡੀ ਦਾ ਟੈਂਡਰ ਲੈਣਾ ਤਾਂ ਤੁਸੀਂ ਫਿਰ ਢੋਆ ਢਾਈ ਆਵਾਜਾਈ ਦੇ ਮਗਰ 1.5 ਰੁਪਈਆ ਰੱਖੋ। ਇਥੋਂ 1-1 ਰੁਪਈਆ ਜਿਹੜਾ ਕਿਸੇ ਨੂੰ ਮਹਿਸੂਸ ਹੀ ਨੀ ਹੋ ਰਿਹਾ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ।
0: ਚੱਲ ਕੋਈ ਨੀ, 1 ਰੁਪਈਏ ਦਾ ਕੀ ਆ ਵੀ ਜਿੱਧਰ ਨੂੰ ਜਾ ਰਿਹਾ ਉੱਥੇ ਤੇ ਢੇਰ ਲੱਗਦਾ ਜਾ ਰਿਹਾ ਨਾ,
1: ਉੱਥੇ ਢੇਰ ਲੱਗਦਾ ਜਾ। ਸੋ ਮੇਰੀ ਗੱਲ ਤੁਹਾਡੇ ਨਾਲ ਤਾਂ ਕਰਦਾ ਵਾਦਾ ਗੱਲਬਾਤ ਸੀ ਵੀ ਆਪਾਂ ਤਾਂ ਰੌਲਾ ਪਾ ਰਹੇ ਹਾਂ ਵੀ ਸਾਨੂੰ ਇਨਸ਼ੋਰ ਕਾਰਪੋਰੇਟ ਇਨਸ਼ੋਰ ਫਸਲ ਇਨਸ਼ੋਰ ਦਿੱਤਾ ਜਾਵੇ, ਪਰ ਉਥੋਂ ਜਿੱਥੋਂ 1-1 ਰੁਪਈਏ ਦੇ ਨਾਲ ਲੱਖਾਂ ਰੁਪਈਏ ਇਕੱਠੇ ਕੀਤੇ ਜਾ ਰਹੇ ਨੇ ਤੇ ਉੱਥੇ ਫਿਰ ਵਾਜਵਾ ਜੀ ਕਿਹੜਾ ਇਨਸ਼ੋਰੈਂਸ, ਕਿਹੜਾ ਕਿਸਾਨ, ਕਿਹੜੀ ਨੀਤੀ।
0: ਵੈਸੇ ਤੁਸੀਂ ਇੱਕ ਤੇ ਐਗਜ਼ਾਮਪਲ ਦਿੱਤੀ ਹੈ ਨਾ ਮੰਡੀ ਦੀ, ਤੁਸੀਂ ਕਿਸੇ ਦਫ਼ਤਰ ਚੱਲ ਜਾਓ, ਕਿਸੇ ਵੀ ਡਿਪਾਰਟਮੈਂਟ ਚ ਚੱਲ ਜਾਓ, ਹੁਣ ਇਹ ਰਿਸ਼ਵਤ ਤੇ ਘਰ ਕਰ ਗਈ ਹੈ ਤੇ ਲੋਕਾਂ ਨੇ ਐਕਸੈਪਟ ਹੀ ਕਰ ਲਈ ਹੈ ਕਿ ਇਹ ਰਿਸ਼ਵਤ ਨਹੀਂ ਇਹ ਸਰਕਾਰੀ ਫੀਸ ਹੈ।
1: ਦਫ਼ਤਰ ਸਰਕਾਰ ਦਫ਼ਤਰ ਦੀ ਵਾਜਵਾ ਜੀ ਗੱਲ ਬਾਅਦ ਦੇ ਵਿੱਚ ਹੈ। ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਵੀ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਮੰਡੀਆਂ ਨਾਲ ਜੁੜੇ ਹੋਏ ਨੇ, ਖੇਤੀਬਾੜੀ ਨਾਲ ਜੁੜੇ ਹੋਏ ਨੇ ਵੀ ਜਦੋਂ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੀ ਫਿਰ ਉੱਥੇ ਜਦੋਂ NRI ਬੰਦਿਆਂ ਨੇ ਵਾਜਵਾ ਜੀ ਵਰਗੇ ਨੇ ਆ ਕੇ ਕੋਈ ਰਜਿਸਟਰੀ ਕਰਾਉਣੀ ਹੈ ਪਲਾਟ ਦੀ, ਕੋਈ ਕੁਛ ਹੋਰ ਦੱਸਣਾ ਤੇ ਉਹਦੇ ਵਿੱਚ ਫਿਰ ਜਿਹੜਾ ਪਤਾ ਲੱਗਣਾ ਵੀ ਤਾਂ NRI ਹੈ, ਫਿਰ ਤੁਹਾਡੇ 1 ਰਜਿਸਟਰੀ ਦੇ ਵਿੱਚ 10 ਗੇੜੇ ਲਾਉਣੇ ਨੇ। ਇਹੋ ਜੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਆਉਂਦੇ ਨੇ, ਇਹੋ ਜੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਜਦੋਂ ਕਚਹਿਰੀਆਂ ਚ ਜਾਂਦੇ ਨੇ ਉਹ ਕਹਿੰਦੇ ਨੇ ਮੇਰੇ ਤੋਂ ਨੀ ਇਸ ਗਰਮੀ ਚ ਬਹਿ ਹੁੰਦਾ, ਕਲਰਕ ਸਾਹਿਬ ਜਿਵੇਂ ਕਰਨਾ ਕਰੋ ਇੱਕਣ ਫਸਾਇਆ ਜਾ।
0: ਸਰਕਾਰ ਕਹਿੰਦੀ ਹੈ ਨਾ ਜ਼ੀਰੋ ਟਾਲਰੈਂਸ ਰਿਸ਼ਵਤ ਤੇ ਨਸ਼ਿਆਂ ਤੇ, ਜਾਂ ਤੁਸੀਂ ਕਿਸੇ ਕਚਹਿਰੀ ਚ ਆ ਕੇ ਵੇਖ ਲੋ ਉੱਥੇ ਬੋਰਡ ਲੱਗੇ ਨੇ ਕਿ ਤਹਿਸੀਲਦਾਰ ਦੀ ਫੀਸ ਇੰਨੀ ਹੈ, ਪਟਵਾਰੀ ਦੀ ਇੰਨੀ ਹੈ, ਕੁਛ ਕਦੇ ਨਹੀਂ ਲੋਕ ਉਹਨਾਂ ਨੂੰ ਬਿਲਕੁਲ ਉਹਨਾਂ ਦੀ ਫੀਸ ਦੇਣੀ ਪੈਂਦੀ ਹੈ, ਉਹ ਸ਼ਰੇਆਮ ਉੱਥੇ ਹੀ ਬੈਠੇ ਜਾਣ ਡੇ ਨੇ ਪੈਸੇ ਇੰਨੀ। ਇਹ ਮੈਂ ਸਾਡੇ ਨਾਲ ਵਾਪਰਿਆ ਸਾਰਾ ਕੁਛ, ਮੈਂ ਇਹ ਸਾਰਾ ਕੁਛ ਵੇਖ
1: ਬਿਲਕੁਲ,
0: ਤੇ ਜੇ ਤੁਸੀਂ ਬਾਜਵਾ ਜੀ ਕਰੋਗੇ ਤੁਹਾਡਾ ਕੰਮ ਹੀ ਨਹੀਂ ਹੋਏਗਾ, ਜ਼ੋਰ ਲਾ ਲੋ ਜਿੱਥੇ ਤੁਹਾਡੇ।
1: ਮੈਂ ਜਿਹੜੀ ਗੱਲ ਲਹਿਜੇ ਚ ਕੀਤੀ ਸੀ ਉਹ ਤੁਸੀਂ ਸੁਣੀ ਨੀ ਵੀ ਜਦੋਂ NRI ਬੰਦਾ ਹੈਟ ਰੱਖ ਕੇ ਸਿਰ ਤੇ ਕਚਹਿਰੀ ਦੇ ਵਿੱਚ ਆਉਂਦਾ, ਵੱਖਰੇ ਰੂਪ ਦੇ ਵਿੱਚ ਆਉਂਦਾ, ਸੈਂਟ ਸੁੰਟ ਲੱਗਿਆ ਹੁੰਦਾ, ਸਾਰਾ ਕੁਛ ਹੁੰਦਾ, ਤੇ ਉਸ ਤੋਂ ਬਾਅਦ ਫਿਰ ਉਹ ਪਤਾ ਲੱਗਦਾ ਜੀ ਇਹ ਕੀ ਹੈ, ਇਹਨੂੰ ਕਹਿੰਦੇ 5-4 ਦੇ ਗੇੜੇ ਮਰਾਓ। ਜਦੋਂ ਬਾਜਵਾ ਜੀ ਹੋਣੀ ਇਹੋ ਜੀ ਗਰਮੀ ਦੇ ਵਿੱਚ ਗੇੜੇ ਮਾਰਦੇ ਨੇ ਬਾਹਰ ਨਿਕਲਦੇ ਨੇ ਤਾਂ ਉੱਥੇ ਅੱਗ ਤਪਸ ਪੈਂਦੀ ਆ, ਘਰ ਆਉਂਦੇ ਨੇ ਲਾਈਟ ਨੀ ਹੁੰਦੀ, ਤੇ ਫਿਰ ਕਹਿੰਦੇ ਬਈ ਵੀ ਜਿਹੜਾ ਕੁਛ ਮਰਜ਼ੀ ਕਰ, ਕਲਰਕ ਸਾਹਿਬ ਆ ਚੱਕ ਟੇਬਲ ਦੇ ਥੱਲੇ ਜੀ ਸਾਡਾ ਕੰਮ ਕਰ।
0: ਨਹੀਂ ਉਹ ਵਾਕਿਆ ਮੇਰਾ ਵਾਹ ਪਿਆ ਜੀ ਪਿਛਲੀ ਵਾਰੀ ਕਚਹਿਰੀਆਂ ਨਾਲ, ਔਰ ਮੈਂ ਹਿਸਾਬ ਲਾਇਆ ਕਿ ਸ਼ਰੇਆਮ ਸਾਰਾ ਪਟਵਾਰੀ ਦੀ ਵੱਖਰੀ, ਤਹਿਸੀਲਦਾਰ ਦਾ ਵੱਖਰਾ, ਉਹ ਸਾਰਾ ਰੇਟ ਦੱਸੀ ਜਾਂਦੇ ਨੇ ਇੰਨੇ ਇੰਨੇ ਇੰਨੇ ਇੰਨੇ, ਹਰ ਇੱਕ ਕੋਈ ਜਿੰਨੇ ਵੀ ਕਰਮਚਾਰੀ ਨੇ ਉੱਥੇ, ਤੇ ਕੈਬਨ ਚ ਹੀ ਬਹਿ ਕੇ ਫੜਨ ਡਏ ਸਨ ਪੈਸੇ।
1: ਬਾਜਵਾ ਜੀ ਜਿਹੜੇ ਵਸੀਕਾ ਨਿਵੇਸ਼ ਕਚਹਿਰੀਆਂ ਦੇ ਵਿੱਚ ਲੱਗੇ ਹੋਏ ਨਾ ਖੋਖਿਆਂ ਵਾਲੇ,
0: ਹਾਂਜੀ
1: ਉਹ ਅੱਡੇ ਹੀ ਇਹਦਾ ਕੰਮਾਂ ਲਈ ਬਣੇ ਹੋਏ ਨੇ।
0: ਮੈਂ ਤੇ ਡਾਇਰੈਕਟ ਫੜਦੇ ਵੇਖੇ ਸਨ ਪੈਸੇ ਉਹ ਸਾਰੇ ਲੋਕ।
1: ਹਾਂ, ਸੋ ਇਹ ਆ ਵੀ ਜਦੋਂ ਤੁਸੀਂ ਚਾਹੇ ਬਟਾਲੇ ਜਾਣਾ ਚਾਹੇ ਸਮਰਾਲੇ ਜਾਣਾ, ਇਸ ਤਰ੍ਹਾਂ ਦੀਆਂ ਗੱਲਾਂ ਬਣੀਆਂ ਹੋਈਆਂ ਨੇ ਵੀ ਤਹਿਸੀਲਦਾਰ ਸਾਹਿਬ ਨੇ ਇੱਕ ਘੁੱਗੀ ਮਾਰ ਦੇਣੀ ਆ, ਉਹ ਜਿਹੜੀ ਘੁੱਗੀ ਆ ਉਹਦਾ ਇਹ ਅਰਥ ਹੈ ਵੀ ਇਹ ਥਾਣੇ 20 ਨੰਬਰ ਕੈਬਨ ਦੇ ਵਿੱਚ ਜਾ ਕੇ ਆਪਣੀ ਰਜਿਸਟਰੀ ਲਿਖਾਓ ਜੀ।
0: ਬਿਲਕੁਲ
1: ਹਾਂ, ਰਜਿਸਟਰੀ ਇਹ ਫਿਰ ਪਤਾ ਲੱਗਦਾ ਰਜਿਸਟਰੀ ਕਿਵੇਂ ਯਾਰ ਕਿਹੜੀ ਲਿਖਾਉਣੀ। ਤੇ ਭਗਵੰਤ ਮਾਨ ਉਹ ਨੀ ਸਾਡੇ ਮੁੱਖ ਮੰਤਰੀ ਬੋਰਡ ਲਾ ਰਹੇ ਨੇ ਵੀ ਆ ਇਸ ਨੰਬਰ ਤੇ ਜੀ ਕਾਲ ਕਰੋ, ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ।
0: ਇਹਨਾਂ ਨੂੰ ਸਾਰਾ ਪਤਾ ਹੈ, ਤੁਸੀਂ ਕਾਲਾਂ ਕਿਉਂ ਉਡੀਕਦੇ ਹੋ, ਆਪਣੇ ਬੰਦੇ ਭੇਜੋ। ਹਾਂ, ਹਰ ਥਾਂ ਇਹੋ ਕੁਛ ਹੋਣ ਡਿਆ, ਫਲਾਇੰਗ ਸਕਵਾਡ ਭੇਜੋ। ਹਾਂ, ਸਾਰੇ ਜਿਹੜੇ ਚੈੱਕ ਕਰਨ ਵਾਲੇ ਨੇ ਆਪਣੇ ਖੁਫੀਆ ਵਿਭਾਗ ਦੇ ਬੰਦੇ ਭੇਜੋ। ਹਾਂ, ਹਰ ਕਚਹਿਰੀ ਦੇ ਵਿੱਚ ਜਿੰਨੇ ਮਰਜ਼ੀ ਫੜ ਲਓ, ਤੁਸੀਂ ਸਾਰੇ ਅਫਸਰ ਹੀ ਫੜ ਲਓਗੇ ਤੇ ਸਾਰਾ ਸਿਸਟਮ ਹੀ ਠੱਪ ਹੋ ਜਾਏਗਾ, ਕਿਉਂਕਿ ਸਾਰੇ ਹੀ ਤੇ ਰਿਸ਼ਵਤਖੋਰ ਨੇ ਤੇ ਕੰਮ ਹੁਣ ਕੌਣ ਕਰੇਗਾ, ਦਫ਼ਤਰ ਹੀ ਬੰਦ ਹੋ ਜਾਣਗੇ।
1: ਬਾਜਵਾ ਜੀ, ਰੋਪੜ ਦੇ ਵਿਚ ਇਕ ਤਹਿਸੀਲਦਾਰ ਦਾ ਕਲਰਕ 2 ਸਾਲ ਪਹਿਲਾਂ ਰਿਸ਼ਵਤ ਦੇ ਵਿਚ ਫੜਿਆ ਗਿਆ ਸ਼ਰੇਆਮ। ਉਸ ਤੋਂ ਬਾਅਦ ਕੀ ਗੱਲ ਹੁੰਦੀ ਹੈ ਬਈ, ਸਾਰੇ ਪੰਜਾਬ ਦੇ ਤਹਿਸੀਲਦਾਰਾਂ ਨੇ ਕਾਨੂੰਗੋਆ ਨੇ ਹੜਤਾਲ ਕਰ ਦਿੱਤੀ ਗਈ।
0: ਵੇਖੋ ਇਹਨੂੰ ਕਿਉਂ ਪਾਇਆ,
1: ਸਿੱਧੇ ਤੌਰ ਉਤੇ ਭ੍ਰਿਸ਼ਟਾਚਾਰ ਉਤੇ ਮੋਹਰ,
0: ਇਹਨੂੰ ਕਿਉਂ ਫੜਿਆ, ਇਤਰਾਜ ਕੀਤਾ। ਅਸੀਂ ਜੀ
1: ਬਿਲਕੁਲ,
0: ਅਸੀਂ ਹਾਇਰ ਸੈਕੰਡਰੀ ਚ ਪੜ੍ਹਦੇ ਹੁੰਦੇ ਹਾਂ, ਉਦੋਂ ਗੁਰਦਾਸਪੁਰ ਦੇ ਹਾਸਪਿਟਲ ਦੇ ਵਿਚ ਇਕ ਹੈਡ ਆਫ ਦੀ ਡਿਪਾਰਟਮੈਂਟ ਜਿਹੜਾ ਡਾਕਟਰ ਸੀ ਨਾ, ਉਹਨੇ ਨਰਸ ਨੂੰ ਕੋਈ ਅਪ ਸ਼ਬਦ ਛੇੜ ਦਿੱਤਾ, ਮਤਲਬ ਕਿ ਛੇੜਿਆ ਨਰਸ ਨੂੰ। ਨਰਸ ਅੱਗੋਂ ਉਹਨੂੰ ਉਹਦੇ ਨਾਲ ਲੜਨ ਲੱਗ ਪਈ ਤੇ ਉਹ ਜੀ ਮਸਲਾ ਖਿਲਰ ਗਿਆ ਤੇ ਉਹ ਨਰਸਾਂ ਨੇ ਕੀ ਕੀਤਾ, ਸਟ੍ਰਾਈਕ ਕਰ ਦਿੱਤੀ ਤੇ ਕੇਸ ਕਰ ਦਿੱਤਾ ਉਹ ਡਾਕਟਰ ਤੇ, ਕਿਉਂਕਿ ਉਹਨੇ ਇਕ ਦੋ ਨੂੰ ਹੋਰ ਵੀ ਛੇੜਿਆ ਸੀ। ਹੁਣ ਜਦੋਂ ਕੇਸ ਹੋ ਗਿਆ ਤੇ ਸਾਰੇ ਹਾਸਪਿਟਲ ਦੇ ਡਾਕਟਰਾਂ ਨੇ ਸਟ੍ਰਾਈਕ ਕਰ ਦਿੱਤੀ ਵੀ ਅਸੀਂ ਕੰਮ ਤੇ ਨਹੀਂ ਜਾਣਾ, ਸਾਡੇ ਤੇ ਮੁਕਦਮਾ ਨਾ ਕੀਤਾ ਜਾਏ, ਡਾਕਟਰਾਂ ਦਾ ਹੱਕ ਹੈ ਨਰਸਾਂ ਨੂੰ ਛੇੜਨਾ, ਇਹਦੇ ਵਿਚ ਕਿਹੜੀ ਏਡੀ ਗੱਲ ਹੈ, ਸਾਡੇ ਤੇ ਮੁਕਦਮਾ ਵਾਪਸ ਨਾ ਜਾਏ, ਇਹ ਸਾਡਾ ਹੱਕ ਹੈ। ਇਹ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਮਤਲਬ ਤਾਂ ਇਹੋ ਹੀ ਹੈ ਨਾ ਵੀ ਮੁਕਦਮਾ ਵਾਪਸ ਲਓ, ਡਾਕਟਰਾਂ ਨੇ ਤੇ ਥੋੜਾ ਬਹੁਤਾ ਨਰਸਾਂ ਨੂੰ ਛੇੜਨਾ ਹੀ ਹੁੰਦਾ, ਇਹਦੇ ਵਿਚ ਸ਼ਿਕਾਇਤ ਕਰਨ ਵਾਲੀ ਕਿਹੜੀ ਗੱਲ ਹੈਗੀ। ਤੇ ਉਹ ਕਾਫੀ ਮੁਕਦਮਾ ਚੱਲਦਾ ਰਿਹਾ, ਕਾਫੀ ਦੇਰ ਚੱਲਿਆ ਉਹ ਮੁਕਦਮਾ।
1: ਤੇ ਬਾਜਵਾ ਜੀ, ਇਸ ਤਰ੍ਹਾਂ ਗੱਲ ਆ ਬਈ, ਜਿਵੇਂ ਕਹਿੰਦੇ ਆ ਨਾ ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਹਾਂ ਤੇ ਹੁਣ ਵੀ ਚਲੋ ਗੱਲਾਂ ਬਾਤਾਂ ਇਹੀ ਹੈ, ਜਿਹੜਾ ਕੁਝ ਸਮਾਜ ਦੇ ਵਿਚ ਚੱਲ ਰਿਹਾ, ਪੰਜਾਬ ਦੇ ਵਿਚ ਚੱਲ ਰਿਹਾ, ਭਾਰਤ ਚੱਲ ਰਿਹਾ, ਦੁਨੀਆ ਚੱਲ ਰਿਹਾ, ਉਹੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ ਗੱਲਬਾਤ। ਹੁਣ ਤੁਸੀਂ ਇਹ ਦੇਖੋ ਬਈ, ਜਿਹੜਾ ਕੁਝ ਮੈਂ ਪਹਿਲਾਂ ਥੋੜੀ ਜਿਹੀ ਗੱਲਬਾਤ ਛੇੜੀ ਸੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ, ਬਈ ਆਮ ਆਦਮੀ ਪਾਰਟੀ ਨਾ ਦੇਖੋ ਤੁਸੀਂ ਕਿੰਨੇ ਕਿਹੜੇ ਹਿਸਾਬ ਦੇ ਨਾਲ ਕਿੰਨਾ ਜ਼ਬਰਦਸਤ ਰੱਖਿਆ ਆਮ ਆਦਮੀ ਪਾਰਟੀ ਖੂਬਸੂਰਤ। ਤੇ ਉਸ ਤੋਂ ਬਾਅਦ ਜੀ ਲੋਕਾਂ ਨੂੰ ਸਬਜਵਾਜ ਦਿਖਾਏ, ਸੋਸ਼ਲ ਮੀਡੀਆ ਨੇ ਕੀਤਾ, ਲੋਕ ਦੁਖੀ ਸੀ, ਇਧਰ ਨੂੰ ਚੱਲ ਪਏ, ਸਭ ਕੁਛ ਹੋ ਗਿਆ, ਬੱਚੇ NRI ਆ ਗਏ, ਕਿਉਂਕਿ NRI ਤੁਸੀਂ ਜਿਹੜੇ ਉਹ ਵੀ ਪੰਜਾਬ ਦੀ ਸੁੱਖ ਸ਼ਾਂਤੀ ਭਾਲਦੇ ਹੋ, ਪੰਜਾਬ ਦੀ ਖੈਰ ਸੁੱਖ ਮਨਾਉਂਦੇ ਆ,
0: ਬਹੁਤ ਜ਼ਿਆਦਾ ਪੰਜਾਬ ਦੀ ਖੈਰ ਸੁੱਖ ਮੰਗਦੇ ਨੇ, ਜੋ ਦੁਆਵਾਂ ਕਰਦੇ ਨੇ ਕਿ ਯਾ ਮਾਲਕਾ ਪੰਜਾਬ ਦੇ ਸੋਹਣੇ ਦਿਨ ਆਉਣ, ਹੈ ਲੋਕ ਰੱਜ ਕੇ ਖਾਣ ਪੀਣ ਤੇ ਆਜ਼ਾਦੀ ਮਾਣ।
1: ਇਸੇ ਵਜ੍ਹਾ ਦੇ ਨਾਲ ਫਿਰ NRI ਵੀ ਰਗੜੇ ਗਏ ਤੇ ਇਸ ਤਰ੍ਹਾਂ NRI ਪਹਿਲਾਂ ਰਗੜਦੇ ਤੇ ਅਸੀਂ ਹੁਣ ਬਾਅਦ ਚ ਰਗੜੇ ਜਾ ਰਹੇ। ਤਾਜ਼ਾ ਜਿਹੜਾ ਘਟਨਾ ਕਰਮ ਹੈ ਬਾਜਵਾ ਜੀ, ਉਹ ਦੇਖੋ ਜਿਹੜੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਜਮਾਏ, ਲੋਕਾਂ ਨੇ ਬੜੇ ਬਹੁਤ ਜਲਦੀ ਛੇਤੀ ਇੱਥੇ ਪੰਜਾਬ ਦੀ ਸਿਆਸਤ ਦੇ ਉੱਪਰ ਉਹਨਾਂ ਨੂੰ ਕਾਬਜ ਕਰ ਦਿੱਤਾ
0: ਜੀ।
1: ਤੇ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਪੰਜਾਬ ਤੋਂ ਰਾਜ ਸਭਾ ਦਾ ਜਿਹੜਾ ਕੋਟਾ ਹੈ, ਜਿਹੜਾ ਕਿ ਪਾਰਟੀ ਵਾਈਜ਼ ਹੁੰਦਾ ਹੈ, ਉਹਦੇ ਜਦੋਂ ਮੈਂਬਰਾਂ ਦੀ ਗੱਲ ਚੱਲੀ ਤਾਂ ਫਿਰ ਪੰਜਾਬ ਦੇ ਇਹਨਾਂ ਰਾਜ ਸਭਾ ਮੈਂਬਰਾਂ ਦੇ ਵਿਚੋਂ ਪੰਜਾਬ ਤੋਂ ਸਿਰਫ ਇੱਕ ਬਾਬਾ ਸੀਚੇਵਾਲ ਬਲਵੀਰ ਸਿੰਘ ਲਿਆ ਗਿਆ, ਜਿਹੜਾ ਪੰਜਾਬ ਦੇ ਨਾਲ ਸਬੰਧਤ ਸੀ, ਪੰਜਾਬ ਦਾ ਸੀ। ਬਾਕੀ ਜਿਹੜਾ ਲਾਣਾ ਆਮ ਆਦਮੀ ਪਾਰਟੀ ਨੇ ਇਸ ਰਾਜ ਸਭਾ ਮੈਂਬਰੀ ਦੇ ਵਿਚ ਇਕੱਠਾ ਕੀਤਾ, ਉਹਨਾਂ ਦੇ ਵਿਚ ਪੰਜਾਬ ਨਾ ਪੰਜਾਬ ਦਾ ਵਸਿੰਦਾ, ਨਾ ਪੰਜਾਬ ਨਾਲ ਬੇਲਜੋਲ ਰੱਖਦਾ, ਰਾਘਵ ਚੱਡਾ ਉਸ ਤੋਂ ਬਾਅਦ ਸੰਦੀਪ ਪਾਠਕ ਜਿਹੜੇ ਕਿ ਕਿਸੇ ਸਮੇਂ ਕੇਜਰੀਵਾਲ ਦੀ ਮੁੱਛਤਾ ਵਾਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਉਹ ਸੀ। ਇਹਨਾਂ ਨੇ ਪੰਜਾਬ ਨੂੰ ਇੱਕ ਨੀ ਅਨੇਕਾਂ ਪਾਸਿਆਂ ਤੋਂ ਰੱਜ ਰੱਜ ਕੇ ਲੁੱਟਿਆ। ਹੁਣ ਤੁਸੀਂ ਸਕ੍ਰਿਪਟ ਇਹ ਦੇਖੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦਰਮਿਆਨ ਇਹਨਾਂ ਬਾਈ ਵਾਲੀਆਂ ਚੋਣਾਂ ਤੋਂ ਪਹਿਲਾਂ ਤਿੰਨ ਮਹੀਨੇ ਲਈ ਚਰਨਜੀਤ ਸਿੰਘ ਚੰਨੀ ਬਣਦੇ ਨੇ, ਬੜੀ ਜੱਦੋਜਹਿਦ ਨਾਲ ਬਣਦੇ ਨੇ ਕਿਉਂਕਿ ਉਹ ਦਲਿਤ ਠੱਪੇ ਦੇ ਕਾਰਨ ਉਹਨੂੰ ਦੂਏ ਸਾਥੀ ਨੇ ਜਿਹੜੇ ਚਾਹੇ ਉਹ ਜਾਖੜੋਣੀ ਹੁਣ ਭਾਜਪਾ ਚਲੇ ਗਏ, ਪ੍ਰਤਾਪ ਸਿੰਘ ਬਾਜਵਾ ਵਗੈਰਾ ਵਗੈਰਾ ਉਹ ਜਾਤੀ ਵਿਤਕਰਾ ਕਰਦੇ ਹੋਏ ਚੰਨੀ ਦਾ ਵਿਰੋਧ ਕਰਦੇ ਨੇ। ਚਲੋ ਖੈਰ ਉਹ ਪਾਰਟੀ ਦਾ ਮਾਮਲਾ ਸੀ ਤੇ ਚੰਨੀ ਤਿੰਨ ਮਹੀਨੇ ਦੀ ਮੁੱਖ ਮੰਤਰੀ ਬਣ ਗਈ। ਚੰਨੀ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਹੈਗਾ ਜੀ ਜ਼ਿਲ੍ਹਾ ਰੋਪੜ ਦਾ ਚਮਕੌਰ ਸਾਹਿਬ, ਜਿਹੜਾ ਧਾਰਮਿਕ ਇਲਾਕਾ ਵਿਧਾਨ ਸਭਾ ਹਲਕਾ ਜਿਹਦੇ ਵਿਚ ਚਮਕੌਰ ਸਾਹਿਬ ਤੇ ਉਸ ਤੋਂ ਇਲਾਵਾ ਮੋਰਿੰਡਾ ਸ਼ਹਿਰ ਪੈਂਦੇ। ਜਿਹੜਾ ਇਹ ਰੋਪੜ ਆ ਸ਼ਹਿਰ ਆ ਇਹ ਜਿਵੇਂ ਆਪਣੇ ਰੋਪੜ ਹੈੱਡ ਪਾਣੀ ਆਲਾ ਹੋ ਗਿਆ, ਉਸ ਤੋਂ ਬਾਅਦ ਅੱਗੇ ਫਿਰ ਨਹਿਰਾਂ ਦਰਿਆਵਾਂ ਚੱਲ ਪਿਆ ਤੇ ਇੱਕ ਦਰਿਆ ਜਿਹੜਾ ਸਤਲੁਜ ਉਹ ਰੋਪੜ ਚਮਕੌਰ ਸਾਹਿਬ ਦੀ ਬੱਖੀ ਦੇ ਵਿਚੋਂ ਨਿਕਲਦਾ ਤੇ ਇਹਦੇ ਵਿਚ ਉਸ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਇਥੋਂ ਜਿਹੜਾ ਚਰਨਜੀਤ ਸਿੰਘ ਚੰਨੀ ਆ ਉਹਦੇ ਸਾਥੀ ਨੇ ਉਹ ਰੇਤ ਕੱਢ ਰਹੇ ਨੇ, ਜਿਹੜਾ ਨਜਾਇਜ਼ ਰੇਤਾ ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਆਗੂਆਂ ਲਈ ਆਮਦਨ ਦਾ ਸਾਧਨ ਬਣਿਆ। ਉਸ ਦਰਿਆ ਦੇ ਵਿਚ ਰਾਘਵ ਚੱਡਾ ਆ ਗਿਆ ਖੋਲ ਕੇ ਆਪਣਾ ਆਪਣੇ ਪਜਾਮਾ ਤੇ ਉਹ ਉਸ ਦਰਿਆ ਦੇ ਵਿਚ ਵੜ ਗਿਆ ਜਿੱਥੇ ਤਿੰਨ ਮਹੀਨੇ ਰਿਹਾ। ਉਹ ਰਿਹਾ ਕਾਹਦੇ ਲਈ ਵੀ ਆਹ ਟੱਪਰ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਆ ਜਿਹੜਾ ਉਹਦੇ ਭਾਣਜੇ ਦਾ, ਆ ਜਾ ਰਿਹਾ ਉਹਦੇ ਫਰਾਣੇ ਦਾ ਉਹਦੇ ਟਮਕਾਣੇ ਦਾ, ਮਤਲਬ ਕਿ ਵੀ ਚਰਨਜੀਤ ਸਿੰਘ ਮੁੱਖ ਮੰਤਰੀ ਚੰਨੀ ਸਾਹਿਬ ਦੇ ਹਲਕੇ ਦੇ ਵਿਚ ਰਾਘਵ ਚੱਡੇ ਨੇ ਆ ਕੇ ਡੇਰੇ ਲਾਏ, ਡੇਰੇ ਲਾਏ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ। ਉਸ ਤੋਂ ਬਾਅਦ ਫਿਰ ਬਾਜਵਾ ਜੀ ਗੱਲ ਆ ਕੇ ਮੁੜ ਕੇ ਉੱਥੇ ਲਿਆ ਰਿਹਾ ਮੈਂ ਵੀ ਇਹ ਰਾਘਵ ਚੱਡਾ ਇਸ ਵੇਲੇ ਭਾਜਪਾ ਵਿਚ ਛਾਲ ਮਾਰ ਕੇ ਕੱਲ ਗਿਆ ਜਾਣ ਦਾ ਜਿਹੜਾ ਉਹ ਕਾਰਨ ਹੈ ਉਹ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਹੈ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਕਰਪਟ ਹੋ ਚੁੱਕੀ ਹੈ, ਇਸ ਲਈ ਅਸੀਂ ਇਸ ਦਾ ਸਾਥ ਛੱਡ ਰਹੇ।
0: ਅੱਛਾ,
1: ਇਹ ਕਹਿ ਕੇ ਸੱਤ ਅੱਠ ਬੰਦੇ ਜਿਹੜੇ ਮਾਰ ਕੇ ਪੈਰ ਜਾਂ ਮਾਰ ਕੇ ਲੱਤ ਛਵਾੜੇ ਦੇ ਉੱਪਰ ਚਲ ਗਏ। ਹੁਣ ਇਹਦੇ ਵਿਚ ਸਭ ਤੋਂ ਵੱਡੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਵੀ ਰਾਜ ਸਭਾ ਮੈਂਬਰ ਜਿਹੜਾ ਰਾਘਵ ਚੱਡਾ ਬਣਾਇਆ ਉਹਦਾ ਪੰਜਾਬ ਦੇ ਨਾਲ ਕੀ ਇਲਾਕਾ ਦੇਖਾ, ਉਹ ਪੰਜਾਬ ਦੇ ਨਾਲ ਕਿਧਰੋਂ ਤਾਲਕਾਤ ਰੱਖਦਾ। ਪਰ ਬਾਜਵਾ ਜੀ ਮੈਂ ਗੱਲ ਨਿਬੇੜਨ ਦਾ ਯਤਨ ਕਰਾਂ ਕਿ ਉਹ ਵਿਅਕਤੀ ਨੇ ਜਿਨ੍ਹਾਂ ਨੇ ਰੱਜ ਕੇ ਮਲਾਈ ਪੰਜਾਬ ਦੇ ਵਿਚੋਂ ਖਾਧੀ, ਮਲਾਈ ਇਕੱਲੀ ਕਾੜਨੇ ਵਾਲੀ ਤੌੜੀ ਚੋਂ ਨਹੀਂ ਕੱਢੀ, ਕਾੜਨੇ ਵਾਲੀ ਚਾਟੀ ਚੋਂ ਨਹੀਂ ਕੱਢੀ, ਜਿਹੜਾ ਕੁਛ ਵੀ ਸਾਹਮਣੇ ਆਇਆ ਉਹਦੇ ਵਿਚੋਂ ਮਲਾਈ ਰਾਘਵ ਚੱਡੇ ਉਹਨਾਂ ਨੇ ਤਾਂ ਹੋਰ ਭ੍ਰਿਸ਼ਟ ਵਿਅਕਤੀਆਂ ਨੇ ਰੱਜ ਕੇ ਖਾਧੀ। ਪੰਜਾਬ ਵਿਚਲੀ ਆਮ ਆਦਮੀ ਪਾਰਟੀ ਹੈ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਕਰਪਟ ਹੋ ਚੁੱਕੀ ਹੈ, ਇਸ ਲਈ ਅਸੀਂ ਇਸ ਦਾ ਸਾਥ ਛੱਡ ਰਹੇ।
0: ਅੱਛਾ,
1: ਇਹ ਕਹਿ ਕੇ ਸੱਤ ਅੱਠ ਬੰਦੇ ਜਿਹੜੇ ਮਾਰ ਕੇ ਪੈਰ ਜਾਂ ਮਾਰ ਕੇ ਲੱਤ ਛਵਾੜੇ ਦੇ ਉੱਪਰ ਚਲ ਗਏ। ਹੁਣ ਇਹਦੇ ਵਿਚ ਸਭ ਤੋਂ ਵੱਡੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਵੀ ਰਾਜ ਸਭਾ ਮੈਂਬਰ ਜਿਹੜਾ ਰਾਘਵ ਚੱਡਾ ਬਣਾਇਆ ਉਹਦਾ ਪੰਜਾਬ ਦੇ ਨਾਲ ਕੀ ਇਲਾਕਾ ਦੇਖਾ, ਉਹ ਪੰਜਾਬ ਦੇ ਨਾਲ ਕਿਧਰੋਂ ਤਾਲਕਾਤ ਰੱਖਦਾ। ਪਰ ਬਾਜਵਾ ਜੀ ਮੈਂ ਗੱਲ ਨਿਬੇੜਨ ਦਾ ਯਤਨ ਕਰਾਂ ਕਿ ਉਹ ਵਿਅਕਤੀ ਨੇ ਜਿਨ੍ਹਾਂ ਨੇ ਰੱਜ ਕੇ ਮਲਾਈ ਪੰਜਾਬ ਦੇ ਵਿਚੋਂ ਖਾਧੀ, ਮਲਾਈ ਇਕੱਲੀ ਕਾੜਨੇ ਵਾਲੀ ਤੌੜੀ ਚੋਂ ਨਹੀਂ ਕੱਢੀ, ਕਾੜਨੇ ਵਾਲੀ ਚਾਟੀ ਚੋਂ ਨਹੀਂ ਕੱਢੀ, ਜਿਹੜਾ ਕੁਛ ਵੀ ਸਾਹਮਣੇ ਆਇਆ ਉਹਦੇ ਵਿਚੋਂ ਮਲਾਈ ਰਾਘਵ ਚੱਡੇ ਉਹਨਾਂ ਨੇ ਤਾਂ ਹੋਰ ਭ੍ਰਿਸ਼ਟ ਵਿਅਕਤੀਆਂ ਨੇ ਰੱਜ ਕੇ ਖਾਧੀ।
0: ਜਦੋਂ ਇਹਨਾਂ ਨੂੰ ਭੇਜਿਆ ਗਿਆ ਸੀ ਨਾ ਪਾਰਲੀਮੈਂਟ ਚ

0: ਮੈਂ ਗੱਲ ਨਿਬੇੜਨ ਦਾ ਯਤਨ ਕਰਾਂ ਕਿ ਉਹ ਵਿਅਕਤੀ ਨੇ ਜਿਨ੍ਹਾਂ ਨੇ ਰੱਜ ਕੇ ਮਲਾਈ ਪੰਜਾਬ ਦੇ ਵਿੱਚੋਂ ਖਾਧੀ, ਮਲਾਈ ਇਕੱਲੀ ਕਾੜਨੇ ਵਾਲੀ ਤੌੜੀ ਚੋਂ ਨਹੀਂ ਕੱਢੀ, ਕਾੜਨੇ ਵਾਲੀ ਚਾਟੀ ਚੋਂ ਨਹੀਂ ਕੱਢੀ, ਜਿਹੜਾ ਕੁਛ ਵੀ ਸਾਹਮਣੇ ਆਇਆ ਉਹਦੇ ਵਿੱਚੋਂ ਮਲਾਈ ਰਾਗਵ ਚੱਢੇ ਉਹਨਾਂ ਨੇ, ਤਾਂ ਹੋਰ ਭ੍ਰਿਸ਼ਟ ਵਿਅਕਤੀਆਂ ਨੇ ਰੱਜ ਕੇ ਖਾਧੀ।
1: ਜਦੋਂ ਇਹਨਾਂ ਨੂੰ ਭੇਜਿਆ ਗਿਆ ਸੀ ਨਾ ਪਾਰਲੀਮੈਂਟ ਚ, ਸਵਾਲ ਉੱਠਿਆ ਸੀ ਵੀ ਇਹਨਾਂ ਨੂੰ ਕਿਉਂ, ਇਹਨਾਂ ਦਾ ਪੰਜਾਬ ਨਾਲ ਕਿਤੇ ਕੋਈ ਲੱਗਦਾ ਹੈ ਹੀ ਨਹੀਂ, ਤੇ ਪੰਜਾਬ ਦੀ ਤਰਫੋਂ ਇਹਨਾਂ ਨੂੰ ਕਿਉਂ ਭੇਜਿਆ ਗਿਆ? ਤੁਹਾਨੂੰ ਯਾਦ ਹੋਵੇਗਾ
0: ਬਾਜਵਾ ਜੀ, ਜਿਹੜਾ ਤੁਸੀਂ ਪੁਆਇੰਟ ਕਹਿ ਕੇ ਹਟਿਓ, ਇਹ ਬਹੁ ਗਿਣਤੀ ਲੋਕ, ਚਾਹੇ ਉਹ ਸਾਡੇ ਵਰਗੇ ਪੰਜਾਬ ਵਾਸੀ ਨੇ, ਚਾਹੇ ਤੁਹਾਡੇ ਵਰਗੇ ਵਿਦੇਸ਼ਾਂ ਵਿੱਚ ਵਸਦੇ ਬੈਠੇ ਨੇ, ਉਹਨਾਂ ਨੇ ਇਹ ਰੌਲਾ ਰੱਪਾ ਪਾਇਆ,
1: ਪਰ ਉਹ
0: ਪਿਆ ਰੌਲਾ ਜੀ, ਉਸ ਰੌਲੇ ਨੂੰ ਦਬੋਚਣ ਦੇ ਲਈ, ਉਸ ਰੌਲੇ ਨੂੰ ਬੰਦ ਕਰਨ ਦੇ ਲਈ ਮੂਹਰੇ ਬਾਬਾ ਸੀਚੇਵਾਲ ਨੂੰ ਕਰ ਦਿੰਦੇ ਸੀ।
1: ਹੁਣ ਗੱਲ ਮੇਰੇ ਦਿਮਾਗ ਚ ਆ ਰਹੀ ਹੈ, ਬਾਬਾ ਸੀਚੇਵਾਲ ਜੀ ਬਾਹਰ ਰਹਿੰਦੇ ਹੋਏ ਬਹੁਤ ਸੋਹਣੀ ਸੇਵਾ ਕਰ ਰਹੇ ਸਨ, ਉਹਨਾਂ ਨੂੰ ਪਾਰਲੀਮੈਂਟ ਭੇਜਣ ਦੀ ਜ਼ਰੂਰਤ ਕੀ ਪੈ ਗਈ ਹੈ? ਕਾਹਦੇ ਵਾਸਤੇ? ਉਹ ਬਾਹਰ ਸਗੋਂ ਜ਼ਿਆਦਾ ਸੇਵਾ ਕਰ ਰਹੇ ਸਨ, ਲੋਕਾਂ ਦੀ, ਪਰਿਆਵਰਣ ਦੀ ਸੇਵਾ ਕਰ ਰਹੇ ਸਨ, ਪਾਰਲੀਮੈਂਟ ਬਾਬਾ ਸੀਚੇਵਾਲੇ ਨੇ ਕੀ ਕਰਨਾ? ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਸ ਗੱਲ ਤੇ।
0: ਉਹ ਬਾਜਵਾ ਜੀ, ਮੈਂ ਉਹੀ ਗੱਲ ਆਪਾਂ ਕਰ ਰਹੇ ਹਾਂ ਬਈ, ਜਿਹੜੇ ਹੋਰ ਬਾਕੀ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰ ਹੀ ਬਣਾਏ ਸੀ, ਉਹਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ, ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਬਾਬਾ ਸੀਚੇਵਾਲ ਵੀ ਬਣਾ ਦਿੱਤਾ ਗਿਆ। ਜੇਕਰ ਬਾਬਾ ਸੀਚੇਵਾਲ ਬਾਬਾ ਸਹੀ ਤਰੀਕੇ ਨਾਲ ਹੁੰਦਾ, ਉਹ ਮਾਰਦਾ ਲੱਤ ਵੀ ਚੱਕੋ ਤੁਹਾਡੀ ਰਾਜ ਸਭਾ ਦੀ ਮੈਂਬਰੀ, ਮੈਂ ਕੁਛ ਨੀ ਲੈਣਾ, ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਆ। ਪਰ ਜਦੋਂ ਬਾਜਵਾ ਜੀ
1: ਸੇਵਾ ਕਰਦੇ ਕਰਦੇ ਨੂੰ ਭੇਜ ਦਿੱਤਾ ਤੇ ਉਹ ਵੀ ਚਲੇ ਗਏ ਬਾਹਰ, ਉਹ ਸਗੋਂ ਜ਼ਿਆਦਾ ਸੇਵਾ ਕਰ ਰਹੇ ਹਨ। ਹੁਣ ਕੀ ਕਰਨ ਡਏ ਨੇ ਉੱਥੇ ਬਈ, ਕੀ ਕਰਦੇ ਨੇ
0: ਹੁਣ? ਹੁਣ ਤੁਸੀਂ ਇਹ ਦੇਖੋ, ਜਿਹੜਾ ਬਾਬਾ ਇਹ ਸੀਚੇਵਾਲ ਵੇਈ ਪੋਈ ਨੂੰ ਸਾਫ ਕਰਨ ਦੀ ਗੱਲ ਕਰਦਾ, ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਇਹਨੂੰ ਵਾਤਾਵਰਣ ਪ੍ਰਤੀ ਪਦਮ ਸ਼੍ਰੀ ਤੱਕ ਦੇ ਮਿਲ ਚੁੱਕੇ ਨੇ,
1: ਤੇ ਹੁਣ ਜਦੋਂ ਨੋ ਡਾਊਟ ਕੰਮ ਉਹਨਾਂ ਨੇ ਕੀਤਾ ਵੀ ਅਸੀਂ,
0: ਹਾਂ ਕੀਤਾ ਹੈ, ਜਦੋਂ ਬਾਬਾ ਜੀ ਰਾਜ ਸਭਾ ਮੈਂਬਰ ਬਣਾ ਦਿੱਤੇ ਗਏ ਨੇ, ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਲੁਧਿਆਣੇ ਜ਼ਿਲ੍ਹੇ ਦਾ ਬੁੱਢਾ ਨਾਲਾ, ਜਿਹਦਾ ਖਾਸ ਤੌਰ ਤੇ ਗੰਦ ਦਾ ਰੌਲਾ ਪੈਂਦਾ ਹੈ, ਤੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਜਾ ਕੇ ਸ਼ਾਮਲ ਹੁੰਦਾ, ਉਹਦਾ ਰੌਲਾ ਬਹੁਤ ਪੈਂਦਾ ਸੀ। ਜਿਹੜਾ ਬਾਬਾ ਸੀਚੇਵਾਲ ਕਹਿੰਦਾ ਸੀ ਬਈ ਹਾਂ ਜੀ ਇਹ ਬਿਲਕੁਲ ਗਲਤ ਪਾਣੀ ਆ, ਹੁਣ ਉਹ ਬਾਬਾ ਸੀਚੇਵਾਲ ਸਰਕਾਰੀ ਬੋਲੀ ਬੋਲਣ ਲੱਗ ਗਿਆ, ਆ ਉਹਨੂੰ ਰਾਜ ਸਭਾ ਦਾ ਮੈਂਬਰੀ ਦਾ ਫਾਇਦਾ ਮਿਲਿਆ। ਉਸ ਤੋਂ ਵੱਡੀ ਗੱਲ, ਜਿਹੜੀ ਇੱਕ ਫੈਕਟਰੀ ਮਨਸੂਰਪੁਰ ਜੀਰਾ, ਬੜੇ ਵੱਡੇ ਰੋਹ ਦੇ ਵਿੱਚ ਸ਼ਰਾਬ ਫੈਕਟਰੀ ਚੱਲੀ, ਵੱਡਾ ਰੋਹ ਲੋਕਾਂ ਨੇ ਉਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਕੀਤਾ, ਵੱਡਾ ਬਹੁਤ ਸੰਘਰਸ਼ ਚੱਲਿਆ। ਸਾਡੇ ਬਹੁਤੀ ਪਾਠਕਾਂ ਨੂੰ ਇਹ ਗੱਲ, ਸਰੋਤਿਆਂ ਨੂੰ ਯਾਦ ਹੋਵੇਗੀ ਕਿਉਂਕਿ ਬਹੁਤੀ ਪੁਰਾਣੀ ਗੱਲ ਨੇ। ਬਾਬਾ ਸੀਚੇਵਾਲ ਜਿਹੜੇ ਲੋਕ ਇਲਾਕੇ ਦੇ ਜੀਰੇ ਦੇ, ਮੋਗੇ ਦੇ, ਫਿਰੋਜ਼ਪੁਰ ਦੇ ਰੌਲਾ ਪਾਉਂਦੇ ਸੀ ਬਾਜਵਾ ਜੀ ਵੀ ਇੱਥੇ ਪਾਣੀ ਪੀਣ ਲਾਇਕ ਨਹੀਂ ਰਿਹਾ, ਡੰਗਰਾਂ ਨੂੰ ਜਦੋਂ ਅਸੀਂ ਪਾਣੀ ਧਾਣੀ ਪਿਲਾਉਂਦੇ ਹਾਂ ਬਾਹਰ ਲੈ ਕੇ ਜਾਂਦੇ ਹਾਂ, ਉਹਦੇ ਖੋਰਾਂ ਦੇ ਵਿੱਚ ਚਮੜੀ ਦਾ ਰੋਗ ਪੈਦਾ ਹੋ ਗਿਆ, ਤੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਤੇ ਉਹ ਬਾਬਾ ਸੀਚੇਵਾਲ ਆਪਣੀ ਇੱਕ ਟੀਮ ਲਿਆਇਆ, ਤੇ ਉਹ ਟੀਮ ਨੇ ਪਾਣੀ ਆ ਜਿਹੜਾ ਉਹ ਜਦੋਂ ਚੈੱਕ ਕਰਕੇ ਉਹਦਾ ਸੈਂਪਲ ਭੇਜਿਆ ਤਾਂ ਉਹ ਪਾਣੀ ਨੂੰ ਦਰੁਸਤ ਮੰਨਿਆ ਗਿਆ, ਜਿਹੜਾ ਕਿ ਕਿਸੇ ਵੀ ਲੈਬੋਰੇਟਰੀ ਦੇ ਵਿੱਚ ਪਾਸ ਨਹੀਂ ਹੋ ਸਕਦਾ।
1: ਅੱਛਾ,
0: ਇਹ ਬਾਬੇ ਸੀਚੇਵਾਲ ਦੀ ਰਾਜ ਸਭਾ ਮੈਂਬਰੀ ਪਈ। ਤੇ ਹੁਣ ਥੋੜਾ ਜਿਹਾ ਇਸ ਪਾਸੇ ਨੂੰ ਹੋਰ ਚੱਲੀਏ ਤਾਂ ਤੁਹਾਨੂੰ ਲੈ ਕੇ ਜਾਈਏ ਆਪਾਂ ਜਲੰਧਰ। ਜਦੋਂ ਜਲੰਧਰ ਤੋਂ ਫਗਵਾੜਾ ਜਾਂਦੇ ਆ ਤਾਂ ਪਿਛਲੇ ਤਕਰੀਬਨ 15-20 ਸਾਲਾਂ ਦੇ ਵਿੱਚ ਇੱਕ ਵੱਡੀ ਇਮਾਰਤ, ਇੱਕ ਵੱਡਾ ਐਜੂਕੇਸ਼ਨ ਕਾਲਜ ਨਜ਼ਰ ਆਉਂਦਾ ਜਿਹਦਾ ਨਾਮ ਹੈ LPU, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿਹੜੀ ਕਿ ਬਹੁਤ ਵੱਡੇ ਖੇਤਰ ਦੇ ਵਿੱਚ ਦੋ ਪਿੰਡਾਂ ਨੂੰ ਉਜਾੜ ਕੇ ਜਾਂ ਉਹਨਾਂ ਦੀ ਜ਼ਮੀਨ ਖਰੀਦ ਕੇ ਦੋ ਪਿੰਡਾਂ ਦੀ, ਫਗਵਾੜੇ ਇਲਾਕੇ ਦੇ ਵਿੱਚ ਜਿਹੜਾ ਕਪੂਰਥਲਾ ਜ਼ਿਲ੍ਹਾ ਪੈਂਦਾ ਹੈ ਉਥੋਂ ਜ਼ਮੀਨ ਖਰੀਦ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸੱਤਾ ਵੇਲੇ ਸਾਰੀਆਂ ਨੋਟਸਾਂ, ਸਾਰੇ ਵਿਦਿਆ ਯੂਨੀਵਰਸਿਟੀ ਨਾਲ ਸੰਬੰਧਿਤ ਬਿੱਲ, ਯੂਨੀਵਰਸਿਟੀ ਸੰਬੰਧੀ ਲੋੜੀਂਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਾਗਜ਼ੀ ਕਾਰਵਾਈਆਂ ਸਰਕਾਰੀ ਤੌਰ ਉਤੇ ਬਾਦਲ ਸਾਹਿਬ ਦੇ ਰਾਜ ਪੂਰੀਆਂ ਹੋਈਆਂ। ਜਿਹੜਾ ਲਵਲੀ ਸਵੀਟਸ ਜਲੰਧਰ ਦੇ ਵਿੱਚ ਖਾਸ ਤੌਰ ਤੇ ਮਸ਼ਹੂਰ ਹੈ ਤੇ ਉਸ

0: ਲਵਲੀ ਯੂਨਿਟ ਲਵਲੀ ਸਵੀਟਸ ਮਠਿਆਈਆਂ ਬਰਫੀਆਂ ਬਣਾਉਣ ਵਾਲੇ ਹਲਵਾਈਆਂ ਨੇ ਇੱਕ ਵੱਡੀ ਢੇਰ ਖੜੀ ਕਰਕੇ ਲਵਲੀ ਯੂਨੀਵਰਸਿਟੀ ਚਲਾ ਦਿੱਤੀ।
1: ਅੱਛਾ,
0: ਉਸ ਲਵਲੀ ਯੂਨੀਵਰਸਿਟੀ ਦਾ ਜਿਹੜਾ ਕਿ ਵਾਇਸ ਚਾਂਸਲਰ ਹਲਵਾਈ ਨੂੰ ਹਲਵਾਈ ਜਿਹੜਾ ਮਾਲਕ ਬਣਿਆ ਉਹ ਵਾਇਸ ਚਾਂਸਲਰ ਬਣਿਆ, ਇਹਨਾਂ ਨੂੰ ਹਲਵਾਈਆਂ ਨੂੰ ਜਲੇਬੀ ਬਣਾਉਣ ਨੂੰ ਕੀ ਪਤਾ ਵੀ ਵਾਇਸ ਚਾਂਸਲਰ ਕੀ ਹੁੰਦਾ।
1: ਗੱਲ ਤੇ ਤੁਹਾਡੀ ਠੀਕ ਆ,
0: ਉਹ ਵਾਇਸ ਚਾਂਸਲਰ ਪੈਸੇ ਦੇ ਜ਼ੋਰ ਤੇ ਬਣਿਆ। ਬਾਦਲ ਸਾਹਿਬ ਦੇ ਰਾਜ ਚ ਯੂਨੀਵਰਸਿਟੀ ਸਥਾਪਿਤ ਕੀਤੀ, ਉਸ ਦਾ ਨਾਮ ਹੈ ਅਸ਼ੋਕ ਮਿੱਤਲ।
1: ਅੱਛਾ,
0: ਉਹ ਸਿਰਫ ਇੱਕ ਯੂਨੀਵਰਸਿਟੀ ਵਾਲਾ ਹੋਣ ਕਰਕੇ ਉਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਈਆਂ ਦਾ ਫੰਡ ਦਿਖਾ ਕੇ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈ ਬਈ ਪੰਜਾਬ ਦੇ ਦੁੱਖ ਕੀ ਨੇ, ਪੰਜਾਬ ਦੇ ਦਰਦ ਕੀ ਨੇ, ਪੰਜਾਬ ਦੀ ਫਸਲ ਕਿਹੜੀ ਆ, ਪੰਜਾਬ ਦੀ ਮੰਗ ਕਿਹੜੀ ਆ, ਪੰਜਾਬ ਦੇ ਮੁੱਦੇ ਕਿਹੜੇ ਨੇ, ਜਿਹੜਾ ਕਿ ਸੋਨੇ ਦਾ ਚਮਚਾ ਚਾਂਦੀ ਦਾ ਚਮਚਾ ਲੈ ਕੇ ਜੰਮਿਆ ਹਲਵਾਈ ਘਰਾਂ ਦੇ ਵਿਚ ਜਮਿਆ ਤੇ ਜਿਹਨੇ ਰੱਜ ਕੇ ਮਿਠਾਈਆਂ ਖਾ ਕੇ ਮੋਟੇ ਰੁਪਈਏ ਕਮਾ ਲਏ ਤੇ ਉਹਨੂੰ ਇਹਨਾਂ ਨੇ ਰਾਜ ਸਭਾ ਮੈਂਬਰ ਬਣਾਇਆ।
1: ਵਾਹ ਜੀ, ਇਹ ਲਵਲੀ ਯੂਨੀਵਰਸਿਟੀ ਹਲਵਾਈਆਂ ਦੀ ਯੂਨੀਅਨ ਨੇ ਬਣਾਈ ਆ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ।
0: ਨਹੀਂ ਨਹੀਂ ਨਹੀਂ ਬਾਜਵਾ ਜੀ, ਤੁਹਾਨੂੰ ਮੈਂ ਜਾਣਕਾਰੀ ਦੇਵਾਂ, ਚਾਹੇ ਸਰਚ ਵੀ ਕਰ ਲਿਓ, ਪਰ ਤੁਹਾਡੇ ਤਾਂ ਨਾਰਾ ਹੀ ਸੱਜਣ ਦੁਆਬੇ ਦੇ ਬਹੁਤ ਨੇ।
1: ਹਾਂਜੀ,
0: ਲਵਲੀ ਸਵੀਟਸ,
1: ਅੱਛਾ,
0: ਵੱਡਾ ਇਹ ਇੱਕ ਬਰਫੀਆਂ ਦੀ ਮਤਲਬ ਕਿ ਵੀ ਦੁਕਾਨਾਂ, ਹੁਣ ਤਾਂ ਇਹਨਾਂ ਦੀਆਂ ਬ੍ਰਾਂਚਾਂ ਬਹੁਤ ਖੁੱਲ ਚੁੱਕੀਆਂ ਸੀ।
1: ਅੱਛਾ, ਲਵਲੀ,
0: ਉਹ ਲਵਲੀ ਸਵੀਟਸ ਵਾਲਿਆਂ ਨੇ ਹਲਵਾਈ ਪਣੇ ਚੋਂ ਪੈਸੇ ਕਮਾ ਕੇ ਲੋਕਾਂ ਨੂੰ ਡੁਪਲੀਕੇਟ ਮਠਿਆਈ ਖੋਆ ਖਿਲਾ ਕੇ, ਡੁਪਲੀਕੇਟ ਪਨੀਰ ਖਿਲਾ ਕੇ ਰੁਪਈਏ ਇੰਨੇ ਇਕੱਠੇ ਕਰ ਲਏ ਕਿ ਯੂਨੀਵਰਸਿਟੀ ਬਣਾ ਲਈ, ਤਾਂ ਹਲਵਾਈਆਂ ਦੀ ਯੂਨੀਵਰਸਿਟੀ ਕਿਹਾ ਜਾਂਦਾ।
1: ਇੱਕ ਹਲਵਾਈ ਵਾਈਸ ਚਾਂਸਲਰ ਬਣ ਗਿਆ, ਕਿੰਨੀ ਬੇਇੱਜ਼ਤੀ
0: ਉਹ ਬੰਦੇ ਨੂੰ ਚੱਕ ਕੇ। ਹਾਂ ਜੀ ਹਾਂ, ਉਹ ਬੰਦੇ ਨੂੰ ਚੱਕ ਕੇ ਅਸੀਂ ਰਾਜ ਸਭਾ ਦਾ ਮੈਂਬਰ ਬਣਾ ਛੱਡਿਆ। ਉਸ ਤੋਂ ਬਾਅਦ ਕਰੈਕਟਰ ਹਰਭਜਨ ਭੱਜੀ, ਜਿਹਨੂੰ ਪਰਦਾ ਤੇ ਚੰਗੀ ਤਰ੍ਹਾਂ ਜਾਣਿਆ ਜਾਂਦਾ, ਉਹ ਵੀ ਜਲੰਧਰ ਨਾਲ ਸੰਬੰਧਿਤ ਹੈ। ਉਹਨੇ ਕਦੇ ਕੋਈ ਪੰਜਾਬ ਦੀ ਗੱਲ ਨੀ ਕੀਤੀ, ਉਹਨੇ ਕੋਈ ਪੰਜਾਬ ਦੇ ਮੁੱਦਿਆਂ ਦਾ ਨੀ ਪਤਾ,
1: ਉਹਨੂੰ
0: ਇੱਕ ਸਪੋਰਟਸ, ਹਾਂ ਉਹਨੂੰ ਇੱਕ ਸਪੋਰਟਸਮੈਨ ਹੋਣ ਦੇ ਨਾਤੇ ਬਸ ਸੌਦੇਬਾਜ਼ੀ ਕਰਕੇ ਉਹਦੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਪੰਜਾਬ ਤੋਂ। ਸਭ ਤੋਂ ਵੱਡੀ ਗੱਲ ਕਿ ਚਲੋ ਉਸ ਤੋਂ ਬਾਅਦ ਇੱਕ ਬਰਨਾਲਾ ਬਰਨਾਲੇ ਇਲਾਕੇ ਦੇ ਵਿੱਚ ਪੈਂਦਾ ਇੱਕ ਟਰਾਈਡੈਂਟ ਗਰੁੱਪ, ਜਿਹੜਾ ਕਿ ਵੱਡਾ ਇੰਡਸਟਰੀ ਹੈ ਜਿਹਦੇ ਵਿੱਚ ਤੌਲੀਏ ਦਾ ਉਪਕਰਨ ਸ਼ੁਰੂ ਹੋਇਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਉਹਦਾ ਇੱਕ ਨੈਟਵਰਕ ਫੈਲਿਆ ਹੋਇਆ। ਉਹਦੇ ਮਾਲਕ ਨੇ ਰਜਿੰਦਰ ਗੁਪਤਾ, ਜਿਹੜੇ ਬਰਨਾਲਾ ਨਾਲ ਸੰਬੰਧਿਤ ਨੇ, ਉਹਨਾਂ ਦੇ ਨਾਲ ਸੌਦੇਬਾਜ਼ੀ ਕਰਕੇ ਪੰਜਾਬ ਕੋਟੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਹੁਣ ਜਿਹੜਾ ਇੰਡਸਟਰੀ ਵਾਲਾ ਕਈ ਸੌ ਕਰੋੜਾਂ ਦਾ ਮਾਲਕ ਹੈ, ਉਹਨੂੰ ਕੀ ਪਤਾ ਬਈ ਭਾਈ ਜਿਹੜੀ ਬਰਨਾਲੇ ਦੀ ਸੜਕ ਹੈ ਜਾਂ ਕੋਈ ਬਰਨਾਲੇ ਦੀ ਦਲਿਤ ਬਸਤੀ ਦੀ ਮੰਗ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਉਹ ਕੀ ਹੈ। ਇਹ ਮੈਂ ਤਾਂ ਕੁਝ ਬੰਦਿਆਂ ਦਾ ਨਾਂ ਲੈ ਰਿਹਾ ਜਿਹੜੇ ਪੰਜਾਬ ਦੇ ਨਾਲ ਸਿੱਧੇ ਸੰਬੰਧ ਰੱਖਦੇ ਨੇ। ਹੁਣ ਜਿਹੜਾ ਹਰਭਜਨ ਭੱਜੀ ਦੀ ਗੱਲ ਕਰਦੇ ਆ ਆਪਾਂ, ਉਹਨੇ ਆਪਣਾ ਰਾਜ ਸਭਾ ਦੇ ਵਿਚ ਜਿਹੜਾ ਬੋਲਣ ਦਾ ਟਾਈਮ ਮਿਲਦਾ ਹੈ ਉਹ ਵੀ ਪੂਰਾ ਨੀ ਕੀਤਾ, ਉਥੇ ਵੀ ਉਹ ਗੈਰ ਹਾਜ਼ਰ ਰਿਹਾ।
1: ਠੀਕ ਹੈ, ਉਹਨੂੰ ਕ੍ਰਿਕਟ ਖੇਡਣਾ ਤੇ ਜ਼ਰੂਰ ਆਉਂਦਾ, ਮੈਂ ਤੇ ਕਦੀ ਕੋਈ ਉਹਦੀ ਐਕਟੀਵਿਟੀਜ਼ ਵੇਖੀ ਨੀ, ਕੋਈ ਗੱਲਬਾਤ
0: ਵੇਖੀ ਨੀ। ਉਸ ਤੋਂ ਬਿਨਾਂ ਬਾਜਵਾ ਜੀ ਜਿਹੜੇ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਸਰਕਾਰੀ ਪਾਰਲੀਮੈਂਟ ਦੇ ਵਿਚੋਂ ਸਰਕਾਰੀ ਕੋਟਾ ਸਰਕਾਰੀ ਪੈਸਾ ਆਉਂਦਾ ਵੀ ਤੁਸੀਂ ਭਾਈ ਜਲੰਧਰ ਲਈ ਇੰਨਾ ਵਰਤਣਾ, ਤੁਸੀਂ ਫਲਾਣੇ ਥਾਂ ਲਈ ਇੰਨਾ ਵਰਤਣਾ, ਇਹ ਜਿਹੜੇ ਮੈਂ ਗੱਲ ਕਰ ਰਿਹਾ ਬਿਜ਼ਨਸਮੈਨਾਂ ਦੀ, ਹਲਵਾਈਆਂ ਦੀ, ਕ੍ਰਿਕਟਰਾਂ ਦੀ, ਇਹਨਾਂ ਨੇ ਉਹ ਫੰਡ ਵੀ ਸਹੀ ਤਰੀਕੇ ਦੇ ਨਾਲ ਆਪਣੇ ਹਲਕੇ ਲਈ ਪੰਜਾਬ ਦੇ ਲਈ ਨਹੀਂ ਵਰਤਿਆ, ਉਹ ਫੰਡ ਵੀ ਆਣ ਵੰਡਿਆ ਵਾਪਸ ਹੋ ਗਿਆ।
1: ਬਿਲਕੁਲ ਬਿਲਕੁਲ,
0: ਕਿਹੜੇ ਕਿਹੜੇ ਦੁੱਖ ਦੀ ਗੱਲ ਕਰਾਂ ਮੈਂ।
1: ਸੰਨੀ ਜਿਹੜਾ ਸੀ ਆਪਣਾ ਧਰਮਿੰਦਰ ਦਾ ਲੜਕਾ
0: ਗੁਰਦਾਸਪੁਰ ਤੋਂ ਲੜ ਕੇ,
1: ਇਹਨੇ ਵੀ ਫੰਡ ਕੋਈ ਨੀ ਪੈਸਾ ਫੰਡ ਵੀ ਨੀ ਦਿੱਤਾ, ਕੋਈ ਗੱਲ ਨੀ, ਕੋਈ ਬਾਤ ਨੀ, ਉਹ ਵਾਪਸ ਹੀ ਹੋਏ ਹੁਣ ਇਹਨੇ ਪੈਸੇ ਸਾਰੇ
0: ਅਣਵੰਡਿਆ ਫੰਡ ਰਹਿ ਜਾਂਦਾ ਜੀ ਉਹ। ਤੇ ਉਹਦੇ ਵਿੱਚ ਹੁਣ ਬਾਜਵਾ ਜੀ ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਇਹੋ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਘਰਾਂ ਦੇ ਬੰਦਿਆਂ ਨੂੰ ਆਮ ਬੰਦਿਆਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਗਿਆ, ਫਿਰ ਉਥੇ ਕਿਹਨੇ ਕਿਹਨੇ ਕਿਸੇ ਦੁੱਖ ਦੀ ਗੱਲ ਕਰਨੀ ਹੈ। ਜਿਹੜਾ ਉੱਥੇ ਗਏ ਨੇ ਉਹਨਾਂ ਨੇ ਕੰਟੀਨ ਦੇ ਵਿੱਚੋਂ ਸਸਤਾ ਮਾਲ ਸਮਝ ਕੇ ਛਕ ਲਿਆ, ਚਾਹੇ ਉਹ ਕੁਛ ਵੀ ਆ, ਤੇ ਸਸਤਾ ਮਾਲ ਕੰਟੀਨ ਦੇ ਵਿੱਚੋਂ ਛਕ ਕੇ ਜਦੋਂ ਉਧਰ ਪ੍ਰਸ਼ਨ ਉੱਤਰ ਦੀ ਗੱਲ ਹੁੰਦੀ ਆ, ਮੁੱਦਿਆਂ ਦੀ ਗੱਲ ਹੁੰਦੀ ਆ, ਤਾਂ ਇਹਨਾਂ ਨੂੰ ਕੰਟੀਨ ਦੇ ਸਸਤੇ ਮਾਲ ਦੀ ਭੁੱਖੀ ਚੜੀ ਹੁੰਦੀ ਆ ਤੇ ਉੱਥੇ ਸੌ ਜਾਂਦੇ ਨੇ
1: ਜੀ। ਬਿਲਕੁਲ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ, ਮਤਲਬ ਕਿ ਜਿਹੜੇ ਕਿਸ ਤਰ੍ਹਾਂ, ਮਤਲਬ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਲੋਕ ਨੇ ਇਹਦੇ ਲਾਇਕ ਹੀ ਨਹੀਂ ਗੇ ਹੈਗੇ ਉਧਰ ਨੂੰ ਪਾਰਲੀਮੈਂਟ ਵਾਲ ਨੂੰ ਇਹਨਾਂ ਨੂੰ ਭੇਜਿਆ ਜਾਏ।
0: ਹਾਂ,
1: ਮਤਲਬ ਮੁਹੰਮਦ ਸਦੀਕ ਜਿਹੜੇ ਨੇ ਕਲਾਸ ਸਿੰਗਰ ਨੇ, ਮੈਂ ਉਹਨਾਂ ਦਾ ਫੈਨ ਆ, ਟੌਪ ਕਲਾਸ ਗਾਉਂਦੇ ਨੇ, ਪਰ ਉਹ ਇੱਕ ਨਲਾਇਕ ਪਾਰਲੀਮੈਂਟੇਰੀਅਨ ਉਹਨੇ ਸੁੱਤੇ ਹੀ ਰਹੇ ਨੇ, ਨਾ ਗੱਲ ਕਰਨੀ ਨਾ ਕਰਾਉਣੀ ਕਿਸੇ ਨਾਲ, ਨਾ ਲੈਣਾ ਨਾ ਦੇਣਾ ਨਾ ਬੋਲਣਾ ਨਾ ਸੌਣ ਜਾਂਦੇ ਆ ਉੱਥੇ। ਉਹਨਾਂ ਦੀਆਂ ਫੋਟੋਆਂ ਸੁੱਤਿਆਂ ਦੀਆਂ ਵੀ ਆਈਆਂ ਨੇ ਬਹੁਤ ਸਾਰੀਆਂ।
0: ਇਹ ਬਾਜਵਾ ਜੀ ਜਿਹੜਾ ਤੁਸੀਂ ਆਖਿਆ ਨਾ ਗੱਲ, ਵੀ ਜਦੋਂ ਇਹ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਨੇ, ਉਸ ਵੇਲੇ ਰੌਲਾ ਪਿਆ, ਮੈਂ ਇਸ ਰੌਲੇ ਦੀ ਇਹ ਰੌਲੇ ਦੀ ਤਾਂ ਮੈਂ ਥੋੜਾ ਜਿਹਾ ਵਰਤਾਂਤ ਆ ਜਿਹੜਾ ਤੁਹਾਡੇ ਅੱਗੇ ਰੱਖਿਆ, ਬਈ ਇਹ ਕਿਹਨੂੰ ਕਿਹਨੂੰ ਰੋਈਏ, ਇਹ ਆਮ ਆਦਮੀ ਪਾਰਟੀ ਦਾ ਲੈਵਲ ਲੱਗਿਆ ਹੋਇਆ। ਆਮ ਆਦਮੀ ਪਾਰਟੀ ਜੇਕਰ ਅੱਜ ਜਿਹੜੇ ਰੋ ਰਹੇ ਨੇ, ਪਿੱਟ ਰਹੇ ਨੇ ਵੀ ਸਾਡੇ ਨਾਲ ਗਦਾਰੀ ਕਰਕੇ ਰਾਘਵ ਚੱਡੇ ਨੇ ਜੇ ਕਰਤਾ ਵੋ ਕਰਤਾ, ਜੇਕਰ ਤੁਸੀਂ ਆਮ ਪੰਜਾਬ ਦੇ ਲੋਕ, ਚਾਹੇ ਉਹ ਜਿਵੇਂ ਇਹ ਕਹਿੰਦੇ ਨੇ ਨਾ ਵੀ ਅਸੀਂ ਮਤਲਬ ਕਿ ਵੀ ਸਾਹਿਤਕਾਰ ਦੇ ਤੌਰ ਉੱਤੇ ਪੰਜਾਬ ਦੀ ਆਹ ਅਗਵਾਈ ਲਈ, ਜਿਹੜਾ ਵਿਕਰਮ ਸਾਹਨੀ ਦਿੱਲੀ ਦਾ ਇੰਡਸਟਰੀਅਲ ਬੰਦਾ, ਉਹਨੂੰ ਇਹ ਦਰਸਾ ਰਹੇ ਨੇ ਵੀ ਅਸੀਂ ਪੰਜਾਬ ਤੋਂ, ਕਿਉਂਕਿ ਉਹ ਗਾਉਂਦਾ ਵਗੈਰਾ ਵਧੀਆ, ਆਪਣੀ ਉਹਦੀ ਬਹੁਤ ਵੱਡਾ ਕੰਪਨੀ ਹੈ ਦਿੱਲੀ ਦੇ ਵਿੱਚ ਚੱਲ ਰਹੀ ਹੈ, ਵਿਕਰਮ ਸਿੰਘ ਸਾਹਨੀ, ਜਿਹੜਾ ਕਿ ਪੰਜਾਬ ਦਾ ਉੱਕਾ ਹੀ ਕਿਸੇ ਪਾਸਿਓਂ ਦਰਦੀ ਨਹੀਂ ਹੈਗਾ, ਜਿਹਨੇ ਪੰਜਾਬ ਦੇ ਵਿੱਚ ਕਦੇ ਆ ਕੇ ਕੋਈ ਲੋਕਾਂ ਦੇ ਵਿੱਚ ਵਿਚਰਨ ਨਹੀਂ ਕੀਤੀ, ਉਹ ਵਿਕਰਮ ਸਾਹਨੀ ਨੂੰ ਇਹਨਾਂ ਨੇ ਸਭਿਆਚਾਰਕ ਤੌਰ ਤੇ ਟਿਕਟ ਦੇ ਕੇ ਰਵਾਜਿਆ ਸੀ ਰਾਜ ਸਭਾ ਮੈਂਬਰੀ ਦੀ। ਇਹ ਸਭ ਹੁਣ ਜਿਹੜੇ ਭਾਜਪਾ ਦੇ ਵਿੱਚ ਗਏ ਨੇ, ਕੱਲ ਦਾ ਰੌਲਾ ਪੈ ਰਿਹਾ ਨੌ ਬੰਦਿਆਂ ਦਾ, ਹੁਣ ਇੱਥੇ ਸਵਾਲ ਅਸੀਂ ਇਹ ਉਠਾਉਂਦੇ ਹਾਂ ਵੀ ਜੇਕਰ ਉਸ ਵੇਲੇ ਪੰਜਾਬ ਦੇ ਫੀਲਡ ਦੇ ਵਿੱਚੋਂ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਬਹੁਤ ਬੰਦੇ ਨੇ,
1: ਆਮ ਬੰਦੇ ਭੇਜੇ ਜਾਂਦੇ ਜਿਨ੍ਹਾਂ ਨੂੰ
0: ਭੇਜੇ ਜਾਂਦੇ
1: ਬਾਰੇ ਜਾਂ ਖੇਤੀ ਬਾਰੇ ਜਾਂ ਜ਼ਿੰਦਗੀ ਨਾਲ ਵਾਹ ਵਾ ਜਿਨ੍ਹਾਂ ਦਾ
0: ਵਾਹ ਵਾ। ਸੋ ਬਾਜਵਾ ਜੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਕਰ ਰਹੇ ਹਾਂ, ਇਹ ਮੈਂ ਤਾਂ ਇੱਥੇ ਕੀਤਾ ਬਈ ਜਿੰਨਾ ਮਰਜ਼ੀ ਕਿਸੇ ਨੂੰ ਆਪਾਂ ਕੁਛ ਬਣਾ ਲਓ, ਕੁਛ ਕਰ ਲੋ, ਆਮ ਆਦਮੀ ਪਾਰਟੀ ਵਾਲਿਆਂ ਦੇ ਉੱਪਰ ਬਹੁਤ ਉਮੀਦਾਂ ਆਸਾਂ ਸੀ, ਤੇ ਇਹ ਹੁਣ ਤੁਸੀਂ ਦੇਖ ਲੋ ਵੀ ਪੰਜਾਬ ਦੇ ਬੈਰੀ ਪੰਜਾਬ ਦੇ ਗਦਾਰ ਕਿਵੇਂ ਬਣੇ।
1: ਹੁਣ ਗੱਲ ਇਸ ਤਰ੍ਹਾਂ, ਜੇ ਸੱਚਾਈ ਨੂੰ ਜ਼ਾਹਰ ਕੀਤਾ ਜਾਏ, ਮੰਨ ਲਓ ਇਹ ਚੰਗੇ ਨੇ ਜਾਂ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰ ਸਕੇ, ਤੇ ਪਿਛਲੀ ਕਿਹੜੀ ਸਰਕਾਰ ਸੀ ਜਿਹੜੀ ਵਾਅਦਿਆਂ ਤੇ ਪੂਰੀ ਉਤਰੀ ਆ? ਹੁਣ ਦੱਸੋ ਕਿਹੜਾ ਕਿਹਨੂੰ ਕੀ ਕਹੀਏ, ਲੋਕਾਂ ਨੂੰ ਇਹਨਾਂ ਤੇ ਬਹੁਤ ਉਮੀਦਾਂ ਸਨ ਆਮ ਆਦਮੀ ਪਾਰਟੀ,
0: ਬਿਲਕੁਲ ਜੀ,
1: ਲੋੜੋਂ ਵੱਧ ਉਮੀਦਾਂ, ਤੇ ਲੋਕਾਂ ਨੇ ਲੋੜੋਂ ਵੱਧ ਜ਼ੋਰ ਲਾਇਆ, ਲੋਕਾਂ ਦੀ ਲੋੜੋਂ ਵੱਧ ਹਮਦਰਦੀ ਇਹਨਾਂ ਨਾਲ, ਇਹਨਾਂ ਦੀ ਜਿੱਤ ਤੇ ਸਾਰੇ ਦੁਨੀਆਂ ਨੇ ਖੁਸ਼ੀਆਂ ਮਨਾਈਆਂ, ਜਿਹੜੇ ਬਾਹਰ ਰਹਿੰਦੇ ਨੇ ਸਾਰੇ ਲੋਕੀ
0: ਜਸ਼ਨ ਮਨਾਏ,
1: ਹਾਂ ਜਸ਼ਨ ਮਨਾਏ ਗਏ ਸਨ, ਇਹਨਾਂ ਦੀ ਸਪੋਰਟ ਸਾਰੀ ਦੁਨੀਆਂ ਨੇ ਕੀਤੀ, ਇਹਨਾਂ ਵਾਸਤੇ ਦੁਆਵਾਂ ਸਾਰੀ ਦੁਨੀਆਂ ਨੇ ਕੀਤੀਆਂ।
0: ਤੇ ਹੁਣ ਬਾਜਵਾ ਜੀ ਗੱਲ ਆ ਜਿਹੜੀ, ਟਾਈਮ ਆਪਣਾ ਨੇੜੇ ਜਾਂਦਾ,
1: ਕੋਈ ਨੀ ਤੁਸੀਂ
0: ਜਦੋਂ ਵੀ ਆਪਾਂ ਇਹ ਪ੍ਰੋਗਰਾਮ ਕਰਦੇ ਆ, ਜਦੋਂ ਵੀ ਵਾਰੀ ਮਿਲਦੀ ਹੈ ਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਹਿੱਸਾ, ਇੱਕ ਗੱਲਬਾਤ, ਇੱਕ ਚਰਚਾ ਜਿਹੜੀ ਉਹ ਜ਼ਰੂਰ ਕਰਦੇ ਆ, ਉਹ ਹੁੰਦੀ ਹੈ ਨਸ਼ਿਆਂ ਦਾ, ਕਿਉਂਕਿ ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ ਆ ਜਿਹੜਾ, ਤੇ ਉਹ ਇਸ ਵੇਲੇ ਨਸ਼ਿਆਂ ਦੇ ਵਗ ਰਹੇ ਦਰਿਆ ਦੇ ਵਿੱਚ ਇੱਕ ਨਹੀਂ ਅਨੇਕਾਂ ਪਾਸਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਡਬੋ ਡਬੋ ਕੇ ਮਾਰ ਲਿਆ।
1: ਅੱਛਾ ਜੀ, ਮਾਸਾ ਰਤਾ ਦੇ ਨਸ਼ੇ ਨੂੰ ਕੋਈ ਫਰਕ ਨਹੀਂ ਪਿਆ ਅੱਗੇ ਨਾਲੋਂ, ਘਟਿਆ ਨਹੀਂ?
0: ਮੈਂ ਉਹੀ ਅੱਗੇ ਗੱਲ ਕਰਨ ਲੱਗਾ ਸੀ
1: ਜੀ,
0: ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ, ਜਿਹੜਾ ਕਿ ਇੱਕ ਅਖਬਾਰੀ ਇਸ਼ਤਿਹਾਰ, ਉਸ ਤੋਂ ਬਾਅਦ ਸਰਕਾਰੀ ਇਸ਼ਤਿਹਾਰਬਾਜ਼ੀ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ
1: ਜੀ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਨੇ ਜਿਹੜੇ ਅੰਕੜੇ ਪੇਸ਼ ਕਰ ਰਹੇ ਨੇ ਕਿ ਅਸੀਂ ਆਹ ਕਰਤਾ ਸੀ, ਇਹ ਕਰਤਾ ਸੀ, ਉਹ ਕਰਤਾ। ਪਰ ਹੈਰਾਨੀ ਦੀ ਗੱਲ ਬਾਜਵਾ ਜੀ ਇਹ ਆ ਬਈ ਜੇਕਰ ਬਹੁਤੇ ਪਿੱਛੇ ਨਾ ਗੱਲ ਕਰੀਏ ਤਾਂ ਮੈਂ ਪਿਛਲੇ 3 ਦਿਨਾਂ ਤੋਂ ਪੰਜਾਬ ਦਾ ਇੱਕ ਨਸ਼ਿਆਂ ਨਾਲ ਸੰਬੰਧਿਤ ਦਰਦਨਾਕ ਦ੍ਰਿਸ਼ ਉਹ ਆਪਣੇ ਇਸ ਪ੍ਰੋਗਰਾਮ ਵਿਚ ਰੱਖਣਾ ਚਾਹੁੰਦਾ।
1: ਦੱਸੋ
0: ਜਿਹੜੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਚ ਨਸ਼ੇ ਬੰਦ ਕਰਤੇ, ਤੁਸੀਂ ਵੀ ਕਿਹਾ ਵੀ ਪੰਜਾਬ ਚ ਨਸ਼ਾ ਬੰਦ ਹੋਇਆ, ਕੀ ਹੋਇਆ ਉਹਦੀ ਵੀ ਆਪਾਂ ਵਰਣਨ ਕਰਨਾ। ਜ਼ਿਲ੍ਹਾ ਫਰੀਦਕੋਟ, ਫਰੀਦਕੋਟ ਦਾ ਇੱਕ ਪਿੰਡ ਆ ਹਰੀਕੇ।
1: ਅੱਛਾ।
0: ਹਰੀਕੇ ਦੇ ਵਿਚ ਪਰਸੋਂ ਸ਼ਾਮ ਨੂੰ ਇੱਕ ਘਟਨਾ ਵਾਪਰਦੀ ਆ। ਇੱਕ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ, ਚਿੱਟਾ ਸਮੈਕ ਜੋ ਮਰਜ਼ੀ ਲਾ ਲਓ, ਉਹਦਾ ਟੀਕੇ ਦੇ ਨਾਲ ਮਾਰਿਆ ਜਾਂਦਾ। ਜਦੋਂ ਮਰ ਜਾਂਦਾ ਹੈ ਤਾਂ ਫਿਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਪਿੰਡ ਦੇ ਵਿਚ ਫਲਾਣੇ ਬੰਦੇ ਨਸ਼ਾ ਵੇਚ ਰਹੇ ਨੇ, ਉਹਨਾਂ ਦੇ ਘਰੋਂ ਲਿਆ ਕੇ ਇਹਨੇ ਟੀਕਾ ਲਾਇਆ ਤੇ ਰੱਬ ਨੂੰ ਹੋ ਗਿਆ ਪਿਆਰਾ ਓਵਰਡੋਜ ਦੇ ਨਾਲ। ਪਿੰਡ ਦੇ ਲੋਕਾਂ ਨੇ ਉਸ ਘਰ ਉੱਤੇ ਧਾਵਾ ਬੋਲ ਦਿੱਤਾ
1: ਜੀ।
0: ਜਦੋਂ ਧਾਵਾ ਬੋਲਿਆ ਤੇ ਉਸ ਤੋਂ ਬਾਅਦ ਪੁਲਿਸ ਆ ਗਈ। ਜੇਕਰ ਕਿਸੇ ਨਸ਼ਾ ਤਰਸਤ ਨੂੰ ਫੜਨਾ ਹੋਵੇ ਤਾਂ ਪੁਲਿਸ ਆਉਂਦੀ ਨੀ। ਉੱਥੇ ਪੁਲਿਸ ਕਿਵੇਂ ਆਈ? ਜਿਹੜੇ ਵਿਅਕਤੀ ਨਸ਼ਾ ਵੇਚਦੇ ਸੀ ਸੰਬੰਧਿਤ ਥਾਣੇਦਾਰ ਨੂੰ 50,000 ਰੁਪਏ ਮਹੀਨਾ ਦਿੰਦੇ ਸੀ ਜਾਂ ਵੱਧ ਘੱਟ,
1: ਉਹਨਾਂ ਨੇ ਆਪਣੇ ਬੰਦਿਆਂ ਨੂੰ ਬਚਾਉਣ ਨਹੀਂ ਆਉਣਾ।
0: ਹਾਂ, ਉਹ ਬਾਜਵਾ ਜੀ ਆਏ। ਆਉਣ ਤੋਂ ਬਾਅਦ ਜਿਵੇਂ ਹੁਣ ਕਹਿੰਦੇ ਆ ਵੀ ਜਦੋਂ ਤੱਤਾ ਹੁੰਦਾ ਕੰਮ, ਉਹਨਾਂ ਨੇ ਉਹ ਜਿਹੜੀ ਮੁੰਡੇ ਸੀ ਪਿੰਡ ਉਸ ਪਰਿਵਾਰ ਦੇ, ਉਹ ਤਾਂ ਫਰਾਰ ਹੋ ਗਏ ਤੇ ਉਹਨਾਂ ਦੇ ਮੁੰਡਿਆਂ ਦੀ ਮਾਂ ਨੂੰ ਜਦੋਂ ਕਾਬੂ ਕੀਤਾ ਪੁਲਿਸ ਨੇ, ਧੋਕਾ ਮੁੱਕੀ ਲੋਕਾਂ ਤੋਂ ਬਚਾਉਣ ਲਈ ਕੀਤੀ, ਤਾਂ ਉਹ ਪੁਲਿਸ ਵਾਲੇ ਨੂੰ ਕਹਿੰਦੀ ਤੂੰ ਮੈਨੂੰ ਫੜਨ ਵਾਲਾ ਕੌਣ ਹੁੰਦਾ, ਹਾਲੇ ਕੱਲ ਤਾਂ 50,000 ਲੈ ਕੇ ਗਿਆ।
1: ਤੁਹਾਡਾ ਭਲਾ ਲੋਕਾਂ ਦੇ ਸਾਹਮਣੇ ਹੀ ਕਹਿਤਾ?
0: ਮੈਂ ਕਿਹਾ ਜੀ ਸ਼ਰਿਆਮ ਯਾਰ,
1: ਤੇ
0: ਫੇਰ ਪੁਲਿਸ ਉੱਥੇ ਨਾਟਕ
1: 50,000 ਵੀ ਲੈਣਾ ਤੇ ਫੜਨ ਵੀ ਆ ਗਏ।
0: ਫੇਰ ਜੀ ਉੱਥੇ ਪੁਲਿਸ ਨੇ ਨਾਟਕ ਕੀਤਾ ਤੇ ਉਸ ਔਰਤ ਨੂੰ ਧੱਕਾ ਮੁੱਕੀ ਤੋਂ ਭਾਵ ਆ ਵੀ ਲੋਕ ਪਿੰਡ ਦੇ ਇਕੱਠੇ ਹੋ ਗਏ, ਉਥੋਂ ਬਚਾ ਕੇ ਲਿਆ ਜੀ। ਉਸ ਤੋਂ ਬਾਅਦ ਜੀ ਕਹਿੰਦੇ ਅਸੀਂ ਉਹਦੀ ਤਲਾਸ਼ੀ ਲਈ, ਉਹਦੇ ਕੋਲੋਂ ਕੁਛ ਨੀ ਮਿਲਿਆ। ਹੁਣ ਵਾਜਵਾਈ ਜਿਹੜਾ ਅਗਲਾ ਕੁਐਸਚਨ, ਅਗਲੀ ਗੱਲਬਾਤ ਆ, ਉਹ ਬੜੀ ਹੈਰਾਨ ਕਰਨ ਵਾਲੀ ਹੈ। ਜਿਹੜਾ ਮੁੰਡਾ ਪਰਸੋਂ ਓਵਰਡੋਜ ਦੇ ਨਾਲ ਮਰਿਆ, ਜਿਹੜੇ ਨਸ਼ਾ ਤਸਕਰਾਂ ਦੇ ਘਰੋਂ ਨਸ਼ਾ ਲੈ ਕੇ ਆਇਆ, ਪਿੰਡ ਦੇ ਵਿਅਕਤੀਆਂ ਨੇ ਫਰਿਜਰ ਵਿਚ ਰੱਖ ਕੇ ਉਸ ਵਿਅਕਤੀ ਦੀ ਲਾਸ਼ ਉਸ ਨਸ਼ਾ ਤਸਕਰ ਦੇ ਘਰ ਦੇ ਵਿਚ ਰੱਖ ਦਿੱਤੀ ਗਈ। ਨਸ਼ਾ ਤਸਕਰਾਂ ਦੇ ਘਰ ਦੇ ਵਿਚ ਨਸ਼ੇ ਨਾਲ ਮਰੇ ਹੋਏ ਬੰਦੇ ਦੀ ਲਾਸ਼ ਪਈ ਹੈ। ਅੱਜ ਉਸ ਲਾਸ਼ ਨੂੰ 3ਰਾ ਦਿਨ ਹੋ ਚੁੱਕਿਆ। ਪਿੰਡ ਦੇ ਵਿਅਕਤੀ, ਉਸ ਬੰਦੇ ਦੇ ਪਰਿਵਾਰਕ ਮੈਂਬਰ ਸਾਰੇ ਇਕੱਠੇ ਹੋਏ ਉਸ ਪਿੰਡ ਦੇ ਉਸ ਘਰ ਦੇ ਵਿਚ ਬੈਠੇ ਨੇ। ਹਾਲੇ ਤੱਕ ਉਥੇ ਇਲਾਕੇ ਦਾ ਸੰਬੰਧਿਤ MLA ਨੀ ਪਹੁੰਚਿਆ, ਕੋਈ SSP ਨੀ ਪਹੁੰਚਿਆ, ਕੋਈ ਯੁੱਧ ਵਿਰੁੱਧ ਨਸ਼ਾ ਕਰਨ ਵਾਲਾ ਕੋਈ ਨੀ ਪਹੁੰਚਿਆ। ਇਹ ਪੰਜਾਬ ਦੀ ਧਰਤੀ ਦੀ ਤਾਜ਼ਾ ਘਟਨਾਕ੍ਰਮ, ਤਾਜ਼ੇ ਹਾਲਾਤ।
1: ਮੇਰਾ ਖਿਆਲ ਹੈ ਲੰਮੀਆਂ ਛੱਡਣ ਡਏ ਨੇ, ਅਸਲੀਅਤ ਬਿਲਕੁਲ ਉਲਟਾ ਜਿਸ ਤਰ੍ਹਾਂ ਤੁਸੀਂ ਜੋ ਤਸਵੀਰ ਤੁਸੀਂ ਦੱਸਣ ਡਏ ਹੋ, ਇਹ ਤੇ ਹੱਦ ਹੋਈ ਪਈ ਹੈ।
0: ਵਾਜਵਾਈ ਆਪਾਂ ਗਲਤ ਬਿਆਨਬਾਜ਼ੀ ਤਾਂ ਕਦੇ ਕਰ ਨਹੀਂ ਸਕਦੇ, ਨਾ ਕੋਈ ਗਲਤ ਖਬਰ ਦੇ ਸਕਦੇ,
1: ਕਦੀ ਸੋਚ ਵੀ ਨਹੀਂ ਸਕਦਾ ਕਿ ਤੁਸੀਂ ਗਲਤ।
0: ਹੁਣ
1: ਇੰਨੀ ਦੁਨੀਆਂ ਸੁਣ ਰਹੀ ਹੋਏਗੀ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਮੂੰਹ ਚੋਂ ਗਲਤ ਲਫ਼ਜ਼ ਨਿਕਲ ਕੋਈ।
0: ਹੁਣ ਤੀਜਾ ਦਿਨ ਅੱਜ ਉਸ ਇਲਾਕੇ ਦੇ ਪੱਤਰਕਾਰ ਨੇ ਕੋਟਕਪੁਰਾ ਤੋਂ ਉਧਰ ਗਏ ਹੋਏ ਆਪਣੇ ਜਾਣਕਾਰ ਨੇ, ਮੈਂ ਉਹਨਾਂ ਤੋਂ ਤਾਜ਼ਾ ਘਟਨਾਕ੍ਰਮ ਤਕਰੀਬਨ 6:30 ਵਜੇ ਦੋਨੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਉਸ ਤੋਂ ਬਾਅਦ ਮੈਂ ਉਹ ਤਾਜ਼ਾ ਘਟਨਾਕ੍ਰਮ ਦੀ ਹਾਲਾਤ ਤੋਂ ਲਾਏ। ਮੈਂ ਕਿਹਾ ਜੀ ਮੈਨੂੰ ਸਾਰਾ ਦੱਸੋ ਵੀ ਅਸੀਂ ਅੱਜ ਦੀ ਗੱਲ ਪ੍ਰੋਗਰਾਮ ਚ ਰੱਖਣੀ ਹੈ। ਹੁਣ ਉਸ ਦੇਖੋ ਤੁਸੀਂ ਬਈ ਉਸ ਹਰੀਕੇ ਪਿੰਡ ਦੇ ਵਿਚ ਲੋਕ ਇਕੱਤਰ ਹੋਏ ਹੋਏ ਨੇ, ਲੋਕ ਪੁਲਿਸ ਨੂੰ ਕਹਿ ਰਹੇ ਨੇ ਜੀ ਆਓ ਜੀ ਇਹਨਾਂ ਨੂੰ ਫੜੋ ਜੀ ਆਹ ਕਰੋ ਜੀ, ਪਰ ਉਹ ਕੋਈ ਜਾ ਨਹੀਂ ਰਿਹਾ। ਤੇ ਜਦੋਂ ਉਥੋਂ ਅਸੀਂ ਬਾਹਰ ਨਿਕਲਦੇ ਹਾਂ ਉਸ ਪਿੰਡ ਤੋਂ ਮੁਕਤਸਰ ਵੱਲ ਨੂੰ ਜਾਂਦੇ ਹਾਂ ਤਾਂ ਉੱਥੇ ਨੀਲੇ ਰੰਗ ਦੇ ਬੋਰਡ ਲੱਗੇ ਹੋਏ ਨੇ, ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਦੀ ਫੋਟੋ ਲੱਗੀ।
1: ਵਾਹ ਵਾਹ ਵਾਹ ਵਾਹ, ਅਸਲ ਚ ਹੋ ਕੁਛ ਵੀ ਨਹੀਂ ਰਿਹਾ, ਬਿਆਨਬਾਜ਼ੀ ਹੋਣ ਡਈ ਹੈ। ਨਸ਼ਿਆਂ ਦਾ ਰਿਸ਼ਵਤ ਦਾ ਗੰਦ ਓਨਾ ਹੀ ਹੈ ਜਿੰਨਾ ਹੈ ਸੀ, ਸ਼ਾਇਦ ਵਧਿਆ ਹੋਵੇ ਅੱਗੇ ਨਾਲੋਂ।
0: ਵਧਿਆ ਹੋਇਆ ਜੀ, ਵਧਿਆ ਹੋਇਆ, ਵਧਿਆ ਹੋਇਆ। ਜਿਹੜੀ ਅਗਲੀ ਗੱਲ ਹੈ, ਜਦੋਂ ਇਸ ਤਰ੍ਹਾਂ ਕਰਕੇ ਇਹ ਹਾਲਾਤ ਪੈਦਾ ਹੁੰਦੇ ਨੇ ਕੋਈ ਓਵਰਡੋਜ਼ ਨਾਲ ਮਰਦਾ, ਤਾਂ ਫਿਰ ਉਹ ਪੁਲਿਸ ਨਸ਼ੇ ਵਾਲੇ ਜਿਹੜੇ ਨੌਜਵਾਨ ਮਰਦਾ ਉਹਦੀ ਲਾਸ਼ ਲੈ ਕੇ ਜਾਂਦੀ ਹੈ, ਦੇਖੋ ਤੁਸੀਂ ਕੀ ਕੁਛ ਹੋ ਰਿਹਾ। ਉਹਨੂੰ ਫਿਰ ਮੈਡੀਕਲ ਰਾਹੀਂ ਚੈਕਿੰਗ ਹੋਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਜੀ ਕਿ ਇਸ ਨੌਜਵਾਨ ਨੂੰ ਸਾਇਲੈਂਟ ਅਟੈਕ ਹੋਇਆ, ਨਾ ਕਿ ਨਸ਼ੇ ਨਾ ਮਰੇ। ਆਹ ਕੁਝ ਪੰਜਾਬ ਦੀ ਧਰਤੀ ਦੇ ਉੱਪਰ ਹੋ ਰਿਹਾ ਵਾ। ਮੈਂ ਅੱਗੇ ਵੀ ਕਹਿਣਾ ਤੇ ਹੁਣ ਵੀ ਅਖੀਰ ਕਹੀਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਦਿਲ ਦਾ ਹਾਲ ਸੁਣਾਈਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਪੰਜਾਬ ਦਾ ਦਰਦ ਸੁਣਾਈਏ।
1: ਬਾਬੀ ਜੀ ਜਦੋਂ ਅਸੀਂ ਨਿਊਜ਼ ਸੁਣਨੇ ਆ ਨਾ ਸਵੇਰੇ, ਬਾਈ ਸਾਡਾ ਦਿਲ ਨੀ ਕਰਦਾ। ਇੰਨੇ ਹਜ਼ਾਰ ਕਰੋੜ ਫੜਿਆ ਗਿਆ ਕਿਸੇ ਅਫਸਰ ਕੋਲੋਂ, ਸਰਕਾਰ ਨੇ ਆ ਕਰ ਦਿੱਤਾ, ਪੁਲਿਸ ਨੇ ਆ ਕਰ ਦਿੱਤਾ, ਨਸ਼ਿਆਂ ਨਾਲ ਆ ਹੋ ਗਿਆ, ਰਿਸ਼ਵਤਾਂ ਇੱਦਾਂ ਹੋ ਗਈਆਂ, ਇੰਨੇ ਪੁਲਾਂ ਥੱਲਿਓਂ ਲੋਕੀ ਉਠਾਏ, ਪਾਪੂਲੇਸ਼ਨ ਵੱਧ ਗਈ, ਸਮੱਸਿਆਵਾਂ ਵੱਧ ਗਈਆਂ, ਲੋਕੀ ਵਿਚ ਬਹੁਤ ਬੁਰਾ ਹਾਲ ਹੈ। ਜੇ ਸੂਤ ਹੈ ਤੇ ਠੱਗਾਂ ਦਾ ਸੂਤ ਹੈ, ਚੋਰਾਂ ਦਾ ਸੂਤ ਹੈ, ਰਿਸ਼ਵਤ ਖੋਰਾਂ ਦਾ ਸੂਤ ਹੈ, ਬਾਕੀ ਜਿਹੜੀ ਜਨਤਾ ਉਹਦਾ ਤੇ ਏਦਾਂ ਹੀ ਹਾਲ ਚੱਲਣ ਦਾ। ਇਮਾਨਦਾਰੀ ਦੇ ਨਾਲ ਵੇਖੋ, ਜੇ ਕਿਸੇ ਨੇ ਪੰਜਾਬ ਵਿਚ ਪੈਸਾ ਕਮਾਉਣੇ ਹੋਣ ਤੇ ਕੀ ਉਹ ਅਮੀਰ ਬਣ ਸਕਦਾ ਕਿਤੇ ਇਮਾਨਦਾਰੀ ਨਾਲ?
0: ਨਹੀਂ ਜੀ, ਬਿਲਕੁਲ ਵੀ ਨਹੀਂ, ਕਈ ਪੀੜੀਆਂ ਤੱਕ ਨਹੀਂ ਬਣ ਸਕਦਾ।
1: ਨਹੀਂ ਬਣ ਸਕਦਾ, ਉਹ ਤੇ ਆਪਣਾ ਘਰ ਨਹੀਂ ਬਣਾ ਸਕਦਾ। ਬਹੁਤ ਮਾੜੀ, ਬਹੁਤ
0: ਇਹ ਗੱਲਾਂ ਬਾਤਾਂ ਨੇ ਬਾਜਵਾ ਜੀ,
1: ਮਿਹਰਬਾਨੀ,
0: ਜਿਹੜੀਆਂ ਤੁਸੀਂ ਪਹਿਲਾਂ ਆਪਣੇ ਪ੍ਰੋਗਰਾਮ ਚ ਘੰਟਾ ਵਿਚਾਰ ਕੀਤੀਆਂ ਨੇ, ਇੱਕ ਘੰਟਾ ਆਪਾਂ ਹੁਣ ਲਾ ਦਿੱਤਾ।
1: ਥੈਂਕ ਯੂ ਬਾਬੀ,
0: ਇਹ ਸਾਡਾ ਹੋਕਾ ਦੇਣਾ ਸਾਡਾ ਫਰਜ਼ ਹੈ, ਉਹ ਅਸੀਂ ਦਿੰਦੇ ਰਹੇ,
1: ਬਿਲਕੁਲ ਉਹ ਦੇਈ ਜਾਵਾਂਗੇ ਅਸੀਂ, ਜੋ ਸਾਡੀ ਡਿਊਟੀ ਉੱਪਰ ਵਾਲੇ ਨੇ ਲਾਈ ਹੈ, ਨੇਚਰ ਨੇ ਲਾਈ ਹੈ, ਅਸੀਂ ਪੂਰੀ ਕਰਦੇ ਰਹਾਂਗੇ ਆਪਣੇ। ਬਾਬੀ ਜੀ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਗੁੱਡ ਵਿਸ਼ੇਸ, ਹਮੇਸ਼ਾ ਹੀ ਬਹੁਤ ਕਲੀਅਰ, ਸੋਹਣੀ ਤੇ ਐ ਸਪਸ਼ਟ ਗੱਲ ਕਰਦੇ ਜੋ ਅਸਲ ਚ ਵਾਪਰ ਰਿਹਾ ਹੁੰਦਾ। ਬੜੇ
0: ਧੰਨਵਾਦ ਮੰਚ ਉੱਪਰ ਆਪਾਂ ਗੱਲਬਾਤ ਕਰਦੇ ਹੁੰਦੇ ਆ ਜੀ, ਤੇ ਤੁਹਾਡਾ ਵੀ ਧੰਨਵਾਦ ਜਿਹੜੇ ਪਾਠਕਾਂ ਨਾਲ ਸਾਂਝ ਪਾਉਣੇ।
1: ਬਹੁਤ ਬਹੁਤ ਮਿਹਰਬਾਨੀ ਬੱਬੀ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਵ ਅ ਨਾਈਸ ਟਾਈਮ। ਸੋ ਦੋਸਤੋ, ਦੇਸ਼ਾਂ ਵਿਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਸੱਜਣੋ, ਇਹ ਸਨ ਬਲਬੀਰ ਬੱਬੀ ਜੀ, ਜਿਹੜੇ ਬੜੇ ਹੀ ਨਿਧੜਕ ਤੇ ਸਪਸ਼ਟ ਪੱਤਰਕਾਰ ਨੇ, ਤੇ ਤਹਿਵਾਂ ਚੋਂ ਗੱਲਾਂ ਲਿਆ ਕੇ ਸੱਚੋ ਸੱਚ ਸੱਚਾਈ ਹੈ ਜੋ ਆਨ ਏਅਰ ਬਿਆਨ ਕਰਦੇ ਨੇ, ਤੇ ਪਤਾ ਤੁਹਾਨੂੰ ਵੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਇਹਦੇ ਨਾਲ ਹੀ ਦੋਸਤੋ, ਮੇਰਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਤੇ ਕੱਲ ਨੂੰ ਬਿਲਕੁਲ ਇਸੇ ਟਾਈਮ ਹੀ ਜਰਮਨ ਦੇ ਦੁਪਹਿਰ ਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇੰਡੀਆ ਦੇ 6:30 ਤੋਂ 8:30 ਸੰਡੇ ਨੂੰ ਦੋਸਤੋ ਸ਼ਾਇਰੋ ਸ਼ਾਇਰੀ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਹੈ, ਤੇ ਉਹਦੇ ਵਿਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਹਮੇਸ਼ਾ ਦੀ ਤਰ੍ਹਾਂ ਲੈਣਾ ਤੇ ਰੌਣਕਾਂ ਲਾਉਣੀਆਂ ਨੇ। ਤੇ ਇਹਦੇ ਨਾਲ ਹੀ ਭਾਈ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪਰਵਾਜ਼ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ
1: ਸਾਰੇ ਹੀ
0: ਵੀਰ ਭੈਣ ਭਰਾਵਾਂ ਦਾ ਸਰੋਤਿਆਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਤੇ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਨ੍ਹਾਂ ਦਾ ਵੀ ਸ਼ੁਕਰੀਆ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਲੈ ਕੇ ਪਹੁੰਚ ਗਏ ਜੀ ਸ਼ੁਰੂਆਤ ਤੁਹਾਡੇ ਨਾਲ ਮੇਰੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਨ੍ਹਾਂ ਦੇ ਕੋਲੋਂ ਕੁਛ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਆ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
2: ਜੀ ਖੱਖ ਸਾਹਿਬ ਜੀ ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ ਤੇ ਖੱਖ ਸਾਹਿਬ ਜੀ ਆਪਾਂ ਸੋਢੀ ਸਾਹਿਬ ਨੂੰ ਨੀ ਕਦੇ ਮਿਲਾਇਆ ਹੋਇਆ ਉਹਨਾਂ ਦਾ ਗੱਲਬਾਤ ਕਿੰਨਾ ਸਮਾਂ ਹੋ ਗਿਆ
0: ਕੋਈ ਐਸੀ ਸ਼ਾਇਦ ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਜਿਵੇਂ ਕੱਲ ਨੂੰ ਕਾਲ ਕਰੂੰਗਾ ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ
2: ਆ ਗਏ ਹੋਏ ਆ ਉਹਨਾਂ ਦੇ ਮੈਸੇਜ ਮੁਸੇ ਜੋ ਆਉਂਦੇ ਰਹਿੰਦੇ ਵਟਸਐਪ ਤੇ ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ ਮੈਨੂੰ ਇੰਨਾ ਪਤਾ ਹੈ ਕਿ ਹੁਣ ਪਤਾ ਨਹੀਂ ਕੋਈ ਆਈਡੀਆ ਕੀ ਹੈ ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ
2: ਠੀਕ ਵੈਰੀ ਗੁੱਡ ਤੇ ਖਬਰਾਂ ਸਾਰਾ ਆਪਣੇ ਕੋਲ ਖੱਖ ਸਾਹਿਬ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਉਹ ਜਨਵਰੀ ਹੁੰਦਾ ਹੈ ਮੈਨੂੰ ਜਿਹੜੀ ਖਬਰ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ ਪੈਣਾ ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਹਾਂ ਤੇ ਉਦਾਂ ਨੂੰ ਫੇਰ ਦਿੱਤੀਆਂ ਜਾਣਗੀਆਂ ਤੇ ਹੁਣ ਨਵਾਂ ਸਾਲ ਹੈ ਜਿਹੜਾ ਖਾਸ ਕਰਕੇ ਜਨਵਰੀ ਹੈ ਇਹ ਪਤਾ ਨੀ ਤਾਂ ਨਵਾਂ ਸਾਲ ਚੜ੍ਹਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਗੱਲ ਪਤਾ ਨੀ ਕੀ ਆ ਪਰ ਵੀ
0: ਜਾਣ ਲੱਗਾ ਸਾਲ ਦੇ ਫੇਰ ਉਹ ਧੱਕੇ ਮਾਰ ਕੇ ਜਾਂਦਾ
2: ਹਾਂਜੀ ਹਾਂਜੀ ਇਹੀ ਗੱਲ ਮੈਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖਾਸਾ ਦੀ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ ਉਹ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿਚ ਖੱਖ ਸਾਹਿਬ ਜੀ ਉਹਨਾਂ ਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿਚ ਸਟਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਲੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮ ਹੀ ਕਹਿ ਸਕਾਂਗੇ ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7,50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ ਜਿਨ੍ਹਾਂ ਦੇ ਵਿਚੋਂ ਖੱਖ ਸਾਹਿਬ ਜੀ ਜਿਹੜੀ ਹੈਗੀ ਆ ਆਪਣੇ ਅੰਕੜੇ CDC ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿਚ 8,100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7,500 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ ਜਿਨ੍ਹਾਂ ਵਿਚੋਂ 8,100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿਚੋਂ ਖੱਖ ਸਾਹਿਬ ਜੀ 3,100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
0: ਕੈਰੀ ਓਨ ਕਰਿਓ ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ ਜੀ
2: ਜੀ ਜੀ

0: ਸੋ ਦੋਸਤੋ ਖਾਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3000 ਜਿਹੜੀ ਆ ਮੌਤ ਅੱਜ ਦੀ ਖਬਰ ਟਿੱਕਰ ਆ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੇ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ। ਏਡੀ ਖਤਰਨਾਕ ਬਿਮਾਰੀ ਹੈ ਨੀ, ਜੇ ਆਪਾਂ ਇਹਨੂੰ ਬਿਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ, ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ। ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਇੱਕ ਹਫ਼ਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 million ਜਿਹੜੇ ਉਹ ਦੱਸੇ ਗਏ ਸੀਗੇ, ਪਰ ਹੁਣ ਇਹ ਆ ਜਿਹੜਾ 4.6 million ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ, ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿਚੋਂ 1,900 ਲੋਕ ਆ ਜਿਹੜੇ ਉਹ ਜਾਨਾਂ ਤੋਂ ਹੱਥ ਧੋ ਬੈਠੇ ਆ। ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨਹੀਂ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰੀ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ। ਹੋ ਸਕਦਾ ਇਹਦੇ ਵਿਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਨ੍ਹਾਂ ਦੇ ਵਿਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,600 ਜਿਹਨਾਂ ਨੂੰ ਹਸਪਤਾਲ ਜਾਣਾ ਪਿਆ। ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫ਼ਤਾ ਬਾਅਦ ਚ ਉਹਨਾਂ ਦੇ ਵਿਚ 49,000 ਹੋਏ ਆ ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ। ਤੇ 20 December ਵਾਲੇ ਦੇ ਹਫ਼ਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਵੀ ਲੈਬ ਦੇ ਵਿਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਵੀ ਮੈਨੂੰ ਦੇਖਿਓ ਜੀ ਕੀ ਗੱਲ ਆ, ਤੇ ਉਹਦੇ ਵਿਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ। ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿਚੇ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਵੀ ਤੁਹਾਨੂੰ ਫਲੂ ਨੀ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਵਿਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ। ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ, ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਹੀ ਜ਼ਿਆਦਾ ਖਤਰਨਾਕ ਹੈ, ਜ਼ਿਆਦਾ ਮਾਰੂ ਹੈਗੀ ਆ। ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੂਜੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿਚ ਜ਼ਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕ ਸਾਹਿਬ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਗਿਆ ਵੀ ਆਪਾਂ ਪਰਵਾਹ ਨੀ ਕਰਦੇ ਇਹਦੀ, ਜਦੋਂ ਨਾ ਤੁਹਾਨੂੰ ਹੱਦ ਭੰਨੀ ਇਹਦੀਆਂ 2-4 ਮੈਨੂੰ ਖਾਕ ਸਾਹਿਬ ਜੀ 3-4 ਸਾਲ ਹੋ ਗਏ ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ। ਤੇ ਉਹ ਪਹਿਲਾਂ ਉਹ ਆ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ, ਇਹਦੇ ਵਿਚ ਇੱਕ ਤਾਂ ਇਹ ਆ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ,
1: ਬਿਲਕੁਲ,
0: ਤੇ ਉਸ ਵੇਲੇ ਆਪਾਂ ਨੂੰ ਜਿਹੜੇ
1: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
0: ਖਿਆਲ ਨੀ ਰੱਖਦੇ, ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ, ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ ਲੋਕਾਂ ਨੂੰ, ਉਹਦਾ ਕਾਰਨ ਇਹੀ ਹੁੰਦਾ ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਏ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ ਤੇ ਬਾਹਰ ਉਹ ਫਿਰ ਥੁਰ ਥੁਰ ਕਰੀ ਜਾਂਦੇ ਆ ਉਸ ਲੰਮੇ ਸਮੇਂ ਦੇ ਓਦਾਂ ਦੇ ਰਹਿਣ ਦੇ ਨਾਲ।
1: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦੇਣਾ, ਜਦੋਂ ਇੰਡੀਆ ਦੇ ਵਿਚ ਸੀ ਆਪਾਂ ਜਿਸ ਜਮਾਨੇ ਦੇ ਵਿਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਕੁਛ ਜੁਗਾਂ ਤੇ ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਨਹੀਂ ਸੀ ਜੈਕਟਾਂ, ਜੁਗਾਂ ਕੰਮ ਹੀ ਹੈ ਨਹੀਂ ਸੀ, ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ ਕਿਤੇ ਨਾ ਕਿਤੇ, ਮੁੰਡਿਆਂ ਨੇ ਅੱਗ ਸੇਕਣੀ ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ, ਤੇ ਉਹ ਕੰਮ ਹੋ ਗਿਆ ਖਤਮ। ਹੁਣ ਚਲੋ ਜੈਕਟ ਨਾਲ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸ ਰਿਹਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਕਸ ਚੋਂ, ਓਦਾਂ ਜਿਹੜੇ ਕੱਪੜੇ ਪਾਏ ਹੁੰਦੇ ਨੇ ਓਦੇ ਤੁਰ ਪੈਂਦੇ ਆ, ਓਨਾ ਕੀ ਕੰਮ ਹੁੰਦਾ ਉਹ ਠੰਡ ਨੇ ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ ਫੇਰ ਉਹ
0: ਬਿਲਕੁਲ ਵੀਹ ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਇੱਕ ਅਕਸਰ ਜਿਹੜੀ ਤੁਸੀਂ ਇੱਕ ਬੜੀ ਡੂੰਘੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਰ ਨੀ ਸੋਚਦੇ। ਹੁਣ ਜਿਵੇਂ ਤੁਸੀਂ ਉਹ ਖੇਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੂਹਰੇ ਵੀ ਕਰ ਲਈਦਾ ਸੀ, ਨੱਕ ਮੂਹਰੇ ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਮੂੰਹ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
1: ਸਾਹਿਬ ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
0: ਬਸ ਬਸ ਬਸ ਬਸ ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ। ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਨਿਕਲ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨਹੀਂ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ। ਤੇ ਇਹਦੇ ਨਾਲ ਇੱਕ ਹੋਰ ਗੱਲ ਆ, ਇਹ ਜਦੋਂ ਵੀ ਤੁਸੀਂ ਕਿਤੇ ਬਾਹਰ ਦੋ ਚਾਰ ਪੰਜ ਦਸ ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ, ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਣੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਣੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ, ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਆ ਉਹਦੇ ਤਾਂ ਆਪਾਂ ਬਹਿਣਾ ਹੁੰਦਾ, ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਜੇ ਹੈਗੇ ਆ ਰੇਲ ਗੱਡੀ ਆ ਉਹਦੇ ਚੜ੍ਹਦੇ ਆ, ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ੍ਹ ਗਿਆ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ, ਮੂੰਹ ਮੂਹਰੇ ਹੱਥ ਨਾ ਲਜਾਓ ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ। ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ। ਸੋ ਪ੍ਰਿਕੋਸ਼ਨ ਹੈ ਜਿਹੜੀ ਐਕਸਟਰਾ ਰੱਖਣੀ ਚਾਹੀਦੀ ਹੈ।
1: ਥੋੜੀ ਜੀ ਨਾ ਡਿਫਰੈਂਟ ਇਸ਼ੂ ਤੇ ਗੱਲ ਕਰਨੀ ਚਾਹੁੰਦਾ ਸੀ ਚੀਮਾ
0: ਸਾਹਿਬ,
1: ਉਹ ਇਹ ਸੀ ਕਿ ਪੁਰਸ਼ਾ ਕੋਟੀ ਹੁਣ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ, ਵੱਡੇ ਵੱਡਾ ਨਾਂ ਸਲੀਮ ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ।
0: ਓ ਅੱਛਾ ਜੀ,
1: ਉਹ ਇਸ ਦੁਨੀਆਂ ਤੋਂ ਕੂਚ ਕਰ ਗਏ, ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ, ਮਾਸਟਰ ਸਲੀਮ ਨਾਲ ਵੀ ਤੇ ਉਹਨਾਂ ਦੇ ਡੈਡੀ ਨਾਲ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ। ਉਹ ਬਹੁਤ ਅੱਛੇ ਇਨਸਾਨ ਸੀ, ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ। ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਉਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਜਾਂ ਉਹਨਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ ਢੋਲਕ ਵਜਾਉਂਦੇ ਸੀ, ਉਹ ਮੇਰੇ ਯਾਰ ਬੇਲੀ ਸੀ ਇੱਥੇ, ਕਿਉਂਕਿ ਵੀ ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ ਸਾਡਾ ਵੀ ਗਰੁੱਪ ਹੁੰਦਾ ਹੈ, ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ। ਤੇ ਉਹਨਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ, ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ, ਉਹਨਾਂ ਨੂੰ ਘੁਮਾਇਆ ਘੁਮਾਇਆ ਵੀ, ਤੇ ਉਹਨਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ। ਤੇ ਉਹ ਫਿਰ ਮੈਂ ਇੰਡੀਆ ਵੀ ਗਿਆ, ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿੱਚ ਤੇ ਤੁਸੀਂ ਉੱਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ। ਉਹ ਕਹਿੰਦੇ ਫਿਕਰ ਹੀ ਕੋਈ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ, ਅੱਜ ਕੱਲ੍ਹ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਅਸੀਂ ਆ ਜਾਣਾ ਕੋਈ ਪੈਸਾ ਜੋ ਤੇਰਾ ਦੇਣਾ ਹੋਇਆ ਤੂੰ ਦੇ ਦੀ, ਤੇ ਬਹੁਤ ਪਿਆਰ ਮੁਹੱਬਤ ਉਹਨਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ। ਪਰ ਮੈਂ ਇਹੀ ਕਰਨਾ ਸੀ ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ, ਔਰ ਉਹਨਾਂ ਦੇ ਸ਼ਗਿਰਦ ਵੀ ਇੰਨੇ ਕੁ ਜ਼ਿਆਦਾ ਕਿ ਪੁੱਛੋ ਨਾ। ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿੱਚ ਉਹ ਮਾਸਟਰ ਸੀ, ਉਹਨਾਂ ਨੇ ਬੜੀ ਦੁਨੀਆਂ ਨੂੰ ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿੱਚ ਤੋਰਿਆ, ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ। ਜੀ
0: ਜੀ ਖਖ ਸਾਹਿਬ ਜੀ, ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ, ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਵੀ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਖਖ ਸਾਹਿਬ ਜੀ, ਉਹਨਾਂ ਦੇ ਨਾਂ ਦੁਨੀਆਂ ਦੇ ਇੰਦੀ ਤੀਕਰ ਰਹਿੰਦੇ ਆ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ ਨਾਂ ਉਹਨਾਂ ਦੇ ਰਹਿੰਦੇ ਆ। ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ ਉਹ ਰਹਿੰਦੀ ਦੁਨੀਆਂ ਤੀਕਰ ਉੱਥੇ ਰਹਿੰਦਾ ਆ, ਬਿਲਕੁਲ ਨਹੀਂ ਉਹ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ। ਤੇ ਇਹਦੇ ਨਾਲ ਖਖ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ, ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਖਖ ਸਾਹਿਬ ਜੀ ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ, ਇਹਦਾ ਪਤਾ ਨਹੀਂ ਹੈ ਕਿਉਂ। ਇਸ ਤਰ੍ਹਾਂ ਮੈਨੂੰ ਤਾਂ ਏਦਾਂ ਲੱਗਦਾ ਵੀ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
1: ਬਿਲਕੁਲ
0: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ। ਅਸੀਂ ਕੰਮ ਕੀ ਕਰਦੇ ਹਾਂ, ਖਾ ਕੇ ਅਸੀਂ ਕਰਦੇ ਕੀ ਆ, ਉਹਨੂੰ ਖਾ ਕੇ ਅਸੀਂ ਪਚਾਉਣੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਹਾਂ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਹਾਂ, ਜਾਂ ਕਾਰ ਚ ਜਾ ਕੇ ਬਹਿ ਗਿਆ ਉਹ ਸਵਾਰੀਆਂ ਢੋ ਲਈ ਆ, ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ ਡੇਂਜਰਸ ਤਾਂ ਹੈਗੀ ਆ ਨਾ, ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬੋਡੀ ਨੂੰ ਚਾਹੀਦੀਆਂ ਨਹੀਂ ਹੁੰਦੀਆਂ, ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਦੂਸਰਾ ਸਾਹਿਬ ਜੀ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ ਤੇ ਘਰਾਂ ਦੇ ਵਿੱਚ ਪਾਣੀ ਆ ਸਾਖ ਸਾਹਿਬ ਜੀ, ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ਼ ਦਿੰਦੇ ਹਾਂ, ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਇਹਦੇ ਚ ਪਾਈ ਹੁੰਦੀ ਆ, ਕਲੋਰੀਨ ਪਾਉਂਦੇ ਆ ਇਹਦੇ ਚ, ਕਲੋਰੀਨ ਪਾਉਂਦੇ ਆ ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ, ਹੋਰ ਦੋ ਤਿੰਨ ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ। ਸੋ ਇਹਨਾਂ ਦੇ ਬਾਰੇ ਚ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਤਖ਼ਤ ਸਾਹਿਬ ਜੀ ਜਿਹੜਾ ਸਿੱਕਾ ਹੁੰਦਾ ਨਾ ਲੈਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਈਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ ਤੇ ਜਾਂ ਫਿਰ ਜਿਹੜੇ ਪਾਈਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ, ਪਰ ਅੱਜ ਵੀ ਤਖ਼ਤ ਸਾਹਿਬ ਜੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਭਈ ਜਿਹੜੇ ਨਾ ਇੰਡਸਟਰੀਅਲਿਸਟ ਹੁੰਦੇ ਆ ਜਿਹੜੇ ਕਾਰਖਾਨੇਦਾਰ ਲੋਕ ਆ ਉਹਨਾਂ ਨੂੰ ਖਤਰਾ ਵੀ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ ਗਵਰਨਮੈਂਟ ਸਰਵੇ ਕਰਦੀ ਰਹਿੰਦੀ ਹੈ, ਜਦੋਂ ਉਹਨੂੰ ਪਤਾ ਲੱਗਦਾ ਤੇ ਗਵਰਨਮੈਂਟ ਉਹਨਾਂ ਨੂੰ ਕਹਿੰਦੀ ਆ ਵੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਅੱਗੇ ਤਾਂ ਪਹਿਲਾਂ ਤਾਂ ਖਤਰਾ ਵੀ ਘਰਾਂ ਦੇ ਵਿੱਚ ਹੁੰਦੇ ਸੀਗੇ ਉਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਜਿੰਕ ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ, ਪਾਈਪ ਜਿਹੜੇ ਇੰਡੀਆ ਚ ਨਲਕਿਆਂ ਨੂੰ ਵੀ ਉਹੀ ਪਾਈਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੀ ਇੱਕ ਉਹ ਪਤਲੀ ਜਿਹੀ ਪੱਤ ਜਿਹੀ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ ਉਹਨਾਂ ਨੂੰ ਕਹਿੰਦੇ ਆ ਕੁਛ ਨਾ ਆਇਆ ਉਹਦਾ, ਤੇ ਉਦੋਂ ਬਾਅਦ ਫੇਰ ਜਿਹੜੇ ਆ ਸਾਖ ਸਾਹਿਬ ਜੀ ਉਹਨਾਂ ਨੇ ਪਲਾਸਟਿਕ ਦੇ ਪਾਈਪ ਬਣਾ ਤੇ
1: ਬਿਲਕੁਲ
0: ਪਲਾਸਟਿਕ, ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ ਖੋਜ ਕਰਨੀ ਆ ਉਹਨੂੰ ਦੇਖਣਾ ਪਾਖਣਾ ਹੈ, ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਉਹ ਲੰਘ ਜਾਂਦੀ ਹੈ। ਸੋ ਹਾਂ ਤੇ ਹੁਣ ਕੀ ਆ ਹੁਣ ਜਿਹੜੇ ਗਾਹ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖਤ ਜਾ ਉਹ ਪਲਾਸਟਿਕ ਦੇ ਵੀ ਪਾਈਪ ਪਾਉਣੋਂ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋ ਜਾਂਦੀ ਹੁੰਦੀ ਇਸੇ ਤਰ੍ਹਾਂ ਦੇ ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ ਉਹ ਪਾਉਣ ਲੱਗ ਪਾਇਆ।
1: ਆਹੋ ਬਹੁਤ ਪਤਲਾ ਹੁੰਦਾ ਪਤਲਾ ਕਿ ਉਹਦੇ ਬਾਹਰੋਂ ਦੀਦਾ ਵਾ ਸਾਰਾ ਕੁਛ ਬਿਲਕੁਲ
0: ਸਾਰਾ ਕੁਛ ਉਹਦੇ ਵਿੱਚ ਦਿਸਦਾ ਆ ਤੇ ਉਹ ਪਾਉਣ ਲੱਗ ਗਿਆ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨੀ, ਜਦੋਂ ਇਹ ਰਿਸਰਚ ਹੋਊਗੀ 50 ਸਾਲ 100 ਸਾਲ ਨੂੰ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਖਤ ਸਾਹਿਬ ਜਿਹੜਾ ਵਪਾਰੀ ਆ ਦੇਖੋ ਹੁਣ ਜੇ ਉਹਨਾਂ ਨੇ ਉਹ ਜਿਸਤੀ ਪਾਈਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ ਇਹ ਵੀ ਇੰਨੀ ਮਹਿੰਗੀ ਕੋਈ ਹੈ ਨੀ, ਬਹੁਤਾ ਫਰਕ ਹੈ ਨੀ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਪਾਈਪ ਕਿਉਂ ਨੀ ਪਾਉਂਦੇ
1: ਪਾਉਣੇ ਚਾਹੀਦੇ ਉਹਨਾਂ ਦਾ ਖਤਰਾ ਹੈ ਨੀ ਕੋਈ ਡਾ
0: ਬਿਲਕੁਲ ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼ ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ ਉਹ ਤਾਂ ਖਰਾਬ ਹੁੰਦੀ ਨੀ ਨਾ
1: ਮਹਿੰਗਾ ਹੋਏ
0: ਪਰ ਹੁਣ ਪਰ ਉਹਦੇ ਵਿੱਚ ਖਤ ਸਾਹਿਬ ਜੀ ਰੌਲਾ ਇਸ ਗੱਲ ਦਾ ਆ ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਉਹ ਫਿੱਟ ਕਰਕੇ ਗਿਆ ਪਾਈਪ ਉਹ ਵੀ ਹੁਣ ਕਿੱਥੇ ਤਾਂ ਉਹਨਾਂ ਨੇ ਆ ਪਾਈਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਏ ਆ ਰੋਲ ਲਿਆਂਦਾ ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ 2 ਮਿੰਟਾਂ ਚ ਕਰਕੇ ਪਰੇ ਲਏ। ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ ਫਿਰ ਉਹਨਾਂ ਨੂੰ ਛੱਤ ਦੇ ਵਿੱਚ ਦੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਦੀ ਉਹ ਲੰਘਾਉਣੇ ਪੈਣਗੇ ਉਹ ਕੱਸਣੇ ਪੈਣਗੇ ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ ਜਿੱਥੇ ਵੀ ਚਲ ਜਾਓ ਖਤ ਸਾਹਿਬ ਜੀ ਮੋਹੇ ਪੈਸੇ ਦਾ ਆਉਂਦਾ। ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਇਹ ਜਦੋਂ ਡਾਲਰ ਜੇ ਛੁੱਦੇ ਆ ਜਾਂ ਬੈਂਕ ਛੁੱਦੇ ਆ ਪਰ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣਿਆ ਜਿਹੜਾ ਉਹ ਪੈਸਾ ਆ।
1: ਬਿਲਕੁਲ ਸਹੀ ਹੈ
0: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਆ ਤੇ ਇਹਦੇ ਨਾਲ ਖਤ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਆ ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟੀਆਨਾ ਉਹਦਾ ਨਾਂ ਸੀਗਾ ਟੈਟੀਆਨਾ ਸ਼ੋਵਰਗ ਉਹਦਾ ਨਾਂ ਸੀਗਾ ਤੇ ਇਹ JF Kennedy ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ ਉਹਨਾਂ ਦੀ ਇਹ ਖਾਕਸਾ ਦੀ ਪੋਤਰੀ ਸੀ ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ ਤੇ ਇਹ ਜਰਨਲਿਸਟ ਵੀ ਸੀਗੀ ਤੇ ਇਹ ਜਿਹੜੀ ਸੀ ਔਥਰ ਵੀ ਸੀ ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ ਉਹ ਵੀ ਸੀਗੀ ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟੀਆਨਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਈ ਆ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ ਸਰ
1: ਡਾਕਟਰ ਸਾਹਿਬ ਆ ਗਿਆ ਤੁਸੀਂ ਕਰ ਲੋ ਗੱਲ ਛੇਤੀ ਛੇਤੀ ਦੇ ਲੋ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ
0: ਜੀ ਜੀ
1: ਚਿੰਮਾ ਸਾਹਿਬ ਨਾਲਿਓ ਸਮਝ ਨਹੀਂ ਆਉਂਦੀ ਕਰ ਲੋ ਜੀ
2: ਉਹ ਜਿਹੜੀ ਆ ਇੱਕ ਹੁੰਦੀ ਆ ਮੀਲੋਇਡ ਲਿਕੀਮੀਆ ਉਸ ਬਿਮਾਰੀ ਦਾ ਨਾਂ ਦੱਸਿਆ ਉਹ ਕੈਂਸਰ ਬਣਨ ਸੀਗੀ ਤੇ 25 ਮਈ 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਪੁਸ਼ਟੀ ਕੀਤੀ ਸੀ ਕਿ ਹਾਂ
1: ਮੈਸੇਜ ਕਰ ਦਿਆਂ
2: ਚਲੇ ਗਏ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਆ ਇਸ ਮੁਸੀਬਤ ਨੂੰ ਚੱਲਣ ਦੀ ਆ ਜਿਹੜੀ ਉਹ ਸਮਰਥਾ
3: ਜਨ ਹਿੱਤ ਵਿੱਚ ਸੂਚਨਾ ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੀਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ ਕਾਲ ਕਰੋ 4 0 8 6 8 7 1 8 9 9
1: ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਲਿਆ ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ
4: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ
1: ਕਿਆ ਬਾਤ
0: ਡਾਕਟਰ ਸਾਹਿਬ ਦੌੜਿਆ ਨਾ ਕਰੋ ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ
1: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ
0: ਗੱਡੀ ਚ ਬਹਿ ਕੇ ਦੌੜਦੇ ਚੁੱਕੇ ਕੋਈ ਗੱਲ
4: ਨਹੀਂ ਓਕੇ ਜੀ ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ
0: ਜਿੱਦਾਂ ਤੁਸੀਂ ਚਾਹੋ
4: ਨਹੀਂ ਤੁਹਾਡਾ
0: ਅੱਜ ਹੀ ਕਰ ਲੋ ਫਿਰ ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ ਅੱਜ ਹੀ ਕਰ ਲੋ
4: ਹਾਂਜੀ
0: ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ ਆਪਾਂ ਅੱਜ ਹੀ ਕਰ ਲੈਂਦੇ
4: ਅੱਜ ਦੱਸ ਦੋ ਮੈਨੂੰ ਕੀ ਸਵਾਲ ਸੀ ਤੁਹਾਡਾ
0: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਂਦੇ ਆ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ
4: ਹੈਲੋ ਜੀ ਚੀਮਾ ਸਾਹਿਬ ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਆ ਪਹਿਲੀ ਗੱਲ ਇਹ ਮੈਂ ਇਸ ਸੰਬੰਧ ਵਿਚ ਕਹਿਣੀ ਚਾਹਾਂਗਾ ਕਿ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ ਮਰ ਜਾਣਾ
0: ਜੀ
4: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਆ ਹੁਣੇ ਤੋ ਮਤਲਬ 120 ਦਿਨਾਂ ਬਾਅਦ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ ਨੀ ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ ਉਹਨਾਂ ਦੀ ਥਾਂ ਤੇ ਭਾਵ ਇਹ ਵੀ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ
0: ਜੀ
4: ਸੈੱਲ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ ਲੰਬੀਆਂ ਹੱਡੀਆਂ ਦੇ ਵਿਚ ਬੋਨ ਮੈਰੋ ਚ ਬਣਦੇ ਆ
0: ਜੀ
4: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਤਿਲੀ ਸਪਲੀਨ
0: ਜੀ
4: ਇਹਦੇ ਵਿਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਇਹ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
0: ਜੀ
4: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿਚ ਕਮੀ ਆ ਜਾਵੇ ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ ਕਿ ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ ਡਿਫਰੈਂਟ ਸਟੇਜ ਅਸੀਂ ਬਣਾਈਆਂ ਹੋਈਆਂ ਨੇ ਠੀਕ ਹੈ ਡਿਫਰੈਂਟ ਸਟੇਜ ਉਹਦੀ ਡਿਵੈਲਪਮੈਂਟ ਦੀ ਜਿਵੇਂ ਅਸੀਂ ਕਹਿੰਦੇ ਹਾਂ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ ਸਟੇਜਾਂ ਬਣਾ ਦਿੱਤੀਆਂ ਅਸੀਂ ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਸ ਹੈਗੀਆਂ ਨੇ ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚੋਂ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦੇ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਜਜਮੈਂਟ ਕਰਦੀ ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਏ ਨਹੀਂ ਲੈਂਦੇ ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ ਠੀਕ ਆ ਭਾਵ ਇਹਨਾਂ ਦਾ ਸਾਈਜ਼ ਓਨਾ ਨਹੀਂ ਬਣ ਸਕਿਆ ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ ਉਹ ਨਾ ਪਹੁੰਚਾਉਣ ਤੇ ਫੇਰ ਅਸੀਂ ਕਹਿੰਦੇ ਆ ਵੀ ਇਹਨੂੰ ਸਿਕਲ ਸੈੱਲ ਅਨੀਮੀਆ ਹੋ ਗਿਆ ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ ਹੁਣ ਅਗਲੀ ਗੱਲ ਆਈ ਭਾਈ ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ ਲਚਕ ਹੁੰਦੀ ਹੈ ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਵੀ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ 30 ml ਦੇ ਕਰੀਬ ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ ਸੋ ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਤੇ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਸਿਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ ਸਿਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਅਸੀਂ RBC ਦੀ ਆਮ ਹੀ ਗੱਲ ਕਰਦੇ ਹਾਂ 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ ਔਰ ਇਹਨਾਂ ਦੀ ਕਪੈਸਿਟੀ ਕੀ ਹੈ ਇਹਨਾਂ ਦਾ ਕੰਮ ਕੀ ਹੈ ਆਕਸੀਜਨ ਸਪਲਾਈ ਕਰਨਾ ਇਹ ਖਾਲੀ ਡੱਬੇ ਹੁੰਦੇ ਆ ਟ੍ਰੇਨ ਦੇ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਿਊਟ੍ਰੋਫਿਲ ਈਸਟ੍ਰੋਫਿਲ ਬੇਸੋਫਿਲ ਮੋਨੋਸਾਈਟ ਲਿੰਫੋਸਾਈਟ ਇਹ ਨਿਊਟ੍ਰੋਫਿਲ ਦੀਆਂ ਇਹ ਜਿਹੜੀਆਂ ਸਾਰੀਆਂ ਕਿਸਮਾਂ ਨੇ WBC ਫੌਜ ਦੀਆਂ ਕਿਸਮਾਂ ਨੇ ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ ਬਾਰਡਰ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ ਤੇ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟ੍ਰੋਫਿਲ ਤੇ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ ਸੋ ਇਹ ਸਾਰੇ ਸੈੱਲਾਂ ਦੀ ਆਪਣੀ ਆਪਣੀ ਕਾਰਗਰ ਹੈਗਾ ਆ ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰਗਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
0: ਜੀ
4: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਤੇ ਅਸੀਂ ਜਵਾਨੀ ਕਹਿੰਦੇ ਹਾਂ ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਘਟਣ ਲੱਗਦੀਆਂ ਨੇ ਤੇ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
0: ਜੀ
4: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ। ਖਰਚਾ ਵੱਧ ਤੇ ਆਮਦਨ ਘੱਟ ਹੋਣੀ, ਜਿਵੇਂ ਤੁਸੀਂ ਕਹਿ ਲਓ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ, ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਵੀ ਆ ਸਕਦਾ ਹੈਗਾ
0: ਜੀ। ਕਈ 200 ਸਾਲ ਤੇ ਤੁਸੀਂ ਕੱਲ
4: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ, ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ। ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸੀਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸੀਨੈਲਿਟੀ ਵੀ ਅਰਲੀ ਸੀਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ, ਇੱਕ ਸੈੱਲ ਦੀ ਗੱਲ ਨਹੀਂ ਹੋ ਰਹੀ ਹੁੰਦੀ, ਕਿਉਂਕਿ ਸਾਰੇ ਸੈੱਲ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਨੇ ਤੇ ਕੋਆਪਰੇਟ ਕਰਕੇ ਹੀ ਚੱਲਦੇ ਨੇ। ਔਰ ਇਸੇ ਹਿਸਾਬ ਤੇ ਜਦੋਂ ਸੈੱਲ ਆਪਣੀ ਨਾਰਮਲ ਕਾਰਵਾਈ ਨਾ ਕਰਨ ਯੋਗ ਹੋਣ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਨਾਰਮਲ ਕਪੈਸਿਟੀ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਵਰਕਿੰਗ ਕਪੈਸਿਟੀ ਕਹਿੰਦੇ ਹਾਂ, ਉਹ ਹੈਗੀ ਹੈ 1700 ਕੈਲੋਰੀਜ਼, 1700 ਕੈਲੋਰੀ ਪਰ ਆਵਰ ਹੀਟ ਦੀਆਂ ਪੈਦਾ ਹੁੰਦੀਆਂ ਰਹਿਣ ਕਿਸੇ ਵੀ ਕਾਰਨ, ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਸੈੱਲ ਨਾਰਮਲ ਕੰਮ ਕਰ ਰਿਹਾ। ਸੈੱਲ ਨੇ ਕੰਮ ਐਨਰਜੀ ਨਾਲ ਹੀ ਕਰਨਾ, ਖੁਰਾਕ ਨਾਲ ਹੀ ਕਰਨਾ ਹੈ। ਖੁਰਾਕ ਤੁਸੀਂ ਪ੍ਰੋਟੀਨ ਦੇ ਦਿੱਤੀ ਤੇ ਥੋੜੀ ਖੁਰਾਕ ਵੀ ਹੋ ਸਕਦੀ ਹੈ ਉਹ ਕੰਮ ਕਰ ਦੇਵੇ, ਖੁਰਾਕ ਤੁਸੀਂ ਕਾਰਬੋਹਾਈਡਰੇਟ ਦਿੱਤਾ ਤੇ ਉਹ ਬਹੁਤੀ ਖੁਰਾਕ ਦੇ ਵਿੱਚੋਂ ਵੀ ਥੋੜੀ ਐਨਰਜੀ ਨਿਕਲੂਗੀ। ਇਸੇ ਤਰ੍ਹਾਂ ਖੁਰਾਕ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਅਸਲੀ ਮੁੱਦਾ ਇਹ ਆ ਬਈ ਖਾਧੀ ਗਈ ਖੁਰਾਕ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਕਿ ਸੈੱਲ ਇਹਦੇ ਵਿੱਚੋਂ 1700 ਕੈਲੋਰੀ ਪਰ ਆਵਰ ਹੀਟ ਦੀਆਂ ਬਣਾ ਸਕਣ
0: ਜੀ,
4: ਔਰ ਉਸ ਨੂੰ ਪ੍ਰਜ਼ਰਵ, ਕਿਉਂਕਿ ਕੱਲ ਆਪਾਂ ਸੈੱਲਾਂ ਦੀ ਗੱਲ ਵੀ ਇਹ ਕੀਤੀ ਹੈ ਵੀ ਕਿਹੜੇ ਕਿਹੜੇ ਸੈੱਲ ਕਿਹੜੀ ਕਿਹੜੀ ਐਨਰਜੀ ਪ੍ਰਜ਼ਰਵ ਕਰਦੇ ਨੇ ਤੇ ਕਿਹੜੇ ਕਿਹੜੇ ਅੱਗੇ ਉਸ ਨੂੰ ਤੋੜਦੇ ਨੇ, ਜਿਵੇਂ ਮਾਈਟੋਕੋਂਡਰੀਆ ਵਗੈਰਾ ਦੀ ਗੱਲ ਕੀਤੀ ਸੀ। ਤੋਂ ਮੇਰੇ ਕਹਿਣ ਤੋਂ ਭਾਵ ਇਹ ਆ ਜਦੋਂ ਖੁਰਾਕ ਅਸੀਂ ਖਾ ਰਹੇ ਹਾਂ, ਕਈ ਵਾਰ ਐਸਾ ਹੁੰਦਾ ਵੀ ਭਾਵੇਂ ਅਸੀਂ ਬੁੱਢੇ ਵੀ ਹੋ ਗਏ ਹਾਂ ਰੋਟੀਆਂ ਫਿਰ ਵੀ 3-4 ਖਾ ਹੀ ਰਹੇ ਹਾਂ ਜੀ, ਪਰ ਹੁੰਦਾ ਕੀ ਆ ਇਹਦੇ ਵਿੱਚੋਂ ਜਿਹੜੀ ਕਪੈਸਿਟੀ ਐਨਰਜੀ ਵਾਲੀ ਨਿਕਲਣ ਵਾਲੀ ਹੁੰਦੀ ਹੈ, ਜਿਹੜੀ ਸੈੱਲਾਂ ਨੇ ਜਾਂ ਸਾਡੇ ਸਿਸਟਮ ਨੇ ਨਿਚੋੜ ਕੇ ਕੱਢ, ਅਲੱਗ ਅਲੱਗ ਕੰਮ ਨੇ, ਅੰਤੜੀਆਂ ਦਾ ਕੰਮ ਅਲੱਗ ਹੈਗਾ, ਖੂਨ ਨੇ ਲਿਜਾ ਕੇ ਜਦੋਂ ਉਹਨੂੰ ਉਹਦੇ ਚ ਮਿਕਸ ਕਰਨਾ ਉਹਦਾ ਕੰਮ ਅਲੱਗ ਹੈਗਾ ਆ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਸਾਰੇ ਕੰਮ ਜਦੋਂ ਇਸ ਕਪੈਸਿਟੀ ਚ ਨਹੀਂ ਹੁੰਦੇ ਤੇ ਉਹਦੇ ਵਿੱਚੋਂ 1700 ਕੈਲੋਰੀ ਹੀਟ ਦੀਆਂ ਪੂਰੀਆਂ ਨਹੀਂ ਨਿਕਲ ਸਕਦੀਆਂ, ਤੇ ਅਸੀਂ ਕਹਿੰਦੇ ਹਾਂ ਵੀ ਹੌਲੀ ਹੌਲੀ ਬੁਢਾਪਾ ਆ ਰਿਹਾ ਹੈ ਇਹ ਸਿਸਟਮ ਦੇ ਵਿੱਚ ਹੌਲੀ। ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦੇ ਉਹਦੇ ਵਿੱਚੋਂ ਉਹ ਰਸ ਨਹੀਂ ਨਿਕਲਣਾ, ਜੇ ਵੇਲਣਾ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚੋਂ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਹੀ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ, ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਸੋ ਫੂਡਸ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਕ ਵੀ ਇਹ ਗੱਲ ਹੈਗੀ ਹੈ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ, ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਲਈਏ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਕ ਨਹੀਂ ਕੱਢ ਸਕਦੀ। ਦੂਸਰੀ ਗੱਲ ਜੇ ਰਸ ਤੱਕ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਪਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 25-65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ, ਹਾਂਜੀ ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਸੀ 65 ਤੋਂ 75 ਤੱਕ ਕਰ ਦਿਓ, ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਏ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ, ਮੈਂ ਅਜੇ ਅਰਲੀ ਓਲਡ ਏਜ ਵਿੱਚ ਹਾਂ 70 ਦਾ। ਅਸੀਂ ਇਸ ਸੀਨੈਲਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਕ ਚੇਂਜ ਕਰਦੇ ਆ ਰਹੇ ਹਾਂ, ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ, ਫਿਰ 65 ਹੋ ਗਈ, ਫਿਰ 65 ਤੋਂ 70-75 ਤੇ ਪਹੁੰਚ ਗਈ, 70-75 ਤੋਂ ਬਾਅਦ ਹੁਣ ਜਿਹੜੀ 80 ਤੱਕ ਆ ਗਈ। 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ, ਪ੍ਰੀ ਓਲਡ ਏਜ ਇਹਦੇ ਵਿੱਚ ਆਉਂਦੀਆਂ ਹੈਗੀਆਂ। ਹੁਣ ਹੁੰਦਾ ਕੀ ਹੈ ਇਹਦੇ ਵਿੱਚ, ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ, ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਆਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ। ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ, ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ, ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ, ਉਹ ਸਾਰਾ ਉਹਦਾ ਆਪਣਾ ਕੰਮ ਹੈ। ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ। ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ, ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ, ਇਹ ਅਸਲ ਹੋਏਗਾ ਤੁਹਾਡੇ ਕੁਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ, ਇਹ ਸਾਰੀ ਉਸ ਬੈਕਗਰਾਉਂਡ ਹੈ ਬੁਢਾਪੇ ਦੀ।
0: ਜੀ ਜੀ,
4: ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ, ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ ਪਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜੀ ਹੋ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ, ਹਾਂਜੀ। ਸੋ ਇਸ ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ। ਪਰ ਜਿਹੜੇ ਬੰਦਿਆਂ ਦੇ ਵਿੱਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ, ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿੱਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨਾ ਇਸ ਤਰ੍ਹਾਂ। ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ? ਕਿਉਂਕਿ ਸਾਡੇ ਸੈੱਲਾਂ ਦੇ ਆਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿੱਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੂਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ। ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ, ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲਓ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ। ਅਗਰ ਨਾਰਮਲ ਆਦਮੀ ਰਹੇ, ਸਾਰਾ ਕੁਝ ਸਹੀ ਰਹੇ ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ। 75 ਤੋਂ ਲੈ ਕੇ 80 ਤੱਕ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ, ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ 58 ਸਾਲ ਤੇ ਰਿਟਾਇਰ ਕਰਦੇ ਸੀ, ਹਾਂਜੀ, ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਈ 21 ਦਿਨਾਂ ਦੇ ਵਿੱਚ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਚਲੇ ਜਾਣਾ ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ।
0: ਜੀ,
4: ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿੱਚ 3-7 ਦਿਨ ਦੇ ਵਿੱਚ ਇਹਨੇ ਆਪਣੇ ਆਪ ਕਵਰ ਕਰ ਦੇਣਾ। ਜੇ ਤੁਸੀਂ 19 ਸਮਰੱਥਾ ਰੱਖਦੇ ਹੋ, ਜਵਾਨ ਲੋਕ ਨੇ 19 ਸਮਰੱਥਾ ਰੱਖਦੇ ਹੁੰਦੇ ਨੇ ਬਿਨਾਂ ਕਿਸੇ ਦਵਾਈ ਦੇ ਵੀ, ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ। ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ। ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿਚ ਹੈਗੀ, ਪਰ ਬੁਢਾਪੇ ਦੇ ਵਿਚ ਐਸਾ ਹੋਵੇ ਤੇ ਸ਼ਾਇਦ ਇੰਨੀ ਸਮਰੱਥਾ ਨਹੀਂ ਰਹਿੰਦੀ ਕਿ ਉਹ ਸੱਤਾਂ ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਡ ਨਹੀਂ ਹੋਈ ਤੇ ਫੇਰ ਉਹ ਲਿਮਿਟਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਕਿ ਸ਼ੁਰੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੀਰੀਆ ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ ਜੋ ਕੁਛ ਉਹਨੇ ਖਾਧਾ ਪੀਤਾ ਹੈ ਉਹ ਉਹਨਾਂ ਦੀ ਖੁਰਾਕ ਵੀ ਬਣਦਾ ਹੈਗਾ, ਜਿਹੜੀ ਉਹਦੀ ਆਕਸੀਜਨ ਹੁੰਦੀ ਹੈ ਉਹ ਵੀ ਸਵਾਲੋ ਕਰਦੇ ਹੈਗੇ ਨੇ। ਇਹਦੇ ਮੁਤਾਬਕ ਜਿਹੜੀ ਹੈ ਬਾਡੀ ਨੂੰ ਮਿਲਣ ਵਾਲੀ ਖੁਰਾਕ ਜਿਹੜੀ ਹੈ ਆਕਸੀਜਨ ਪਲੱਸ ਖੁਰਾਕ ਉਹ ਪੂਰੀ ਨਹੀਂ ਮਿਲਦੀ, ਜਿਹਦੇ ਕਰਕੇ ਅਸੀਂ ਕਹਿੰਦੇ ਕਿ ਬੁਢਾਪਾ ਹੋ ਗਿਆ। ਹੁਣ ਕੁਝ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਹੀ ਬੁਢਾਪੇ ਦੇ ਸਮੇਂ ਨੇ, ਉਹਨਾਂ ਨੂੰ ਅਸੀਂ 2 ਭਾਗਾਂ ਚ ਵੰਡ ਕੇ ਵੇਖਦੇ ਹਾਂ, ਮੈਂਟਲ ਤੇ ਫਿਜ਼ੀਕਲ। ਮੈਂਟਲ ਤੇ ਫਿਜ਼ੀਕਲ ਦੇ ਵਿੱਚ 2 ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਲੈਂਦੇ ਹਾਂ, ਜਿਵੇਂ ਅਲਜ਼ਾਈਮਰਸ, ਇਹ ਬੁਢਾਪੇ ਦੀ ਨਿਸ਼ਾਨੀ ਹੈ, ਜਦੋਂ ਮਾਨਸਿਕ ਤੌਰ ਤੇ ਜੋ ਸਾਡੀ ਸੋਚਣ ਦੀ ਸਮਰੱਥਾ ਹੈ, ਜੋ ਸਾਡੀ ਕਰਨ ਦੀ ਸਮਰੱਥਾ ਹੈਗੀ ਹੈ, ਜਦੋਂ ਉਹ ਨਾ ਰਹੇ, ਭਾਵ ਮੈਮਰੀ ਨਾਲ ਜਿਹੜੀ ਵੀ ਸਾਡੀ ਮੈਮਰੀ ਅੱਗੇ ਸੀ ਉਹ ਹੁਣ ਮੈਮਰੀ ਨਾ ਰਹੇ ਤੇ ਹੌਲੀ ਹੌਲੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਵੇ ਤੇ ਅਸੀਂ ਕਹਿੰਦੇ ਅਲਜ਼ਾਈਮਰ ਦਾ ਬਿਮਾਰ ਹੈ। ਔਰ ਆਮ ਤੌਰ ਤੇ ਸਾਨੂੰ ਵੇਖਣ ਵਿਚ ਮਿਲਦੀਆਂ ਨੇ ਜਦੋਂ ਬੰਦਾ ਆਮ ਤੌਰ ਤੇ 55-60 ਸਾਲ ਦਾ ਹੁੰਦਾ ਆ, ਪਰ ਇਹ ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵਿਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ, ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ, ਭੁੱਲਣਾ ਸ਼ੁਰੂ ਹੋ ਜਾਂਦੇ ਨੇ। ਭੁੱਲਣ ਦੇ ਵਿਚ ਕਈ ਇਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਲੌਂਗ ਟਰਮ ਮੈਮਰੀ, ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿਚ। ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ, ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ, ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹਿੰਦੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ। ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ, ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ, ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ, ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ, ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਔਰ ਡਾਕਟਰ ਦੇ ਨਾਂ ਤੇ ਅਲਜ਼ਾਈਮਰ ਦਾ ਡਾਕਟਰ ਦਾ ਨਾਂ ਸੀ ਉਹਨਾਂ ਨੇ। ਇਹ ਗਰੁੱਪ ਆਫ ਸਿਮਟਮਸ ਹੈ, ਗਰੁੱਪ ਆਫ ਸਿਮਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ, ਸ਼ਾਰਟ ਟਰਮ ਮੈਮਰੀ ਦਾ, ਲੌਂਗ ਟਰਮ ਮੈਮਰੀ ਦਾ, ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਜੁਲਦੀ ਉਹ ਵੀ ਡਾਕਟਰ ਦੇ ਨਾਂ ਦੀ ਰੱਖਿਆ ਗਿਆ, ਉਹਦਾ ਨਾਂ ਪਾਰਕਿੰਸਨ ਦੇ ਨਾਂ ਤੇ ਇਹਦਾ ਰੱਖਿਆ ਗਿਆ, ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ। ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕੋਆਰਡੀਨੇਸ਼ਨ, ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ। ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ, ਬੱਚਿਆਂ ਨੇ ਆਖਿਆ ਬਾਪੂ ਆਹ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ, ਬਾਪੂ ਨੇ ਕੋਸ਼ਿਸ਼ ਕੀਤੀ ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ, ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ ਹੱਥ ਦੂਜੇ ਪਾਸੇ ਵੱਜ ਗਿਆ, ਚਾਹ ਡੋਲ ਗਈ, ਚਾਹ ਡੋਲ ਦਿੱਤੀ ਹੈ। ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ, ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ। ਉਸ ਵੇਲੇ ਇਹ ਉਹਦੀ ਅਸਮਰੱਥਤਾ ਹੁੰਦੀ ਹੈ ਤੇ ਜਦੋਂ ਅਸਮਰੱਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ, ਔਰ ਇਹ ਸਮਰੱਥਤਾ ਕਿਸੇ ਨੂੰ ਪਹਿਲਾਂ ਵੀ ਆ ਸਕਦੀ ਹੈ। ਹਾਂ ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ ਜਿਵੇਂ ਕੋਰੀਆ ਵਗੈਰਾ, ਟ੍ਰੈਂਬਲਿੰਗ, ਹੱਥ ਕੰਬ ਰਹੇ ਨੇ, ਟ੍ਰੈਂਬਲਿੰਗ ਹੋ ਗਈ, ਇਹਨੂੰ ਕੋਰੀਆ ਕਹਿੰਦੇ ਆ। ਇਸੇ ਤਰ੍ਹਾਂ ਯਾਦਾਸ਼ਤ ਦੇ ਵਿਚ ਇਕ ਹੋਰ ਟਰਮ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਇੰਡਡਨੈਸ
0: ਜੀ।
4: ਪੰਜ ਸੱਤ ਗੱਲਾਂ ਹੋ ਗਈਆਂ, ਘਰ ਵਾਲੇ ਨੇ ਆਖਿਆ ਸੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ, ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ, ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਅੱਗੇ ਘਰੇ ਪਹੁੰਚ ਗਏ। ਇਹਨੂੰ ਅਸੀਂ ਇਹ ਨੀ ਕਹਿੰਦੇ ਵੀ ਯਾਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਹਾਂ ਐਬਸੈਂਟ ਮਾਇੰਡਡਨੈਸ ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ। ਸੋ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨੀ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ, ਠੀਕ ਆ। ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ, ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪ੍ਰਸਥਿਤੀਆਂ ਨੂੰ ਡੀਲ ਕਰਦੀ ਆ, ਔਰ ਇਹ ਪਹੁੰਚਦੀ ਇਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨੀ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਤਰ੍ਹਾਂ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵਾਰਾਂ ਯੰਗ ਏਜ ਦੇ ਵਿਚ ਐਸਾ ਹੁੰਦਾ ਯਾਰ ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨੀ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਇੰਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸਿਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
5: ਉਧਰ ਨੂੰ,
4: ਹਾਂਜੀ ਉਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ। ਅੱਛਾ ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਚੀਮਾ ਸਾਹਿਬ, ਅਸੀਂ ਕਹਿੰਦੇ ਹਾਂ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨੇ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰਪਸ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਵਧੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਛ ਹੋਣਾ ਆ, ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ।
0: ਸਲੋ ਡਾਊਨ ਕਰ ਸਕਦੇ,
4: ਜਦੋਂ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ, ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿਚ ਪਾਈ ਰੱਖੋਗੇ, ਅਲਜ਼ਾਈਮਰ ਰੁਕ ਜਾਏਗਾ ਚੀਮਾ ਸਾਹਿਬ। ਹੁਣ ਆਪਾਂ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ, ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ ਜੀ। ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਐਕਟਿਵ ਰੱਖੀਏ ਤੇ ਛੱਡਦੇ ਛੱਡੋ ਕਾਲਾ ਯਾਰ ਕੀ ਰਹਿਣਾ, ਰੋਟੀ ਖਾਧੀ ਨੀਂਦ ਲਈ ਠੀਕ ਹੈ ਹੀ ਜ਼ਿੰਦਗੀ ਹੈ ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਹੈ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲਦੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ ਤੇ ਫਿਰ ਉਹਨਾਂ ਚ ਸੈਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿਚ ਬੁੱਢੇ ਤੁਸੀਂ ਦੇਖੇ ਹੋਣੇ, 40-50 ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀ। ਹੁਣ ਮੁੰਡੇ ਹਲ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ। ਇਹ ਇੱਕ ਰੁਟੀਨ ਹੀ ਸੀਗਾ। ਹਾਂਜੀ, ਤੇ ਅੱਜ ਦੇ ਹਾਲਾਤ ਵਿਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ ਤੇ ਫਿਰ ਇਸੇ ਕਰਕੇ ਐਕਸ਼ਨ ਆ ਗਿਆ, ਤਾਂ ਹੀ ਤਾਂ ਕਿਹਾ ਨਾ ਅਸੀਂ ਕਿੱਥੇ ਅਸੀਂ 58 ਤੋਂ ਚੱਲੇ ਆ, 65 ਤੇ ਪਹੁੰਚੇ, 65 ਤੋਂ 75 ਤੇ ਆ ਗਏ, 75 ਤੋਂ ਹੁਣ 80 ਤੇ ਆ ਗਏ। ਕਹਿੰਦੇ ਜੀ ਨਹੀਂ, ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ, ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ, ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਵੀ ਅਸੀਂ ਤਾਂ ਭਾੜੇ ਕਰਦੇ ਸੀ ਜੀ, ਅਸੀਂ ਤੇ ਕੈਲਕੂਲੇਸ਼ਨ ਮਿੰਟੋ ਮਿੰਟ ਹੀ ਕਰ ਦਿੰਦੇ ਸਨ, ਆਉਣੇ ਦਾ ਪੌਣੇ ਦਾ ਨੌਨੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ, ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ, ਅਸੀਂ ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ। ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਚਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡ ਜਿਹਨੂੰ ਪੜ੍ਹਦੇ ਜਾਂ ਕਰਦੇ ਹੋ ਨਾ, ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ। ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ। ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿਚ ਹੋ ਰਹੇ ਨੇ ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਦੇ ਵਿਚ ਅਲਜ਼ਾਈਮਰ ਡਿਲੇ ਹੈ। ਪਰ ਇੱਕ ਪ੍ਰੋਬਲਮ ਹੋਰ ਵੱਧ ਗਈ, ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ ਉਹਨਾਂ ਚ ਪ੍ਰਦੂਸ਼ਣ ਵੱਧ ਗਈ ਹੈ। ਐਕਸਰਸਾਈਜ਼ ਘੱਟ ਗਈ, ਬਿਲਕੁਲ ਦੋਹਾਂ ਦਾ ਪੈਰਲਲ ਬਣਾ ਕੇ ਰੱਖੋਗੇ ਤੇ ਸੈਨੈਲਿਟੀ ਡਿਲੇ ਹੋ ਜਾਏਗੀ। ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿਮਟਮ ਤੇ ਆਉਣਗੇ ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ। ਹਾਂਜੀ, ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ, ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ ਤਦ ਤੱਕ ਤੁਸੀਂ ਜਵਾਨ ਹੀ ਹੋ। ਤੇ ਜਦੋਂ ਸਮਝੋ ਵੀ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ, ਰਿਲੇਸ਼ਨ ਖਤਮ ਹੋ ਰਿਹਾ ਆ, ਇਨਕੋਆਰਡੀਨੇਸ਼ਨ ਹੋ ਰਹੀ ਹੈ, ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ ਹੋ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ ਕੋਈ?
0: ਹੱਲ ਹੋ ਗਿਆ ਜੀ, ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ।
4: ਹਾਂਜੀ,
0: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨੀ ਤੇ ਫਿਰ ਉਹ ਰੋ ਪੈਂਦਾ ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ, ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ, ਉਹਦਾ ਦਿਮਾਗ
4: ਨਹੀਂ ਹੈਗੀ, ਇਨਕੋਆਰਡੀਨੇਸ਼ਨ ਨਹੀਂ ਹੈਗੀ, ਬਲਕਿ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ। ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ, ਸੋ ਉਸ ਬੱਚੇ ਦੀ ਉਹਦਾ ਮਾਂ ਦੇ ਪੇਟ ਵਿੱਚ ਸੀਗਾ, ਦੌੜ ਭੱਜ ਕਰ ਰਿਹਾ ਸੀ, ਲੱਤਾਂ ਬਾਹਾਂ ਮਾਰ ਰਿਹਾ ਸੀ, ਬੜਾ ਖੁਸ਼ ਸੀਗਾ ਜੀ, ਬੜੀ ਬਣਾਈ ਖੁਰਾਕ ਮਾਂ ਦੇ ਰਹੀ ਸੀਗੀ, ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ, ਔਰ ਉਸ ਖੁਰਾਕ ਨੂੰ ਉਹਦੇ ਵਿਚੋਂ ਉਹਨੂੰ ਖੂਨ ਬਣਾਉਣਾ ਪੈ ਰਿਹਾ, ਅੱਗੇ ਮਾਂ ਬਣਾ ਬਣਾ ਖੂਨ ਦੇ ਰਹੀ ਸੀ, ਬੜਾ ਯਾਦ ਸੀਗਾ, ਹੁਣ ਜਦੋਂ ਬਾਹਰ ਉਹ ਆ ਗਿਆ ਤੇ ਉਸ ਵੇਲੇ ਉਹਦੀ ਸਮਰੱਥਾ ਨਹੀਂ ਹੈਗੀ, ਹੁਣ ਹੌਲੀ ਹੌਲੀ ਉਹ ਲੱਤਾਂ ਬਾਹਾਂ ਮਾਰਦਾ ਹੈ ਤੇ ਉਹ ਸਮਰੱਥਾ ਗੇਨ ਕਰਦਾ ਹੈ। ਦੂਸਰੀ ਗੱਲ ਤੁਸੀਂ ਰੋਣ ਦੀ ਗੱਲ ਕਹੀਏ, ਉਹਦੇ ਕੋਲ ਬੋਲੀ ਇਹੀ ਹੈ, ਬੋਲੀ ਹੁਣ ਚੀਨੀਆਂ ਦਾ ਬੱਚਾ ਚੀਨੀ ਸਿੱਖ ਜਾਂਦਾ, ਪੰਜਾਬੀਆਂ ਦਾ ਬੱਚਾ ਪੰਜਾਬੀ ਸਿੱਖ ਜਾਂਦਾ, ਆਟੋਮੈਟਿਕਲੀ ਉਹ ਬੋਲੀ ਜਿਹੜੀ ਉਹਦੇ ਜਾਣੀ ਸ਼ੁਰੂ ਹੋ ਜਾਂਦੀ। ਕਿਵੇਂ ਆਉਂਦੀ ਹੈ? ਅਸੀਂ ਸਿੱਖਦੇ ਹਾਂ
0: ਜੀ,
4: ਜਿਵੇਂ ਜਿਵੇਂ ਮਾਂ ਬੋਲਦੀ, ਜਿਵੇਂ ਜਿਵੇਂ ਪਿਓ ਬੋਲਦਾ, ਜਿਵੇਂ ਨਜ਼ਦੀਕੀ ਬੋਲਦੇ, ਜਦੋਂ ਬੱਚਾ ਜੰਮਦਾ ਇਹ ਸਾਡਾ ਇਨਕੋਆਰਡੀਨੇਸ਼ਨ ਆ ਕਿ ਦਿਮਾਗ ਇਹ ਗੱਲਾਂ ਪ੍ਰਜ਼ਰਵ ਕਰ ਰਿਹਾ ਹੈਗਾ, ਦਿਮਾਗ ਇਹ ਗੱਲਾਂ ਲਰਨ ਕਰ ਰਿਹਾ ਹੈਗਾ, ਉਹਦੇ ਮੁਤਾਬਕ ਸਰੀਰ ਕੋਆਪਰੇਟ ਕਰ ਰਿਹਾ ਹੈਗਾ। ਮਾਂ ਦੇ ਦੁੱਧ ਨੂੰ ਹੱਥ ਪਾਉਂਦਾ ਹੈ ਬੱਚਾ ਔਰ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ, ਇਹ ਕੋਆਰਡੀਨੇਸ਼ਨ ਹੈਗਾ ਆ, ਕੋਆਰਡੀਨੇਸ਼ਨ ਉਹਨਾਂ ਦਾ ਡਿਵੈਲਪ ਹੋ ਰਿਹਾ ਹੈ, ਅਲਟੀਮੇਟ ਇਹ ਜ਼ਿਆਦਾ ਡਿਵੈਲਪ ਹੁੰਦਾ ਜਾਏਗਾ। ਇਹ ਉਹਨਾਂ ਦੀ ਐਕਸਰਸਾਈਜ਼, ਰੋਣ ਦਾ ਬੱਚੇ ਦੇ ਰੋਣ ਦਾ ਭਾਵ ਹਮੇਸ਼ਾ ਦਰਦ ਨਹੀਂ ਹੈਗਾ, ਹਮੇਸ਼ਾ ਤਕਲੀਫ ਨਹੀਂ ਹੈਗਾ, ਕਿਉਂਕਿ ਉਹਦੀ ਬੋਲੀ ਹੋਈ ਹੈ
0: ਜੀ।
4: ਠੀਕ ਹੈ ਜੀ,
0: ਜੀ ਬਿਲਕੁਲ।
4: ਹੋਰ ਕੋਈ ਗੱਲ ਇਸ ਸਬੰਧ ਚ ਕੋਈ ਸਵਾਲ?
0: ਨਹੀਂ, ਇਸ ਸਬੰਧ ਚ ਤਾਂ ਨਹੀਂ ਸਵਾਲ ਹੈ।
4: ਚਲੋ ਠੀਕ ਹੈ, ਹੁਣ ਆਪਾਂ ਇਸ ਗੱਲ ਤੇ ਆ ਗਏ ਸੀ, ਕੱਲ ਅੰਗਰੇਜ਼ੀ ਦਾ ਸੀਗਾ ਟਾਈਮ, ਕੱਲ ਅੰਗਰੇਜ਼ੀ ਦੇ ਟਾਈਮ ਦੇ ਵਿਚ ਵੀ ਮੈਂ ਉਹ ਸਾਰੀਆਂ ਗੱਲਾਂ ਦੁਹਰਾਈਆਂ ਸੀਗੀਆਂ ਵੀ ਇੱਕ ਸੈੱਲ ਦੇ ਵਿਚ ਕੀ ਹੁੰਦਾ। ਕੱਲ ਤਕਰੀਬਨ 52 ਲੋਕ ਲਗਾਤਾਰ ਸੁਣ ਰਹੇ ਸੀ ਆਲ ਓਵਰ ਵਰਲਡ, 52 ਲੋਕਾਂ ਦੀ ਗਿਣਤੀ ਸੀ ਜਿਹੜੇ ਸੁਣ ਰਹੇ ਸੀ ਕਿ ਇੱਕ ਸੈੱਲ ਦੇ ਵਿਚ ਹੈ ਕੀ ਔਰ ਉਹਨਾਂ ਦਾ ਕੰਮ ਕੀ ਹੈਗਾ ਆ। ਔਰ ਤੁਹਾਡੇ ਵੀ ਸੰਬੰਧ ਦੇ ਵਿਚ ਜਦੋਂ ਪਹਿਲਾ ਪ੍ਰੋਗਰਾਮ ਹੋ ਚੁੱਕਿਆ ਸੀ ਉਹਦੇ ਵਿਚ ਮੈਂ ਇਹ ਦੱਸਿਆ ਸੀਗਾ ਕਿ ਸੈੱਲ ਮੈਂਬਰੇਨ ਤੇ ਹੋਰ ਸਾਰੇ ਆਰਗੇਨਸ ਇਹਦੇ ਵਿਚ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੰਮ ਕੀ ਹੈਗਾ। ਇਹ ਗੱਲ ਆਪਣੇ ਪਹਿਲੇ ਲੈਕਚਰ ਦੇ ਵਿਚ ਹੋ ਚੁੱਕੀ ਸੀ
0: ਜੀ।
4: ਹੁਣ ਆਪਾਂ ਫਿਰ ਇਸ ਗੱਲ ਦੇ ਉੱਤੇ ਪਹੁੰਚ ਗਏ ਬਈ ਠੀਕ ਆ, ਕੰਮ ਤਾਂ ਸਾਰਿਆਂ ਦਾ ਸਾਨੂੰ ਪਤਾ ਲੱਗ ਗਿਆ। ਹੁਣ ਇਹਨਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਕਹਿ ਰਹੇ ਹਾਂ ਅਸੀਂ ਬਈ ਬਿਮਾਰੀਆਂ ਲਗਭਗ ਸਾਡੇ ਸਰੀਰ ਤੇ ਜਿਹੜੀਆਂ ਪ੍ਰਦਰਸ਼ਿਤ ਹੁੰਦੀਆਂ ਨੇ ਇਹਨਾਂ ਦਾ ਓਰ ਫੈਕਟਰ ਰੂਟ ਜਿਹੜੀ ਹੈਗੀ ਹੈ ਉਹ ਰੂਟ ਤਾਂ ਸੈੱਲ ਹੀ ਹੋਇਆ ਨਾ। ਫਿਰ ਸੈੱਲ ਤੋਂ ਸੈੱਲ, ਸੈੱਲ ਤੋਂ ਸੈੱਲ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹ ਪਤਾ ਲੱਗਾ ਇੱਕ ਆਰਗਨ ਖਰਾਬ ਹੋ ਗਿਆ। ਇੱਕ ਆਰਗਨ ਦਾ ਕੰਮ ਨਾਰਮਲ ਨਹੀਂ ਰਿਹਾ, ਆਰਗਨ ਦਾ ਕੰਮ ਨਹੀਂ ਰਿਹਾ ਤੇ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ। ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਤੇ ਦੂਜੇ ਸਿਸਟਮਾਂ ਦੇ ਵਿਚ ਵੀ ਖਰਾਬੀ ਪੈਦਾ ਕਰਨੀ ਹੈਗੀ ਹੈ। ਜਿਵੇਂ ਇੰਡਾਈਜੇਸ਼ਨ ਬਦਲ ਨਹੀਂ ਹੋ ਜਾਵੇ ਤੇ ਹੋਰ ਬਹੁਤ ਸਾਰੇ ਦਿਮਾਗ ਵੀ ਕੰਮ ਨਹੀਂ ਕਰਦਾ ਯਾਰ, ਬੜਾ ਬੋਝਲ ਜਿਹਾ ਹੋ ਗਿਆ, ਬੜੀ ਤਕਲੀਫ ਹੋ ਗਈ, ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ। ਭਾਵ ਸਾਰੇ ਸਿਸਟਮ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਨੇ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਭਾਈ ਜੇ ਅਸੀਂ ਸੈੱਲ ਮੈਂਬਰੇਨ ਦੀ ਗੱਲ ਕਰੀ ਹੈਗੀ ਆ ਤੇ ਜੇ ਸੈੱਲ ਮੈਂਬਰੇਨ ਦਾ ਕੰਮ ਕੀ ਸੀਗਾ, ਇਹ ਇੱਕ ਤਰ੍ਹਾਂ ਦਾ ਸਾਡਾ ਸਿਲੈਕਟਿਵ ਟਾਈਪ ਦਾ ਟਰਾਂਸਪੋਰਟਰ ਸੀਗਾ, ਭਾਵ ਕਸਟਮ ਡਿਪਾਰਟਮੈਂਟ ਸੀਗਾ। ਇਹ ਅਸੀਂ ਗੱਲ ਕਰ ਲਈ ਸੀ ਭਾਈ ਕਸਟਮ ਡਿਪਾਰਟਮੈਂਟ ਆ ਕਿ ਕਿਸੇ ਦੂਸਰੇ ਦੇਸ਼ ਚੋਂ ਕੋਈ ਹੋਰ ਚੀਜ਼ ਸਾਡੇ ਦੇਸ਼ ਚ ਆਉਣੀ ਹੋਵੇ ਤੇ ਕਸਟਮ ਦੇ ਵਿਚੋਂ ਲੰਘ ਕੇ ਆਉਣੀ ਹੈ, ਕਿਹੜੀ ਚੀਜ਼ ਉਹਨੇ ਇਸ ਦੇਸ਼ ਚ ਆਉਣ ਦੇਣੀ ਹੈ ਤੇ ਕਿਹੜੀ ਚੀਜ਼ ਉਸ ਦੇਸ਼ ਵਿਚ ਨਹੀਂ ਆਉਣ ਦੇਣੀ, ਇਹਦੇ ਉੱਪਰ ਡਿਪੈਂਡ ਕਰਦਾ ਹੈਗਾ। ਔਰ ਇਹਦੀਆਂ ਬਾਕੀ ਖਾਸੀਅਤਾਂ ਵੀ ਇਹ ਫਲੈਕਸੀਬਲ ਹੁੰਦਾ ਆ ਔਰ ਇਹ ਪਰਮੀਏਬਿਲਿਟੀ ਦੇ ਮੁਤਾਬਕ ਕੰਮ ਕਰਦਾ ਆ, ਇਹ ਸਾਰੀਆਂ ਗੱਲਾਂ ਅਸੀਂ ਕਰ ਲਈਆਂ ਸੀ, ਇਹ ਨਾਰਮਲ ਚੱਲਣ ਸੀ ਇਹਦਾ। ਹੁਣ ਅਸੀਂ ਕਰਦੇ ਹਾਂ ਬਿਮਾਰੀ ਦੀ ਗੱਲ, ਜੇ ਕਸਟਮ ਡਿਪਾਰਟਮੈਂਟ ਉੱਥੇ ਨਾ ਆਵੇ ਤੇ ਜਿਹੜਾ ਮਰਜ਼ੀ ਡਰੱਗ ਲਈ ਆਵੇ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਲਈ ਆਵੇ ਇਹ ਸੈੱਲ ਦੇ ਅੰਦਰ ਚਲਾ ਜਾਊਗਾ, ਖਰਾਬੀਆਂ ਪੈਦਾ ਕਰੇਗਾ। ਔਰ ਖਰਾਬੀਆਂ ਪੈਦਾ ਕਰਨ ਦਾ ਮਤਲਬ ਕੀ ਆ, ਸਭ ਤੋਂ ਪਹਿਲਾਂ ਸਾਡੀ ਉਹ ਉਸ ਫੋਰਸ ਨੂੰ ਅਟੈਕ ਕਰੇਗਾ ਜਿਹਦਾ ਉਹਨੂੰ ਦਿਸਦਾ ਹੋਵੇ ਵੀ ਖਤਰਾ, ਇਹ ਸਾਡਾ ਮੁਕਾਬਲਾ ਕਰੇਗੀ। ਇਹ ਆਮ ਸਧਾਰਨ ਜੀ ਗੱਲ ਆ ਕਿ ਅਸੀਂ ਕਿਸੇ ਦੇ ਥਾਂ ਤੇ ਕਬਜ਼ਾ ਕਰਦੇ ਹਾਂ ਤੇ ਇੱਕ ਹੋਰ ਐਗਜ਼ਾਮਪਲ ਮੈਂ ਚੀਮਾ ਸਾਹਿਬ ਦੇ ਰਿਹਾ ਕਿ ਅਸੀਂ ਕਿਸੇ ਦੇ ਘਰ ਚੋਰੀ ਕਰਨ ਕੋਲ ਚਲਾ ਜਾਵੇ ਨਾ ਤੇ ਸਭ ਤੋਂ ਪਹਿਲਾਂ ਉਹਦੇ ਕੁੱਤੇ ਨੂੰ ਸੰਭਾਲਦਾ, ਉਹਨੂੰ ਕੋਈ ਨਾ ਕੋਈ ਚੀਜ਼ ਹੱਡੀ ਪਾਉਂਦਾ ਵੀ ਇਹ ਆਪਣੇ ਧਿਆਨੇ ਲਗਾ ਲੈਣ ਤੇ ਇਹਨੇ ਹੀ ਭੌਂਕਣਾ ਤੇ ਇਹਨੇ ਜਾਗ ਜਾਣਾ।
0: ਬਿਲਕੁਲ
4: ਇਸੇ ਤਰ੍ਹਾਂ ਹੀ ਇਹ ਜਿਹੜਾ ਸੈੱਲ ਮੈਂਬਰ ਹੈ ਨਾ, ਜਦੋਂ ਇਹਦੇ ਵਿਚੋਂ ਕੋਈ ਵੀ ਚੀਜ਼ ਐਂਟਰ ਹੋ ਗਈ ਅੰਦਰ ਤੇ ਸਭ ਤੋਂ ਪਹਿਲਾਂ ਇਹਨੇ ਸੈੱਲ ਦਾ ਨੁਕਸਾਨ ਕਰਨਾ ਸ਼ੁਰੂ ਕਰਨਾ ਆ, ਜਿੱਥੋਂ ਇਹਨੂੰ ਐਨਰਜੀ ਮਿਲਦੀ ਹੈ ਜਾਂ ਜਿੱਥੋਂ ਸਾਨੂੰ ਖਰਾਬੀ ਪੈਦਾ ਹੋਊਗੀ ਉਹ ਹੈਗਾ ਹੈ ਹੈਮੋਗਲੋਬਿਨ। ਹੈਮੋਗਲੋਬਿਨ ਸਾਡੀ ਆਕਸੀਜਨ ਹੈ, ਦੇਖੋ ਸਭ ਤੋਂ ਛੋਟੀ ਚੀਜ਼ ਇਹ ਆ ਭਾਈ ਜੇ ਆਕਸੀਜਨ 3 ਤੋਂ 5 ਮਿੰਟ ਤੱਕ ਸਾਨੂੰ ਨਾ ਮਿਲੇ ਤੇ ਅਸੀਂ ਡੈਡ ਆ। ਹਾਂਜੀ, ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਆਕਸੀਜਨ ਵਾਲੇ ਥਾਂ ਤੇ ਅਟੈਕ ਕਰਨਾ ਕਿ ਅਸੀਂ ਆਪਣੇ ਮੁਤਾਬਕ ਚੋਰੀ ਕਰਕੇ ਤੇ ਨਿਕਲ ਜਾਈਏ, ਆਪਣੇ ਮੁਤਾਬਕ ਸੈੱਲ ਦਾ ਨੁਕਸਾਨ ਕਰ ਸਕੀਏ ਤੇ ਨਿਕਲ ਜਾਈਏ। ਉਹਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਸੈੱਲ ਮੈਂਬਰਨ ਦੇ ਵਿਚੋਂ ਉਹਨੇ ਜਾਣਾ ਪਰਮੀਏਬਿਲਿਟੀ ਦੇ ਨਾਲ, ਪਰਮੀਏਬਿਲਿਟੀ ਬਾਰੇ ਮੈਂ ਦੱਸ ਚੁੱਕਿਆ ਹਾਂ, ਪਰ ਹੁਣ ਉਹ ਪਰਮੀਏਬਿਲਿਟੀ ਖਰਾਬ ਹੋ ਗਈ ਹੈ, ਕਿਸੇ ਨੇ ਕੋਈ ਜ਼ਹਿਰੀਲਾ ਮਾਦਾ ਕੋਈ ਐਸੀ ਚੀਜ਼ ਖਾ ਲਈ ਜਿਹਦੇ ਰਾਹੀਂ ਬਾਹਰੀ ਪ੍ਰੈਸ਼ਰ ਵੱਧ ਗਿਆ ਤੇ ਬਾਹਰੀ ਪ੍ਰੈਸ਼ਰ ਦੇ ਨਾਲ ਟੌਕਸਿਨ ਜ਼ਹਿਰੀਲਾ ਮਾਦਾ ਜੇ ਦਵਾਈ ਖਾ ਲਈ ਹੈ, ਕੈਪਸੂਲ ਵੀ ਐਸਾ ਖਾ ਲਿਆ, ਓਵਰਡੋਜ਼ ਹੋ ਗਈ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਚ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ, ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ। ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿਚ ਸੁਰਾਗ ਸੀ ਜਿੱਥੋਂ ਪਾਣੀ ਲੈ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਉਹ ਬਹੁਤ ਚੌੜੇ ਹੋ ਗਿਆ। ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ, ਸੈੱਲ ਮੈਂਬਰਨ ਦੇ ਵਿਚ ਖਰਾਬੀ ਆਵੇ ਤੇ ਉਹਨੇ ਸਭ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਭ ਤੋਂ ਜ਼ਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਭਾਲ ਦੇਣੀ, ਛਿੜਕ ਦੇਣੀ, ਉਹ ਬੇਹੋਸ਼ ਹੋ ਜਾਣ, ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਉਹਨੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ ਦੇਣਾ ਕਿ ਅੰਤੜੀਆਂ ਦੇ ਵਿੱਚੋਂ, ਰੂਟੀਨ ਦੇ ਵਿੱਚ ਅੰਤੜੀਆਂ ਦੇ ਵਿੱਚੋਂ ਜਿੰਨਾ ਵੀ ਖੂਨ ਵਾਪਸੀ ਜਾਣ ਵਾਲਾ ਹੁੰਦਾ ਆ, ਉਹ ਸਿੱਧਾ ਦਿਲ ਨੂੰ ਨਹੀਂ ਜਾਂਦਾ, ਉਹ ਸਾਰੇ ਦਾ ਸਾਰਾ ਖੂਨ ਲਿਵਰ ਦੇ ਵਿੱਚ ਪਹੁੰਚਦਾ ਹੈ। ਜਿਵੇਂ ਕਿ ਬੱਚਾ ਮਾਂ ਦੇ ਪੇਟ ਸੀ ਨਾ, ਤੇ ਉਹ ਅੰਤੜੀਆਂ ਵਿੱਚ ਨਹੀਂ ਜਾ ਰਿਹਾ, ਉਹ ਸਿੱਧਾ ਲਿਵਰ ਚ ਪਹੁੰਚ ਰਿਹਾ ਸੀਗਾ, ਤੇ ਬੱਚੇ ਦੇ ਸਰੀਰ ਚੋਂ ਘੁੰਮ ਕੇ ਵੀ ਜਿਹੜਾ ਆਇਆ ਸੀਗਾ ਉਹ ਵੀ ਲਿਵਰ ਚ ਪਹੁੰਚ ਰਿਹਾ ਸੀਗਾ। ਸੋ ਲਿਵਰ ਦੇ ਵਿੱਚ ਜਦੋਂ ਇਹ ਪਹੁੰਚਦਾ ਹੈਗਾ, ਇਸ ਖੁਰਾਕ ਦੇ ਵਿੱਚ ਜਿੰਨਾ ਵੀ ਆਇਰਨ ਹੁੰਦਾ ਹੈ ਨਾ, ਜਿੰਨੇ ਹੈਮੋਗਲੋਬਿਨ ਬਣਾਉਣਾ ਹੁੰਦਾ ਆ, ਜਿੰਨੇ ਉਹ ਟ੍ਰੇਨ ਦੇ ਡੱਬੇ ਬਣਾਉਣੇ ਹੁੰਦੇ ਨੇ ਜਿਹਦੇ ਵਿੱਚ ਆਕਸੀਜਨ ਭਰੀ ਹੋਵੇ, ਤੇ ਉਹ ਅੱਗੇ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ RBC ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ, ਤੇ ਉਦੋਂ ਇਹ ਬਿਲੀ ਰੂਬਨ ਤੇ ਬਿਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿਲੀ ਰੂਬਨ ਜ਼ਿਆਦਾ ਬਿਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ, ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਟੁੱਟਦਾ, ਹੈਮੋਲਾਈਟਿਕ ਅਨੀਮੀਆ ਅਸੀਂ ਉਹਨੂੰ ਕਹਿੰਦੇ ਹਾਂ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜ ਜੇ, ਜ਼ਹਿਰ ਕਰੇ ਜੇ, ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ ਚਾਹੇ ਖੁਰਾਕ ਨਾਲ ਚਲੀ ਜਾਵੇ, ਚਾਹੇ ਸੱਪ ਲੜ ਕੇ ਕੋਈ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ RBC ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ, ਤੇ ਉਦੋਂ ਇਹ ਬਿਲੀ ਰੂਬਨ ਤੇ ਬਿਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿਲੀ ਰੂਬਨ ਜ਼ਿਆਦਾ ਬਿਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ, ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਟੁੱਟਦਾ, ਹੈਮੋਲਾਈਟਿਕ ਅਨੀਮੀਆ ਅਸੀਂ ਉਹਨੂੰ ਕਹਿੰਦੇ ਹਾਂ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜ ਜੇ, ਜ਼ਹਿਰ ਕਰੇ ਜੇ, ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ ਚਾਹੇ ਖੁਰਾਕ ਨਾਲ ਚਲੀ ਜਾਵੇ ਚਾਹੇ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ

ਮਟੀਰੀਅਲ ਅੱਖਾਂ ਚ ਨੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਹੁੰਦਾ, ਹੈਮੋਲਾਈਟਿਕ ਅਨੀਮੀਆ ਅਸੀਂ ਉਹਨੂੰ ਕਹਿੰਦੇ ਹਾਂ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜ ਜੇ, ਜ਼ਹਿਰ ਕਰੇ ਜੇ, ਕਿਸੇ ਵੀ ਤਰ੍ਹਾਂ ਚਾਹੇ ਦਵਾਈ ਨਾਲ ਚਲੀ ਜਾਏ ਚਾਹੇ ਖੁਰਾਕ ਨਾਲ ਚਲੀ ਜਾਵੇ ਚਾਹੇ ਸੱਪ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ ਜਿਹੜਾ ਹੁੰਦਾ ਆ ਉਹ ਇਸ ਸਾਡੇ ਹੀਮੋਗਲੋਬਿਨ ਤੇ ਹੁੰਦਾ, ਵੀ ਇਹ ਅਸਲ ਸ਼ਕਤੀ ਹੈਗੀ ਆ ਜਿਹਦੇ ਕਰਕੇ ਕੋਈ ਬੰਦਾ ਜਿਉਂਦਾ ਆ, ਔਰ ਉਹਦੇ ਨਾਲ ਸੈੱਲ ਸਾਡੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਹੀ RBC ਲਾਲ ਖੂਨ ਦੇ ਕਣ ਟੁੱਟਦੇ ਹਨ ਇਹਦੇ ਵਿੱਚੋਂ ਨਿਕਲਦਾ ਹੈ ਬਿਲੀ ਰੂਪਨ ਤੇ ਬਿਲੀ ਬਲਡਨ, ਛੋਟੇ ਹੋ ਗਏ ਇਹਦੇ ਕੀ ਨਿਕਲਿਆ ਬਿਲੀ ਰੂਪਨ ਬਿਲੀ ਬਲਡਨ ਤੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ। ਹੁਣ ਲਿਵਰ ਦੇ ਕੋਲ ਬਾਇਲ ਪਿਗਮੈਂਟ ਬਾਇਲ ਸਾਲਟ ਜ਼ਿਆਦਾ ਹੋ ਗਏ, ਜ਼ਿਆਦਾ ਹੋ ਗਏ ਤੇ ਉਹਨੇ ਜ਼ਿਆਦਾ ਹੀ ਬਾਹਰ ਸਪਲਾਈ ਕਰ ਦੇਣੀ, ਉਹਨੇ ਬਾਹਰ ਸਪਲਾਈ ਕਰ ਦਿੱਤੇ ਕੀ ਹੋਊਗਾ, ਅੱਖਾਂ ਦਾ ਰੰਗ ਪੀਲਾ, ਚਮੜੀ ਦਾ ਰੰਗ ਪੀਲਾ, ਹਰ ਥਾਂ ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ, ਤਾਂ ਮਤਲਬ ਕੀ ਹੋਏਗਾ ਕਿ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਜਦੋਂ ਸੈੱਲ ਮੈਂਬਰੇਨ ਦੇ ਵਿੱਚ ਕੋਈ ਚੀਜ਼ ਦਾਖਲ ਹੋ ਗਈ, ਆਉਣ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਚੋਰ ਆ, ਆਉਣ ਵਾਲੀ ਕੋਈ ਵੀ ਚੀਜ਼ ਡਾਕੂ ਆ, ਆਉਣ ਵਾਲੇ ਸੈੱਲ ਦੇ ਵਿੱਚ ਵੜਨ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਟੌਕਸਿਨ ਹੈ, ਠੀਕ ਆ, ਖੁਰਾਕ ਹੀ ਕੋਈ ਜ਼ਿਆਦਾ ਖਾਧੀ ਹੋਵੇ, ਪਰੌਂਠੇ ਜ਼ਿਆਦਾ ਖਾਦੇ ਤੁਸੀਂ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵ ਜਿਹੜੀ ਚੀਜ਼ ਐਕਸਟਰਾ ਪ੍ਰੈਸ਼ਰ ਦੇ ਰਾਹੀਂ ਸੈੱਲ ਦੇ ਵਿੱਚ ਪਹੁੰਚ ਗਈ ਉਹਨੇ ਅੰਦਰ ਜਾ ਕੇ ਡੈਮੇਜ ਕਰਨੀ ਹੀ ਹੈ, ਤੇ ਸਭ ਤੋਂ ਪਹਿਲੀ ਡੈਮੇਜ ਸੈੱਲ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਹੈਮੋਗਲੋਬਿਨ ਦੀ ਹੁੰਦੀ ਹੈ, ਔਰ ਜਦੋਂ ਹੈਮੋਗਲੋਬਿਨ ਜ਼ਿਆਦਾ ਘੱਟ ਜਾਂਦਾ ਆ, ਰੰਗ ਪੀਲਾ ਹੋ ਜਾਂਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਹੈਮੋਲਾਈਟਿਕ ਅਨੀਮੀਆ, ਔਰ ਇਹ ਆਮ ਤੌਰ ਤੇ ਸੈੱਲ ਦੇ ਵਿੱਚ ਪ੍ਰਲਿਮਨਰੀ ਕੰਡੀਸ਼ਨ ਹੁੰਦੀ ਹੈ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਕਿਸੇ ਦਾ ਵੀ ਅਪੀਰੀਆ ਹੋ ਗਿਆ ਜਾਂ ਕਿਸੇ ਨੂੰ ਤੁਸੀਂ ਇਹ ਵੇਖੋ ਵੀ ਕਮਜ਼ੋਰੀ ਆ ਗਈ, ਸਰੀਰ ਕੰਮ ਨਹੀਂ ਕਰਦਾ, ਸਾਹ ਛੇਤੀ ਚੜਨਾ ਸ਼ੁਰੂ ਹੋ ਗਿਆ, ਇਹ ਆਮ ਤੌਰ ਤੇ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਵੀ ਭਾਈ ਇਹਦਾ ਸੈੱਲ ਮੈਂਬਰੇਨ ਜਿਹੜਾ ਆ ਉਹ ਡੈਮੇਜ ਹੋ ਗਿਆ ਤੇ ਖੁਰਾਕ ਵਾਲੇ ਪਾਸਿਓਂ ਖੂਨ ਚ ਰਲ ਕੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਰੀਰ ਨੂੰ ਨਹੀਂ ਚਾਹੀਦੀਆਂ ਉਹ ਇਹਦੇ ਚ ਦਾਖਲ ਹੋ ਗਈਆਂ ਨੇ। ਹੁਣ ਸਾਨੂੰ ਆਪਦੀ ਚਾਰਜਬਾਰੀ ਘਰ ਦੀ ਪੱਕੀ ਕਰਨੀ ਪਊਗੀ ਨਾ, ਕਾਰਜਬਾਰੀ ਪੱਕੀ ਕਰਨੀ ਪਊਗੀ, ਪਰ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਹਾਂ ਭਾਈ ਜਦੋਂ ਪੀਲੀਆ ਹੋ ਗਿਆ ਉਹਦੀਆਂ ਨਿਸ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਵੀ ਚਮੜੀ ਵੀ ਪੀਲੀ, ਪਿਸ਼ਾਬ ਵੀ ਪੀਲਾ, ਬੁੱਲ ਵੀ ਪੀਲੇ, ਨਹੁੰ ਵੀ ਪੀਲੇ, ਅੱਖਾਂ ਵੀ ਪੀਲੀਆਂ, ਸਾਰਾ ਕੁਝ ਸਾਨੂੰ ਪੀਲਾ ਪੀਲਾ ਦੱਸਣ ਲੱਗ ਪੈਂਦਾ। ਹੁਣ ਇਹ ਜਿਹੜਾ ਸਟੇਜ ਆ ਜਿਹਨੂੰ ਹੈਮੋਲਾਈਟਿਕ ਅਨੀਮੀਆ ਮੈਂ ਕਿਹਾ ਹੈਗਾ, ਭਾਵ ਖੂਨ ਦੇ ਟੁੱਟਣ ਕਰਕੇ ਦਿਸਦੀ ਕਮਜ਼ੋਰੀ, ਔਰ ਇਹ ਮਾਈਲਡ ਵੀ ਹੋ ਸਕਦੀ ਹੈ, ਥੋੜੀ ਬਹੁਤ ਵੀ ਹੋ ਸਕਦੀ ਹੈ, ਕਈ ਵਾਰ ਐਸਾ ਹੁੰਦਾ ਵੀ ਗੋਲੀ ਇੱਕ ਦਮ ਖਾ ਲਈ ਔਰ ਇੱਕਦਮ ਚੱਕਰ ਆ ਗਿਆ, ਇਸ ਤਰ੍ਹਾਂ ਕੁਝ ਐਸਾ ਕੁ ਹੋ ਗਿਆ, ਅਲਟੀਮੇਟ ਥੋੜੀ ਦੇਰ ਬਾਅਦ ਉਹ ਠੀਕ ਹੋ ਗਿਆ, ਇਸ ਤਰ੍ਹਾਂ ਦਾ ਮਾਈਲਡ ਵੀ ਹੋ ਸਕਦਾ ਹੈਗਾ ਔਰ ਜ਼ਿਆਦਾ ਲੰਬੇ ਸਮੇਂ ਦਾ ਵੀ ਹੋ ਸਕਦਾ ਆ, ਕਿਉਂਕਿ ਅਸੀਂ ਦਵਾਈਆਂ ਦੇ ਤੁਹਾਨੂੰ ਭੰਡਾਰ ਬਣ ਗਏ ਨਾ, ਲਗਾਤਾਰ ਦਵਾਈਆਂ ਖਾਈ ਜਾ ਰਹੇ ਹਾਂ, ਲਗਾਤਾਰ ਭਾਵੇਂ ਡਾਕਟਰ ਨੂੰ ਤੁਸੀਂ ਕਹੀ ਵੀ ਜਾਂਦੇ ਹੋ ਵੀ ਡਾਕਟਰ ਜੀ ਮੈਨੂੰ ਤੇ ਐ ਹੁੰਦਾ, ਘਬਰਾਹਟ ਹੁੰਦੀ ਮੈਨੂੰ, ਆਹ ਦਵਾਈ ਖਾਣ ਐ ਹੁੰਦਾ, ਡਾਕਟਰ ਕਹਿੰਦਾ ਨੀ ਡੋਜ਼ ਤਾਂ ਤੂੰ ਲੈਣੀ ਲੈਣੀ ਹੈ, ਇਹਦੇ ਵਾਸਤੇ ਮੈਂ ਹੋਰ ਦਵਾਈ ਦੇ ਦੇਣਾ ਜਿਹੜਾ ਤੇਰੇ ਚੱਕਰ ਵਜਾਊਗੀ। ਤੇ ਮੇਰੇ ਕਹਿਣ ਤੋਂ ਭਾਵ ਹੈ ਵੀ ਇਸ ਤਰ੍ਹਾਂ ਦਾ ਸਿਸਟਮ ਜਦੋਂ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਆ ਉਸ ਵੇਲੇ ਇਹ ਹੈਮੋਲਾਈਟਿਕ ਅਨੀਮੀਆ ਜਿਹੜਾ ਹੈ ਉਹ ਵੱਧ ਜਾਂਦਾ ਹੈ, ਔਰ ਇਹਦੇ ਨਾਲ ਫਟੀਗ ਜਿਹਨੂੰ ਅਸੀਂ ਕਹਿੰਦੇ ਹਾਂ ਥਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਲੈਕ ਆਫ ਐਨਰਜੀ ਜਿਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਹ ਚੜਨਾ, ਕਿਉਂਕਿ ਆਕਸੀਜਨ ਦਾ ਦੇਣਾ ਕੰਮ ਹੈਮੋਗਲੋਬਿਨ ਦਾ ਕੰਮ ਆ, ਸਾਹ ਜਿਹੜਾ ਉਹ ਸਾਨੂੰ ਚੜਨਾ ਸ਼ੁਰੂ ਹੋ ਜਾਂਦਾ। ਹੁਣ ਫਿਜ਼ੀਕਲ ਤੌਰ ਤੇ ਕੀ ਹੋਏਗਾ, ਇਹ ਤਾਂ ਸੀ ਨਾ ਵੀ ਬਾਹਰੋਂ ਨਿਸ਼ਾਨੀਆਂ ਤੁਸੀਂ ਵੇਖੀ ਯਾਰ ਤੇਰਾ ਰੰਗ ਤਾਂ ਪੀਲਾ ਹੋਇਆ ਪਿਆ, ਕੀ ਹੋ ਗਿਆ, ਮੈਂ ਤਾਂ ਦਵਾਈ ਖਾਧੀ ਸੀ ਯਾਰ ਪਤਾ, ਉਸ ਤੋਂ ਬਾਅਦ ਉਸ ਤਰ੍ਹਾਂ ਐਂ ਹੀ ਹੋ ਗਿਆ, ਜਾਂ ਮੈਂ ਜਦੋਂ ਦੀਆਂ ਦਵਾਈਆਂ ਖਾਣ ਲੱਗਿਆ ਮੈਨੂੰ ਤਾਂ ਐਂ ਹੋਣਾ ਸ਼ੁਰੂ ਹੋ ਗਿਆ। ਸੋ ਮਤਲਬ ਆਮ ਇਹੋ ਜਿਹੇ ਲਫ਼ਜ਼ ਤੁਸੀਂ ਸੁਣਦੇ ਰਹਿੰਦੇ ਹੋ, ਪਰ ਇਹਦੀਆਂ ਕੀਮਾਂ ਸਭ ਦੋ ਕਿਸਮਾਂ ਹਨ, ਜਿੰਨਾ ਕੋਲ ਨੌਲੇਜ ਹੁੰਦਾ ਹੋਰ ਵੱਧ ਜਾਂਦਾ, ਇਹਨੂੰ ਅਸੀਂ ਦੋ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ, ਇੱਕ ਇੰਡੋਟੋਕਸਿਨ ਤੇ ਇੱਕ ਐਗਜ਼ੋਟੋਕਸਿਨ। ਹੁਣ ਜੇ ਬਾਹਰੋਂ ਤੁਸੀਂ ਦਵਾਈ ਲਈ ਆ ਤੇ ਉਹਦਾ ਤੇ ਤੁਹਾਨੂੰ ਪਤਾ ਆ ਕਿ ਮੈਂ ਆਹ ਖਾਧੀ ਸੀ ਦਵਾਈ, ਆਹ ਕੈਪਸੂਲ ਲਿਆ ਸੀ ਜਾਂ ਆਹ ਚੀਜ਼ ਮੈਂ ਖਾਧੀ ਸੀ ਬਾਹਰੋਂ ਉਹਦੇ ਨਾਲ ਐਂ ਹੋ ਗਿਆ, ਤਾਂ ਤੁਸੀਂ ਉਹਨੂੰ ਬੰਦ ਕਰ ਦਿਓਗੇ ਨਾ, ਬੰਦ ਕਰ ਦਿਓਗੇ, ਤੇ ਮੰਨ ਲਿਆ ਜਾਏ ਕਿਸੇ ਦੀ ਕਿਡਨੀ ਫੇਲ ਹੋ ਗਈ, ਫਿਲਟਰ ਹੀ ਨਹੀਂ ਕਰਦੀ ਉਹਦੀ ਟੌਕਸਿਨ ਜ਼ਹਿਰ ਜਿਹੜੀ ਅੰਦਰ ਆ ਰਹੀ ਹੈ, ਤੇ ਅਲਟੀਮੇਟ ਉਹਨੂੰ ਕਹਾਂਗੇ ਇੰਡੋਟੋਕਸਿਨ, ENDO, ਇੰਡੋ ਅੰਦਰ ਤੋਂ ਟੌਕਸਿਨ, ਔਰ ਜਿਹੜਾ ਬਾਹਰੋਂ ਆ ਰਿਹਾ ਹੈ ਉਹ ਐਗਜ਼ੋਟੋਕਸਿਨ ਹੈ। ਸੋ ਜਿਹੜੇ ਇੰਡੋਟੋਕਸਿਨ ਵਾਲੇ ਨੇ ਉਹ ਓਨੀ ਦੇਰ ਤੱਕ

0: ਠੀਕ ਨਹੀਂ ਹੋਣੇ ਜਦ ਤੱਕ ਅਸੀਂ ਉਸ ਬਿਮਾਰੀ ਨੂੰ ਪਕੜ ਕੇ ਉਹਦਾ ਹੱਲ ਨਹੀਂ ਕਰਦੇ। ਐਗਜ਼ੋਟੌਕਸਿਨ ਵਾਲਿਆਂ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਆ ਵੀ ਮੈਂ ਆਹ ਚੀਜ਼ ਖਾਧੀ ਸੀ, ਆਹ ਦਵਾਈ ਮੈਂ ਲੈ ਰਿਹਾ ਸੀਗਾ, ਆਹ ਚੀਜ਼ ਕਰ ਰਿਹਾ ਸੀ, ਜਿਹਦੇ ਕਰਕੇ ਮੈਨੂੰ ਐ ਹੋਇਆ ਆ। ਔਰ ਮੈਂ ਇਹ ਆਮ ਤੌਰ ਤੇ ਕਹਿੰਦਾ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਕਿ ਜਦੋਂ ਵੀ ਤੁਸੀਂ ਨਵੇਂ ਸਿਰੋਂ ਬਿਮਾਰ ਪੈਂਦੇ ਹੋ ਨਾ, 72 ਘੰਟਿਆਂ ਦਾ, 24 ਜਾਂ 72 ਤਿੰਨ ਦਿਨ, 72 ਘੰਟਿਆਂ ਦਾ ਆਪਣਾ ਸਰਵੇ ਕਰ ਲਓ ਕਿ ਤੁਸੀਂ ਕੀ ਖਾਧਾ ਸੀ, ਕੀ ਪੀਤਾ ਸੀਗਾ, ਔਰ ਉਹਦੇ ਵਿਚ ਤੁਹਾਨੂੰ ਕਾਰਨ ਲੱਭ ਕੇ ਆ ਜਾਣਗੇ ਸਾਹਮਣੇ ਵੀ ਮੈਂ ਆਹ ਕੁਛ ਕੀਤਾ ਸੀ ਤੇ ਜਿਹੜਾ ਕੁਛ ਵੱਖਰਾ ਕੀਤਾ ਸੀ ਜਿਹੜਾ ਪਹਿਲਾਂ ਨਹੀਂ ਸੀ ਕਦੀ ਕੀਤਾ ਹੋਇਆ ਉਹ ਤੁਹਾਡੀ ਬਿਮਾਰੀ ਦਾ ਕਾਰਨ ਹੈ। ਅਜੇ ਹੁਣ ਵੀ ਕੰਟੀਨਿਊ ਹੈ ਤੇ ਉਹਨੂੰ ਬੰਦ ਕਰ ਦਿਓ, ਹਾਂਜੀ, ਜੇ ਨਹੀਂ ਕੰਟੀਨਿਊ ਤੇ ਅਲਟੀਮੇਟਲੀ ਤੁਸੀਂ ਥੋੜੇ ਸਮੇਂ ਬਾਅਦ ਰਿਕਵਰ ਕਰ ਜਾਣਾ ਹੈਗਾ ਆ। ਔਰ ਇਸੇ ਕਰਕੇ ਇਹਨੂੰ ਕਿਹਾ ਵੀ ਮਾਇਲਡ ਜਾਂ ਪਰਮਾਨੈਂਟ ਤੌਰ ਤੇ ਇਹ ਸਾਡਾ ਹੈਮੋਗਲਾਈਟਿਕ ਨੀਮੀਆ ਹੋ ਸਕਦਾ ਹੈ। ਹੁਣ ਫਿਜ਼ੀਕਲ ਤੌਰ ਤੇ ਸਾਹਮਣੇ ਦਿਸਦੀਆਂ ਨਿਸ਼ਾਨੀਆਂ, ਘਬਰਾਹਟ ਹੋਈ, ਵੀਕਨੈਸ ਹੋਈ, ਪੀਲੀਆ ਹੋ ਗਿਆ, ਇਹ ਸਾਰੀਆਂ ਸਾਨੂੰ ਪਤਾ ਲੱਗ ਗਿਆ। ਇੰਡੋਟੌਕਸਿਨ ਹੈ ਜਾਂ ਐਗਜ਼ੋਟੌਕਸਿਨ ਹੈ, ਇਹ ਸਾਨੂੰ ਲੱਭਣਾ ਪਏਗਾ। ਇਹਨੂੰ ਕੋਈ ਹੋਰ ਅੰਦਰੂਨੀ ਬਿਮਾਰੀ, ਹੁਣ ਕਿਸੇ ਨੂੰ ਕੈਂਸਰ ਕਰਦੇ ਤੁਸੀਂ ਦੇਖਣਾ ਤਾਂ ਪੀਲੀਆ ਤਾਂ ਹੋਇਆ ਹੀ ਹੁੰਦਾ ਨਾ ਉਹਨਾਂ ਨੂੰ, ਜਾਂ ਕਿਸੇ ਨੂੰ ਕਿੰਨੀ ਪ੍ਰੋਬਲਮ ਹੈਗੀ ਤਾਂ ਪੀਲੀਆ ਤਾਂ ਉਹਨਾਂ ਨੂੰ ਹੋਇਆ ਹੀ ਹੁੰਦਾ ਨਾ, ਕਿਉਂਕਿ ਇੰਡੋਟੌਕਸਿਨ ਪੈਦਾ ਹੋ ਰਿਹਾ ਆ ਜਿਹੜਾ ਕਿ ਤੁਹਾਡੇ ਬਸ ਨਹੀਂ। ਵੀ ਤੁਸੀਂ ਆਖੋ ਵੀ ਚੰਗਾ ਮੈਂ ਆਹ ਕੈਪਸੂਲ ਨਹੀਂ ਖਾਂਦਾ ਜੀ, ਇਹਦਾ ਮੈਨੂੰ ਘਬਰਾਹਟ ਹੁੰਦੀ, ਤੁਸੀਂ ਨਹੀਂ ਕਰ ਸਕਦੇ ਨਾ। ਜਦ ਠੀਕ ਨਹੀਂ ਹੁੰਦਾ ਤਦ ਤੱਕ ਜਿਹੜੀ ਕੰਡੀਸ਼ਨ ਹੈ ਉਹ ਹੁੰਦੀ ਰਹਿਣੀ ਹੈਗੀ ਆ। ਹੁਣ ਉਸ ਤੋਂ ਬਾਅਦ ਹੋਰ ਨਿਸ਼ਾਨੀਆਂ ਕਿਹੜੀਆਂ ਪੈਦਾ ਹੋਣਗੀਆਂ ਜਿਹੜੀਆਂ ਡਾਕਟਰ ਨੇ ਦੇਖਣੀਆਂ ਨੇ ਜਾਂ ਜਿਹੜੀਆਂ ਤੁਸੀਂ ਡਾਕਟਰ ਨੂੰ ਦੱਸੀਆਂ ਨੇ ਤੇ ਉਹਦਾ ਹੱਲ ਕਰਨ ਦੀ ਲੋੜ ਹੈਗੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ, ਮੈਂ ਹੁਣੇ ਆਪਾਂ ਬੁਢਾਪੇ ਦੇ ਵਿੱਚ ਵੀ ਮੈਂ ਇਹੀ ਗੱਲ ਕਰਕੇ ਹਟਿਆ ਕਿ ਸੈੱਲ ਬਣਦੇ ਬੋਨ ਦੇ ਵਿੱਚ ਨੇ ਔਰ ਫਿਰ ਸਰਕੂਲੇਟ ਕਰਦੇ ਨੇ, ਫਿਰ ਟੀਵੀ ਕੋਲ ਜਾਂਦੇ ਨੇ, ਟੀਵੀ ਇਹਨਾਂ ਦਾ ਜਿਹੜਾ ਹੈਡਕੁਆਟਰ ਚੈੱਕ ਕਰਦਾ ਇਹਨਾਂ ਨੂੰ ਵੀ ਭਾਈ ਕੁਆਲਿਟੀ ਕੰਟਰੋਲ ਜਿਵੇਂ ਹੁੰਦਾ ਆ ਭਾਈ ਇਹ ਸੈੱਲ ਨਾਰਮਲ ਨੇ, ਕੰਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਔਰ ਉਹਨਾਂ ਨੂੰ ਸ਼ਾਂਟ ਕੇ ਉਹ ਪਾਸੇ ਕਰਦਾ ਤੇ ਅੱਗੇ ਸਰਕਲ ਦੇ ਵਿੱਚ ਭੇਜਦਾ। ਔਰ ਵਿਚਾਰੀ ਕੋਲ ਜੇ ਬਹੁਤਾ ਓਵਰਲੋਡ ਬਣ ਲੈ ਜਾ, ਇੰਡੋਟੌਕਸਿਨ ਜ਼ਹਿਰ ਪੈਦਾ ਹੋ ਰਿਹਾ ਜਾਂ ਬਣ ਲੈ ਤੇ ਤੁਸੀਂ ਦਵਾਈ ਦੇ ਰਹੇ ਖਾ ਹੀ ਰਿਹਾ, ਡਾਕਟਰ ਕਹਿੰਦਾ ਨਹੀਂ ਇਹ ਨਹੀਂ ਬੰਦ ਕਰਨੀ, ਇਹ ਤਾਂ ਮੈਂ ਨਹੀਂ ਲੈਣੀ, ਹਾਂਜੀ। ਸੋ ਉਹ ਜਿਹੜੇ ਹਾਲਾਤ ਦੇ ਵਿੱਚ ਕੀ ਹੋ ਸਕਦਾ ਆ ਕਿ ਸੈੱਲ ਜ਼ਿਆਦਾ ਟੁੱਟ ਰਿਹਾ, ਓਨੀ ਤਦਾਦ ਵਿੱਚ ਬਣ ਨਹੀਂ ਲਏ, ਡੈਫੀਸ਼ੈਂਸੀ ਹੋ ਗਈ ਹੈ। ਡਿਸਟ੍ਰੈਕਸ਼ਨ ਵਾਲੇ ਸੈੱਲਾਂ ਨੂੰ ਪਾਸੇ ਕਰਨ ਵਾਸਤੇ ਤਿਲੀ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਗਿਆ, ਉਹਦੇ ਕੋਲ ਵਰਕ ਓਵਰਲੋਡ ਹੋ ਗਿਆ ਤੇ ਅਲਟੀਮੇਟ ਕੀ ਹੋਏਗਾ, ਤਿਲੀ ਵੱਧ ਜਾਏਗੀ, ਐਨਲਾਈਜ਼ਡ ਸਪਲੀਨ, ਜਿਵੇਂ ਕਿ ਦੂਜਾ ਨਾਂ ਹੈਗਾ ਉਹਨੂੰ ਕਹਿੰਦੇ ਨੇ ਹੁਡਕਿੰਗ ਡਿਜ਼ੀਜ਼, ਹਾਂਜੀ। ਸੋ ਮਤਲਬ ਤਿਲੀ ਵੱਧ ਜਾਊਗੀ ਤੇ ਜੇ ਤਿਲੀ ਵੱਧ ਗਈ, ਦੂਸਰਾ ਨਾਂ ਹੈ ਸਪਲੀਨੋਮੈਗਾਲੀ, ਸਪਲੀਨੋਮੈਗਾਲੀ ਵੀ ਹੋ ਸਕਦੀ ਹੈਗੀ ਹੈ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਤਿਲੀ ਵੱਧ ਜਾਣ ਵਾਲੀ ਜਿਹੜੀ ਅਸੀਂ ਡਾਕਟਰ ਲੋਕ ਵੇਖ ਸਕਦੇ ਹਾਂ ਕਿ ਭਾਈ ਤੇਰੀ ਖੱਬੇ ਪਾਸੇ ਪਸਲੀਆਂ ਦੇ ਹੇਠਾਂ ਤਿਲੀ ਸੀਗੀ, ਇਹ ਪਸਲੀਆਂ ਦੇ ਹੇਠਾਂ ਰਹਿਣੀ ਚਾਹੀਦੀ ਸੀ, ਪਰ ਹੁਣ ਤੇ ਅਸੀਂ ਵੇਖ ਰਹੇ ਹਾਂ ਬਾਹਰ ਹੱਥ ਲਾਏ ਦਿਸਦੀ ਪਈ ਹੈ। ਔਰ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਤਿਲੀ ਤੇਰੀ ਵੱਧ ਗਈ ਹੈ, ਇਸ ਕਰਕੇ ਕਹਿੰਦੇ ਹਾਂ ਕਿ ਤੇਰਾ ਸੈੱਲ ਮੈਂਬਰੇਨ ਟੁੱਟ ਗਿਆ, ਸੈੱਲ ਮੈਂਬਰੇਨ ਦਾ ਕੰਟਰੋਲ ਖਤਮ ਹੋ ਗਿਆ, ਤੇਰੇ ਸਰੀਰ ਵਿੱਚ ਕੋਈ ਟੌਕਸਿਨ ਜਾ ਰਿਹਾ ਹੈਗਾ ਆ, ਬਾਹਰੋਂ ਖੁਰਾਕ ਦੇ ਵਿੱਚੋਂ ਜਾ ਰਿਹਾ ਹੈ ਜਾਂ ਅੰਦਰੋਂ ਸਰੀਰ ਦੇ ਵਿੱਚੋਂ ਪੈਦਾ ਹੋ ਰਿਹਾ ਆ, ਔਰ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਸੈੱਲ ਚ ਨਹੀਂ ਜਾਣੀਆਂ ਚਾਹੀਦੀਆਂ ਉਹ ਦੁਬਾਰਾ ਸੈੱਲ ਚ ਜਾ ਰਹੀਆਂ ਹੈਗੀਆਂ, ਹਾਂਜੀ। ਅਸੀਂ ਇਹਨੂੰ ਮਲ ਜਾਂ ਜੋ ਵੀ ਚੀਜ਼ ਹੈਗੀ ਹੈ ਉਹ ਦੁਬਾਰਾ ਤਾਂ ਸਰੀਰ ਚ ਨਹੀਂ ਨਾ ਪਾਉਂਦੇ, ਹੁਣ ਵੇ ਠੀਕ ਹੈ ਕਈ ਲੋਕ ਪਿਸ਼ਾਬ ਪੀ ਜਾਂਦੇ ਹੈਗੇ ਆ, ਬੈਕਟੀਰੀਆ ਜਾਂ ਹੋਰ ਚੀਜ਼ ਕੀ ਜਾ ਰਹੀ ਹੋਊਗੀ,
1: ਦਿਮਾਗ ਖਰਾਬ ਹੁੰਦੇ ਆ ਜੀ ਉਹਨਾਂ ਦੇ,
0: ਹਾਂਜੀ
1: ਉਹਨਾਂ ਦੇ ਦਿਮਾਗ ਖਰਾਬ ਹੁੰਦੇ ਆ ਜੀ,
0: ਮਤਲਬ ਇਹ ਆ ਜਿਹੜੀ ਚੀਜ਼ ਵੇਸਟ ਕਰਕੇ ਸਰੀਰ ਨੇ ਕਰਕੇ ਸੁੱਟ ਦਿੱਤੀ ਆ,
1: ਹਾਂਜੀ,
0: ਉਹਨੂੰ ਤੁਸੀਂ ਸਰੀਰ ਚ ਫਿਰ ਵਿੱਚ ਪਾਈ ਜਾ ਰਹੇ ਹੋ, ਜੇ ਤੁਹਾਡੇ ਕੋਲ
1: ਰੀਸਾਈਕਲ ਕਰਦੇ ਹੁੰਦੇ ਆ ਜੀ ਉਹਨੂੰ,
0: ਤੇ ਫਿਰ ਤੇ ਮਰੋ ਖਪੋ, ਪਰ ਜੇ ਤੁਹਾਡੇ ਕੋਲ ਉਹਦਾ ਵੀ ਹੋਰ ਆਲਟਰਨੇਟਿਵ ਹੋਵੇ ਤੇ ਕਹਿੰਦੇ ਹੋ ਕਿਉਂ ਸ਼ਰਾਬ ਪੀ ਪਿਸ਼ਾਬ ਪੀ ਜਾਂਦੇ ਹੋ,
1: ਮਤਲਬ ਉਹੀ ਤਾਂ ਗੱਲ ਹੈ।
0: ਆਈਸੋਪੈਥਿਕ ਸਿਸਟਮ ਦੇ ਵਿੱਚ ਮੈਂ ਇਸ ਨੂੰ ਵੀ ਕਦੀ ਡਿਸਕ੍ਰਾਈਬ ਕਰਾਂਗਾ ਵੀ ਇਹ ਜਿਸ ਬੰਦੇ ਨੇ ਚਲਾਇਆ ਸੀ ਨਾ ਇਹ ਸਿਸਟਮ ਕਿਉਂ ਚਲਾਇਆ ਸੀਗਾ ਉਹਦੇ ਬਾਰੇ ਵੀ ਸੰਬੰਧ ਜਿਵੇਂ ਮੈਂ ਗੱਲ ਕਰਾਂਗਾ। ਅੱਗੇ ਹਿਮੋ ਜਿਸ ਤਰ੍ਹਾਂ ਇੰਜੈਕਸ਼ਨ ਟੀਕੇ ਚਲਾਏ ਜਾਂਦੇ ਨੇ ਨਾ ਆਇਰਨ ਵਗੈਰਾ ਦੇ, ਇਸ ਪਹਿਲਾਂ ਇਹ ਸਿਸਟਮ ਹੁੰਦਾ ਸੀ ਵੀ ਜਦੋਂ ਕੋਈ ਬਿਮਾਰੀ ਠੀਕ ਨਹੀਂ ਸੀ ਨਾ ਹੁੰਦੀ ਤੇ ਮੈਂ ਖੁਦ ਕਰਦਾ ਰਿਹਾ, ਮੈਂ ਖੁਦ ਵੀ ਦੇਖਿਆ, ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਉਹ ਇਹ ਆਮ ਤੌਰ ਤੇ ਕਰਦੇ ਹੁੰਦੇ ਸੀ ਵੀ ਤੁਹਾਡੀ ਖੂਨ ਦੀ ਨਾੜੀ ਦੇ ਵਿੱਚੋਂ ਹੀ ਖੂਨ ਕੱਢ ਲਿਆ ਤੇ ਤੁਹਾਡੇ ਪੱਟ ਵਿੱਚ ਲਾ ਦਿੱਤਾ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਸੀ ਜਿਹਨਾਂ ਠੀਕ ਹੁੰਦੀਆਂ ਸੀ, ਪਰ ਇਹਨੂੰ ਅਸੀਂ ਵੇਸਟ ਤਾਂ ਨਹੀਂ ਨਾ ਕਿਹਾ, ਇਹ ਚੱਲਦੇ ਖੂਨ ਦੇ ਵਿੱਚੋਂ ਅਸੀਂ ਕੱਢਿਆ ਆ ਤੇ ਸਾਡੇ ਸਰੀਰ ਚ ਪਾ ਦਿੱਤਾ ਹੋਇਆ ਉਹ ਇਹਨੂੰ ਐਂਟੀਬਾਇਓਟਿਕ ਤੌਰ ਤੇ ਕੰਮ ਕਰਦਾ ਹੈਗਾ, ਐਂਟੀਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ, ਪਰ ਪਿਸ਼ਾਬ ਤਾਂ ਸਰੀਰ ਨੇ ਕੱਢ ਦਿੱਤਾ ਵੇਸਟ ਕਰਕੇ, ਉਹ ਕਿਉਂ ਪੀ ਜਾ ਰਹੇ ਹੋ?
1: ਬਿਲਕੁਲ ਜੀ।
0: ਉਸ ਤੋਂ ਬਾਅਦ ਜਦੋਂ ਵੀ ਸਪਲੀਨ ਐਨਾਰਜ ਹੁੰਦੀ ਹੈ, ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਸਾਡੀ ਪੁਲਿਸ ਹੀ ਸਾਡੀ ਦੁਸ਼ਮਣ ਹੋ ਗਈ ਹੈ, ਜਿਹਨੇ ਸਾਡਾ ਬਚਾਅ ਕਰਨਾ ਸੀ ਸਾਡਾ ਉਹੀ ਕੰਮ ਖਰਾਬ ਹੋ ਗਿਆ, ਉਸ ਹਾਲਾਤ ਦੇ ਵਿੱਚ ਐਬਡੋਮਨ ਸਾਡਾ ਉਹ ਪਹਿਲਾ ਸੋਰਸ ਆ ਜਿਹਨੇ ਖੁਰਾਕ ਲੈਣੀ ਹੈ ਤੇ ਗਾਹ ਸਪਲਾਈ ਕਰਨੀ ਹੈ ਤੇ ਉਹਦੇ ਤੋਂ ਗਾਹ ਸਾਰਾ ਘਰ ਦਾਰੋ ਮਦਾਰ ਚੱਲਣਾ, ਜੇ ਰੋਟੀ ਨਹੀਂ ਮਿਲਣੀ ਤੇ ਸਰੀਰ ਕਿਵੇਂ ਚੱਲਣਾ ਆ? ਔਰ ਦੂਜੀ ਗੱਲ ਜਿਹੜੀ ਪੈਦਾ ਹੁੰਦੀ ਹੈ ਪੀਬੀਏ ਦੇ ਨਾਲ ਨਾਲ ਜਦੋਂ ਨਿਸ਼ਾਨੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਪੇਨ ਐਬਡੋਮਨ, ਪੀਲੀ ਵੱਧ ਜਾਣੀ ਹੈ, ਪੇਟ ਦੇ ਵਿੱਚ ਦਰਦ ਹੋਣੀ ਹੈ, ਔਰ ਜਦੋਂ ਗਰਭ ਚ ਜਿਆਦਾ ਬਣਨਾ ਸ਼ੁਰੂ ਹੋ ਜਾਵੇ। ਮੈਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਮੈਂ ਪੰਜਾਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਸਾਰੇ ਸਮਝ ਜਾਣ ਵੀ ਕਿਹੜੀ ਗੱਲ ਕਿਉਂ ਪੈਦਾ ਹੁੰਦੀ ਹੈ। ਹੁਣ ਜੇ ਤੇ ਗਰਭ ਚ ਥੋੜਾ ਆ ਤੇ ਜਿਹੜੇ ਸਾਡੇ ਗਰਭ ਚ ਕੰਟੇਨਰ ਅਸੀਂ ਉਹਨਾਂ ਚ ਪਾ ਕੇ ਬਾਹਰ ਕੱਢ ਦਿੰਦੇ ਚਲੇ ਗਿਆ, ਜੇ ਗਰਭ ਸਾਡਾ ਰੋਜ਼ ਹੀ ਜਿਆਦਾ ਬਣੀ ਜਾ ਰਿਹਾ, ਸਾਡੇ ਕੋਲ ਕੰਟੇਨਰ ਲਿਮਿਟਡ ਹੀ ਹੈਗੇ ਨੇ, ਗਰਭ ਇਕੱਠਾ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਰੂੜੀਆਂ ਨੂੰ ਜੰਮਣਾ ਸ਼ੁਰੂ ਹੋਊਗਾ ਤੇ ਬੋ ਮਾਰਨ ਲੱਗ ਜਾਓ ਨਾ
1: ਜੀ ਜੀ ਬਿਲਕੁਲ,
0: ਉਹ ਜਿਹੜੇ ਕੰਨ ਉਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਨਾ, ਉਹ ਜਿਹੜੇ ਕੰਨ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਅਲਟੀਮੇਟ ਸਾਡੇ ਬਲੱਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਟੈਂਡੈਂਸੀ ਆ ਜਾਂਦੀ ਆ ਕਿ ਜਿਵੇਂ ਪਨੀਰ ਫੁੱਟ ਗਿਆ, ਬਹੁਤ ਵਧੀਆ ਐਗਜ਼ਾਮਪਲ ਮੈਨੂੰ ਯਾਦ ਆ ਗਈ, ਦੁੱਧ ਦੇ ਵਿੱਚ ਖੱਟਾ ਪਾ ਦਿਓ ਤੇ ਪਨੀਰ ਬਣ ਜਾਂਦਾ ਨਾ, ਪਾਣੀ ਅਲੱਗ ਤੇ ਦੂਜਾ ਅਲੱਗ, ਜਿੰਨੇ ਵੀ ਸਾਡੇ ਸੀਰਮ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਪਨੀਰ ਬਣਨ ਵਰਗੀ ਕੰਡੀਸ਼ਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਆ ਟੈਂਡੈਂਸੀ ਟੂ ਫਾਰਮ ਸਟੋਨ।
1: ਓਕੇ ਜੀ।
0: ਔਰ ਇਹ ਟੈਂਡੈਂਸੀ ਟੂ ਫਾਰਮ ਸਟੋਨ ਇਸ ਕਰਕੇ ਹੋਈ ਵੀ ਹੈਮੋਗਲੋਬਿਨ ਬਹੁਤ ਜ਼ਿਆਦਾ ਟੁੱਟ ਗਿਆ ਕਿਉਂਕਿ ਸਾਡਾ ਬੈਰੀਅਰ ਖਤਮ ਹੋ ਗਿਆ, ਕਿਉਂਕਿ ਸਾਡਾ ਮੈਂਬਰੇਨ ਵੀ ਖਤਮ ਹੋ ਗਿਆ ਸੀ, ਬਾਹਰੋਂ ਜ਼ਹਿਰ ਆਈ ਗਈ ਜਾਂ ਅੰਦਰੋਂ ਜ਼ਹਿਰ ਆਈ ਗਈ ਸੈੱਲ ਵਿੱਚ ਪਹੁੰਚਦੀ ਗਈ, ਹੈਮੋਗਲੋਬਿਨ ਟੁੱਟ ਗਿਆ, ਹੈਮੋਗਲੋਬਿਨ ਟੁੱਟਣ ਦੇ ਨਾਲ ਬਹੁਤਾ ਗਰਭ ਚ ਖੂਨ ਚ ਚਲਾ ਗਿਆ, ਬਹੁਤਾ ਗਰਭ ਚ ਖੂਨ ਚਲਾ ਗਿਆ ਉਹਨੇ ਸਾਰੇ ਸੀਰਮ ਸਾਡੇ ਸੰਘਣੇ ਕਰ ਦਿੱਤੇ, ਸੀਰਮ ਸੰਘਣੇ ਹੋਣ ਦੇ ਕਰਕੇ ਉਹ ਦੁੱਧ ਫੁੱਟਣ ਦੀ ਤਰ੍ਹਾਂ ਜਿਵੇਂ ਪਨੀਰ ਬਣਦਾ ਆ ਉਹ ਬਣ ਗਿਆ ਤੇ ਟੈਂਡੈਂਸੀ ਟੂ ਫਾਰਮ ਸਟੋਨ ਪੈਦਾ ਹੋ ਗਈ, ਠੀਕ ਹੈ, ਭਾਵ ਕੀ ਹੋ ਗਿਆ, ਗਾਲ ਸਟੋਨ ਹੋ ਗਿਆ ਜੀ, ਅੱਜ ਕਿਡਨੀ ਸਟੋਨ ਹੋ ਗਿਆ ਜੀ। ਇਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਿਹਨੂੰ ਕਿਸੇ ਨੂੰ ਕਿਡਨੀ ਸਟੋਨ ਵਾਰ ਵਾਰ ਹੋਈ ਜਾਂਦਾ ਜੀ, ਡਾਕਟਰ ਜੀ ਅੱਗੇ ਵੀ ਹੋ ਗਿਆ ਸੀ, ਐ ਕੀਤਾ ਸੀ ਡਾਕਟਰ ਜੀ ਅੱਗੇ ਵੀ ਹੋ ਗਏ, ਕਈ ਘਰ ਸਰਜਰੀ ਕਰਵਾ ਕੇ ਹਟਦੇ ਆ, ਹਾਂਜੀ ਕਢਾਉਂਦੇ ਨੇ, ਅੱਜ ਕੱਲ ਲੀਥੋਟ੍ਰਿਪਸੀ ਚੱਲੀ ਹੋਈ ਹੈ, ਲੀਥੋਟ੍ਰਿਪਸੀ ਨਾਲ ਰੇਸ ਦੇ ਨਾਲ ਉਹਨੂੰ ਅੰਦਰ ਹੀ ਉਹਨੂੰ ਘੋਲਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਅਲਟੀਮੇਟ ਇਹ ਉਹਦਾ ਹੱਲ ਤਾਂ ਨੀ ਨਾ, ਇਹ ਉਹਦਾ ਰਿਜ਼ਲਟ ਤਾਂ ਨੀ ਨਾ, ਅਸਲ ਹੱਲ ਆ ਜਿਹੜਾ ਆਪਾਂ ਦੱਸ ਰਿਹਾ ਹੁਣ ਕਿ ਮੈਂਬਰੇਨ ਵੀਕ ਹੋ ਗਿਆ, ਅਸੀਂ ਉਹਦੇ ਤੱਕ ਪਹੁੰਚਣਾ, ਅਲਟੀਮੇਟਲੀ ਇਲਾਜ ਦੇ ਵਿੱਚ ਆਪਾਂ ਉੱਥੇ ਪਹੁੰਚਣਾ ਆ ਵੀ ਇਹਨੂੰ ਹੱਲ ਕਿਵੇਂ ਕੀਤਾ ਜਾਵੇ, ਠੀਕ ਆ। ਸੋ ਮਤਲਬ ਕੀ ਆ ਕਿ ਜਦੋਂ ਕਿਸੇ ਦੀ ਇਹ ਕੰਡੀਸ਼ਨ ਪੈਦਾ ਹੋ ਜਾਵੇ ਵੀ ਮੈਂਬਰੇਨ ਦੀ ਫਿਲਟਰੇਸ਼ਨ ਜਿਹੜੀ ਇਹ ਕੰਟਰੋਲ ਲੋਸਟ ਹੋ ਗਿਆ ਆ, ਟੌਕਸਿਨ ਅੰਦਰ ਜਾ ਰਿਹਾ ਜਿਹਦੇ ਨਾਲ ਹੈਮੋਗਲੋਬਿਨ ਟੁੱਟ ਰਿਹਾ, ਉਹਨਾਂ ਦੀ ਤਿਲੀ ਵੱਧ ਜੂਗੀ, ਉਹਨਾਂ ਨੂੰ ਪੇਟ ਚ ਐਬਡੋਮਨ ਚ ਦਰਦ ਹੋਣੀ ਸ਼ੁਰੂ ਹੋ ਜੂਗੀ, ਉਹਨਾਂ ਨੂੰ ਆਮ ਤੌਰ ਤੇ ਪੱਥਰੀਆਂ ਬਣਨ ਦੀ ਟੈਂਡੈਂਸੀ ਹੋ ਜਾਏਗੀ, ਗਾਲ ਸਟੋਨ ਬਣ ਜਾਵੇ ਜਾਂ ਕਿਡਨੀ ਸਟੋਨ ਬਣ ਜਾਵੇ, ਈਵਨ ਮੈਂ ਕਈਆਂ ਨੇ ਦੇਖਿਆ ਜੀ ਆਪਣੇ ਮੂੰਹ ਦੇ ਵਿੱਚ ਗਲੈਂਡ ਨੇ ਨਾ, ਸਭ ਇੰਜੂਰ ਕਹਿੰਦੇ ਸਭ ਲਿੰਗੁਅਲ ਸਭ ਮੈਂਡੀਬੂਲਰ ਗਲੈਂਡ, ਅੰਦਰ ਜਿਹੜੇ ਅੰਦਰ ਵਾਲਾ ਬੋਲਿਆ ਨਾ ਤੇ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਕਹਿੰਦੇ ਵੈਸਟੀਬਿਊਲਸ, ਵੈਸਟੀਬੂਲਰ ਇਹਦੇ ਵਿੱਚ ਵੀ ਗਲੈਂਡ ਹੈਗੇ ਆ, ਇਹਨੂੰ ਕਹਿੰਦੇ ਵੈਸਟੀਬੂਲਰ ਗਲੈਂਡ। ਔਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਕਿ ਵੈਸਟੀਬੂਲਰ ਗਲੈਂਡ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੈ।
1: ਅੱਛਾ,
0: ਸੋ ਮਤਲਬ ਕਿਉਂ ਐਸਾ ਹੋ ਗਿਆ, ਥਾਂ ਥਾਂ ਤੇ ਪੱਥਰੀ ਬਣਨ ਦੀ ਟੈਂਡੈਂਸੀ ਹੋ ਗਈ, ਇਸ ਕਰਕੇ ਹੋ ਗਈ ਵੀ ਪੰਜਾਬੀ ਜੇ ਸਮਝੋ ਵੀ ਦੁੱਧ ਦਾ ਬਣ ਗਿਆ ਪਨੀਰ, ਟੌਕਸਿਨ ਅੰਦਰ ਗਿਆ, ਹੈਮੋਗਲੋਬਿਨ ਟੁੱਟਿਆ, ਬਿਲੀ ਰੂਬਨ ਬਿਲੀ ਵੇਡਨ ਬਹੁਤ ਜ਼ਿਆਦਾ ਬਾਜ਼ਾਰ ਤੇ ਚਲਾ ਗਿਆ, ਪਰ ਉਹ ਥਾਂ ਥਾਂ ਕੂੜਾ ਕਰਕਟ ਇਕੱਠਾ ਹੋ ਗਿਆ, ਉਸ ਕੂੜੇ ਕਰਕਟ ਦੇ ਨਾਲ ਆਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਦੂਸਰੇ ਪਾਸੇ ਹੋਰ ਹਾਰਟ ਕਹਿੰਦਾ ਯਾਰ ਸਾਰਾ ਕੰਮ ਚੱਲ ਤਾਂ ਮੇਰੇ ਰਹਿ ਗਿਆ, ਭੇਜ ਤਾਂ ਮੈਂ ਹੀ ਰਿਹਾ ਹਾਂ, ਹੈ ਫੇਫੜੇ ਕਹਿੰਦੇ ਨੇ ਯਾਰ ਆਕਸੀਜਨ ਤੇ ਮੈਂ ਦੇ ਰਿਹਾ ਤੇ ਮੇਰੇ ਕੋਲੋਂ ਸਪਲਾਈ ਨਹੀਂ ਹੋ ਰਹੀ, ਮਤਲਬ ਕੀ ਹੋਏਗਾ, ਬ੍ਰੈਥਲੈਸਨੈਸ, ਸਾਹ ਚੜਨਾ, ਪੌੜੀਆਂ ਚੜ ਹੀ ਨਹੀਂ ਸਕਦਾ, ਹਾਂਜੀ ਪੌੜੀਆਂ ਨੇ। ਅੱਛਾ ਇਹ ਗੱਲ ਯਾਦ ਰੱਖਿਓ, ਬੁੱਢਿਆਂ ਦਾ ਪੌੜੀਆਂ ਨਾ ਚੜਨਾ ਵੱਖਰੀ ਗੱਲ ਆ, ਜਵਾਨ ਦਾ ਪੌੜੀਆਂ ਨਾ ਚੜਨਾ ਹੈਮੋਲਾਈਟਿਕ ਅਨੀਮੀਆ ਹੈਗਾ, ਬੁੱਢਿਆਂ ਦਾ ਟੈਂਡੈਂਸੀ ਇਹ ਆ ਕਿ ਸੈੱਲ ਦੀ ਸਾਈਜ਼ ਛੋਟਾ ਹੋ ਗਿਆ, ਸੈੱਲ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਰਹਿ ਗਈ ਆਕਸੀਜਨ ਜਾਣ ਦੀ, ਇਹਨੂੰ ਅਸੀਂ ਬੁਢਾਪਾ ਕਹਿ ਰਹੇ ਹਾਂ। ਪਰ ਆਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਹ ਆਮ ਜਵਾਨੀ ਚ ਆਮ ਹਾਲਾਤ ਦੇ ਵਿਚ ਆਮ ਉਮਰ ਦੇ ਵਿਚ ਵਾਪਰਨ ਵਾਲੀ ਗੱਲ ਆ ਵੀ ਸ਼ਾਰਟਨੈਸ ਆਫ ਬ੍ਰੈਥ ਹੋ ਗਈ। ਜਵਾਨ ਬੰਦਾ ਯਾਰ ਹੋਵੇ 18-20 ਸਾਲ ਦਾ 25 ਸਾਲ ਦਾ ਤੇ ਪੌੜੀਆਂ ਚੜਨ ਲੱਗਾ ਯਾਰ ਸਾਹ ਚੜ ਗਿਆ ਹੈਗਾ ਤੇ ਮਾੜੀ ਗੱਲ ਹੈ ਨਾ। ਬੁੱਢਾ ਬੰਦਾ ਮੇਰੇ ਵਰਗਾ ਤਾਂ ਆਖਿਆ ਸਾਹ ਚੜ ਗਿਆ ਤੇ ਕੋਈ ਖਾਸ ਗੱਲ ਨੀ ਹੈਗੀ ਕਿਉਂਕਿ ਸੈੱਲਾਂ ਦਾ ਜਿਹੜਾ ਵਾਲਿਊਮ ਹੈਗਾ ਉਹ ਘੱਟ ਰਿਹਾ ਹੈਗਾ, ਵਾਲਿਊਮ ਘੱਟ ਰਿਹਾ ਔਰ ਹੌਲੀ ਹੌਲੀ ਸੁੰਗੜ ਰਿਹਾ ਸੈੱਲ, ਉਹਦਾ ਸਾਈਜ਼ ਘੱਟ ਗਿਆ ਜਿਹਦੇ ਕਰਕੇ ਉਹਦੀ ਕਪੈਸਿਟੀ ਘੱਟ ਗਈ ਹੈ। ਇਹ ਇੱਕ ਨਾਰਮਲ ਸਨੈਲਿਟੀ ਦਾ ਫੈਕਟਰ ਸੀ, ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹੈਮੋਲਾਈਟਿਕ ਅਨੀਮੀਆ ਦੀ ਜਾਂ ਮੈਂਬਰੇਨ ਦੇ ਟੁੱਟ ਜਾਣ ਦੀ, ਉਹਦੇ ਨਾਲ ਪੈਦਾ ਹੁੰਦੀ ਹੈ ਆਕਸੀਜਨ ਦੀ ਕਮੀ, ਸ਼ਾਰਟਨੈਸ ਆਫ ਬ੍ਰੈਥ। ਜੇ ਸ਼ਾਰਟਨੈਸ ਆਫ ਬ੍ਰੈਥ ਹੋ ਗਈ, ਆਕਸੀਜਨ ਪੂਰੀ ਨਹੀਂ ਹੋਈ ਤੇ ਦਿਲ ਨੂੰ ਕਹਿਣਾ ਯਾਰ ਤੂੰ ਜਿਆਦਾ ਚੱਕਰ ਲਾ ਫਟਾਫਟ, ਜੇ ਤੂੰ 72-80 ਵੇ ਚੱਲਦਾ ਸੀ ਨਾ ਇੱਕ ਮਿੰਟ ਦੇ ਵਿੱਚ, ਨਹੀਂ ਹੁਣ ਜਿਆਦਾ ਲਾ 130-140 ਚੱਕਰ ਲਾ, ਆਕਸੀਜਨ ਤਾਂ ਚਾਹੀਦੀ ਅੱਗੇ, ਉਹ ਆਕਸੀਜਨ ਪੂਰੀ ਕਰਨੀ ਹੈ। ਇਹ ਵਿਚਾਰਾ ਦਿਲ ਜਿਹੜਾ ਫਿਰ ਬਹੁਤ ਜਿਆਦਾ ਧੜਕਦਾ ਹੈਗਾ ਆ ਔਰ ਪੈਲਪੀਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਟੇਕੀ ਕਾਰਡੀਆ ਹੋਣਾ ਸ਼ੁਰੂ ਹੋ ਜਾਂਦਾ, ਬ੍ਰੈਥਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜਦੋਂ ਆਕਸੀਜਨ ਪੂਰੀ ਫਿਰ ਵੀ ਨਹੀਂ ਹੁੰਦੀ ਫਿਰ ਅੱਖਾਂ ਅੱਗੇ ਹਨੇਰਾ ਹੋਣਾ, ਜਿਹਨੂੰ ਕਹਿੰਦੇ ਡਿਜ਼ੀਨੈਸ, ਬੈਠ ਕੇ ਉੱਠੇ ਚੱਕਰ ਆ ਗਿਆ, ਈਵਨ ਖੜੇ ਖੜੇ ਆ ਆਕਸੀਜਨ ਬ੍ਰੇਨ ਨੂੰ ਨਹੀਂ ਪਏਗੀ, ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈਗੀ ਐਨੋਕਸੀਆ। ਮਤਲਬ ਭਾਈ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਹਾਲਾਂਕਿ ਦੋ ਨਾਲੀਆਂ ਬਾਕੀ ਸਾਰੇ ਸਰੀਰ ਨੂੰ ਖੂਨ ਦੇਣ ਵਾਸਤੇ ਇੱਕ ਨਾਲੀ ਆ, ਬ੍ਰੇਨ ਨੂੰ ਜਾਣ ਵਾਲੀਆਂ 2 ਕੈਰੋਟਿਡ ਆਰਟਰੀਆਂ ਨੇ, ਜਿਆਦਾ ਖੂਨ ਸਿਰ ਨੂੰ ਜਾਂਦਾ, ਬਾਵਜੂਦ ਇਸ ਦੇ ਵੀ ਸਿਰ ਦੀ ਆਕਸੀਜਨ ਜਿਹੜੀ ਹੈ ਉਹ ਜਿਵੇਂ ਨਾ ਪੰਜਾਬ ਦੀ ਬਿਜਲੀ ਹੈ, ਉਹ ਕਹਿੰਦੇ ਨਹੀਂ ਯਾਰ ਤੁਹਾਡੇ ਘੱਟ ਤੇ ਘੱਟ ਰਹਿ ਜਾਵੇ ਪਰ ਬਿਜਲੀ ਨੂੰ ਪੂਰੀ ਦੇਣੀ ਹੈ। ਇਹ ਸੁਣੀ ਨਾ ਗੱਲ ਤੁਸੀਂ ਭਾਖੜਾ ਡੈਮ ਵਾਲੀ?
1: ਹਾਂਜੀ ਸੁਣੀ ਹੈ ਜੀ, ਦੂਜੀ ਵੀ
0: ਸੁਣੀ ਹੈ ਵੀ ਉਹਨਾਂ ਨੂੰ ਆਕਸੀਜਨ ਪੂਰੀ ਦੇਣੀ, ਉਹਨਾਂ ਨੂੰ ਬਿਜਲੀ ਦੇਣੀ, ਤੁਹਾਨੂੰ ਘੱਟ ਤੇ ਘੱਟ ਹੀ ਘੱਟ ਲੱਗੂਗਾ ਤੁਹਾਡੇ, ਸੋ ਉਹੀ ਗੱਲ ਜਿਹੜੀ ਹੈ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਿਰ ਨੂੰ ਜਿਆਦਾ ਖੂਨ ਜਾਂਦਾ, ਜਿਆਦਾ ਆਕਸੀਜਨ ਜਾਂਦੇ ਪਰ ਸਿਰ ਵੀ ਆਂਦਾ ਯਾਰ ਮੇਰੀ ਤਾਂ ਪੂਰੀ ਨੀ ਆਕਸੀਜਨ ਹੋ ਰਹੀ, ਜਿਹਦੇ ਵਿੱਚ ਬਾਕੀ ਸਾਰਿਆਂ ਨੂੰ ਕੰਮ ਜਿਆਦਾ ਕਰਨਾ ਪੈਂਦਾ। ਔਰ ਇਹ ਸਾਰਾ ਹੋ ਕਿਉਂ ਰਿਹਾ ਆ? ਸਾਡਾ ਮੈਂਬਰੇਨ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਮਸਲ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਸਪੇਸ਼ੀਆਂ ਨੂੰ, ਅੱਛਾ ਹੱਡੀਆਂ ਤਾਂ ਵੀਕ ਹੋ ਗਈਆਂ ਤੁਰਨੋ ਰਹਿ ਗਿਆ ਬੰਦਾ, ਵੀਕਨੈਸ ਆ ਗਈ, ਜਦੋਂ ਮਾਸਪੇਸ਼ੀਆਂ ਤੇ ਹੋ ਗਈਆਂ ਤਾਂ ਮਾਸਪੇਸ਼ੀਆਂ ਨੇ ਤਾਂ ਸਾਰਾ ਹੱਡੀਆਂ ਨੂੰ ਚਲਾਉਣਾ ਹੈ,
1: ਬਿਲਕੁਲ,
0: ਤਾਂ ਉਸ ਵੇਲੇ ਇੱਕ ਬਿਮਾਰੀ ਦਾ ਨਾਂ ਹੈ ਮਸਕੂਲਰ ਡਿਸਟ੍ਰੋਫੀ।
1: ਓਕੇ,
0: ਇਹ ਐਸੀ ਪ੍ਰੋਬਲਮ ਹੈ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਵੀ ਚੱਲਦੀ ਆ
1: ਜੀ,
0: ਮਾਂ ਬਾਪ ਦੇ ਵਿੱਚੋਂ ਅੱਗੇ ਵੀ ਬੱਚਿਆਂ ਨੂੰ ਜਿਹੜੀ ਹੋ ਸਕਦੀ ਹੈ ਉਹਨੂੰ ਕਹਿੰਦੇ ਮਸਕੂਲਰ ਡਿਸਟ੍ਰੋਫੀ। ਜਮਾਂਦਰੂ ਤੌਰ ਤੇ ਮਸਲ ਦੇ ਜਿਹੜੇ ਸੈੱਲ ਨੇ ਉਹ ਇੰਨੇ ਕਮਜ਼ੋਰ ਨੇ, ਇੰਨੇ ਛੋਟੇ ਨੇ ਕਿ ਉਹਨਾਂ ਚ ਪੂਰੀ ਆਕਸੀਜਨ ਜਾ ਹੀ ਨਹੀਂ ਰਹੀ, ਉਹਨਾਂ ਦੀ ਡਿਵੈਲਪਮੈਂਟ ਪੂਰੀ ਹੋ ਹੀ ਨਹੀਂ ਰਹੀ, ਪੂਰੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕਾਰਗਰਦਗੀ ਪੂਰੀ ਨਹੀਂ ਹੁੰਦੀ, ਜਿਹਦਾ ਨਾਂ ਰੱਖ ਦਿੱਤਾ ਮਸਕੂਲਰ ਡਿਸਟ੍ਰੋਫੀ। ਤੇ ਇਹ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ, ਯਾਰ ਤੂੰ ਚੰਗਾ ਭਲਾ ਹੈ ਸਰੀਰ ਤੇਰਾ ਠੀਕ ਹੈ, ਇਹ ਤੂੰ ਆਪਾਂ ਪਾਣੀ ਦੀ ਬਾਲਟੀ ਨਹੀਂ ਫੜ ਸਕਦਾ, ਹੈ ਗੜਵੀ ਪਾਣੀ ਦੀ ਲੈਣੀ ਸੀ ਉੱਥੇ ਲਿਜਾਣੀ, ਤੂੰ ਇਹ ਨੀ ਲੱਗ ਰਹੇ ਤੇ ਡਿੱਗ ਪਈ ਹੈ। ਔਰ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਨੇ, ਫਿਟ ਜੈਟੀ ਇੱਕ ਲਫ਼ਜ਼ ਹੋਰ ਅੰਗਰੇਜ਼ੀ ਦਾ ਵਰਤਿਆ ਜਾਂਦਾ ਫਿਟ ਜੈਟੀ, ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਿਟਜੈਲਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਐਵੇਂ ਹੀ ਚੀਜ਼ਾਂ ਹੱਥਾਂ ਚੋਂ ਡਿੱਗੀ ਜਾਂਦੀਆਂ ਨੇ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਕਰਕੇ ਹੁੰਦਾ। ਹੁਣ ਵੀ ਜੇ ਬੁਢਾਪੇ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਵੇ ਕਿ ਬੁੱਢੇ ਵਿਚਾਰੇ ਨੂੰ ਕੈਪਸੂਲ ਗੋਲੀ ਅਸੀਂ ਦੇ ਦਿੱਤੀ ਜਾਂ ਟੀਕਾ ਐਸਾ ਲੱਗ ਗਿਆ, ਸੱਪ ਲੜ ਗਿਆ, ਕੁਛ ਹੋ ਗਿਆ, ਉਹਦੇ ਹਾਲਾਤ ਵਿੱਚ ਅਗਰ ਐਸਾ ਕੁਛ ਹੋਊ ਤੇ ਫਿਰ ਉਹਦੇ ਜਿਹੜੇ ਸਾਇੰਸ ਡਿਵੈਲਪ ਹੋਣਗੇ ਉਹ ਹੋਣਗੇ ਅਲਜ਼ਾਈਮਰ ਦੇ ਔਰ ਉਹ ਹੋਣਗੇ ਪਾਰਕਿੰਸਨ ਦੇ, ਭਾਵ ਅਸੀਂ ਡਿਵੀਜ਼ਨ ਤੋਂ ਪਹਿਲਾਂ ਹੀ ਕਰ ਦਿੱਤੀ ਹੈ ਅਲਜ਼ਾਈਮਰ ਮਾਨਸਿਕ ਤੌਰ ਤੇ ਵਿਕਾਰ, ਜਿਹੜਾ ਪਾਰਕਿੰਸਨ ਸਰੀਰਕ ਤੌਰ ਤੇ ਵਿਕਾਰ, ਉਹ ਜਵਾਨਾਂ ਦੇ ਵਿੱਚ ਮਸਕੂਲਰ ਡਿਸਟ੍ਰੋਫੀ ਨੂੰ ਲੈ ਰਿਹਾ, ਇੱਥੇ ਅਸੀਂ ਪਾਰਕਿੰਸਨ ਕਹੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਯਾਦਾਸ਼ਤ ਆ ਇਹ ਸਾਰੀਆਂ ਗੱਲਾਂ ਨੇ ਇਹਦੇ ਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਮੈਂ 2-3 ਮਿੰਟ ਰਹਿ ਗਏ ਨੇ ਆਪਣੇ ਕੋਲ
1: ਜੀ, 2 ਮਿੰਟ
0: ਬਾਅਦ ਗੱਲ ਕਰ ਲਾਂਗੇ। ਅਯਾ ਆਮ ਤੌਰ ਤੇ ਜਿਹੜਾ ਹੋਮਿਓਪੈਥਿਕ ਸਿਸਟਮ ਦਾ ਟ੍ਰੀਟਮੈਂਟ ਹੈਗਾ ਆ ਉਹ ਤੇ ਸਾਰੇ ਸਿਮਟਮ ਤੇ ਬੇਸ ਦੀ ਹੈ, ਹਰ ਬੰਦੇ ਦੇ ਇੰਡੀਵਿਜੁਅਲ ਸਿਮਟਮ ਹੁੰਦੇ ਨੇ ਤੇ ਅਸੀਂ ਇੰਡੀਵਿਜੁਅਲ ਸਿਮਟਮਸ ਨੂੰ ਲੈ ਕੇ ਇੱਕ ਟ੍ਰੈਂਗਲ ਬਣਾਉਣੇ ਆ, ਜਿਵੇਂ ਕਿ ਉਹਦੀ ਮਾਨਸਿਕ ਪ੍ਰਸਥਿਤੀ ਕੀ ਹੈ ਇਸ ਵੇਲੇ, ਇਰਰਿਸਪੈਕਟਿਵ ਆਫ ਏਜ, ਬੁੱਢਾ ਹੈ ਤਾਂ, ਬੱਚਾ ਹੈ ਤਾਂ, ਮੁੰਡਾ ਹੈ ਤਾਂ, ਅਸੀਂ ਇੱਕ ਟ੍ਰੈਂਗਲ ਬਣਾਉਣੇ ਆ, ਉਸ ਟ੍ਰੈਂਗਲ ਦੇ ਵਿੱਚ ਬੇਸ ਬਣਾਉਣੇ ਆ ਮੈਂਟਲ ਸਿਮਟਮ ਨੂੰ, ਇਹਦੀ ਮਾਨਸਿਕ ਪ੍ਰਸਥਿਤੀ ਕੀ, ਯਾਦਾਸ਼ ਵੱਲੋਂ ਜਾਂ ਗੁੱਸਾ ਕਰਨ ਵੱਲੋਂ, ਇਰੀਟੇਸ਼ਨ ਵੱਲੋਂ, ਇਹ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਉਹਦੀ ਮੈਂਟੈਲਿਟੀ ਲੱਭਦੀ ਹੈ। ਸੋ ਜਿਵੇਂ ਟ੍ਰੈਂਗਲ ਦੀਆਂ 3 ਬਾਹਾਂ ਹੁੰਦੀਆਂ ਨੇ, ਇੱਕ ਨੂੰ ਬੇਸ ਕਹਿੰਦੇ ਆ, ਦੋ ਨੂੰ ਅਸੀਂ ਪਜਾਮਾ ਕਹਿੰਦੇ ਆ, ਤੇ ਤਿੰਨ ਐਂਗਲ ਹੋ ਜਾਂਦੇ ਨੇ। ਅਸੀਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੱਭਦੇ ਆ ਵੀ ਇਸ ਸਾਰੀ ਹਿਸਟਰੀ ਦੇ ਵਿੱਚ ਇਹਦੀ ਮਾਨਸਿਕ ਪਰਿਸਥਿਤੀ ਕੀ ਹੈ, ਉਸ ਨੂੰ ਅਸੀਂ ਉਹਦੇ ਮੁਤਾਬਕ ਮੈਡੀਸਨ ਸਿਲੈਕਟ ਕਰਦੇ ਆ ਤੇ ਉਸ ਨੂੰ ਅਸੀਂ ਬਣਾਉਂਦੇ ਆ ਬੇਸ। ਹੁਣ ਇਸ ਬੇਸ ਦੇ ਵਿੱਚੋਂ ਹੀ ਫਿਰ ਅਸੀਂ ਵੇਖਦੇ ਆ ਵੀ ਜਨਰਲਿਟੀ ਉਹ ਹੁੰਦੀ ਵੀ ਕਿਹੜੀਆਂ ਐਸੀਆਂ ਗੱਲਾਂ ਇਹਨੇ ਦੱਸੀਆਂ ਨੇ ਜਿਹੜੀਆਂ ਐਜ ਏ ਹੋਲ ਇਹਦੇ ਸਾਰੇ ਮਾਨਸਿਕ ਨੂੰ ਵੀ, ਸਰੀਰਕ ਤੌਰ ਤੇ ਨੂੰ, ਫਿਜ਼ੀਕਲ ਐਕਟੀਵਿਟੀ ਨੂੰ ਵੀ, ਖਾਣ ਪੀਣ ਨੂੰ ਵੀ ਇਫੈਕਟ ਕਰਦੀਆਂ, ਚੇਂਜ ਕਰਦੀ। ਮੌਸਮ ਹੋ ਗਿਆ, ਹਾਂਜੀ, ਠੰਡ ਸਰਦੀ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਜਾਂ ਕੋਈ ਖਾਸ ਖਾਦ ਖੁਰਾਕ ਹੋ ਗਈ, ਜਿਹਦੇ ਕਰਕੇ ਇਹਦਾ ਐਜ ਏ ਹੋਲ ਸਿਸਟਮ ਚੇਂਜ ਹੋ ਜਾਂਦਾ। ਜਦੋਂ ਮੈਂ ਮਾੜੀ ਜੀ ਮਰਚ ਖਾ ਲਾ ਮੈਨੂੰ ਐਂ ਹੋ ਜਾਂਦਾ ਜੀ, ਜਾਂ ਜਦੋਂ ਮੈਂ ਮਾੜੀ ਜੀ ਖੰਡ ਖਾ ਲਈ ਐਂ ਹੋ ਗਿਆ ਜੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਮੈਂ ਥੋੜਾ ਜਿਹਾ ਬਾਹਰ ਚਲੇ ਜਾਵਾਂ ਬਸ ਉਦੋਂ ਮੈਨੂੰ ਖੰਘ ਸ਼ੁਰੂ ਹੋ ਜਾਂਦੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਜਨਰਲ ਵਜੂਦ ਨਾਲ ਸੰਬੰਧਿਤ ਹੋਣ ਉਹਨੂੰ ਅਸੀਂ ਦੂਸਰੀ ਬਾਹੀ ਕਹਿੰਦੇ ਆ। ਔਰ ਫਿਰ ਆ ਜਾਂਦੀਆਂ ਲੋਕਲ ਗੱਲਾਂ, ਇਹ ਲੋਕਲ ਤੌਰ ਤੇ ਉਹਦੇ ਸਰੀਰ ਦੇ ਵਿੱਚ ਕੀ ਕੀ ਡਿਫੈਕਟ ਆ ਚੁੱਕੇ ਨੇ, ਜਿਹਨੇ ਮਸਕੂਲਰ ਡਿਸਟ੍ਰੋਫੀ ਲੈ ਲਈ ਅਸੀਂ ਹੈ ਜਾਂ ਹੋਰ ਪੀਡੀਆ ਲੈ ਲਿਆ ਹੈ, ਇਹ ਸਾਰੀਆਂ ਫਿਜ਼ੀਕਲ ਤਰ੍ਹਾਂ ਦੀਆਂ ਅਲਾਮਤਾਂ ਨੇ, ਤੇ ਫਿਰ ਇਹਨਾਂ ਦੇ ਮੁਤਾਬਕ ਅਸੀਂ ਉਸਨੂੰ ਕਹਿੰਦੇ ਰਿਪਰਟਰਾਈਜੇਸ਼ਨ, ਉਹਦੇ ਮੁਤਾਬਕ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੇ ਉਸ ਪੇਸ਼ੈਂਟ ਨੂੰ ਦਿੰਨੇ ਆ ਉਹਦਾ ਮੈਂਬਰੇਨ ਠੀਕ ਕਰਨ ਵਾਸਤੇ। ਐਲੋਪੈਥਿਕ ਸਟਾਈਲ ਜਿਹੜੀ ਅੱਜ ਕੱਲ ਮਾਡਰਨ ਸਟਾਈਲ ਚੱਲ ਰਿਹਾ ਉਹ ਸਰਜੀਕਲ ਕਰਕੇ, ਯਾਰ ਤਿਲੀ ਵੱਧ ਗਈ ਹੈ ਨਾ ਤੇ ਤਿਲੀ ਨੂੰ ਕੱਟ ਦਿਓ, ਅੱਗੇ ਹੀ ਵਿਚਾਰੀ ਵਧੀ ਪਈ ਆ, ਅੱਗੇ ਹੀ ਕੰਮ ਪੂਰੇ ਨਹੀਂ ਹੁੰਦਾ, ਤੇ ਕਹਿੰਦੇ ਨਹੀਂ ਹੁਣ ਇੱਕ ਨਾਲ ਬਚਾਓ ਤੇ ਇਸ ਨੂੰ ਕੱਟ ਦਿਓ। ਹਾਂਜੀ, ਤਾਂ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਦਿਸਣ ਨਹੀਂ ਨਾ, ਸਾਨੂੰ ਅੱਖਾਂ ਕਬੂਤਰ ਅੱਖਾਂ ਬੰਦ ਕਰ ਦੇ। ਦੂਸਰਾ ਕਹਿੰਦੇ ਨੇ ਵੀ ਜੇ ਹੈਮੋਗਲੋਬਿਨ ਜ਼ਿਆਦਾ ਟੁੱਟਿਆ ਆ ਤੇ ਫੋਲਿਕ ਐਸਿਡ ਦਿਓ, ਹੈਮੋਗਲੋਬਿਨ ਪੂਰਾ ਕਰੋ। ਮੇਰੇ ਕਹਿਣ ਤੋਂ ਭਾਵ ਹੈ ਵੀ ਜੋ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹਦਾ ਸਿਮਟੋਮੈਟਿਕ ਰੇਂਜ ਤੇ ਹੱਲ ਕਰੋ ਤੇ ਅਸਲ ਕਾਰਨ ਜਿਹੜਾ ਫਿਰ ਉੱਥੇ ਦਾ ਉੱਥੇ ਰਹਿ ਗਿਆ। ਰਿਪੀਟ ਕਰਨ ਵਾਲਾ ਜਿਹੜਾ ਹੋਮਿਓਪੈਥਿਕ ਤਰੀਕਾ ਸੀਗਾ ਉਹਦੀ ਪੂਰੀ ਜਨਰਲਿਟੀ ਨੂੰ ਲੈ ਕੇ ਚੱਲ ਰਿਹਾ ਸੀਗਾ, ਟੌਕਸਿਨ ਨੂੰ ਲੱਭਣਾ, ਉਹਨੂੰ ਪਾਸੇ ਕਰਨਾ, ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਕਰਨਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਐਲੋਪੈਥਿਕ ਸਟਾਈਲ ਵਾਲੇ ਕਹਿੰਦੇ ਨੇ ਫੋਲਿਕ ਐਸਿਡ ਦੇ ਦਿਓ, ਸੁਪਲੀਨ ਕਰ ਦਿਓ, ਇਹਨੂੰ ਅਸੀਂ ਮੈਨੇਜਮੈਂਟ ਚ ਲੈਣੇ ਆ। ਇਹ ਮੈਨੇਜ ਕਰ ਰਹੇ ਹਾਂ ਹਾਲਾਤ ਨੂੰ ਤੇ ਹੁਣ ਤਾਂ ਮੈਨੇਜ ਕਰੋ ਤੇ ਅਲਟੀਮੇਟ ਉਹ ਜਿਹੜੇ ਕਾਰਨ ਜਿਹਨਾਂ ਬਿਮਾਰੀ ਪੈਦਾ ਕੀਤੀ ਸੀ ਜਿਹਦੇ ਕਰਕੇ ਮੈਂਬਰੇਨ ਰੈਪਚਰ ਹੋ ਗਿਆ ਜਾਂ ਡੈਮੇਜ ਹੋ ਗਿਆ ਆ, ਉਹ ਕਾਰਨ ਲੱਭ ਕੇ ਪਹਿਲਾਂ ਉਹਨਾਂ ਕਾਰਨਾਂ ਨੂੰ ਦੂਰ ਕਰੋ, ਉਸ ਤੋਂ ਬਾਅਦ ਜਿਹੜੇ ਸਿਮਟਮਸ ਨੇ ਇਹਨਾਂ ਨੂੰ ਰਿਕਵਰ ਕਰੋ। ਤੋ ਇਹ ਸਾਰੀਆਂ ਬਲੱਡ ਟ੍ਰਾਂਸਫਿਊਜ਼ਨ ਵੀ ਕਰਿਆ ਜਾਂਦਾ ਹੈਗਾ, ਇਹ ਵੀ ਜਾਨ ਬਚਾਉਣ ਵਾਲੀ ਗੱਲ ਹੈ ਤੇ ਬਹੁਤ ਜ਼ਰੂਰੀ ਹੋ ਗਈ ਹੈ। ਐਕਸੈਸ ਆਇਰਨ ਜਿਹੜਾ ਆ ਉਹ ਦਿੱਤਾ ਜਾਂਦਾ ਹੈਗਾ ਆ, ਔਰ ਕਈ ਵਾਰ ਐਸਾ ਹੁੰਦਾ ਜੀ ਐਕਸੈਸ ਆਇਰਨ ਦਿੰਦਿਆਂ ਨਮਾਜ਼ ਬਖਸ਼ਾਉਣ ਗਿਆ ਰੋਜ਼ੇ ਗਲੇ ਪੈ ਜਾਂਦੇ ਨੇ, ਆਇਰਨ ਜ਼ਿਆਦਾ ਡਿਪੋਜੀਸ਼ਨ ਹੋ ਜਾਵੇ, ਆਇਰਨ ਦਾ ਮੈਟਾਬੋਲਿਜ਼ਮ ਆਇਰਨ ਨੂੰ ਫਿਰ ਦੁਬਾਰਾ ਖੂਨ ਵਿੱਚ ਕਨਵਰਟ ਕਰਨਾ ਇਹ ਵੀ ਔਖਾ ਹੈਗਾ। ਇਹਦੀ ਜੇ ਆਪਾਂ ਕਿਤੇ ਗੱਲ ਕਰਾਂਗੇ ਦੁਬਾਰਾ ਕਿ ਆਇਰਨ ਮੈਟਾਬੋਲਾਈਜ਼ ਕਿਵੇਂ ਹੁੰਦਾ ਆ, ਆਇਰਨ ਤੋਂ ਲਾਲ ਖੂਨ ਕਿਵੇਂ ਬਣਦਾ ਹੈਗਾ, ਇਹ ਵੀ ਜਾਣਨ ਵਾਲੀ ਗੱਲ ਹੈ ਜਿਹੜੀ ਕਦੀ ਆਪਾਂ ਕਰਾਂਗੇ। ਅੱਜ ਆਪਣਾ ਸਿਰਫ ਇਹ ਹੀ ਸੀ ਕਿ ਜੇ ਮੈਂਬਰੇਨ ਡੈਮੇਜ ਹੋ ਜਾਵੇ ਤੇ ਉਹਦੇ ਨਾਲ ਕੀ ਹੋ ਸਕਦਾ ਆ ਤੇ ਉਹਦਾ ਕੀ ਅਸੀਂ ਹੱਲ ਉਪਰਾਲਾ ਕਰਦੇ ਆ। ਅੱਗੇ ਤੋਂ ਫਿਰ ਜਿਹੜੇ ਅਗਲੇ ਹੋਰ ਸਿਸਟਮ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਵੀ ਇਹਦੇ ਅੰਗ ਕਿਹੜੇ ਕਿਹੜੇ ਹੋਰ ਹੈਗੇ ਨੇ, ਜੇ ਉਹਨਾਂ ਵਿੱਚ ਨੁਕਸ ਪੈ ਜਾਵੇ ਤੇ ਫਿਰ ਅਸੀਂ ਕੀ ਕਰਨਾ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਹਾਲਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਵੈਰੀ ਗ੍ਰੇਟ ਬ੍ਰੇਨਸ ਯੂ ਹੈਵ ਔਨ ਯੂਰ ਸ਼ੋਲਡਰ।
0: ਅਗਰ ਤੁਸੀਂ ਸਮਝਦੇ ਹੋ ਵੀ ਸੈਟਿਸਫੈਕਟਰੀ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੋਣਗੇ ਉਹਨਾਂ ਨੂੰ ਤਸੱਲੀ ਹੋਈ ਹੋਊਗੀ ਕਿ ਆਪਾਂ ਕੀ ਕਿਹਾ ਹੈ।
2: ਬਿਲਕੁਲ ਜੀ, ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਸਰੋਤੇ ਤੁਹਾਡਾ ਵੀ ਧੰਨਵਾਦ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਨੂੰ ਤੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ ਤੇ ਚੀਮਾ ਸਾਹਿਬ ਵੱਲੋਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: خوبصورت لبات ہاتھ سے کھلار دا آپ دی سوچ دیاں کھڑکیاں کھڑکا کے آ سجنوں دلاں تے دستک دین والا تہاڈے دلاں دی دھڑکن وداؤن والا پاک دے مسئلے لیاؤن والا پنجاب دی سیر کرواؤن والا حق سچ دے ڈھول بجاؤن والا کئیاں متھیاں تے تیوڑیاں لباں تے ہاسے لیاؤن والا تہاڈی سوچ چ پڑسو پاؤن والا تے کھڑیاں کھڑیاں سناؤن والا پنجاب اتے پنجابیت دا پہرے دار میٹھے بولن لے آپ دے دلاں تے راج کرن والا اے ہے جی پرواز ریڈیو فرینکفرٹ پرواز ریڈیو فرینکفرٹ از ون اینڈ اونلی ون انڈین پنجابی ریڈیو اسٹیشن ان جرمنی آف کورس پرواز ریڈیو بالکل یور آن ریڈیو اسٹیشن Expose yourself how you see this wonderful world with your own watching eyes and experience. We are only phone call away. Belkul dosto, asi tuhade to sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਉੱਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ ਸਾਰੇ ਸੁਣ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆ ਦੇ ਨਾਲ ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ ਕੋਈ 40-45 ਮਿੰਟ ਜਾਂ ਇੱਕ ਘੰਟਾ ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ ਪਰ ਉਹ ਸੱਚ ਡੇ ਹੁੰਦਾ ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ ਨਹੀਂ ਇਹ ਕੋਈ ਰਾਜਨੀਤੀ ਨਹੀਂ ਹੈ ਜੀ ਇਹ ਇੱਕ ਮਾਧਿਅਮ ਹੈ ਇੱਕ ਦੀਵਾ ਦੂਜਾ ਦੀਵਾ ਜਗਾਉਂਦਾ ਦੋ ਦੀਵੇ ਅੱਗੋਂ 10 ਦੀਵੇ 10 ਦੀਵੇ 50 ਦੀਵੇ ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ That's the beauty of your lovely radio station. Bilkul dosto, to listen us worldwide, log on www.parvazradio.com. Hanji, www.parvazradio.com. Dosto, sadi app, tusi te download kiti hai, apne sajna mitran nu vi download karao, taake oh. ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਨੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ੍ਹ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਹੋ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049-174-4869-514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਹੈ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਪਸੀਲੋਨ ਫਰੀਡਮ ਸਟਰਾਸ ਏ 106 ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਫੈਂਫ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਮ ਸਟਰਾਸ 106 ਫੀਐਸਿਸ਼ ਆਟੋ ਰਾਈਫਨ ਆ ਐਪਸੀਲੋਨ ਸਿਕਸ ਤਰਾਏ ਆਇਨ ਸਿਕਸ ਫਿਲਮ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗੀ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹੈ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

واہ جی واہ، ونڈرفل سانگ، بہت خوبصورت گانا. دوستو امید ہے آپ جی نو بھی پسند آیا ہوئے گا. تے میں اپنی ایک رچنا تہاڈے نال پیش کر دا، او دے بعد آپ جی وال لاواں گا، آپ دیاں دیاں کالاں لاواں گا. میں مقدر دا محتاج نہیں ہاں تے نہ اگے قسمت سر چکاؤں دا ہاں. میں مقدر دا محتاج نہیں ہاں نہ اگے قسمت سر چکاؤں دا ہاں. دسا نواں دی محنت کردا ہاں میں قسمت خود بناؤں گا. دسا نواں دی محنت کردا ہاں میں قسمت خود بناؤں گا ہاں. میں اینا ہتھاں نال اپنے ہتھاں تے مقدر دیاں لیکاں لاؤندا ہاں. ویلڑ پہار نے سونی دھرتی تے میں اگے کیرتی سر چکاؤندا ہاں. مقدر قسمت میرے ہاتھ وچ ہے، تویتاں نوں میں چولہے دے وچ گاؤندا ہاں. مقدر قسمت میرے ہاتھ وچ ہے، تویتاں تے تانترکاں نوں میں چولہے دے وچ ڈاؤندا ہاں. پکھنڈی بابے نے ویری اکلاں دے اور میں کھے نہ سر پاؤندا ہاں. میں سرڑ ہمت تے دلیری دے اور در تے گیڑے لاؤندا ہاں. میں سرڑ ہمت اتے دلیری دے در تے گیڑے لاؤندا ہاں. میں ہمت نال آفتاں ڈکدا ہاں تے دلیری اگے پجاؤندا ہاں. جو جوتشی دولتاں تہانوں بخشدے نے اور میں خیر انہاں نوں پاؤنا ہاں. جو جوتشی دولتاں تہانوں بخشدے نے میں خیر انہاں سر پاؤنا ہاں. او آپ کیوں منگدے پھردے نے جڑے تہانوں دولتاں بخشدے نے؟ میں خیر انہاں نوں پاؤندا ہاں. کدی تویتاں مصیبتاں ڈکیاں نے، کدی تویتاں مصیبتاں ڈکیاں نے، میں پنجا رگاں وچ ڈاؤندا ہاں. بھلا اپنا میں آپے ہی کردا ہاں، بھلا اپنا میں آپے ہی کردا ہاں تے سربت دا بھلا میں چاہندا ہاں. میں کسان کرتی تے ان داتا، میں کسان کرتی تے ان داتا، ترتی دا قرض چکاؤندا ہاں. میری محنت میرا دھرم کرم، میری محنت میرا دھرم کرم، ہیرا فیری نوں لانت پاؤندا ہاں. میں کلا حوصلہ سوا لکھ دا، میں کلا حوصلہ سوا لکھ دا، پیڑاں نال جا ٹکراؤندا ہاں. اے جدے ہاتھ وچ چابی دنیا دی، او دے در تے الکھ جگاؤندا ہاں. جدے ہاتھ وچ چابی دنیا دی، او دے در تے الکھ جگاؤندا ہاں. سونا پنجاب جے ترتی یودیاں دی، ہر تاڑوی دے شکے چھڈاؤندا ہاں. سچے ہاتھ کھنڈا صحبے کمال دا جے، نانک دا نام تے آؤندا ہاں. ہاتھ کھنڈا صحبے کمال دا جے، نانک دا نام تے آؤندا ہاں. ویری گڈ آفٹرنون، تسی سن رہے ہو جی پرواز ریڈیو فرینکفرٹ، بالکل تہاڈا اپنا ریڈیو سٹیشن. سو دوستو میں نا اپنا تہاڈے نال گل بات جڑا تہاڈا موڈ سیٹ کراں تھوڑا جیا، تے پھر میں خالسا جی تہاڈے وال آ رہا ہوں. تے دو چار تہانوں نا شغل دیاں گلاں سنا دیئے،
ਫਿਰ ਗਾਂ ਨਾਲ ਗਾਂ ਵੇਖੀ ਜਾਏ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾਂ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ, ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ। ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਰਨੋ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਂਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲ ਮਾਫ਼ੀ ਨਹੀਂ ਮੰਗਣੀ। ਦੋਵੇਂ ਆਪੋ ਆਪਣੀ ਤਾਂ ਪੋ ਲਾਕੜੇ ਹੁੰਦੇ ਨੇ। ਗੱਲ ਏਦਾਂ ਵਾ ਭਾਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਉਹ ਅੱਜ ਵੀਕਐਂਡ ਤੇ ਆ ਜਾਏ ਤੇ ਗੱਪ ਸ਼ੱਪ ਮਾਰਾਂਗੇ, ਹੈ, ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡੇ। ਵੀ ਕੀ ਕਹਿ ਕਹਿ ਚੋਂ ਲੈਣਾ ਮੈਂ, ਹੈ, ਘਰ ਹੀ ਬਹਿ ਜਾਂਦੇ, ਬੁੱਢੇ ਹੋਣ ਡੇ, ਹੋਰ ਕੀ ਆ। ਬਿਨਾ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ, ਬੱਚਿਆਂ ਮੈਨੂੰ ਐਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ, ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ, ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ, ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ, ਕੋਈ ਕਿ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਹੈ, ਭਾਂ ਕੇ ਪੀਂਦੀ, ਆ ਮਾਮਾ ਇਹਨੇ ਮੈਨੂੰ ਮਾਰਿਆ, ਜੇ ਉਹ ਜਾਂ ਨੱਚਣ ਟੱਪਣ ਡਏ ਨੇ, ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ, ਤੁਹਾਂ ਉਹ ਲਫ਼ਜ਼ ਮੈਂ ਲੱਗਾ ਮੇਰੇ ਮੂੰਹ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ, ਜਾ ਬਾਹਰ ਖੇਡੋ ਜਾ। ਜੇ ਤਾਂ ਤੁਸੀਂ ਏਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ, ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਤੁਸੀਂ ਬੁਢਾਪੇ ਵੱਲ ਵਧਣ ਡਰ ਰਹੇ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ, ਟੀਵੀ ਤੇ ਆਉਣ ਲਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜਾਏ, ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋ, ਕੀ ਹੈ ਆ, ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ, ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ, ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਟੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ, ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਇਹ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਬਿਆ, ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ, ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ, ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ, ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾ, ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ, ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ, ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ, ਤੇ ਤੁਸੀਂ ਬੁੱਢੇ ਹੋ ਹੀ ਗਏ ਹੋ, ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਟੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ, ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਇਹ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਬਿਆ, ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ, ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ, ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ, ਸੱਚੀ ਮੁੱਚੀ ਬੁੱਢੇ ਹੋ ਗਏ ਹੋ।
ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡੋ ਉਠਾਂ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ ਹੈ। ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬੜੀਆਂ ਪਾਉਂਦੇ ਭਵਰੇ ਨੂੰ ਵੇਖ ਕੇ,

ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ। ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ ਹੈ। ਤੁਹਾਡੀ ਇੱਛਾ ਜਦੋਂ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬੜੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤਾਂ ਤੁਸੀਂ ਬੁੱਢੇ ਹੀ ਹੋਰ ਕੀ ਹੋ ਹੈ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਾ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮਣਾਂ ਨੇ ਸ਼ਰਮ ਹੀ ਲਾਹੜੀ ਆ ਹੈ। ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ ਹੈ। ਹੱਦ ਹੋ ਗਿਆ ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ। ਚਲੋ ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ, ਉਹ ਭਾਵੇਂ ਬੁੱਢੜੇ ਦੇਖਦੇ ਨੇ ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ। ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ। ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ ਜਾਂ ਓਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ, ਤੇ ਇਹ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ, ਸਮਝੋ ਤੁਸੀਂ ਬੁੱਢੇ ਹੀ ਨਹੀਂ ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ। ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ ਹੈ, ਐਵੇਂ ਸੋਚੀ ਜਾਓਗੇ, ਡਰਦੇ ਰਹੋਗੇ, ਕੁਝ ਵਾਪਰ ਨਾ ਜਾਵੇ, ਵਾਪਰਿਆ ਤੇ ਕੁਝ ਹੈ ਨਹੀਂ, ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ, ਕਿਤੇ ਆ ਨਾ ਹੋ ਜੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੋ ਗਏ ਹੋ ਤੁਸੀਂ। ਇੱਕ ਯੂਗੋਸਲਾਵੀਆ ਦਾ ਰਾਈਟਰ ਸੀ, ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ, ਪਰ ਮੂਰਖਤਾ ਵੇਖੋ ਸਾਡੀ, ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ। ਡਰ ਡਰ ਕੇ ਹੁੰਦਾ ਵੀ ਜੇ ਵਾਪਰ ਗਈ, ਜੇ ਵਾਪਰ ਗਈ, ਤੇ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ। ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ, ਸੋਚ ਸੋਚ ਕੇ ਹੈ, ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡੇ ਹੋ ਤੇ ਬੁੱਢੇ ਹੀ ਹੋ। ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ ਤੁਸੀਂ ਉਹਦੇ ਥੱਲੇ ਖਲੋ ਜਾਓ ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਰਹੇ ਤੁਸੀਂ ਨਾ ਵੇਖੋ ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ। ਓਏ ਹੋਏ ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹਿੰਦੀ ਹੈ ਫਿਰ ਬੁੱਢੇ ਹੀ ਹੋ ਹੋਰ ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨਹੀਂ ਕਰਨ ਦੇ ਤੁਹਾਨੂੰ ਤੇ ਛਤੜੀ ਦੀ ਪਈ ਆ ਹੈ। ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ ਹੈ ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ ਮੈਂ ਰੌਣਕਾਂ ਦੀ ਗੱਲ ਰਿਹਾ ਕਰਨ ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ ਤੇ ਤੁਸੀਂ ਹੈ ਹੀ ਬੁੱਢੇ ਹੋ। ਰੌਣਕਾਂ ਤਾਂ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ ਹੈ ਤੇ ਤੁਸੀਂ ਤਾਂ ਪ੍ਰਵਚਨ ਗਏ ਹੋ ਸੁਣਨ, ਤੁਹਾਡਾ ਕੰਮ ਹੋ ਗਿਆ ਬੁੱਢੇ ਹੋ ਤੁਸੀਂ। ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹਾਂਜੀ ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੀ ਹੋਣ ਡਏ ਹੋ, ਹੋਰ ਕੀ ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ ਤੇ ਹੈ, ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ ਤੇ

0: ਐਵੇਂ ਪੁੱਛੀ ਜਾਣਾ ਸੁਣਾ ਫਿਰ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ ਕਦੋਂ ਉਹਨੇ ਆਉਣਾ ਛੁੱਟੀ ਹੈ ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਇਹ ਉਹ ਉਹਨੂੰ ਖਿਲਾਰੋ ਘੜੀ ਦੁਕਾਨ ਤੇ ਉਹਦੇ ਨਾਲ ਗੱਲਾਂ ਤੇ ਕਰੋ ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਹੋ ਵੀ ਹਾਂ ਵੀ ਤੂੰ ਕੀ ਲੈਣਾ ਯਾਰ ਹੱਦ ਹੋ ਗਈ ਬੁੱਢੇ ਹੋ ਤੁਸੀਂ ਹੈ ਗੱਲ ਏਦਾਂ ਹੈ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ ਜੇ ਮੈਂ ਬੁੱਢਾ ਹੋ ਗਿਆ ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਮੈਂ ਬੁੱਢਾ ਹੋ ਗਿਆ ਹੁਣ ਅਗਲੀ ਗੱਲ ਨੋਟ ਕਰਨ ਵਾਲੀ ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕਿ ਉਹ ਜਵਾਨ ਲੱਗਦੇ ਨੇ ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਦੇ ਉਹ ਦੱਸਣ ਡਏ ਨੇ ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਉੱਤੋਂ ਹਾਂਜੀ ਤੇ ਹੋਰ ਕੀ ਹੈ ਹੋਰ ਪੰਗਾ ਕੀ ਅੱਗੋਂ ਸੁਣ ਲਓ ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ ਥੱਲਿਓਂ ਇੰਚ ਕੁ ਵਾਲ ਚਿੱਟੇ ਨੇ ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ ਕਿਤਰਾਂ ਦੇ ਲੱਗਦੇ ਹੋ ਤੁਸੀਂ ਜਾਂ ਤੈਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ ਵੇਖੋ ਨਾ ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ ਚਿੱਟਾ ਸਾਰੀ ਦਾੜੀ ਦਾ ਅੱਗੋਂ ਕਾਲੀ ਦਾੜੀ ਚ ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਫਿਰ ਉਹ ਲੱਗਣ ਡਏ ਹੋ ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ ਹਾਂਜੀ ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ ਯਾਦਾਸ਼ਤ ਜਾਂਦੀ ਰਹਿੰਦੀ ਹੈ ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ ਉਹ ਫਲਾਣੇ ਦਾ ਨਾਂ ਫਲਾਣੇ ਪਿੰਡ ਦਾ ਨਾਂ ਕੀ ਉਹ ਇੱਧਰ ਕੀ ਉੱਧਰ ਕੀ ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ ਸੋ ਇਸ ਕਰਕੇ ਹੱਥ ਖੜੇ ਨਾ ਕਰੋ ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ ਬਾਹਰ ਅੰਦਰ ਆਓ ਜਾਓ ਘੁੰਮੋ ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ ਬਣ ਤਣ ਕੇ ਵੀ ਰਿਹਾ ਕਰੋ ਬੜਾ ਫਰਕ ਪੈਂਦਾ ਜੀ ਤੁਸੀਂ ਫੈਸ਼ਨ ਥੋੜਾ ਕਰਨਾ ਤੁਸੀਂ ਤੇ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ ਹਾਂਜੀ ਐਕਟਿਵ ਰਹੋ ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ ਹਾਂਜੀ ਆਉਂਦਿਆਂ ਜਾਂਦਿਆਂ ਨਾਲ ਐਵੇਂ ਖਿਲਾਰ ਲਿਆ ਮੋੜ ਦੇ ਉੱਤੇ ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ ਪੈਸੇ ਪੂਸੇ ਭੇਜਦਾ ਕਿ ਨਹੀਂ ਉਹਨੇ ਕਹਿਣਾ ਭਰਾ ਜੀ ਪੈਸੇ ਤੇ ਭੇਜਦਾ ਹੁੰਦਾ ਸੀ ਆਉਂਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ ਹੈ ਸਬਜ਼ੀ ਵਾਲੇ ਕੋਲ ਗਏ ਕੋਹਦੇ ਕੋਲ ਗਏ ਇਹਦੇ ਕੋਲ ਐਕਟਿਵਿਟੀ ਰੱਖੋ ਇੱਕ ਮੰਜੀ ਤੇ ਬਹਿ ਜਾਂਦੇ ਹੋ ਖੂੰਡੀ ਲਾਗੇ ਰੱਖ ਲੈਂਦੇ ਹੋ ਹਿਲਦੇ ਜੁਲਦੇ ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਏ ਤੁਰਨਾ ਹੀ ਬੰਦ ਕਰ ਦਿੰਦੇ ਹੋ ਸਗੋਂ ਜ਼ਿਆਦਾ ਤੁਰੋ ਐਕਟਿਵ ਰਹੋ ਕਦੀ ਵੀ ਹੱਥ ਖੜੇ ਨਾ ਕਰੋ ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ ਮੈਂ ਤੁਹਾਡੇ ਨਾਲ ਆ ਰਿਹਾ ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਨਾਲ ਆਉਣ
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ ਟੈਲੀਫੋਨ ਆਹ ਤੇ ਹਾਂਜੀ ਇਹ ਮਿਸ ਕਾਲ ਆ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦੇ ਬਸ ਕਲਾਂ ਪੈ ਗਈਆਂ।
1: ਏਦਾਂ ਹੀ ਹੈ ਨਾ, ਫਿਰ ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ, ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਆ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਤੇ ਆਪਣੀ ਤਿਆਰੀ ਸੀ ਉਹਦੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ, ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਮਿਹਰਬਾਨੀ,
0: ਉਹਦਾ ਮੈਂ ਸਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੀ ਸਰਦਾਰ ਸੁੱਚਾ ਸਿੰਘ ਬਾਜਵਾ।
1: ਹਾਂਜੀ,
0: ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ, ਵੇਖੋ ਜੀ ਕੀ ਬਣ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ ਇਹ ਮੇਰਾ ਸੱਜਣ ਬੇਲੀ, ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ, ਗੀਚੀ ਨੂੰ ਹੱਥ ਪਾਈ ਰੱਖ। ਘਰ ਦੀ ਮੁਰਗੀ ਦਾਲ ਬਰਾਬਰ।
1: ਹਾਂਜੀ,
0: ਘਰ ਦੀ ਮੁਰਗੀ ਦਾਲ ਬਰਾਬਰ, ਤੇ ਛਿਲ ਕੇ ਲੂਣ ਲਗਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ
1: ਮੌਜੇ ਦੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ।
0: ਉੱਠੀ ਖਲ ਲੁਹਾਈ ਰੱਖ, ਪਾ ਮੇਰੀ ਖਲੜੀ ਦੇ ਮੋਜੇ, ਉੱਠੀ ਖਲ ਲੁਹਾਈ ਰੱਖ, ਮੇਰੇ ਮੋਰੀ ਗੋਡਾ ਰੱਖ।
1: ਮੋਰੀ,
0: ਮੇਰੇ ਮੋਰੀ ਗੋਡਾ ਰੱਖ, ਤੇ ਮੂੰਹ ਤੇ ਮੂੰਹ ਵਿਛਾਈ ਰੱਖ। ਆਹੋ, ਫਿਰ ਹੁਣ ਇਸ ਤਰ੍ਹਾਂ ਹੀ ਹੈ, ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੋਰੀ ਗੋਡਾ ਰੱਖ, ਮੂੰਹ ਤੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ, ਜਿੱਦਾਂ ਵੀ ਦਾ ਲੱਗਦਾ ਤੇਰਾ, ਤੇ ਆਪਣੀ ਧਾਂਕ ਜਮਾਈ ਰੱਖ, ਹਰ ਪਲ ਮੇਰੇ ਗੀੜੇ ਕੱਢ, ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾਂ ਮਾਰ, ਨੇੜੇ ਟੁਕਾਂ ਟੁੱਡਾਂ ਮਾਰ, ਨੇੜੇ ਟੁਕਾਂ ਟੁੱਡਾਂ ਮਾਰ, ਚੋਪੜ ਸਿੰਘ ਪਸਾਈ ਰੱਖ।
1: ਵਾਹ ਵਾਹ, ਬਹੁਤ ਖੂਬ।
0: ਲੱਸੀ ਵਾਂਗੂ ਪਾਣੀ ਪਾਪਾ, ਲੱਸੀ ਵਾਂਗੂ ਪਾਣੀ ਪਾਪਾ, ਕਲਾ ਕਲੇਸ਼ ਵਧਾਈ ਰੱਖ।
1: ਵਾਹ ਵਾਹ,
0: ਲੱਸੀ ਵਾਂਗੂ ਪਾਣੀ ਪਾਪਾ,
1: ਕਲਾ
0: ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਹ ਉਹ ਕੀਤਾ, ਮੈਂ ਤੇਰੇ ਲਈ ਆਹ ਉਹ ਕੀਤਾ, ਰੌਲਾ ਪਾ ਦੁਹਾਈ ਰੱਖ। ਹੋਰਾਂ ਦੇ ਨਾਲ ਪਾਲ ਯਰਾਨੇ, ਹੋਰਾਂ ਨਾਲ ਪਾਲ ਯਰਾਨੇ, ਤੇ ਮੇਰੇ ਨਾਲ ਲੜਾਈ ਰੱਖ, ਇਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ। ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ, ਜਾਂ ਫਿਰ ਮੈਨੂੰ ਕਤਲ ਕਰਾ, ਬੇ ਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਕੱਢੀ ਜਾ
1: ਕੰਡੇ ਨਾਲ ਕੰਡਾ,
0: ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਹਰੋਂ ਹੋਰ, ਥੱਬ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਥੱਬ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ,
1: ਮੈਨੂੰ
0: ਖੂੰਜੇ ਲਾਈ ਰੱਖ।
1: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
0: ਹਾਂਜੀ ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ ਜੀ।
1: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ ਚੱਲ ਰਹੇ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਨੇ। ਅੱਜ ਧੁੱਪ ਵੀ ਲੱਗੀ।
1: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ, ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ। ਆ ਖਾਲਸਾ ਜੀ ਹੁਣੀ ਵੀ ਨੇ, ਅਜੇ ਵੀ ਡਟੇ ਨੇ ਕੰਮਾਂ ਤੇ। ਅਸੀਂ ਰਿਟਾਇਰ ਹੋ ਗਏ ਆ, ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ। ਆ ਜੇ ਬੁਢਾਪਾ ਆ ਗਿਆ ਜੀ, ਹੁਣ ਅਸੀਂ ਹੁਣ ਬੁੱਢੇ ਹੋ ਗਏ, ਨੂੰਹਾਂ ਧੀਆਂ ਆ ਗਈਆਂ ਨੇ। ਹਾਰ ਤੇ ਤੁਹਾਨੂੰ ਨੂੰਹਾਂ ਧੀਆਂ ਬੱਚੇ ਆਪਣੇ ਥਾਂ, ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ, ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਓਨੀ ਦੇਰ। ਤੁਸੀਂ ਬੁੱਢੇ ਨਹੀਂ, ਜਵਾਨ ਹੋ ਤੁਸੀਂ।
0: ਹਾਂਜੀ ਹਾਂਜੀ, ਨਹੀਂ ਬਾਜਵਾ ਸਾਹਿਬ, ਸਰੀਰ ਜਿਹੜਾ ਨਾ, ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ?
1: ਬਿਲਕੁਲ ਬਿਲਕੁਲ ਬਿਲਕੁਲ, ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ।
0: ਹਾਂਜੀ,
1: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ, ਲਾ ਇਲਾਜ ਬਿਮਾਰੀ ਨਾ ਹੋਵੇ, ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ, ਤੁਸੀਂ ਮੰਜੀ ਮਰ ਲੈਂਦੇ, ਸੋਫਾ ਮਰ ਲੈਂਦੇ ਹੋ, ਤੁਸੀਂ ਉੱਠਦੇ ਹੀ ਨਹੀਂ, ਫਿਰ ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ। ਕਿਉਂ ਖਾਲਸਾ ਜੀ, ਇੱਦਾਂ ਹੀ ਹੈ ਨਾ ਜੀ?
0: ਬਿਲਕੁਲ ਜੀ ਬਿਲਕੁਲ, ਸਰੀਰ ਨੂੰ ਨਾ, ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿੱਚ ਰੱਖੋਗੇ, ਉਨੀ ਤੰਦਰੁਸਤੀ ਹੈ।
1: ਤੰਦਰੁਸਤ ਰਹੋ, ਮੈਂ ਵੀ ਇਹੋ ਹੀ ਅਰਜ਼ ਕੀਤੀ ਖਾਲਸਾ ਜੀ।
0: ਹਾਂਜੀ ਹਾਂਜੀ,
1: ਨਹੀਂ ਮਿਹਨਤ ਨਹੀਂ ਮੰਨਣੀ ਜ਼ਿੰਦਗੀ ਚ, ਨਾਲੇ ਤੁਸੀਂ ਵਿਹਲੇ ਬੈਠੇ ਹੋ, ਨਾਲੇ ਤੁਸੀਂ ਊਤ ਪਟਾਂਗ ਗੱਲਾਂ ਸੋਚਦੇ ਹੋ ਵਿਹਲੇ ਬੈਠੇ।
0: ਹਾਂਜੀ ਹਾਂਜੀ ਹਾਂਜੀ,
1: ਐਵੇਂ ਹੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ।
0: ਹਾਂਜੀ,
1: ਤੇ ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ ਹੋ, ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ।
0: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਕੁ ਦਿਨ ਨਹੀਂ ਆਇਆ ਦੁਕਾਨ ਚ। ਹਾਂਜੀ, ਮੈਨੂੰ ਉਹ ਕਹਿੰਦੇ ਨੇ, ਮੁੰਡੇ ਕਹਿੰਦੇ ਨੇ, ਪਾਪਾ ਤੂੰ ਇੱਥੇ ਨਾ ਆਏ, ਦਿਹਾੜੀ ਨੀ ਲੰਘਦੀ। ਕਹਿੰਦੇ ਅਸੀਂ ਤੰਗ ਹੋ ਜਾਂਦੇ ਆ। ਹਾਂਜੀ
1: ਬਿਲਕੁਲ ਬਿਲਕੁਲ,
0: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ। ਹਾਂਜੀ
1: ਹਾਂਜੀ ਬਿਲਕੁਲ, ਤੰਗ ਹੋ ਜਾਈਦਾ। ਮੈਂ ਖੁਦ ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ, ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ, ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ ਬਿਜੀ।
0: ਹਾਂਜੀ, ਸਰੀਰ ਨੂੰ
1: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ, ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ।
0: ਓ ਵਾਹ ਜੀ ਵਾਹ ਜੀ,
1: ਦਾ ਕੰਮ। ਹਾਂਜੀ
0: ਹਾਂਜੀ,
1: ਹੋਰ
0: ਲਓ ਇੱਕ ਹੋਰ ਸੁਣਾ ਦਿਆਂ, ਹੈਗਾ ਟਾਈਮ?
1: ਆ ਜਾਓ ਆ ਜਾਓ ਤੁਸੀਂ ਸੁਣਾ। ਚਲੋ ਖੈਰਾ ਸਾਹਿਬ ਨਾਲ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਹਾਂ। ਹਾਂਜੀ ਚਲੋ।
0: ਹਾਂਜੀ ਹਾਂਜੀ, ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ ਸੁਣਾਉਂਦੇ।
1: ਉਦਾਸ ਨਹੀਂ, ਉਹ ਪਹਿਲੀ ਕਵਿਤਾ ਤੇ ਸਗੋਂ ਚੜ੍ਹਦੀ ਕਲਾ ਵਾਲੀ। ਹਾਂਜੀ
0: ਹਾਂ, ਉਹ ਮੈਂ ਨਾ ਹੁਣ ਤੁਹਾਨੂੰ ਸਾਰੀਆਂ ਹੁਣ ਨਾ ਹਰ ਹਫਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ, ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲੈ ਕੇ ਵੀ। ਹਾਂਜੀ, ਅੱਜ ਫੇਰ ਉਦਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੁ ਖਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੁ ਖਾਸ ਜਿਹਾ ਹਾਂ। ਜਦ ਆਉਣਾ ਮਿਧ ਜਨ, ਜਦ ਆਉਣਾ ਮਿਧ ਰਾਹਾਂ ਦੇ ਖਾਸ ਜਿਹਾ ਹਾਂ, ਰਾਹਾਂ ਦੇ ਖਾਸ ਜਿਹਾ ਹਾਂ। ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ। ਕਿੰਜ ਖਿੱਲੀ ਉੱਡੀਏ, ਕਿੰਜ ਖਿੱਲੀ ਉੱਡੀਏ, ਬੰਦਾ ਬਕਵਾਸ ਜਿਹਾ ਹਾਂ। ਰੌਣਕ ਨਾ ਰੌਲਾ ਏ, ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁਮਵਾਸ ਜਿਹਾ ਹਾਂ, ਸੁਮਵਾਸ ਜਿਹਾ ਹਾਂ। ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸੱਤਿਆ ਨਾਸ ਜਿਹਾ ਹਾਂ, ਸਵਾ ਸੱਤਿਆ ਨਾਸ ਜਿਹਾ ਹਾਂ। ਆਸ ਜਣਾ ਪੁੱਛ ਮੈਥੋਂ, ਆਸ ਜਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਜੀ,
1: ਮਿਹਰਬਾਨੀ ਜੀ, ਖਾਲਸਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ, ਰੈਡੀ ਹੋ ਜਾਓ, ਤੁਸੀਂ ਬੰਦ ਕਰ ਦਿਓ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ, ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ, ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਈ ਲਿਆਉਂਦੀ ਕੀ, ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਲ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ਼ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ।
0: ਹਾਂਜੀ,
1: ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਬਸ ਠੀਕ ਠਾਕ ਹੈ ਸਰ, ਆਪ ਸੁਣਾਓ, ਦਿਆ ਤੁਹਾਡੀ?
1: ਉਹ ਉੱਪਰ ਵਾਲੇ ਦੀ ਦਿਆ ਹੈ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ ਹੈ, ਠੀਕ ਹੈ ਨਾ ਜੀ?
0: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
1: ਸਭ ਨੂੰ ਰਹੇ ਜੀ, ਦੁਨੀਆਂ ਦੇ ਉੱਤੇ ਸੁੱਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜੋਏ ਕਰਨ।
0: ਬਿਲਕੁਲ ਬਿਲਕੁਲ ਸਰ, ਬਿਲਕੁਲ।
1: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕਿ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
0: ਹਾਂ, ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
1: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ।
0: ਹਾਂ, ਬਹੁਤ ਸੋਹਣਾ ਹੈ ਜੀ, ਹਾਂ ਜੀ ਹਾਂ। ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਛ ਹੋਰ ਗੱਲ ਹੈਗੀ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ ਵਾਸਤੇ।
1: ਵੈਰੀ ਗੁੱਡ,
0: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗੈਬ ਹੋ ਗਿਆ। ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ ਤੇ ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ। ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਥੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ਼ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਦੋਂ ਥੋੜੇ ਦਿਨਾਂ ਵਾਸਤੇ, ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ ਹਾਂ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਅਹਿਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ ਇੱਕ ਮੁਸ਼ਤ ਦੇ ਵਿੱਚ, ਤੁਸੀਂ ਹਾਈਵੇ ਚਲੋ ਜਿੱਦਾਂ ਦੇ ਵੀ ਬਣੇ ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਹੈ। ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਰੈਵਨਿਊ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤੇ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
1: ਬਿਲਕੁਲ ਇੱਕ ਵਾਰੀ ਲੈ ਲਓ,
0: ਦੇਖੋ ਲੋਕਾਂ ਨੂੰ ਰੋਕੋ ਤੇ ਮਤ,
1: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
0: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ, ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ, ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ IAS PSI IPS ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ? ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ, ਗੰਨੇ ਤੋਂ ਬਣਦਾ ਜਿਹੜਾ, ਹੈ
1: ਮੈਨੂੰ
0: ਮੈਂ ਯਾਰ ਭੁੱਲ ਗਿਆ ਹੁਣ,
1: ਕੋਈ ਕੋਈ ਗੈਸ ਹੈ,
0: ਠੀਕ ਹੈ,
1: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕੁਇਡ ਹੈ,
0: ਹਾਂ ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
1: ਪੈਟਰੋਲ ਸਸਤਾ ਹੋ ਜਾਏਗਾ, ਠੀਕ ਹੈ,
0: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ, ਇਸ ਬੰਦੇ ਨੇ ਖਾਧਾ, ਯਾਰ ਤੁਸੀਂ ਕੁਛ ਤੇ ਇਮਾਨਦਾਰ ਹੋ ਲੋ,
1: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਖਦੇ,
0: ਕੀ ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਹੈ। ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ, ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ,
1: ਹਾਂਜੀ ਆਹ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
0: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ, ਕੀ ਪਾਸ ਹੁੰਦਾ ਕੱਲ ਨੂੰ ਕੀ ਨਹੀਂ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ,
1: ਵਾਕਿਆ
0: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨੀ ਕੰਸਟ੍ਰਕਟਿਵ ਕਰਦੇ, ਹਰ ਬੰਦੇ ਦਾ ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ, ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨੀ ਦੇਣਾ,
1: ਇਹ ਵਾਕਿਆ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
0: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸੀਟ ਤੇ ਸਿਹਤ ਤੇ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਂਦਾ,
1: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
0: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਹੇ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ,
1: ਸਿਸਟਮ
0: ਕੋਈ ਨਿਆਂ ਹੈ ਕਿਧਰੇ,
1: ਗੱਲ ਏਦਾਂ ਜੀ,
0: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
1: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ, ਜਦੋਂ
0: ਹਾਂਜੀ
1: ਇਲੈਕਸ਼ਨ ਹੋਈਆਂ ਹਨ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
0: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀ,
1: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ, ਇਹਦੀਆਂ ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ ਇਹਨੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾ ਵੜੇ, ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਕਹਿਣਾ ਡਾਇਲੋਗ ਬੋਲ ਉਹ 2.5 ਕਿਲੋ ਕਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
0: ਅਸੀਂ ਮੂਰਖ ਹੀ ਹਾਂ ਮੇਰੇ ਸਮੇਤ,
1: ਸੁਣ ਲਿਓ ਭਾਰੀ ਬਹੁਤ ਨਾਲ ਇਹਨੂੰ ਜਿਤਾਇਆ ਗਿਆ,
0: ਹਾਂਜੀ
1: ਇਹ
0: ਇਹਨੂੰ ਜਰਾ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ,
1: ਇੱਕ ਵਾਰੀ ਵੀ ਨਹੀਂ ਗਿਆ,
0: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ,
1: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ ਹੀ,
0: ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
1: ਫਿਟੇ ਨੂੰ ਕਹਿਣ ਨਹੀਂ ਆਇਆ, ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ ਤੇ ਜਿਹੜਾ
0: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ, ਹਾਲੇ ਵੀ ਕੋਈ ਸ਼ਰਮ ਥੋੜੀ ਆ ਕਿਸੇ ਬੰਦੇ ਨੂੰ,
1: ਮੈਂ ਤੇ ਐਗਜ਼ਾਮਪਲ ਦਿੱਤੀ ਆ ਨਾ, ਅਸੀਂ
0: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਆ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
1: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
0: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ,
1: ਕਿਸ਼ਨ ਚੰਦ
0: ਨਹੀਂ,
1: ਕੁਝ ਲੋਕ ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
0: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ ਹੈ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨੀ ਕਰ ਸਕਦਾ।
1: ਸਭ ਤੋਂ ਬੁਰੀ ਗੱਲ
0: ਉਹਨੂੰ ਕਹਿੰਦਾ ਵੀ ਤੂੰ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
1: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
0: ਹਾਂਜੀ
1: ਐਮ ਐਲ ਏ ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ ਐਸ ਪੀ ਡੀ ਐਸ ਪੀ ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
0: ਵੇਚਦੇ
1: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ ਆਈ ਪੀ ਐਸ ਆਈ ਏ ਐਸ ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
0: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ। ਤੁਹਾਡੇ ਐਮ ਪੀ ਐਮ ਐਲ ਏ ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ,
1: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗਈ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
0: ਮਜ਼ਾਕ ਬਣਾ ਰੱਖਿਆ ਸਾਲਾ,
1: ਤੁਸੀਂ ਕਲਰਕ ਲੱਗਣਾ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ ਬੀ ਏ ਪਾਸ ਘੱਟ ਤੋਂ ਘੱਟ ਵੈਸੇ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਤੇ ਜੇ ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਗੂਠਾ ਕੋਈ ਹੋਰ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ। ਪੁਲਿਸ ਇਹਨਾਂ ਦੇ ਅੰਡਰ ਕਿਉਂ
0: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫਿਰ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
1: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆਹ ਲੈ ਤਵੀਤ,
0: ਸੱਦੇ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
1: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕਲਪਣ ਰਹੇ ਹੋ, ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਪਰ ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
0: ਜੁਡੀਸ਼ਰੀ ਵੀ ਕੁਛ ਨੀ ਜੀ। ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ ਮੈਂ, ਹਰ ਪੇਸ਼ੀ ਦੇ ਉੱਤੇ ਜਾਂਦਾ ਸੀਗਾ, ਠੀਕ ਹੈ। ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ, ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ, ਮੈਂ ਆਇਆ ਜੱਜ ਦੇ। ਪਰ ਯਾਰ 6 ਸਾਲ ਕਿਉਂ ਲਾਏ ਹੈ? ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
1: ਬਸ ਤੁਸੀਂ ਇੱਥੇ,
0: ਮੈਨੂੰ ਬੜਾ ਅਫਸੋਸ ਹੁੰਦਾ, ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ, ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ?
1: ਇਹਨਾਂ ਸਭ ਨੂੰ ਪਤਾ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਕਿੱਦਾਂ ਕੰਮ ਹੋ ਰਿਹਾ ਸਰ।
0: ਬਿਲਕੁਲ, ਜਿੰਨੀ ਮਰਜ਼ੀ ਪਰੇਸ਼ਾਨ ਹੋ ਜਾਏ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ।
1: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
0: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅਸੀਂ ਤਾਂ ਬਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਤਦ ਹੀ ਦੁਨੀਆਂ ਚੱਲਦੀ ਪਈ ਹੈ, ਠੀਕ ਹੈ।
1: ਬਿਲਕੁਲ ਜੀ, ਬਿਲਕੁਲ, ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਯਾਰ, ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਹੈ ਸਾਡਾ।
0: ਚਲੋ, ਸਾਡੀ ਵੀ ਲੰਘ ਜਾਣੀ ਹੈ, ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਹੈ ਲੰਘ ਜਾਣੀ ਹੈ ਸਾਡੀ ਵੀ,
1: ਲੰਘ ਤੇ ਤੁਹਾਡੀ ਜਾਣੀ ਹੈ। ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
0: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ, ਕਿਉਂਕਿ ਸਾਡੇ ਵਿੱਚ ਗੱਦਾਰ ਬਹੁਤ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ।
1: ਬਿਲਕੁਲ, ਤੁਸੀਂ ਸਹੀ
0: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਬੂ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
1: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ
0: ਕਰਲਾਉਣ ਕੀ ਯਾਰ? ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ
1: ਤੁਸੀਂ ਇੰਗਲਿਸ਼ ਵਿੱਚ ਜੋ ਲਿਖਿਆ ਸੀ ਉਹ ਸੁਣਾ ਦਿਓ।
0: ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ। ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ। ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗੌਰਮੈਂਟ ਮੈਨੂੰ ਰੋਜ਼ ਮੇਰੀ ਐਸੀ ਤਸੀ ਫੇਰਦੀ ਆ, ਸੈਕਸ ਕਰਦੀ ਆ ਗੌਰਮੈਂਟ ਮੇਰੇ ਨਾਲ, ਹੱਕ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ ਐਜ ਮਾਈ ਗੌਰਮੈਂਟ ਡੇਲੀ ਫਕਸ ਮੀ। ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ, ਮੈਂ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ, ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
1: ਹੋਇਆ ਜੀ ਜਿੰਨਾ ਦਾ ਹੋਇਆ।
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
1: ਮਨ ਨਾਲ ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ, ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ। ਇੱਥੇ ਕਿਹੜਾ ਘੱਟ ਹੋਣ ਡਿਆ ਫਿਰ
1: ਜੀ? ਬਿਲਕੁਲ ਠੀਕ, ਤੁਸੀਂ ਸਹੀ ਤੇ ਥੈਂਕ ਯੂ।
0: ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ, ਰਾਜਨੀਤੀ ਚਲਾਉਣ ਵਾਲਿਆਂ ਨੂੰ। ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ, ਕੁਝ ਲੋਕਾਂ ਬਾਰੇ ਸੋਚ ਲਓ ਬਾਈ, ਲੋਕਾਂ ਬਾਰੇ ਸੋਚ ਲਓ। ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
1: ਦੱਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
0: ਤੁਸੀਂ ਫੇਰ ਗੁਲਾਮ ਮੰਨਣਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
1: ਬਿਲਕੁਲ ਬਿਲਕੁਲ,
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫਿਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਕੱਢਣ ਡੇ।
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਤ ਆ, ਤੁਹਾਨੂੰ ਕੋਈ ਬੰਦਾ ਲਾਂਘੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ।
1: ਥੈਂਕ ਯੂ
0: ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਪੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ। ਓਏ ਮੈਨੂੰ ਮੇਰਿਆਂ ਤੋਂ ਹੀ ਬਚਾਓ, ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਹੀ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੂਬਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀਏ, ਤੁਹਾਡੇ ਨਾਲ ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ, ਭਾਈ ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ? ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਓਏ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖਹਿਰਾ ਸਾਹਿਬ ਹੁਣ ਜੇ ਘਰ ਟੱਕਰ ਗਏ, ਕਦੀ ਕਦੀ ਉਹ ਭੱਜ ਨੱਠ ਵਿਚ ਰਹਿੰਦੇ ਨੇ, ਕਿੱਥੇ ਗਏ ਹੋ ਜੀ ਤੁਸੀਂ? ਤੁਹਾਡੀ ਆ ਲੱਭ ਗਿਆ ਜੀ। ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਹੈ, ਬਿਜੀ ਆਦਮੀ ਨੇ ਉਹ, ਕਿਤੇ ਹੋ ਸਕਦਾ ਦੇਰ ਹੋ ਗਈ ਹੈ ਉਹਨਾਂ ਨੂੰ। ਤੇ ਸੁਣਦੇ ਹਾਂ, ਸੁਣਾਉਂਦੇ ਹਾਂ

0: ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ ਸੁਭਾ ਸਿੰਘ ਕਿਸ਼ਨ ਚੰਦ ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ ਉਹਨਾਂ ਦੀ ਅਜੇ ਕਾਲ ਨਹੀਂ ਆਏ ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਵੇ ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਆ ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ ਅੱਛਾ ਦੋਸਤੋ ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਹਾਂਜੀ ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ ਡੰਗਰਾਂ ਦੀਆਂ ਮੰਡੀਆਂ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ ਵਿਦੇਸ਼ ਦੀ ਨਹੀਂ ਕਰ ਰਿਹਾ ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ ਤੁਸੀਂ ਇੱਕ ਹਫ਼ਤੇ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ ਪਰ ਅੱਜ ਮੈਂ ਗੱਲ ਜਿਨ੍ਹਾਂ ਦੀ ਕਰਨ ਲੱਗਾ ਵਾ ਉਹ ਹੈ ਮੱਧ ਪ੍ਰਦੇਸ਼ ਦੀ ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ ਇਹਦੇ ਕੀ ਕਾਰਨ ਰਹੇ ਹੋਣਗੇ ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ ਬਿਲਕੁਲ ਪਸ਼ੂ ਮੰਡੀ ਵਾਂਗ ਹੀ ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਹੋ ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜ਼ਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣੋ ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਭਾਅ ਤੈਅ ਹੋ ਜਾਂਦਾ ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤੇ ਲੱਗਣੀ ਹੈ ਬੋਲੀ ਇਹ ਜਿਸ ਤਰ੍ਹਾਂ ਵੀ ਖੜੇ ਨੇ ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਠੀਕ ਹੈ ਤਾਂ ਠਾਂ ਕਰ ਲੈਂਦੇ ਨੇ ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਸਾਰਾ ਕੁਝ ਤੁਸੀਂ ਨੈੱਟ 'ਚ ਵੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ ਵੇਖਣ ਨੂੰ ਮਿਲਣਗੀਆਂ ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ, ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ, ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ ਹੋਵੋਗੇ,
1: ਕਿਉਂਕਿ 2 ਮਿੰਟ ਹੀ ਨਾ ਤੇ ਇੱਧਰ ਉੱਧਰ 2 ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ, ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਗੱਲਾਂ ਬੜੀਆਂ ਚੱਲਣ ਡਈਆਂ ਸਨ। ਕੋਈ
1: ਜੀ ਸਰ,
0: ਪਹਿਲਾਂ ਕਿਸ਼ਨ ਚੰਦ ਜੀ ਆਏ ਨੇ, ਦੁੱਖ ਬੜੇ ਹੋ ਕੇ ਦੱਸਣ ਦੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹੱਸ ਸ਼ੁਗਲ ਵਾਲਾ, ਹਾਸੇ ਸੱਠੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੁਣ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਆਵਾਜ਼?
0: ਬਿਲਕੁਲ, ਫਸਟ ਕਲਾਸ, ਬਹੁਤ ਸੋਹਣੀ
1: ਜੀ। ਪਾਤਰ ਸਾਹਿਬ ਕਹਿੰਦੇ ਆ, ਤੂੰ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨੀ ਗਏ, ਕੋਈ 10 ਦਿਨ ਹਫ਼ਤੇ ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਕੱਟੀ ਜਾਂਦੀ ਆਵਾਜ਼ ਤੋਂ, ਕੱਟੀ ਜਾਂਦੀ ਨੈਵ ਦਾ ਨੈਵ ਦਾ
0: ਬਿਲਕੁਲ ਠੀਕ ਠਾਕ ਆ ਰਹੀ ਆਵਾਜ਼।
1: ਅੱਛਾ ਜੀ, ਠੀਕ ਹੈ, ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 147ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ,
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ, ਚਲੋ ਖੈਰ ਠੀਕ ਹੈ, ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸੇ ਚੰਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਉਹ ਖੁਸ਼ ਵੀ ਹੋਣਾ ਚਾਹੀਦਾ, ਹੱਸਾ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
0: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ,
1: ਸ਼ੁਗਲ ਵੀ ਹੋਣਾ ਚਾਹੀਦਾ। ਠੀਕ, ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ ਵਾਸਤੇ, ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ, ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਕਿ ਦੁਨੀਆਂ ਦੇ ਵਿਚਾਰੀ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਜਾਇਲਾਂ ਡਿੱਗਣ ਡਈਆਂ ਨੇ, ਤੇ ਕਿਤਨਾ ਹਾਸੇ ਵੰਡਣ ਦੀ, ਕਿਤਨਾ ਹੱਸੀਏ, ਹਾ ਹਾ ਹਾ ਹਾ ਕਰਕੇ।
1: ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਸ਼ਾਇਦ ਮੈਂ ਬੋਲ ਪਿਆ ਵਾ, ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
1: ਹਾਂਜੀ ਹਾਂਜੀ, ਉਹ ਨਾ ਟੂ ਟੂ ਕਰਨ ਸਰ, ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ, ਕੋਈ ਵੀ ਮੁਸ਼ਕਿਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ, ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ। ਤੇ ਇਹ ਪੰਜਾਬੀ ਚਲੋ ਅਸੀਂ ਮੰਨਦੇ ਆ, ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ, ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦੀਆਂ।
0: ਅੱਛਾ ਗੱਲ ਆ ਏਦਾਂ, ਇਹ ਤੇ ਅਸੀਂ ਬਰਬਾਦ ਕਰ ਦੇਣੀ ਆ ਫਿਰ 12 ਕੁ ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
1: ਮੇਰੇ ਕਹਿਣਾ ਮਤਲਬ ਕਿ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ 20 ਗੁਣਾ ਵੱਧ ਵੀ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਇਹਨੂੰ ਖਰਾਬ ਕਰਨ ਲਈ ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ,
0: ਮਤਲਬ ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ ਹਾਂ, ਫਿਰ ਵਾਪਸ ਕਿਤੇ ਤੇ ਆਵਾਂਗੇ? ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
1: ਵਾਪਸ ਫੇਰ ਮੁੜ ਕੇ ਕੋਈ 100,000 ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ ਮਤਲਬ, ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ ਉਹ ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ
1: ਜੀ ਜੀ,
0: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਹੀ ਐਕਸਪਲੇਨ ਹਿਮ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ ਮੇਰਾ ਖਿਆਲ ਹੈ।
1: ਬਿਲਕੁਲ ਬਾਜੋ ਸਾਹਿਬ ਵੇਖੋ,
0: ਨਹੀਂ ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆਂ ਵਾਸਤੇ ਘਾਤਕ।
1: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਆ ਤੇ ਯਾਰ ਆਪਾਂ ਗੱਲ ਕੀਤੀ ਆ, ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ 70 ਬੱਚੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ। ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਵੀ ਬੁੱਢਾ ਸਠਿਆ ਆ ਗਿਆ ਵਾ, 60 ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਕੋਈ ਪਤਾ ਨੀ ਕੀ ਬੋਲਣਾ ਕਿੱਥੇ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ, ਉਹ ਕੋਈ ਲਾਜਿਕ ਕੋਈ ਸ਼ਰਮ ਕੋਈ ਦੀ ਬਾਹਰ ਦੀ ਆਪਣੇ ਦੇਸ਼ ਦੀ ਬਾਹਰ ਦੇ ਦੇਸ਼ ਦੀ ਇੱਕ ਮਤਲਬ ਕਿ ਮੂਰਖਤਾ ਦਾ ਗਤਕਾ ਖੇਡਣਾ ਕਮਾਲ।
1: ਉਹਦੀ ਉਹ ਗੱਲ ਤੇ ਉਹਦੀ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਜਿਹਦੇ ਪੱਲੇ ਧੇਲਾ ਨੀ ਉਹਨਾਂ ਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾੜਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨ ਦੇ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਕੋਈ ਵੇਖਣ ਤੇ ਉਹਦੇ ਵਿੱਚ ਡਰਾਮੇ ਚੋਂ ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਲੜਾਕੀ ਲੱਗਦੀ ਸੀ, ਉਹਦੀ ਗਲ ਪੈ ਗਈ ਜੀ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ। ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਨਾਲ, ਤੇ ਉਹਨੇ ਹੋਰ ਰੇਸ ਚੁੱਕ ਨਾਸਾਂ ਤਾਂ ਚੁੱਕ ਦਿੱਤੀਆਂ ਉਹਨੇ, ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਬਾਹਲਾ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ
1: ਕਹਿੰਦਾ
0: ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ
1: ਅੱਛਾ
0: ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨੀ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ ਤੈਨੂੰ ਨਖਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ ਦੁਪਹਿਰ ਨੂੰ ਤੂੰ ਕੀ ਕਹਿਣਾ ਦਿਨੇ ਤੂੰ ਕੀ ਕਹਿ ਦੇਣਾ ਮੈਂ ਹੈ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ ਮੇਰਾ ਤੇ ਮੈਂ ਨਾਸਾਂ ਦੀ ਰੇਸ ਵੀ ਨਹੀਂ ਉਠਾ ਕਰਨੀ ਮੈਂ ਇਹਦੇ ਤੋਂ ਵੀ ਤਾਂ ਕਰਨੀ ਆ ਵੇਲੇ ਉਹ ਕਿੱਥੋਂ ਤੱਕ ਪਹੁੰਚ ਗਿਆ ਹੈਗਾ
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਵੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਆਪਣੇ ਉਹਨਾਂ ਦਾ ਪਤੀ ਪਤਨੀ ਦਾ ਉਹ ਪਤੀ ਪਤਨੀ ਝਗੜੇ ਦੇ ਲੱਗ ਇੱਕ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਹੀ ਮੈਂ ਨੁਕਸ ਕਰਦਾ ਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਕਰਨਾ ਤੇ ਮੈਂ ਜ਼ਹਿਰ ਖਾ ਲੈਣੀ ਆ ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਨੂੰ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਜੀ ਜਦ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ ਤੇ ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਉਹ ਕਿੱਥੋਂ ਤੱਕ ਪਹੁੰਚ ਗਿਆ ਹੈਗਾ ਬੰਦਾ
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਵੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਆਪਣੇ ਉਹਨਾਂ ਦਾ ਪਤੀ ਪਤਨੀ ਦਾ ਉਹ ਪਤੀ ਪਤਨੀ ਝਗੜੇ ਦੇ ਲੱਗ ਇੱਕ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਹੀ ਮੈਂ ਨੁਕਸ ਕਰਦਾ ਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਕਰਨਾ ਤੇ ਮੈਂ ਜ਼ਹਿਰ ਖਾ ਲੈਣੀ ਆ ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਨੂੰ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਖਾ ਹੀ ਲੈਣੀ ਤੇ ਚੰਗਾ ਉਹ ਕੋਈ
1: ਜੀ
0: ਜਦ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ
1: ਤੇ
0: ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ

0: ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰਨ ਨੂੰ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤੂੰ ਇਹਦੇ ਨਾਲ ਵਿਆਹ ਕਰ ਲੈਣਾ ਖਾ ਹੀ ਲੈਣੀ
1: ਚੰਗਾ
0: ਜੀ
1: ਜਦੇ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ
0: ਹਾਂਜੀ ਹਾਂਜੀ
1: ਜਾਣਦੇ ਹੁੰਦੇ
0: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦੀ ਆ ਤੇ ਉਹ ਹਾਂਜੀ ਉਹ ਆਂਦੀ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ ਹਾਂ
1: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਮੈਂ ਉਦੋਂ ਹੀ ਤੈਨੂੰ ਚਾਹ ਦੀ ਯਾਰ ਦੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ
0: ਇਹ ਨਾ ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਕ ਗੱਲ ਹੈ ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਸਾਲ ਕੀ ਹੋਇਆ ਜੀ ਉਹਨਾਂ ਦਾ ਇੰਤਕਾਲ ਹੋਇਆ ਨੂੰ ਉਹਨਾਂ ਦਾ ਇੱਕ ਸ਼ੇਰ ਹੈ ਬਾਜਾ ਸਾਹਿਬ ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਇਹ ਜਿਹੜਾ ਪਿਆਰ ਮੈਂ ਬਤਾ ਲਿਆ ਦਾ ਵਿਆਹ ਨਾ ਹੀ ਹੋਵੇ ਨਾ ਤਾਂ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ
1: ਪਿਆਰ ਨੂੰ ਮਤਲਬ ਕਿ ਹੁਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ ਹਾਂਜੀ
0: ਜਿੰਨੀ
1: ਦੇਰ ਆ ਜਿੰਨੀ ਦੇਰ ਤੁਸੀਂ ਵੱਖ ਵੱਖ
0: ਬਿਲਕੁਲ ਜੀ ਬਿਲਕੁਲ
1: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ
0: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਹ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਹੈ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨੇ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ
1: ਰੋਂਦੀ ਰੋਂਦੀ ਦਾ ਹਾਸਾ ਵੀ
0: ਇਹ ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
1: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿਚ ਸੀ ਉੱਥੇ ਇੱਕ ਮੁੰਡਾ ਗੁਰਨਾਮ ਸੀ ਦੁਨੀਆਂ ਭਰ ਦੇ ਐਬ ਉਹਦੇ ਵਿਚ ਸਨ ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਉਹ ਜਿਹੜਾ ਪ੍ਰੈਜੀਡੈਂਟ ਸੀ ਮਤਲਬ ਕਿ ਐਗਰੀਕਲਚਰ
0: ਯੂਨੀਵਰਸਿਟੀ ਉਹ
1: ਅੱਜ ਕੱਲ ਅਮੈਰੀਕਾ ਮੈਨੂੰ ਗੱਲ ਸੁਣਾਈ ਸੀ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿਚ ਲੜ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ 5-6 ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਤੂੰ ਗੁਰਨਾਮ ਹੈ
0: ਬਿਲਕੁਲ ਜੀ ਬਿਲਕੁਲ ਇਹ ਸਾਰੇ ਏਦਾਂ ਵਾ ਵੀ ਵੇਖੋ ਦੁਨੀਆਂ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨੀ ਰਹਿ ਗਈ ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵੇਲੇ ਗਲੋਬਲ ਵੇਲੇ ਸਾ ਹੈ ਨਾ ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨੀ ਲੇਕਿਨ ਹਰ ਬੰਦਾ ਜਿਹੜਾ ਵਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਸ਼ਿੰਦਾ ਹੀ ਨੀ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ
1: ਮੈਂ ਕਿਹਾ ਜਾਨਵਰਾਂ ਦੇ ਵੀ ਪੈਣ ਡਿਆ ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ
0: ਬਿਲਕੁਲ ਜੀ ਬਿਲਕੁਲ ਜਿਹੜਾ ਵੀ ਬੰਦਾ ਸਾਹ ਲੈਂਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਣਾ ਆ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਸ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਸ ਪੋਜੀਸ਼ਨ ਚ ਆਉਂਦੇ ਆ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
1: ਸੁਪਰੇ ਮਿਸਟਰੀ ਜੀ ਲੜੇ ਕੋਈ ਦੋ ਜਣੇ
0: ਜੀ

0: ਜਾਂਦੇ ਨੇ
1: ਹਰ ਇੱਕ ਨੂੰ ਜੀ
2: ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਰ ਸਕਿਆ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਬੇਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
2: ਕਿਸੇ ਤਰ੍ਹਾਂ ਦੀ ਕੋਈ ਬਿਪਤਾ ਬਲ ਸਾਹਿਬ ਕਿਸੇ ਤਰ੍ਹਾਂ ਦੀ ਕੋਈ ਵੀ
0: ਉਹਨਾਂ ਕਾਲਾਂ
2: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ ਆ ਗਏ ਉਹਦੇ ਵਿੱਚ ਉਹਨਾਂ ਦਾ ਚਾਂਦੀ ਚਾਂਦੀ ਹੁੰਦੀ ਹੈ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ
2: ਜੀ ਜੀ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ ਅੱਛਾ ਏਦਾਂ ਬਾਜਵਾ ਸਾਹਿਬ ਕਿ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਵੀ ਕੋਈ ਇਸ ਬਜ਼ੁਰਗ ਨੂੰ ਕੋਈ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਹਰ ਪਾਵੇ ਤੇ ਅਜੇ ਵੀ ਮਤਲਬ ਜਦੋਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਹੈ ਕੋਈ ਰੱਬੂ ਮਤਲਬ ਆ ਜਾਵੇ ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
2: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੇ ਉਹਨਾਂ ਨੇ ਰਾਏ ਰਾਏ ਪਾ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਦੇ ਉੜ ਕੇ ਫੌਜਾਂ ਧਾਰ ਕੇ ਤੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖ਼ਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ ਹਾਂਜੀ ਹਾਂਜੀ ਹਾਂਜੀ
0: ਅਫਸਰਾਂ ਨੇ ਸੀਸੇ ਵੀ ਦਿੱਤੇ ਨੇ ਔਰ ਇਹਨੂੰ ਮਾੜੀਆਂ ਭੈਣੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਵੀ ਸੁਣਦੇ ਵੇਖੀ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ
2: ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਕਲ ਵਾਲਾ ਨਾ ਮੈਂ ਤੁਹਾਨੂੰ ਦੱਸਦਾ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਬੜੀ ਇਹਦਾ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਟਰੰਪ ਬਾਰੇ ਮੰਨ ਲਈਏ ਤੇ ਉਹ ਨਾ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਹੰਦ ਕੋ ਲੱਭਦੀ ਆਂਦਾ ਵੀ ਉਹ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਜੇ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ ਤੇ ਇਹ ਬਹੁਤ ਵੱਡੀ ਖੂਬੀ ਵੇਖ ਲੋ ਨਹੀਂ ਤੇ ਕੁਝ ਉਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਈ ਸਿਰ ਨਾ ਮੂੰਹ ਸਧਾਰਨ ਬੰਦਾ ਵੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਛ ਨਾ ਕੁਛ ਸੱਚਾਈ ਹੁੰਦੀ ਆ
0: ਨੋ ਡਾਊਟ
2: ਆਟੇ ਚ ਲੂਣ ਕਹਿੰਦੇ ਪੈ ਜਾਂਦਾ ਪਰ ਲੂਣ ਚ ਆਟਾ ਨੀ ਪੈਂਦਾ ਇਹ ਲੂਣ ਚ ਹੀ ਆਟਾ ਪਾਈ ਜਾਂਦਾ ਝੂਠੋ ਝੂਠ ਉਹਨਾਂ ਮੁਲਕ ਦੇ ਰਾਣ ਦੇ ਲੋਕਾਂ ਦੇ ਨਾਮ ਮੜ ਕੇ ਉੱਥੇ ਦੀ ਸਰਕਾਰ ਦੇ ਨਾਮ ਕੇ ਜੀ ਮੇਰੇ ਤੇ ਤਰਲੇ ਲੈ ਰਹੀ ਮੇਰੀਆਂ ਤੇ ਲਿਲਕੜੀਆਂ ਲੈ ਰਹੇ ਆ ਜੀ ਉਹ ਮੈਂ ਉਹਦਾ ਸਟੇਟ ਹੋਰ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ ਆ ਬਾਜਵਾ ਸਾਹਿਬ ਜਿਹੜੇ ਸਪੇਸ ਦੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਿਜ਼ਾਈਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਿਜ਼ਾਈਲ ਮਾਰ ਕੇ ਤਬਾਹ ਕਰ ਦਿੱਤਾ ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ, ਅੱਜ ਉਹ ਬਿਪਤਾ ਚ ਜਰੂਰ ਆ, ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਵੀ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨੀ ਕਰੇਗਾ ਮਾੜਾ ਮੋਟਾ।
0: ਪਰ ਖਹਿਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ,
2: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਹੈ ਨਾ। ਵਜ੍ਹਾ
0: ਸੁਣ ਲਓ, ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ, ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚੋ ਸਾਰੇ ਇਰਾਨੀਆਂ ਨੂੰ ਦਿੱਤਾ ਸੀ, ਉਹ ਇਕੋਨੋਮੀਕਲੀ ਫੇਲ ਹੋਣ ਦੇ ਕੰਢੇ ਤੇ ਸਨ ਪਹਿਲਾਂ ਹੀ।
2: ਬਿਲਕੁਲ, ਹਾਂਜੀ
0: ਕੋਈ ਨੀ,
2: ਨਹੀਂ ਬਹੁਤ ਬਹੁਤ ਡਾਊਨ ਆ, ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ, ਜਿਹੜਾ 20% ਤੇਲ ਲੰਘੀ ਜਾਂਦਾ ਸੀ ਨੋਰਮਲ ਸਟੇਟ, ਉਹਨੂੰ ਉਹਨਾਂ ਨੇ ਬੰਦ ਕਰਕੇ ਉੱਥੇ ਨਾਕਾ ਲਾਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ,
2: ਜੀ ਜੀ ਜੀ ਬਿਲਕੁਲ,
0: ਸਿਰਫ ਜਿਹੜਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
2: ਬਿਲਕੁਲ ਜੀ, ਉਹਨਾਂ ਦੀ ਕੱਟੜਪੁਰ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ, ਜਾਂ
0: ਬਿਲਕੁਲ ਬਿਲਕੁਲ ਇਹ ਤਾਂ ਬਦਮਾਸ਼ੀ ਆ,
2: ਬਿਲਕੁਲ ਜੀ ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜੁਏਲਾ ਦੇਖੋ ਰਾਸ਼ਟਰਪਤੀ ਵੀ ਚੋਕੇ ਬਦਮਾਸ਼ਾਂ ਤੋਂ, ਹੋਰ ਗੁੰਡੇ
0: ਆਮ ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ, ਇਹਨਾਂ ਨੂੰ ਲਿਬਨਾ ਔਰ ਦੁਕੀ ਸੀਰੀਆ ਚੋਂ ਕੀ ਲੱਭਾ,
2: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ, ਮਤਲਬ ਇਹ ਭੱਜੀ ਆ ਬਿਨਾਂ ਦੱਸਿਆ ਤਾਂ ਉਹਨੂੰ ਛੱਡ ਕੇ ਉੱਥੇ, ਤੇ ਉਹ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਤੇ ਆਰਾਮ ਨਾਲ ਉੱਥੇ ਬਹਿ ਗਏ, ਤੇ ਉਹਨਾਂ ਨੂੰ ਕਿਹਾ ਦੱਸਿਆ ਤੱਕ ਨੀ ਵੀ ਅਸੀਂ ਚੱਲ ਚੱਲੇ ਆ ਬਈ ਤੂੰ ਆਪਣਾ ਸਾਹਮਣਾ ਕਰ, ਆਪਣਾ ਕਰ ਲਾ ਮਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇਹਨੇ ਨਾ ਮਤਲਬ ਚੁੱਪ ਚਾਪ ਹੀ, ਮੈਨੂੰ ਲੱਗਦਾ ਜੋ ਸਰ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇਹਨੇ ਵੀ ਚੁੱਪ ਚਾਪ ਹੀ ਨਾ ਇੱਥੋਂ ਮਤਲਬ ਆਪਣੀ ਜਾਨ ਹੁਣ ਛੁਡਾ ਰਿਹਾ। ਪਹਿਲਾਂ
0: 48 ਘੰਟੇ
2: 5 ਦਿਨ ਫਿਰ 10 ਦਿਨ, ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਰਿਸ਼ਤਾ ਚੁੱਕ ਲਏਗਾ ਉੱਥੋਂ।
0: ਇੱਕ ਵਾਰੀ ਨਾ ਇੱਕ ਜਨਾਨੀ ਸੀ, ਉਹ ਕਾਫੀ ਲੜਾਕੀ ਟਾਈਪ ਸੀ, ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਰੱਖਦੀ ਹੁੰਦੀ ਸੀ ਕਿਰਾਇਆ, ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ, ਇਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ, ਇੱਕ ਅੱਧੀ ਗੱਲ ਹੋ ਜਾਣੀ, ਉਹਨੇ ਚਤੁਰਾ ਫੜ ਕੇ ਤੁਰ ਪੈਣਾ, ਉਹਨਾਂ ਨੇ ਡੱਕਣਾ ਇਹਨੂੰ, ਅੱਕ ਗਏ। ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ, ਤੇ ਉਹਨੇ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ, ਤੇ ਅੱਜ ਕਿਸੇ ਨੇ ਨਹੀਂ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
2: ਅੱਛਾ, ਉੱਤੋਂ ਤੁਹਾਡੇ ਹੀ ਕਮਾਨ ਜਿਹਦਾ ਪਹਿਲਾਂ
0: ਉਹਨੇ ਡੋਗ ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ, 3 ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਆਲੇ ਨੀ ਹੁੰਦੇ, ਤਿੰਨਾਂ ਚੱਕਿਆਂ ਆਲੇ, ਉਹ ਲੰਘਣ ਦਿੱਤੇ ਇਹਨੇ ਪਿੰਡੋਂ ਆ ਕੇ। ਰਾਤ ਪੈਣ, ਰਾਤ ਨੀ ਪਈ ਅਜੇ, ਲੋਹੇ ਵਾਲਾ ਤੋਂ ਬਾਅਦ ਰਾਤ ਪੈਣ ਲੱਗੀ ਪਿੰਡੋਂ।
2: ਅੱਛਾ,
0: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ, ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਸੀ ਤੇ ਮਾਮਾ ਮਾਮਾ ਕਰਦਾ ਹੋਣਾ ਘਰ ਆਣ ਕੇ, ਵੀ ਮਾਮਾ ਕਿੱਥੇ ਗਈ ਆ, ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ, ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ, ਤੇ ਸੁੱਖਾ ਸੁੱਖਾ ਕਿ ਰਹਾ ਬਾਬਾ ਦੌਲੀ ਸ਼ਾਹ, ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ, ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ। ਅੱਛਾ, ਪਿੰਡੋਂ ਕੋਈ ਨਾ, ਉਹਨਾਂ ਦੇ ਜਿਹੜੇ ਡੰਗਰ ਸਨ ਨਾ, ਉਹ ਜਿਹੜਾ ਚਾਰਨ ਜਾਂਦਾ ਹੁੰਦਾ ਸੀ, ਉਹ ਡੰਗਰ
2: ਅੱਛਾ ਜੀ,
0: ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ। ਡੰਗਰ ਵੇਖੇ, ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ, ਜਿਹਨਾਂ ਦੀ ਧਾਰ ਕੱਢਦੀ ਹੁੰਦੀ ਸੀ, ਤੇ ਉਹ ਉੱਠ ਕੇ ਕੱਟੇ ਦੀ ਪੂਛ ਫੜ ਲਈ, ਤੇਰੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇਵੇ, ਤੂੰ ਛੱਡ ਦੇ ਆ, ਛੱਡ ਦੇ ਮੈਨੂੰ ਜਾਣ ਦੇ, ਮੈਂ ਇਹਨਾਂ ਦੇ ਵਸਣਾ ਹੀ ਨਹੀਂ,
3: ਮੈਂ
0: ਨਹੀਂ ਜਾਣਾ, ਮੈਂ ਖੂਹ ਚ ਪੈ ਕੇ ਮਰ ਜਾਂਗੀ, ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਵੀ ਨਹੀਂ ਛੱਡ ਦੇ। ਪਿਛਾਂਹ ਨੂੰ ਖਿੱਚਿਆ ਉਹਨੂੰ ਪੁੱਛੋ ਫੜ, ਉਹਨੇ ਸਗੋਂ ਸਪੀਡ ਫੜੀ
2: ਬਾਜੋ ਸਾਹਿਬ। ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ, ਵੇਖਦੇ ਆ ਖਬਰਾਂ ਦੇ ਵਿੱਚ, ਇਹੀ ਇਹਦਾ ਇਹੀ ਹਾਲ ਹੋਣਾ ਤੇ ਜਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ
0: ਕੋਈ ਗੂੰਜ ਫੜੀ ਤੇ ਹੈ।
3: ਹਾਂਜੀ ਹਾਂਜੀ ਹਾਂਜੀ ਹਾਂ।
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ, ਟਾਈਮ ਸਾਡਾ ਥੋੜਾ ਰਹਿ ਗਿਆ, ਦੋ ਕਾਲਾਂ ਹੋਰ ਨੇ, ਮੈਂ ਉਹਨਾਂ ਨਾਲ
3: ਧੰਨਵਾਦ,
0: ਬਹੁਤ ਬਹੁਤ ਮਿਹਰਬਾਨੀ,
3: ਥੈਂਕ ਯੂ,
0: ਸਤਿ ਸ੍ਰੀ ਅਕਾਲ। ਲਓ ਜੀ ਸ਼ਾਹ ਜੀ ਰੈਡੀ ਹੋ ਜਾਓ, ਅਗਰ ਤੁਸੀਂ ਸੁਣ ਰਹੇ ਹੋ ਤੇ ਬਿਲਕੁਲ ਖੈਰੇ ਤੇ ਆ ਸ਼ਾਹ ਜੀ, ਤੁਸੀਂ ਸੁਣਾਓ, ਰਾਜੀ ਖੁਸ਼ ਹੋ
4: ਜੀ? ਆਵਾਜ਼ ਆ ਰਹੀ ਹੈ?
0: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
4: ਜੀ। ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾਂ, ਚਲੋ ਮੈਂ ਇੱਕ ਨਜ਼ਮ ਆਪਣੀ ਪਾ ਰਿਹਾ ਜੰਗਲ।
0: ਚਲੋ ਸੁਣਾ ਦਿਓ, ਚਲੋ ਜੰਗਲ ਸੁਣਾਓ ਜੀ, ਜੇ ਤੁਸੀਂ ਬੈਠੇ ਹੋ ਤੇ ਕੋਈ ਨੀ, ਟਾਈਮ
4: ਜੀ
0: ਆਉਣ ਦਿਓ
4: ਜੀ। ਇਹ ਜੰਗਲ ਹੈ, ਆਜ਼ਾਦ ਨਜ਼ਮ ਹੈ, ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ। ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ। ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ, ਕਮੀਨੇ ਜਾਂਗਲੀ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ, ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਮੋਰਾਂ ਪੈਰ ਭੁੱਲੀ ਪੈਰ ਭੁੱਲੀਏ, ਚਕਾਰੇ ਚੀਕਦੇ ਪਏ ਨੇ, ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ। ਤੇ ਕੋਇਲ ਰਾਗ ਭੁੱਲੀਏ, ਟਟੀਰੀ ਟੌਂਕਦੀ ਪਈ ਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ। ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ, ਲਹੂ ਬਾਲਣ ਦਾ ਪੀਂਦੇ ਨੇ ਤੇ ਤਿਲ ਆਈਨ ਏ ਇੱਥੇ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ। ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ। ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਇਸ ਜੰਗਲ ਚ ਕਈ ਵੈਸ਼ੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ। ਇਹ ਜੰਗਲ ਏ ਲਗੜ ਬਗੜਾਂ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ, ਸਿਆਸਤ ਦੇ ਲਬਾਦੇ ਵਿਚ ਕਈ ਬਘਿਆੜ ਫਿਰਦੇ ਨੇ। ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਿਤ ਸਭੇ ਜੋਗੀ ਫਰਾਡੀ ਨੇ। ਦਿਆਨਤ ਜੁਰਮ ਏ ਰਿਹਾਨਤ ਜੁਰਮ ਏ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ। ਇਹ ਜੰਗਲ ਏ ਤੇ ਇਸ ਜੰਗਲ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ।
0: ਸ਼ਾਹ ਜੀ ਬਹੁਤ ਹੀ ਬਿਜੀ ਹੋ, ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਹੈ ਤੇ ਧੰਨਵਾਦ, ਥੈਂਕ ਯੂ ਵੈਰੀ ਮਚ
4: ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ
0: ਆਪਣੀ ਪਾਰਟੀ ਤੇ ਖੁਦਾ ਹਾਫਿਜ਼, ਮੇਰੇ ਵੱਲੋਂ ਗੁੱਡ ਵਿਸ਼ਿਸ਼ ਤੁਹਾਨੂੰ। ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ, ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ। ਤੇ ਆਪਣਾ ਅਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਜਾਓ।

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਨੇ ਵੀ। ਚਲੋ ਕੋਈ ਗੱਲ ਨੀ, ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ, ਫਿਰ ਦੋ ਕੁ ਮਿੰਟ ਦੀ ਆ, ਅੱਗੇ ਗੱਲ ਤਾਂ ਥੋੜੀ ਰਹਿ ਗਈ ਆ। ਅੱਛਾ, ਗੱਲ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰੋ ਉਸ ਸਮੇਂ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ, ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ, ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ, ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ, ਜਿਹੜੀ ਉਹਨੇ ਲਈ ਹੈ, ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ, ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ ਇਨਸਾਨ ਨੇ। ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ, ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ, ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੂੰ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ, ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫਿਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ, ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ, ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਆਹ ਵੇਖੋ ਜੀ ਬਹੁਤ ਵਧੀਆ, ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਵਾ, ਉਹ ਕਹਿੰਦੇ ਨੇ ਵਿਆਹ ਕਰਨ ਤੇ ਖਰਚ ਹੀ ਬੜਾ ਆਉਂਦਾ ਤੇ ਸਾਲ ਦੋ ਸਾਲ ਵਾਸਤੇ ਕਿਰਾਏ ਤੇ ਲਿਆ ਲੈ ਆਉਂਦੇ ਹਾਂ, ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ, ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤੇ ਮੈਂ ਗੱਲ ਕਰ ਰਿਹਾ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ, ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ। ਜਿਹੜੇ ਵਧੀਆ ਕਿਸਮ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸਭਿਅਕ ਸੀ ਬੰਦਾ, ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ? ਹੈ ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ? ਇਹ ਵੇਚਣ ਵਿਚਾਉਣ ਵਾਲੀਆਂ ਚੀਜ਼ਾਂ ਨੇ, ਉਹ ਆਪਣੀਆਂ ਜੰਮੀਆਂ ਧੀਆਂ, ਆਪਣੀਆਂ ਨੂੰਹਾਂ, ਇਹ ਵੇਚਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ,
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ, ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ, ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ। ਤੇ ਉਹ ਅੱਗੋਂ ਵੇਖਦੀ ਰਹੀ, ਇੱਕ ਬੰਦੇ ਕੋਲ, ਦੂਜੇ ਕੋਲ ਤੀਜੇ ਕੋਲ, ਚੌਥੇ ਕੋਲ, ਪੰਜਵੇਂ ਕੋਲ ਵੇਖਦੀ 9 ਬੰਦਿਆਂ ਕੋਲ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ, ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜ਼ਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟੋਰੀਜ਼ ਨੇ, ਇਹਨਾਂ ਦੇ ਵਿੱਚ ਕਿਤੇ ਕਿੱਥੇ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਲ ਹੈ, ਅਜੇ ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨੀ ਬੱਚੀ ਨਾਲ, ਸਾਡੀ ਧੀ ਹੈ, 25,000 ਰੁਪਇਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਬਾਹਰ ਦੀ ਦੁਨੀਆਂ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੀਆਂ ਨੇ, ਐਡੀ ਨੀ ਕੋਈ ਗੱਲ, ਕਿਤੇ ਕਿਸੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣਦੇ ਆ, ਸਾਰੀਆਂ ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾਲਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ ਤੁਸੀਂ, ਤੇ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਹੋਰ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਜੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀਸ਼ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀਸ਼ ਆਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਹੈ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ। ਪ੍ਰਭਾਤ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈਜ਼। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਸ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ, ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ ਕਦੀ ਕਦੀ। ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.pravasradio.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ, www.pravazradio.com। ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ 2 ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ, ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪ ਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਓਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਓਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਓਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਓਏ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ। ਸੋਹਣਾ ਜਿਹਾ ਐਤਵਾਰ, ਛੁੱਟੀ, ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ 'ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ 'ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16 ਬਹੁਤ ਸੋਹਣਾ ਹੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-171-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049 ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-171-4869-514 ਜੀ। ਤੇ ਸਾਡੇ ਇੱਥੇ ਮਿਊਲਹਾਈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ, ਫਰੀਡਮ ਸਟਰਾਸੇ 106 ਫੀਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਆ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾਂ ਤੋਂ ਪੁੱਛ ਗੋਰੀਏ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰਿਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ।

वाह जी वाह, वाह बहुत खूबसूरत गाना, वंडरफुल आवाज। सो ए सन जी आसा सिंह मस्ताना जी हुई। ते दोस्तो मैं हुण तुहानू एक अपनी रचना सुनावांगा, ते हुण तुसी मिस कॉल मार सकते हो, रचना तो बाद मैं तुहाडे कोल हाजिर हो जाऊंगा। जो अखां राह पिलाई जांदी उस शराब दा नां ते दसो, जो अखां राह पिलाई जांदी उस शराब दा नां ते दसो, जो पिउंदा रहे पर पीवे नहीं उस तो वड्डा बदनाम ते दसो। रिश्तियां तो उपर रिश्ते जेड़े, अर्जा जी रिश्तियां तो उपर रिश्ते जेड़े, उस रिश्ते दा नां ते दसो, जिस दिल विच प्यार ते रहम ना होवे उस तो भैड़ा हैवान ते दसो। रिश्तियां तो उपर रिश्ते जेड़े, उस रिश्ते दा नाम ते दसो, जिस दिल विच प्यार ते रहम ना होवे उस तो भैड़ा हैवान ते दसो, जो दिल दी दुनिया फना ही कर दे उस तो वड्डा तूफान ते दसो, जो दिल दी दुनिया फना ही कर दे उस तो वड्डा तूफान ते दसो, जग जिसनू जगह दिल विच दे दे उस तो वड्डा सम्मान ते दसो। भाई जग जिसनू जगह दिल विच दे दे इस तो वड्डा सम्मान ते दसो, जो मां बाप नाल ध्रो कमावे ओए उस तो वड्डा बेईमान ते दसो, जो मां बाप नाल ध्रो कमावे उस तो वड्डा बेईमान ते दसो, जो देश खातर जो फांसी चढ़ दे ओना तो वड्डा महान ते दसो। देश खातर जो फांसी चढ़ दे ओना तो वड्डा महान ते दसो, जो धर्म दे नां ते अग्गा लाउंदे ओना बेईमाना दा ईमान ते दसो। जो धर्म दे नां ते अग्गा लाउंदे ओना बेईमाना दा ईमान ते दसो, जिन्ने तेरे दिल विच डेरा लाया भाई उस तो वड्डा मेहमान ते दसो, जिन्हें तेरे दिल विच डेरा लाया उस तो वड्डा मेहमान ते दसो, जद दिल ते दिमाग च अणबण हो जाए उस तो वड्डा घमसान ते दसो। जदों दिल ते दिमाग च अणबण हो जाए उस तो वड्डा घमसान ते दसो, जद अख अख दी रमज पछाणे इस तो वड्डी पहचान ते दसो, जद अख अख दी रमज पछाणे इस तो वड्डी पहचान ते दसो, जो देश कौम नाल दगा कमावे इस तो उच्चा नमक हराम ते दसो, जो देश कौम नाल दगा कमावे इस तो उच्चा नमक हराम ते दसो। सुचा सिया जेड़ी खमारी कदी नहीं लेंदी भाई उस जाम दा नाम ते दसो, भाई जेड़ी खमारी कदी नहीं लेंदी उस जाम दा नाम ते दसो। वेरी गुड आफ्टरनून दोस्तों, तुसी सुन रहे हो जी प्रभात रेडियो फ्रैंकफर्ट, योर ओन रेडियो स्टेशन।
ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾ ਪਾਕਿਸਤਾਨ, ਤੇ ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਤੇ ਆ ਲਓ ਉਹਨਾਂ ਨੂੰ ਕਾਲ ਕਰ ਲੈਂਦੇ ਹਾਂ ਜੀ, ਅੱਗੇ ਪਿੱਛੇ ਹੋਣਗੇ, ਇੱਕ ਵਾਰੀ ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨੀ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ, ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ ਇੱਧਰ ਉੱਧਰ, ਠੀਕ ਹੈ ਕੋਈ ਨੀ ਉਹਨਾਂ ਦੀ ਕਾਲ। ਦੋਸਤੋ ਗੱਲ ਇੱਦਾਂ ਕਿੱਦਾਂ ਹੈ ਗੱਲ, ਆ ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ। ਚਲ ਕੋਈ ਨੀ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ, ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ ਇੱਧਰ ਉੱਧਰ, ਠੀਕ ਹੈ ਕੋਈ ਨੀ ਉਹਨਾਂ ਦੀ ਕਾਲ। ਦੋਸਤੋ ਗੱਲ ਇੱਦਾਂ ਕਿੱਦਾਂ ਹੈ ਗੱਲ, ਆ ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ।

ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ। ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ। ਠੀਕ ਹੈ ਜੀ, ਇਹ ਆ ਲਓ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ।

0: ਲਾਹੌਰੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉੱਧਰ ਨੈੱਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤਾਂ ਫੇਰ ਚੁੱਕਦੇ ਹਾਂ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆ ਵਿਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਟਜੀ ਹੈ, ਗੱਲ ਇੱਦਾਂ ਹੈ ਭਈ ਘਰ ਵਿਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾਹ।
0: ਵੈਦਰ ਕਿੱਦਾਂ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਹਾਂ ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਫਿਰ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ ਉਹਨਾਂ ਵੱਲੋਂ। ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ,
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ, ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰ

0: ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
1: ਵਾਹ ਵਾਹ ਵਾਹ ਵਾਹ ਵਾਹ,
0: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
1: ਵਾਹ,
0: ਸਾਰੇ ਹੈਣ ਅਖਾਣ ਪੰਜਾਬੀ,
1: ਕਿਆ ਬਾਤ ਹੈ,
0: ਮਾਂ ਬੋਲੀ ਦੀ ਇੱਜ਼ਤ ਵਾਸਤੇ ਵਾਰਨ ਆਪਣੀ ਜਾਨ ਪੰਜਾਬੀ, ਮੁੱਕਦੀ ਗੱਲ ਮੁਕਾ ਦੇ ਅਖਤਰ,
1: ਵਾਹ,
0: ਅੱਲਾ ਦਾ ਅਹਿਸਾਨ ਪੰਜਾਬੀ,
1: ਅੱਲਾ
0: ਦਾ ਅਹਿਸਾਨ ਪੰਜਾਬੀ,
1: ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ, ਕਿਆ ਬਾਤ ਹੈ, ਬਹੁਤ ਸੋਹਣਾ
0: ਜੀ, ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
1: ਜੀ,
0: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
1: ਜੀ,
0: ਲੇਕਿਨ ਜਿਹੜੀ ਚਾਚਾ ਹੁੰਦੀ ਨਾ ਜੀ ਪੰਜਾਬੀ ਚ
1: ਜੀ,
0: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ,
1: ਬਿਲਕੁਲ,
0: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤਾਂ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਛੋਟਾ,
1: ਜਿਹੜਾ ਅੰਕਲ ਹੈ ਜੀ ਇਹਦੇ ਚ ਸਾਰੇ ਰਿਸ਼ਤੇ ਆ ਜਾਂਦੇ ਨੇ, ਚਾਚੇ ਤਾਏ ਮਾਸੜ ਫੁੱਫੜ ਫਲਾਂ ਢੀਂਗ ਜੋਗ ਹਰ ਇੱਕ ਨੂੰ ਅੰਕਲ,
0: ਹਾਂਜੀ,
1: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ,
0: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ,
1: ਪਰ ਜਿਹੜੇ ਜਿਸ ਤਰ੍ਹਾਂ ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਆਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਆਂ,
0: ਬਿਲਕੁਲ,
1: ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਆਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ, ਪਰ ਜੋ ਜੋ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵਾ,
0: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ,
1: ਅੱਛਾ ਅੱਛਾ,
0: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨਹੀਂ, ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ, ਚਾਚਾ ਕਹਿੰਦੇ ਜੇ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ, ਇਸੇ ਤਰ੍ਹਾਂ ਫੁੱਫੜ ਫੁੱਫੀ ਮਸੇਰ ਫੁਫੇਰ ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ ਇਹ ਪੰਜਾਬੀ ਚ ਅਸੀਂ ਬੋਲਨੇ ਆ, ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ, ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ ਸਾਨੂੰ, ਅਸੀਂ ਜੱਟ ਜ਼ਿਮੀਦਾਰ ਬੰਦੇ ਆ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ,
1: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਹੈ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ, ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ, ਇਹ ਤੇ ਜੀ
0: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ ਇੱਕ ਖੁੱਲੇ ਦਿਲ ਦਾ ਬੰਦਾ,
1: ਅੱਛਾ,
0: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ, ਮਕਸਦ ਇਹ ਨੀਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
1: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ,
0: ਪੰਜਾਬੀ ਪੰਜਾਬੀ ਜਦੋਂ ਵੀ ਬੋਲੂਗਾ ਨਾ ਜੀ ਉਹ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
1: ਠੀਕ ਠੀਕ ਠੀਕ,
0: ਓਏ ਆਓ ਚਾਚਾ ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ ਪਤਾ ਲੱਗਣਾ ਵੀ ਜੱਫਾ ਪਾਇਆ,
1: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
0: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
1: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ,
0: ਹਾਂਜੀ, ਸਾਡੇ ਗੱਲ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ,
1: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ, ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡ ਹੀ ਤਰੀਕੇ ਨਾਲ ਬੋਲੇਗਾ,
0: ਬਿਲਕੁਲ,
1: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ, ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ 5-6 ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ 5-6 ਜ਼ਿੰਦਗੀਆਂ ਜੀ ਰਹੇ ਹੋ,
0: ਬਿਲਕੁਲ।
1: ਪਰ ਮਾਸੀਆਂ 100 ਮਾਸੀ ਹੋ ਸਕਦੀ ਆ, ਮਾਂ ਇੱਕ ਹੁੰਦੀ ਆ,
0: ਮਾਂ ਇੱਕ।
1: ਓਏ ਚਾਚਾ ਸਾਰੀ ਦੁਨੀਆਂ ਚ ਹੀ ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
0: ਪਿਓ ਇੱਕ ਹੀ ਹੁੰਦਾ।
1: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਵੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ, ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀ ਪੰਜਾਬੀ ਦੀ।
0: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ। ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ,
1: ਬਿਲਕੁਲ ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
0: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ, ਉਹ ਸਾਡੀ ਪੰਜਾਬੀ ਹੈ
1: ਜੀ। ਬਿਲਕੁਲ ਬਿਲਕੁਲ,
0: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
1: ਵਾਹ ਜੀ ਵਾਹ ਜੀ, ਉਹਦੇ ਰਹੋ ਜੀ।
0: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਉਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਇਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿੱਚ ਹੀ ਆ, ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ। ਤੇ ਉੱਥੇ ਜਿਹੜਾ ਨਾ ਜੀ 7 ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ, ਉਹਨਾਂ 7 ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿੱਚ
1: ਜੀ।
0: 8ਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ। 9ਵਾਂ ਨੰਬਰ ਮੇਰਾ ਸੀਗਾ, ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ, ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ, ਕਿਆ ਜਿਹੜੇ 7-8 ਪਹਿਲੇ ਪੜ੍ਹ ਗਏ ਆ, ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਆ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ।
1: ਬਿਲਕੁਲ ਬਿਲਕੁਲ ਜੀ, ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ, ਬਿਲਕੁਲ। ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ।
0: ਗੱਲ ਇਹ ਨਾ ਜੀ, ਹੁਣ ਮੈਂ ਹੈਗਾ, ਮੇਰੀ ਮਾਂ ਪੰਜਾਬਣ, ਮੇਰੀ ਦਾਦੀ ਪੰਜਾਬਣ, ਮੇਰੀ ਨਾਨੀ ਪੰਜਾਬਣ, ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ, ਉਹਨੇ ਆਖਿਆ ਸੀਗਾ ਨਾ, ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ, ਜਦ ਮੈਂ ਜੱਗ ਤੇ ਅੱਖ ਖੋਲੀ ਸੀ, ਮੱਥਾ ਚੁੰਮ ਕੇ ਮਾਂ ਬੋਲੀ ਸੀ,
1: ਵਾਹ ਵਾਹ ਵਾਹ ਵਾਹ,
0: ਜੋ ਬੋਲੀ ਸੀ ਦੱਸ ਨਹੀਂ ਸਕਦਾ, ਉਹੀ ਮੇਰੀ ਮਾਂ ਬੋਲੀ ਸੀ।
1: ਵਾਹ ਵਾਹ, ਕਿਆ ਬਾਤ ਹੈ, ਬਹੁਤ ਖੂਬ ਬਹੁਤ। ਤੇ ਅਖਤਰ ਸਾਹਿਬ, ਪਿਛਲੇ ਸਮੇਂ ਵਿੱਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿੱਚ, ਮਜਲਸਾਂ, ਜਲਸੇ, ਜਲੂਸ, ਬੜਾ ਕੁਛ ਕੋਸ਼ਿਸ਼, ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾਵਾਂ
0: ਨੇ ਜੀ। ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ, ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ, ਜਿਹਦੇ ਵਿੱਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ, ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ,
1: ਬਹੁਤ ਵਧੀਆ
0: ਇਹਨਾਂ ਨੇ। ਯਾਨੀ ਕਿ ਨਾ, ਮੈਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ, ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਲ ਜਾ ਸ਼ਹਿਰ ਹੈ, ਇਹਦੇ ਵਿੱਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ, ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ, ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ, ਉੱਥੇ ਲੱਗਾ ਦੇਖਿਆ। ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ ਨੇ,
1: ਲੱਗਣੀਆਂ ਚਾਹੀਦੀਆਂ ਨੇ। ਮੈਂ ਕਹਿੰਦਾ ਜੀ, ਤਿੰਨਾਂ ਭਾਸ਼ਾ ਦੇ ਵਿੱਚ, ਉਰਦੂ ਚ, ਪੰਜਾਬੀ ਚ ਤੇ ਇੰਗਲਿਸ਼ ਵਿੱਚ ਬੋਰਡ ਲੱਗਣੇ ਚਾਹੀਦੇ ਨੇ, ਜਿਹੜੀ ਆਮ ਲੋਕਾਂ ਦੀ। ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ, ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ, ਤੇ ਪਾਕਿਸਤਾਨ ਚ ਕਿਉਂ ਨਹੀਂ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ?
0: ਬਿਲਕੁਲ ਲਿਖੀ ਜਾ ਸਕਦੀ ਹੈ ਜੀ।
1: ਠੀਕ ਹੈ ਜੀ, ਠੀਕ ਹੈ। ਤੇ ਜਿਉਂਦੇ ਰਹੋ, ਇਸੇ ਤਰ੍ਹਾਂ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ।
0: ਨਹੀਂ ਜੀ ਨਹੀਂ, ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ,
1: ਆਉਣ ਦਿਓ। ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ?
0: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ, ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ, ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ, ਨਾ ਅਸਮਾਨ ਤੇ ਟੰਗਿਆ ਤਾਰਾ, ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ, ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ, ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ, ਨਾ ਪੁੱਠਾ ਲਟਕਾਇਆ ਜੇਂਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ, ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ, ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ, ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ, ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ, ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ, ਪੜਿਆ ਅਖਤਰ ਇੱਕ ਸਪਾਰਾ, ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ।
1: ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ।
0: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ, ਫੇਰ ਇਜਾਜ਼ਤ ਲਊਂਗਾ
1: ਜੀ, ਆਉਣ ਦਿਓ ਸਰ।
0: ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ,
1: ਵਾਹ,
0: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
1: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
0: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
1: ਹਾਂਜੀ
0: ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
1: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
0: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
1: ਸ਼ਰੀਫ ਆਦਮੀ
0: ਮੁਅੱਜ਼ਬ ਸ਼ਹਿਰੀ ਜਿਹੜੇ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ ਜੀ
1: ਬਿਲਕੁਲ ਬਿਲਕੁਲ
0: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
1: ਵਾਹ ਵਾਹ ਵਾਹ
0: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
1: ਵਾਹ
0: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ
1: ਵਾਹ ਵਾਹ
0: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ
1: ਵਾਹ
0: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾ ਬਾਅਦ ਚ ਕੁੱਤੇ ਆਏ
1: ਵਾਹ ਵਾਹ ਬਾਅਦ ਚ ਕੁੱਤੇ ਆਏ
0: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ
1: ਵਾਹ
0: ਵੇਖ ਸਕੀ ਨਾ ਭੁੱਖੇ ਅਸਰ ਢਿੱਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
1: ਵਾਹ ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ ਗੱਲ ਏਦਾਂ ਜੀ ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ ਯੂ ਆਰ ਵੰਡਰਫੁਲ ਰਾਈਟਰ
0: ਸ਼ੁਕਰੀਆ ਜਨਾਬ ਬੜੀ ਮਿਹਰਬਾਨੀ ਤੇ ਇੱਕ
1: ਹਾਂਜੀ
0: ਹਾਂਜੀ
1: ਹਾਂਜੀ ਹੁਕਮ ਆਉਣਗੇ ਦੱਸੋ
0: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ ਉਹਦੇ ਕੋ ਦੱਸ ਕੇ ਸ਼ੇਰ ਸੁਣਾਉਂਗਾ
1: ਸੁਣਾ ਦਿਓ ਜੀ ਸੁਣਾਓ ਆਉਣ ਦਿਓ
0: ਉਹ ਐਸ ਕਰਨਾ ਜੀ ਉਹਦਾ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ
1: ਹਾਂਜੀ
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ ਯੱਸੂ ਪੰਜੂ ਹਾਰ ਦਾ ਦੱਸਾਂ ਬੇਲੀ ਮਿੱਤਰ ਯਾਰ ਦਾ ਦੱਸਾਂ
1: ਵਾਹ
0: ਸੁਗੜ ਧੀ ਤੇ ਗੁੱਤ ਦਾ ਦੱਸਾਂ ਕਰਮਾਂ ਵਾਲੇ ਪੁੱਤ ਦਾ ਦੱਸਾਂ ਅਸਲ ਗਿੱਟੇ ਗੋਡੇ ਦੱਸਾਂ ਦਾਰੂ ਫੀਮ ਤੇ ਡੋਡੇ ਦੱਸਾਂ ਭਾਂਡਿਆਂ ਵਾਲੀ ਡੋਲੀ ਦੱਸਾਂ ਚਰਵੀ ਡੋਲੂ ਕੌਲੀ ਦੱਸਾਂ ਛਿੱਕੂ ਯਾਰ ਪਟਾਰੀ ਦੱਸਾਂ ਭਾਂਡਾ ਠੀਕਰ ਖਾਰੀ ਦੱਸਾਂ ਕੁੜੀਆਂ ਦਾ ਮੈਂ ਗਿੱਧਾ ਦੱਸਾਂ ਸੱਜਣ ਕੱਦ ਦਾ ਪਿੱਦਾ ਦੱਸਾਂ ਚਿੱਟੀ ਗੋਰੀ ਨਾਰ ਦਾ ਦੱਸਾਂ ਹੀਰਿਆਂ ਵਰਗੇ ਯਾਰ ਦਾ ਦੱਸਾਂ ਕੰਡੇ ਹਾਂਡੀ ਰਿਝਣਾ ਦੱਸਾਂ ਥਾਪਾ ਸਾਬਣ ਭਿੱਜਣਾ ਦੱਸਾਂ ਭੂਕਾ ਪੋਥੀ ਗੰਢਾ ਦੱਸਾਂ ਤੈਨੂੰ ਦੌਰੀ ਡੰਡਾ ਦੱਸਾਂ ਖੁਰਪਾ ਸੱਬਲ ਰੰਬਾ ਦੱਸਾਂ ਬਿਜਲੀ ਆਂਡਾ ਖੰਬਾ ਦੱਸਾਂ ਬਖਤਾਂ ਤੋਤੇ ਚੋਗਾ ਦੱਸਾਂ ਚੀਕ ਝਾੜਾ ਬੋਗਾ ਦੱਸਾਂ ਸੁਥਣ ਧੋਤੀ ਝੱਗਾ ਦੱਸਾਂ ਕਾਲਾ ਗੋਰਾ ਬੱਗਾ ਦੱਸਾਂ ਆ ਤੈਨੂੰ ਮੈਂ ਖੋਪੇ ਦੱਸਾਂ ਚੁੰਨੀ ਨੂੰ ਮੈਂ ਤੋਪੇ ਦੱਸਾਂ ਕਾਂ ਕਬੂਤਰ ਚਿੜੀਆਂ ਕੀ ਨੇ ਲੀਰਾਂ ਖਿੱਦੋ ਪਿੜੀਆਂ ਕੀ ਨੇ
1: ਲੀਰਾਂ ਖਿੱਦੋ ਪਿੜੀਆਂ ਕੀ ਨੇ ਵੰਡਰਫੁਲ
0: ਪਿੜੀਆਂ ਕੀ ਨੇ ਚਾਦਰ ਪੱਲੀ ਕੰਗੜ ਕੀਏ ਕਮਲਾ ਝੱਲਾ ਚੰਗੜ ਕੀਏ ਕੁੱਕੜੀ ਕੁੱਕੜ ਸੇਵਾ ਦੱਸਾਂ ਰੂੰ ਵੇਲਣਾ ਪੇਵਾ ਦੱਸਾਂ ਤਾੜਾ ਹੋਲਾ ਭੁੰਨਣਾ ਦੱਸਾਂ ਮੰਜਾ ਪੀੜੀ ਬੁਣਨਾ
1: ਦੱਸਾਂ ਵਾਹ ਵਾਹ
0: ਪਿਆਰ ਚ ਤੈਨੂੰ ਚੰਦਰਾ ਦੱਸਾਂ ਦਿਲ ਤੇ ਲੱਗਾ ਜੰਦਰਾ ਦੱਸਾਂ ਥੰਮੀ ਟੇਕ ਸਹਾਰਾ ਦੱਸਾਂ ਗੋਇਆ ਮਿੱਟੀ ਗਾਰਾ ਦੱਸਾਂ ਲੱਜ ਬੋਕਾ ਤੇ ਭੌਣੀ ਦੱਸਾਂ ਕੁੱਟ ਕਟਾਪਾ ਤੌਣੀ
1: ਦੱਸਾਂ ਵਾਹ ਵਾਹ ਵਾਹ
0: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ ਤੇ ਇਸੇ ਤਰ੍ਹਾਂ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਨਾ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
1: ਜੀ ਪਹੁੰਚ ਗਿਆ
0: ਅਖਤਰ
1: ਸਾਹਿਬ ਗੱਲ ਇਸ ਤਰ੍ਹਾਂ ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ ਪ੍ਰਾਈਮਰੀ ਸਕੂਲੇ ਪ੍ਰਾਇਮਰੀ ਸਕੂਲੇ ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲੇ ਨਾ ਝੱਗਾ ਹੀ ਕਹਿੰਦੇ ਹੁੰਦੇ
0: ਹਾਂਜੀ ਹਾਂਜੀ
1: ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ ਪਾਕਿਸਤਾਨ
0: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਪੜ੍ਹਦੇ ਹੁੰਦੇ ਸੀ ਤਾਂ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ,
1: ਸਾਰਿਆਂ ਦੇ ਬੋਝੇ ਪਾਟੇ ਹੀ ਹੁੰਦੇ,
0: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ ਬੁਨਿਆਦ ਤੇ,
1: ਬੜੀ
0: ਦਿੱਲੀ ਦੀ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਛੱਡਣਾ ਪੈਣੀ।
1: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ, ਇੱਕ ਪਾਸਿਓ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
0: ਹੁੰਦੀ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ, ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸ਼ਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ, ਮਾਵਾਂ ਤਾਂ ਸਾਡੀਆਂ ਪੰਜਾਬਣਾ ਹੀ ਸਾੜਨਾ
1: ਬਿਲਕੁਲ ਜੀ,
0: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ। ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ ਹੀ, ਅਸੀਂ ਕਾਲੇ ਸ਼ਾਹ ਹੈਗੇ, ਹੋਰ ਸਾਨੂੰ ਨਜ਼ਰ ਕੀ ਲੱਗਣੀ। ਉਹ ਖੈਰ ਮਾਵਾਂ ਨੇ ਤਾਂ ਆਪਦਾ ਫਰਜ਼,
1: ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ।
0: ਹਾਂਜੀ, ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ, ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ, ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪਹੁੰਚ ਦਿੱਤੀ ਸਾਰੀ ਗੱਲ ਤੇ ਮਲੀ ਗਈ। ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ? ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਏਦਾਂ ਪਹੁੰਚ।
1: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਸਾਰਾ ਕੁਝ,
0: ਅੱਬੇ ਕੋਲੋਂ। ਉਹ ਹਾਲੇ ਤੱਕ ਵੀ ਜਵਾਨ ਹੋ ਗਿਆ, ਦੋਤਿਆਂ ਪੋਤਿਆਂ ਵਾਲਾ ਹੋ ਗਿਆ, ਤੇ ਮੈਂ ਉਹਨੂੰ ਇਹ ਗੱਲ ਹੀ ਕਹਿਣਾ ਹੁੰਦਾ, ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ, ਉਹ ਵੀ ਮੈਨੂੰ ਦੱਸ ਦੇ। ਬੜਾ ਜੋਗਲ ਲੱਗਦਾ
1: ਬਿਲਕੁਲ ਅਕਸਰ ਸਾਹਿਬ, ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ ਹੁੰਦੇ,
0: ਉਹ ਵੀ ਨਾਲ ਹੀ ਬਿਲਕੁਲ ਇਸੇ ਤਰ੍ਹਾਂ। ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ, ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
1: ਬਿਲਕੁਲ। ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਕੇ ਘੁੰਮਣ ਡਈ ਜਿਹੜੀ,
0: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਰਦਾ ਭੁੱਲ ਗਏ।
1: ਬਿਲਕੁਲ ਬਿਲਕੁਲ,
0: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ।
1: ਬੜੀ ਸਾਦੀ ਜ਼ਿੰਦਗੀ, ਬਹੁਤ ਸਾਦੀ ਲਾਈਫ ਹੁੰਦੀ,
0: ਮੈਂ ਕਹਿੰਦਾ ਜੀ ਉਹਦੇ ਚ ਸਵਾਦ ਹੀ ਬੜਾ ਸੀ।
1: ਬਿਲਕੁਲ ਬਿਲਕੁਲ, ਤੇ ਅਕਸਰ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ
1: ਭਾਈ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਸੀਮਾ ਬਾਰਡਰ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ, ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ, ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ, ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ, ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ, ਪਾਕਿਸਤਾਨ ਨੂੰ ਰੱਬਾ ਪਾਕ ਕਰਦੇ, ਸਾਰਾ ਮੁਲਕ ਹੀ ਜੰਨਤ ਨੁਮਾ ਹੋਵੇ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ, ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ, ਓਏ ਹਰ ਹਾਲਤ ਵਿੱਚ ਸਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ, ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ
0: ਭਾਵੇਂ, ਇਹ ਵੇਲੇ ਅੱਲਾ ਲੈ ਕੇ ਆਊਗਾ ਜੀ,
1: ਜੀ ਜ਼ਰੂਰ, ਇਹਨਾਂ ਉਮੀਦਾਂ ਨਾਲ ਜੀ ਕਿ ਇਹ ਵੇਲਾ ਆਵੇ ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ ਵਾਸਤੇ।
0: ਬਿਲਕੁਲ
1: ਹਾਂ, ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ
0: ਖਾਣਾ।
1: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਤੇ ਖੁਦਾ ਹਾਫਿਜ਼, ਖੁਦਾ ਹਾਫਿਜ਼ ਮੇਰੇ
0: ਵੀ।
1: ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ, ਆਪਣਾ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ। ਵੰਡਰਫੁਲ ਮੈਨ। ਖਾਲਸਾ ਜੀ, ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ? ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ, ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਬਾਜਵਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ, ਹਰ ਵਾਰੀ ਦੀ ਤਰ੍ਹਾਂ ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਵਾਹ ਜੀ ਵਾਹ, ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
1: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਤੇ ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
1: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ।
1: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ?
1: ਆ ਰਹੀ ਹੈ ਹੁਣ, ਠੀਕ ਹੈ, ਠੀਕ ਹੈ ਜੀ।
2: ਹਾਂਜੀ,
1: ਤੇ ਮੈਂ ਵੀ ਉਹ ਚਲੋ ਨਾਲੇ ਤੁਸੀਂ ਆ ਗੱਲ ਕੀਤੀ ਹੈ ਸੱਡਣ ਲਈ, ਤੇ ਮੈਂ ਚਲੋ ਚੈੱਕ ਕਰ ਲਈ ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ, ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ। ਚਲੇ ਗਏ ਸਮੇਂ ਨੇ, ਉਹਨਾਂ ਦੀ ਯਾਦ ਉਹਨਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ।
2: ਹਾਂਜੀ ਹਾਂਜੀ। ਤੇ ਅੱਜ ਤਰੀਕ ਹੈ ਨਾ 26/4/2026।
1: ਹਾਂ 26/4/2, ਬਿਲਕੁਲ ਜੀ।
2: ਹਾਂਜੀ ਹਾਂਜੀ ਜੀ। ਤੇ ਬੜਾ ਵਧੀਆ ਮੌਸਮ ਜੀ ਅੱਜ,
1: ਬਹੁਤ ਸੋਹਣਾ ਮੌਸਮ, ਵਾਕਿਆ ਹੀ ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
1: ਭਾਰਤ ਜੀ, ਹਾਂਜੀ ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
1: ਅੱਛਾ ਅੱਛਾ, ਵਾਕਿਆ
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
1: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
1: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
1: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ, ਬਹੁਤ ਸੋਹਣੀ ਤਸਵੀਰ ਕੱਢੀ ਖਿੱਚੀ ਹੈ, ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
1: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
1: ਜੀ,
2: ਜਨਸੰਖਿਆ ਬੇਰੋਜ਼ਗਾਰੀ।
1: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
1: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
1: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
1: ਜਿਉਂਦੇ ਰਹੋ, ਕਿਆ ਬਾਤਾਂ ਨੇ,
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
1: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
1: ਵਾਹ,
2: ਕਤਲੇ ਆਮ ਜਾਂ ਘੱਲੂ ਘਾਰਾ।
1: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
1: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਾਰਾ।
1: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਕਰ ਫਟਿਆ ਤੇਰਾ।
1: ਵਾਹ ਵਾਹ,
2: ਆਭੀਸ਼ਣ ਦੇ ਜੋ ਪੈਰੋਕਾਰ, ਭੀਸ਼ਣ ਦੇ ਜੋ ਪੈਰੋਕਾਰ ਤੇ ਲੰਕਾ ਲੂਣ ਉਜਾੜਨ ਡੇਰਾ
1: ਵਾਹ
2: ਦੁਸ਼ਮਣਾਂ ਨੇ ਪਾਇਆ ਘੇਰਾ ਲੋਕ ਆਲਸੀ ਅਤੇ ਨਸ਼ੇੜੀ ਲੋਕ ਆਲਸੀ ਅਤੇ ਨਸ਼ੇੜੀ ਥੋਥੀ ਹੋਮੈ ਮੇਰੀ ਮੇਰੀ ਬੇਖਲਾਕੀ ਤੇ ਬੇਨਸਾਫੀ ਡੋਬ ਦੇਵੇਗੀ ਤੇਰੀ ਬੇੜੀ
1: ਵਾਹ
2: ਡੋਬ ਦੇਵੇਗੀ ਤੇਰੀ ਬੇੜੀ ਤਬੂਤਾਂ ਦੇ ਵਿੱਚ ਦਲਾਲੀ
1: ਵਾਹ ਵਾਹ ਵਾਹ ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ ਤੋਬਾ ਤੋਬਾ ਤੋਬਾ ਇਹ ਰਿਸ਼ੀਆਂ ਮੁਨੀਆਂ ਦਾ ਦੇਸ਼
2: ਹਾਂਜੀ ਤਬੂਤਾਂ ਦੇ ਵਿੱਚ ਦਲਾਲੀ ਵਾਹ ਨੇਤਾ ਕੀ ਜਾਤ ਵਿਖਾਲੀ
1: ਕੀ ਜਾਤ ਵਿਖਾਲੀ
2: ਉੱਤੇ ਥੱਲੇ ਸੱਭੇ ਐਸੇ ਥੱਲੇ ਸੱਭੇ ਐਸੇ ਹੁਣ ਤਾਂ ਤੇਰਾ ਅੱਲਾ ਵਾਲੀ ਹੁਣ ਤਾਂ ਤੇਰਾ ਅੱਲਾ ਵਾਲੀ ਆਲਸ ਕੀਤੀ ਮਰ ਜਾਓਗੇ ਆਲਸ ਕੀਤੀ ਮਰ ਜਾਓਗੇ ਜੂਆ ਖੇਡੋ ਹਰ ਜਾਓਗੇ ਗੋਦੀ ਵਿਚਲੇ ਅਰਬਾਂ ਜੀ ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾ ਕਰ ਜਾਓਗੇ ਵਾਂਗ ਯਤੀਮਾ ਕਰ ਜਾਓਗੇ ਦਿਲ ਮੰਨੇ ਤਾਂ ਮਨ ਸਲਾਹ ਦਿਲ ਮੰਨੇ ਤਾਂ ਮਨ ਸਲਾਹ ਆਪਣੀ ਬੁਕਲੇ ਝਾਤੀ ਪਾ ਤੁਖਦੀ ਭਾਂਬੜ ਬਣ ਨਾ ਜਾਵੇ ਤੁਖਦੀ ਭਾਂਬੜ ਬਣ ਨਾ ਜਾਵੇ ਕਰ ਨਾ ਦੇਵੇ ਸਾੜ ਸੁਆ ਭਾਰਤ ਜੀ ਡਾਕਟਰ ਕੋਲ ਜਾਓ ਖੇਤੀ ਕਰੋ ਦੇਰ ਨਾ ਲਾਓ ਅੰਗ ਨੇ ਸਾਰੇ ਰੋਗੀ ਇੰਨੇ ਅੰਗ ਨੇ ਸਾਰੇ
1: ਰੋਗੀ
2: ਇਹਨਾਂ ਦਾ ਇਲਾਜ ਕਰਾਓ ਇਹਨਾਂ ਦਾ ਇਲਾਜ ਕਰਾਓ ਭਾਰਤ ਜੀ ਡਾਕਟਰ ਕੋਲ ਜਾਓ
1: ਜੀ ਡਾਕਟਰ ਕੋਲ ਜਾਓ ਵਾਹ
2: ਹਾਂਜੀ ਹਾਂਜੀ
1: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ ਖਾਲਸਾ ਜੀ ਤੁਸੀਂ ਕਹਿਣ ਦੇ ਹੋ ਭਾਰਤ ਜੀ ਡਾਕਟਰ ਕੋਲ ਜਾਓ ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਦਏ ਨੇ ਵੀ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ ਅਸੀਂ ਗੁਰੂ ਆ ਲੋਕਾਂ ਦੇ ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ ਚੱਕਰ ਕੀ ਹੈ ਕੋਈ ਸਮਝ ਨੀ ਆਈ
2: ਹਾਂਜੀ ਹਾਂਜੀ ਹਾਂਜੀ ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ ਫਿਰ ਮੈਨੂੰ ਫਿਰ ਇਹਨਾਂ ਦਾ ਚਾਨਣ ਨਹੀਂ ਦਿਸਦਾ
1: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨੀ ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ
2: ਹਾਂਜੀ
1: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ ਉੱਥੇ ਨਾ ਕਾਰ ਖਿਲਾੜ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ ਮੈਂ ਸਕੂਟਰੀ ਲੈ ਗਿਆ ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ ਉਹਨੂੰ ਵੀ ਲੱਗ ਗਈ ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ ਉਹਨਾਂ ਨੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ ਉਹ ਅਸੀਂ ਸਾਨੂੰ ਅਗਲੇ ਦਿਨ ਪਤਾ ਲੱਗਾ ਰਾਤ ਪਤਾ ਲੱਗਾ ਪਰ ਜਿਹਨਾਂ ਨੇ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਤੇ ਸਾਡੀ ਸਕੂਟਰੀ ਨਹੀਂ ਅਗਲੇ ਦਿਨ ਪੁਲਿਸ ਤੋਂ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ
2: ਹਾਂਜੀ
1: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ ਪਰ ਅੰਡਰਸਟੈਂਡਿੰਗ ਸਾਡੀ ਇਹ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ ਗੁਆਂਢੀਆਂ ਦੀ ਸਕੂਟਰੀ ਸੀ ਮੈਨੂੰ ਕੋਈ ਇੰਨੀ ਜਾਣਦਾ ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਸੀ ਅਸੀਂ ਮਤਲਬ ਕਿ ਥਾਣੇ ਗਏ ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ ਉਹ ਉਹਨਾਂ ਨੂੰ ਦੇ ਦਿੱਤੀ ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖਿਲਾਰ ਕੇ ਤੇ ਉਹ ਸਨ ਸਾਰੇ ਅੰਧ ਭਗਤ ਕੋਈ 30 ਸਾਲ ਦਾ ਕੋਈ 40 ਦਾ ਤੇ ਕੋਈ 20 ਦਾ ਤੇ ਮੈਨੂੰ ਮੈਂ ਪੁੱਛਿਆ ਤੁਸੀਂ ਜਰਮਨ ਚ? ਮੈਂ ਹਾਂਜੀ। ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ, ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਨੀ ਆਉਂਦਾ ਜਰਮਨ ਦੇ ਮੁਕਾਬਲੇ ਚ। ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ, ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਡੇ ਆ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ ਪੰਜ ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਕਿਹਾ ਨਹੀਂ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨਹੀਂ। ਤੇ ਫਿਰ ਮੈਂ ਉਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ, ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ ਕੰਟਰੀਆਂ ਦੇ ਨਾਲ। ਤੇ ਕਹਿੰਦਾ ਇੱਥੇ ਦੇ ਥਾਲ ਜਿਹੜੀ ਬੈਲਟ ਹੈ ਨਾ, ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ। ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਜੀ, ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ, ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ। ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ? ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿੱਚ ਸਮੁੰਦਰ ਵਿੱਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿੱਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
3: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
1: ਅੱਛਾ।
3: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ ਹਾਂਜੀ
1: ਲਾਈਨ ਦੇ ਨਾਲ ਨਾਲ
3: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ
1: ਹੱਥਾਂ ਚ ਬੋਤਲਾਂ ਵੀ ਫੜੀਆਂ ਹੋਈਆਂ ਨੇ ਉਹਨਾਂ ਨੇ
3: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ
1: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
3: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿੱਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
1: ਹਾਂਜੀ
3: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
1: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ?
3: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
1: ਅੱਛਾ ਜੀ
3: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ। ਹਾਂਜੀ
1: ਠੀਕ ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡਏ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ
3: ਦਿੱਲੀਓਂ ਅੱਖਾਂ ਮੀਤੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
1: ਅੱਛਾ, ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹੋ ਕਿ ਵੈਸੇ ਹੀ ਗੁੰਮ ਹੋ ਕੇ ਬੈਠੇ?
3: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ, ਜਵਾਨੀ ਚ ਵਾਹਿਗੁਰੂ ਕਿਹਨੂੰ ਯਾਦ ਆਉਂਦਾ, ਬੜੇ ਜੀ ਆਉਂਦਾ।
1: ਵਾਕਿਆ ਜਦੋਂ ਗੋਡੇ ਚੱਲਣੋ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ, ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ। ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ, ਬੇਸ਼ਰਮ ਜਿਹੇ ਹੈਗੇ ਨੇ, ਮੁੰਡਿਆਂ ਦੀ ਨੁਕਤਾਚੀਨੀ ਕਰਨਗੇ, ਕੁੜੀਆਂ ਦੀ ਨੁਕਤਾਚੀਨੀ ਕਰਨਗੇ, ਹਾਂ ਕਿੱਡੇ ਬੇਸ਼ਰਮ ਨੇ। ਹਾਂਜੀ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ? ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ? ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ। ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ, ਉਹਨਾਂ ਗੁਨਾਹ। ਹੁਣ ਵੇਖ ਲਓ ਖੂੰਡੀ ਕਿੱਦਾਂ ਸਿੱਧੀ ਕਰਕੇ ਕਹਿੰਦੇ ਨੇ ਬੇ ਸ਼ਰਮ ਨੇ, ਐਂ ਨੇ ਜਿਉਂ ਨੇ ਤਿਉਂ ਨੇ। ਹਾਂਜੀ ਇਹ ਵਾਕਿਆ ਹੀ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ? ਇੱਕ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ, ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ, ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ। ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ, ਹੁਣ ਰੱਬ ਦੀ ਭਗਤਣੀ ਹੋਏ। ਆਉਣ ਦਿਓ, ਕੀ ਸੁਣਾਉਣਾ ਤੁਸੀਂ
3: ਬਾਜਵਾ ਸਾਹਿਬ? ਇੱਕ ਛੋਟੀ ਜਿਹੀ ਗੱਲ ਮੈਂ ਗੱਲ ਸੁਣਾਉਣਾ। ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ,
1: ਠੀਕ ਹੈ।
3: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
1: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ, ਬੰਦਾ ਜਦੋਂ ਜਵਾਨ।
3: ਹਾਂਜੀ, ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ। ਹਾਂਜੀ
1: ਹਾਂਜੀ,
3: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ।
1: ਚਲੋ ਜੀ, ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ, ਤੁਸੀਂ ਕੋਈ ਆਪਣੀ ਗੱਲ, ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਛੱਡੋ ਗੁਨਾਹਾਂ ਵਾਲੇ। ਹਾਂਜੀ
3: ਚਲੋ ਸੁਣੋ ਜੀ ਫਿਰ,
1: ਤੁਸੀਂ ਉਹਨਾਂ ਨੂੰ ਛੱਡੋ, ਜਾਣ ਦਿਓ ਤੁਸੀਂ ਉਹਨਾਂ ਨੂੰ।
3: ਬੰਦੇ ਚੋਂ ਬੰਦਾ ਮਰ ਰਿਹਾ, ਮੇਰੀ
1: ਬੰਦੇ ਚੋਂ ਬੰਦਾ ਮਰ ਰਿਹਾ।
3: ਹਾਂਜੀ, ਬੰਦੇ ਚੋਂ ਬੰਦਾ ਮਰ ਰਿਹਾ,
1: ਹਾਂਜੀ,
3: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ,
3: ਇਖਲਾਕੋਂ ਊਣਾ ਹੋ ਰਿਹਾ,
1: ਹਾਂਜੀ,
3: ਐਬਾਂ ਦਾ ਭਾਂਡਾ ਭਰ ਰਿਹਾ,
1: ਹਾਂਜੀ,
3: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ ਵਾਹ,
3: ਬੰਦੇ ਚੋਂ ਬੰਦਾ ਮਰ ਰਿਹਾ,
1: ਦੇਖੋ ਬੰਦਾ ਕੀ ਕਰ ਰਿਹਾ।
3: ਅਣਜਾਣ ਆਪਣੇ ਆਪ ਤੋਂ ਜਿਉਂ ਅਜਨਬੀ ਵਿਚਰ ਰਿਹਾ, ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ, ਵਾਪਸ ਮੁੜੇਗਾ ਕਿਸ ਤਰ੍ਹਾਂ, ਵਾਪਸ ਮੁੜੇਗਾ ਕਿਸ ਤਰ੍ਹਾਂ, ਐਟਮ ਦੇ ਵਿਹੜੇ ਵੜ ਰਿਹਾ, ਹੱਥੀਂ ਬਣਾਈ ਮੌਤ ਤੋਂ, ਹੱਥੀਂ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ,
1: ਡਰ ਰਿਹਾ। ਵਾਹ ਵਾਹ ਵਾਹ,
3: ਦੇਖੋ ਕੀ ਬੰਦਾ ਕਰ ਰਿਹਾ। ਧਰਤੀ ਤੋਂ ਪੁੱਟਿਆ ਜਾ ਰਿਹਾ
1: ਜੀ,
3: ਧਰਤੀ ਤੋਂ ਪੁੱਟਿਆ ਜਾ ਰਿਹਾ, ਆਖੇ ਕੇ ਚੰਨ ਤੇ ਚੜ ਰਿਹਾ।
1: ਵਾਹ, ਧਰਤੀ ਤੋਂ ਪੁੱਟਿਆ ਜਾ ਰਿਹਾ, ਆਖੇ ਕੇ ਚੰਨ ਤੇ ਚੜ ਰਿਹਾ। ਵਾਹ,
3: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ।
1: ਵਾਹ,
3: ਜ਼ਿੰਦਗੀ ਦੀ ਬਾਜੀ ਹਰ ਰਿਹਾ,
1: ਬਹੁਤ
3: ਪਾਰ ਵੀ ਨਹੀਂ ਲੰਘਿਆ, ਪਾਰ ਵੀ ਨਹੀਂ ਲੰਘਿਆ, ਅਫਸੋਸ ਨਾ ਇਧਰ ਰਿਹਾ।
1: ਵਾਹ,
3: ਜਿਉਣ ਭੋਗੀ ਜਾ ਰਿਹਾ, ਸਾਹ ਗਿਣ ਗਿਣ ਕੇ ਮਰ ਰਿਹਾ, ਦੇਖੋ ਕੀ ਬੰਦਾ ਕਰ ਰਿਹਾ, ਦੇਖੋ ਕੀ ਬੰਦਾ ਕਰ ਰਿਹਾ, ਬੰਦੇ ਚੋਂ ਬੰਦਾ ਮਰ ਰਿਹਾ, ਬੰਦੇ ਚੋਂ ਬੰਦਾ ਮਰ ਰਿਹਾ,
1: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ।
3: ਹਾਂਜੀ, ਇੰਨੀ ਸੇਵਾ ਜੀ,
1: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਥੈਂਕ ਯੂ। ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
4: ਕੇ
1: ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
4: ਵਾਹ ਜੀ ਵਾਹ
1: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਹੁੰਦੇ ਨੀ ਜ਼ਖਮ ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦੇ
4: ਤੇਰਾ ਭਲਾ ਹੋ ਜਾਏ ਤੇਰਾ ਭਲਾ ਹੋ ਜਾਏ
1: ਮਿਹਰਬਾਨੀ
3: ਤੁਹਾਡੇ ਜ਼ਖਮ ਜਿਹੜੇ ਨੇ ਜੀ ਵਾਹਿਗੁਰੂ ਹਾਂਜੀ ਰਾਜੀ ਕਰੇ ਓਕੇ ਜੀ ਚੜ੍ਹਦੀ ਕਲਾ ਚ
1: ਥੈਂਕ ਯੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਸਨ ਜੀ ਸਾਡੇ ਖਾਲਸਾ ਜੀ ਥੈਂਕ ਯੂ ਅੱਛਾ ਭਾਈ ਇਹ ਫੁੱਲ ਭੇਜਣ ਵਾਲਿਓ ਮਿਹਰਬਾਨੀ ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ ਥੈਂਕ ਯੂ ਵੈਰੀ ਮਚ ਫੁੱਲ ਵੀ ਬਹੁਤ ਸੋਹਣੇ ਤੁਸੀਂ ਵੀ ਬਹੁਤ ਸੋਹਣੇ ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇੱਥੇ ਆ ਸੂਬਾ ਸਿੰਘ ਜੀ ਹੋਈ ਸੀ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਆ ਜਾਓ ਲੰਘ ਗਿਆ ਸਰ
5: ਆ ਗਿਆ ਜੀ ਆ ਗਿਆ ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ
1: ਥੈਂਕ ਯੂ ਜੀ
5: ਜੀ ਬਾਜਵਾ ਸਾਹਿਬ ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ ਦੋ ਤਿੰਨ ਦਿਨ ਹੋ ਗਿਆ ਅਜੇ ਅੱਜ ਅਪ੍ਰੈਲ ਦੀ
1: ਛੱਬੀ
5: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ
1: ਖੈਰਾ ਸਾਹਿਬ ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ
5: ਹਾਂ ਤੇ ਮੇਰਾ ਧਿਆਨ ਪਿਆ ਵੀ ਆਖਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ ਸੂਰਜ ਆ ਮੌਸਮ ਆ ਪਰਮਾਤਮਾ ਆ ਰੱਬ ਆ ਇਹ ਕਿਉਂ ਕਹਿਰਵਾਨ ਹੋਇਆ ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮਾਨੂੰ ਵਾਲੀ ਗੱਲ ਭਾਈ ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ ਆਲਾ ਦੁਆਲਾ ਵੇਖਦੇ ਹਾਂ ਤੇ 60 ਸਾਲ ਤੋਂ ਵੇਖ ਰਹੇ ਹਾਂ ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ ਮਤਲਬ ਸਾਫ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ
1: ਈਵਨ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਸੀ
5: ਹਾਂ ਸਾਫ਼ ਹੁੰਦਾ ਸੀ ਉੱਥੋਂ
1: ਖੈਰਾ ਸਾਹਿਬ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ ਉਹਦੇ ਵਿੱਚ ਦੁਨੀਆਂ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ ਲਾਈਫ ਬੋਆਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ ਛੱਪੜ ਚ ਨਹਾਉਂਦੇ ਰਹੇ ਹਾਂ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਹਾਂ ਖਾਲਾਂ ਦਾ
5: ਕੱਪੜੇ ਹਾਂ ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ ਨੱਕ ਨਹੀਂ ਪੰਜਾਬੀ ਜਦੋਂ ਨੱਕ ਨਾ ਦੇ
1: ਸਕਣਾ ਨੱਕ ਨਹੀਂ ਡਾਇਆ ਜਾਂਦਾ
5: ਇਹ ਹੱਦ ਬਦਬੂਦਾਰ ਔਰ ਇਹ ਕੀਤਾ ਅਸੀਂ
1: ਕੀਤਾ ਜੀ ਸਾਰਾ
5: ਅਸੀਂ ਤੇ ਅਸੀਂ ਕੀਤਾ ਆ ਮਤਲਬ ਜਿਹੜਾ ਜਿਹਨੂੰ ਹਰਾਇਰ ਇਨਕਲਾਬ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਟਣੀਆਂ ਸ਼ੁਰੂ ਕਰਤੀਆਂ, ਫਰਟੀਲਾਈਜ਼ਰ ਵਰਤਣੀ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ ਤਗੜਾ ਜਿਹਾ ਬੱਲੇ ਜੱਟਾ ਬੱਲੇ, ਕੱਲ ਕੌਡੀ ਨੀ ਸੀ ਬੱਲੇ ਦੇ, ਅੱਜ ਕਿਹੜਾ ਸਿੱਟਾ ਸਾਰੇ
1: ਚਾਰ
5: ਕਰਕੇ
1: ਚੜਾ
5: ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ ਚਾਰ ਸਵੇਰੇ ਉਹਦੇ ਮਗਰ ਮਗਰ ਸਿਰ ਦੇ ਉੱਤੇ ਨਾ, ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ,
1: ਬਹੁਤ ਸੋਹਣੀ ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ,
5: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ, ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਦ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ, ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਆ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ, ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜਵਾ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹਦਾ ਨਾਂ
1: ਹੀ ਕੈਂਸਰ ਟ੍ਰੇਨ ਹੈ। ਹਾਂਜੀ ਦੱਸੋ।
5: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ, ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
1: ਕਮਾਈ
5: ਪੈਸੇ ਹੋ ਗਏ, ਉਹ ਜਿਆਦਾ ਆਜ਼ਾਦ ਜਗ੍ਹਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ, ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਹ ਹੀ ਮਰ ਜਾਂਦਾ, ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ, ਝੂਠਾ ਸੱਚਾ ਕਹਿ ਹੀ ਦੇਵੇ ਬਈ, ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ, ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 99-92 ਚ, ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ, ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ, ਪਹਿਲਾਂ ਬੜਾ ਮਿਲਦਾ ਸ਼ੌਕ ਨਾ ਹੈ, ਉਦੋਂ ਅਜੇ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਧਰੇ ਕਰਨੇ ਸ਼ੁਰੂ ਕੀਤੇ ਸੀਗੇ, ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਰੱਖਿਆ ਹੈਗਾ ਵਾ ਧਨੋਵਾ,
1: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
5: ਜੀ ਜੀ, ਇਥੋਂ ਨਾ ਬਿਆਸ ਦਰਿਆ ਚੋ ਕੁਛ ਇੱਕ ਪਾਣੀ ਵੱਖਰਾ ਹੋ ਕੇ ਮਤਲਬ ਨਾ ਬੇਈ ਬਣ ਜਾਂਦੀ ਆ,
1: ਅੱਛਾ
5: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ ਬੇਈ ਕਹਿ ਲੋ, ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਗਿਆਨ ਹੋਇਆ ਸੀ,
1: ਠੀਕ ਹੈ,
5: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਆ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ, ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਦਾ ਕਨੰਗਣਾ ਬੰਦ ਕਰ ਦਿੱਤਾ, ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸਡੀਐਮ ਡੀਸੀ ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਜੇ ਕਰਦਾ, ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
1: ਰਾਜ ਸਭਾ ਚ ਬੈਠੇ
5: ਸਾਰੇ ਸਰਕਾਰੀ ਦਰਬਾਰੇ ਪੋਲੀਟੀਕਲ ਲੀਡਰ, ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
1: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
5: ਜੀ ਜੀ ਜੀ, ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ, ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜਿਹਦੀ ਜੁੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ, ਸਬ ਤੋਂ ਵੱਧ ਉਹ ਜਿਹੜੇ ਸੀਗੇ ਓਹਨੂੰ ਮਤਲਬ ਕਹਿੰਦੇ ਵੀ ਬਾਬਾ ਭੈਣ ਦੇ ਯਾਰ ਸਾਡੀ ਜਾਨ ਛੱਡੋ
1: ਤੇ
5: ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਓਹਦੇ ਵਿਚ ਪੈਂਦਾ ਸੀਗਾ
1: ਜੀ।
5: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ ਤੇ
1: ਨਹੀਂ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ
5: ਜੀ ਜੀ ਜੀ
1: ਤੇ ਹਾਸਪਿਟਲ ਤੇ ਚਲੋ ਖੋਲਣਾ ਹੀ ਖੋਲਣਾ ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ ਨਾ ਕਿ ਦੋ ਹਾਸਪਿਟਲ ਹੋਰ ਖੋਲ ਦਿਓ
5: ਜੀ ਜੀ ਕਿਉਂ ਇੰਨਾ ਮਤਲਬ
1: ਤੇ ਹਾਂ ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ
5: ਉਹ ਜੇ ਮਨਾ ਕਾਦੀ ਕਰਦੇ ਜੀ ਉਹ ਮਤਲਬ ਦਬਕੇ ਵੀ ਮਾਰਦੇ
1: ਸੀ
5: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ ਪਾਣੀ ਦਾ ਤੇ ਧਰਤੀ ਦਾ ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਵੀ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਦਲ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ
1: ਉਦੋਂ ਏਦਾਂ ਦੀ ਪੈਂਦੀ
5: ਉਦੋਂ ਪੈਂਦੀ ਜੀ ਤੇ
1: ਵਿਸਾਖ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਤੇ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ
5: ਤੇ ਇਹ ਬਾਜਵਾ ਸਾਹਿਬ ਇਹ ਮਤਲਬ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ ਸਰਕਾਰ ਦਾ ਕੁਛ ਨੀ ਕਹਿਣਾ ਸਰਕਾਰ ਇੱਕ ਚੱਲ ਗਈ ਦੂਜੀ ਆ ਗਈ ਤੀਜੀ ਚੱਲ ਗਈ ਤੀਜੀ ਆ ਗਈ ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ ਉਹਨਾਂ ਨੇ ਕੁਰਸੀ ਲੈਣੀ ਆ
1: ਜਿਹੜੇ
5: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ ਉਹਨਾਂ ਇਹ ਕੋਸ਼ਿਸ਼ ਹੋਣਾ ਵੀ ਅਸੀਂ ਥੱਲੇ ਉਹਨਾਂ ਨੂੰ ਖਿਸਕਣ ਦਈਏ ਜਿਹਨਾਂ ਦਾ ਨਹੀਂ ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ ਉਹ ਪਾਵੇ ਉਹ ਖਿੱਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ
5: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿੱਦਾਂ ਰਹਿਣਾ ਵਾ ਤੇ ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ ਗਿੱਟੇ ਨੂੰ ਹੱਥ ਕਿਵੇਂ ਪਾਉਣਾ ਬਸ ਇੰਨਾ ਹੀ
1: ਜੀ ਜੀ ਜੀ
5: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ
1: ਅੱਛਾ
5: ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘੱਤ ਮਿਲਾਉਂਦੇ ਜੇ ਬੰਦੇ ਵੱਲ ਵੇਹਦੇ ਵੀ ਨੀ ਐਵੇਂ ਬਿਨਾਂ ਵੇਖਿਆ ਹੱਥ ਕਰ ਦਿੰਦੇ ਜੇ ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾ ਨਾ ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ ਤੇ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ ਬਸ ਰਾਜਨੀਤੀ
1: ਘੁੰਮਦੀ ਚੁੱਲ੍ਹੇ ਦੇ ਦੁਆਲੇ ਹੀ ਆ
5: ਘੁੰਮਦੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ
1: ਇਹੋ ਮੈਂ ਕਹਿਣ ਲੱਗਾ ਸੀ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਭਾਰਤ ਦੇ ਭਵਿੱਖ ਤੇ ਭਾਰਤ ਦੀ ਇੱਜ਼ਤ ਦੇ ਉੱਤੇ ਪਾਣੀਆਂ ਤੇ ਪਰਿਆਵਰਣ ਤੇ ਇਹਦੇ ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ
5: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹੰਝਾ ਨੀ ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ ਉਹ ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁੜਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ
1: ਲੋ ਸ਼ਰਮ ਪ੍ਰੂਫ ਨੇ
5: ਜੀ ਜੀ
1: ਇੱਕ ਤੁਹਾਡੇ ਵਰਗਾ ਇੱਕ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਕਿਹੜੇ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
5: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਤੇ ਡਰਾਮੇ ਦੀ ਗੱਲ ਤੁਹਾਨੂੰ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਨ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ ਕਿਹੜੇ ਮੂੰਹ ਨਾਲ ਕਿਹੜੇ ਇੱਕ ਕੁਆਲਿਟੀ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
5: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਤੇ ਡਰਾਮੇ ਦੀ ਗੱਲ ਤੁਹਾਨੂੰ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਨ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਬਣਾ
5: ਬਾਬਾ ਜੀ ਬਾਜਾ ਸਾਹਿਬ
1: ਅੱਗੋਂ ਅੱਗੋਂ

0: ਉਹ ਬੈਠਾ ਆਣ ਕੇ ਚਾਹ ਪੀਤੀ, ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ, ਹਾਲਾਂਕਿ ਉਹਨੂੰ ਕੋਈ ਕੁਛ ਨਹੀਂ ਕਹਿ ਰਿਹਾ, ਡਰਾਮੇ ਦੀ ਗੱਲ ਤਾਂ ਦੱਸ ਰਿਹਾ, ਉਹ ਬੀਬੀ ਦੁਆਲੇ ਹੀ ਹੋਏ ਸਨ, ਉਹਨੂੰ ਕੋਈ ਕੁਛ ਨਹੀਂ, ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ, ਬੰਦਾ ਕੋਈ ਹੋਰ ਲੱਭ ਲਓ, ਮੈਂ ਨੀ ਜੇ ਤੁਹਾਡਾ ਸੈਕਟਰੀ ਬਣਾ। ਅੱਗੋ ਗੱਲ ਸੁਣੋ, ਉਹ ਕਹਿੰਦੀ ਹੋਇਆ ਕੀ ਹੈ, ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨਹੀਂ ਜੇ ਦਿੰਦੀ ਜਦੋਂ ਲੋਕੀ, ਇੰਨੀ ਸ਼ਰਮ ਆਉਂਦੀ ਹੈ, ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਦੇ ਹੁੰਦੇ ਆ, ਪਤਾ ਨੀ ਮੈਂ ਮੇਰੇ ਕੋਲ ਨਹੀਂ ਜੇ ਬਰਦਾਸ਼ਤ ਹੋਣ ਡਿਆ, ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ, ਦਿਲ ਨਹੀਂ ਛੱਡੀ ਦਾ, ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ।
1: ਇਹ ਵਾਕਈ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ। ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ, ਡਰਾਮਾ ਨੀ, ਇਹ ਜਿਹੜਾ ਸਾਹਿਤ ਆ ਨਾ, ਸਮਾਜ ਦਾ ਤਰਪਣ ਦਾ
0: ਸ਼ੀਸ਼ਾ ਹੁੰਦਾ ਸਾਹਿਤਕਾਰ
1: ਜਿਹੜਾ, ਜੋ ਜਦੋਂ ਵੀ ਕੋਈ ਲਿਖਦਾ ਆ, ਡਰਾਮਾ ਲਿਖਦਾ, ਕਵਿਤਾ ਲਿਖਦਾ ਆ, ਵਾਰਤਕ ਲਿਖਦਾ, ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ, ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ, ਚੰਗੀ ਨਹੀਂ ਲੱਗਦੀ, ਜਾਂ ਜੇ ਉਹ ਮਤਲਬ ਇੱਕ ਸਮਾਜ ਦੇ ਨਰੋਈ ਸਿੱਧ ਦੇਣ ਵਾਸਤੇ ਉਹਨੂੰ ਸਾਹਮਣੇ।
0: ਬਹੁਤ ਖੂਬ, ਬਹੁਤ, ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ, ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ, ਕਹਿੰਦਾ ਮੈਨੂੰ।
1: ਇਹ ਬਾਜਵਾ ਸਾਹਿਬ, ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ, ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ, ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ
0: ਹੈ,
1: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ਤੀਆਂ ਦੇ ਵਿਚ, ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ, ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ, ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨਹੀਂ ਕੋਈ ਸੋਚਿਆ, ਉਹ ਹੈਗੀ ਆ ਸਾਡੇ ਦੇਸ਼ ਦੀ ਬੇਇਤਿਹਾਸਾ ਬੇਲੋੜੀ ਵੱਧਦੀ ਆਬਾਦੀ, ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ, ਗੰਧਲਾ ਹੋਣਾ, ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
0: ਬਹਿ। ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ, ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ,
1: ਦਿੱਲੀ ਤੋਂ ਉਹਨਾਂ ਦੱਸਿਆ, ਦਿੱਲੀ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ,
0: ਤੁਹਾਡਾ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ, ਤੇ ਉਹ ਹੀ ਗੱਲ ਤੁਸੀਂ ਕਰਨ ਦੇ, ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ।
1: ਬਿਲਕੁਲ ਜੀ ਬਿਲਕੁਲ,
0: ਗਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ, ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ, ਅਸੀਂ ਕਿੱਥੇ ਜਾਈਏ, ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ, ਤੇ ਪਰਾ ਇੱਕ ਜੱਟ ਖਲੋਤਾ ਸੀ, ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ, ਹੈ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ, ਪਤਾ ਨੀ ਉਹਨੇ ਕਿੰਨੀ ਦੱਸੀ, 15-16 ਕਿੱਲੇ ਦੱਸੀ ਹੋਏਗੀ, ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਐਂ ਕਰਕੇ, ਤੇ ਮੇਰੇ 3 ਬੱਚੇ ਨੇ, ਉਹ ਇਹਦੇ ਕੋਲ ਜਾਬ ਵੀ ਹੈ ਨਹੀਂ, ਕੋਈ ਲੈਣੀ ਨੀ, ਕੋਈ ਦੇਣੀ ਨੀ, ਘਰ ਵੀ ਨੀ, ਕਮਰਾ ਵੀ ਨੀ, ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ, ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਂਦਾ। ਬਹੁਤ ਸਾਰੇ ਗਰੀਬ, ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ, ਗੁਜ਼ਾਰਾ ਹੋਤਾ ਨਹੀਂ, ਮੈਂ ਕਿਆ ਕਰੂੰਗਾ, ਮਹਿੰਗਾਈ ਬੜਤੀ ਜਾ ਰਹੀ ਹੈ, ਮੈਂ ਸ਼ਾਦੀ ਕੈਸੇ ਕਰਵਾਉਂਗਾ, ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ, ਉਹ ਦੱਸੋ ਸਰਕਾਰ ਤੇ, ਤੂੰ ਕੁੜੀਆਂ ਜੰਮੀ ਜਾ, ਸਰਕਾਰ ਤੇਰੀ ਮਦਦ ਕਰੇ,
1: ਜਨੂਨੀ ਜਨੂਨੀ ਜਿਹੜੇ ਲੀਡਰ ਨੇ ਨਾ, ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ, ਮੈਂ ਕਿਸੇ ਇੱਕ ਦਾ ਨਾਮ ਨੀ ਲੈਂਦਾ, ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ, ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ, ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ, ਤੇ ਉਹਦਾ ਆ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ ਹੋਣਗੇ,
0: ਤੇ ਵੱਧ ਹੋਣ

0: ਦਿਨ ਪਾੜ ਹੋਣਗੇ, ਅਨਸਿਵਲਾਈਜ਼ਡ ਜਿਹੇ ਹੋਣਗੇ, ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦਿਆਂ ਨੇ ਤੇ ਅਸੀਂ 100-100 ਰੁਪਏ 500-500 ਰੁਪਏ ਚ ਵੋਟ ਲੈ ਲੈਣੀ ਆ, 1000 ਚ ਲੈ ਲੈਣੀ ਆ।
1: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
0: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
1: ਹਾਂਜੀ ਜਾਣਦਾ, ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨਹੀਂ ਹੁੰਦੀ, ਕੋਈ ਵੋਟ ਨਹੀਂ ਹੁੰਦੀ, ਕੋਈ ਅਣਖ ਨਹੀਂ ਹੁੰਦੀ, ਕੋਈ ਇੱਜ਼ਤ ਨਹੀਂ ਹੁੰਦੀ।
0: ਬਿਲਕੁਲ ਜੀ,
1: ਉਹਦੀ ਇੱਜ਼ਤ ਉਹਦੇ ਔਲ ਆ, ਉਹਦੇ ਹੱਥ ਆ, ਜਿਹੜਾ ਜਿਹੜਾ ਉਹਨੂੰ ਰੋਟੀ ਦਿੰਦਾ, ਜਿਹੜਾ ਉਹਦਾ ਅੰਨਦਾਤਾ, ਉਹ ਸਭ ਕੁਛ ਇੱਜ਼ਤ ਆ।
0: ਬਿਲਕੁਲ
1: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਉੱਤੇ ਮਤਲਬ ਡਿਪੈਂਡ, ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ।
0: ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
1: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੀ ਵਿਸ਼ਵ ਗੁਰੂ ਜੇ ਤੇ ਸ਼ਰਮ ਸਾਨੂੰ
0: ਮਾਸਾ, ਵਿਸ਼ਵ ਗੁਰੂ ਤੁਸੀਂ ਸਮਝਿਆ ਵੀ ਕਰੋ ਯਾਰ,
1: ਉਹ ਹੁਣ ਮੈਨੂੰ ਸਮਝ ਲੱਗੀ,
0: ਹੁਣ ਲੱਗਦੀ ਆ ਬੜੀ ਦੇਰ
1: ਬਾਅਦ,
0: ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤਾਂ ਮੈਨੂੰ ਕੋਈ ਦੇਖਦਾ ਹੀ ਨੀ, ਹੋਰ ਨਾ ਕੋਈ ਸਾਡੇ ਕੋਲ ਹੈ।
1: ਹਾਂਜੀ ਹਾਂਜੀ, ਚਲੋ ਖੈਰ ਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ, ਮੌਸਮ ਚੇਂਜ ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ, ਉਦੋਂ ਛਿੱਟ ਨੀ ਪੈਂਦੀ ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਆ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
0: ਜੀ ਬਿਲਕੁਲ,
1: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਆ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
0: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਖਹਿਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ, ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
1: ਗੱਲ ਤੇ ਜੀ ਗੱਲ ਤੇ ਕਰਨੀ ਚਾਹੀਦੀ, ਘੱਟੋ ਘੱਟ ਆਪਾਂ
0: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਉਹਨਾਂ ਕੁ ਪਾਉਣਾ ਚਾਹੀਦਾ। ਵੇਖੋ ਜੀ ਸਾਰੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ
1: ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ
0: ਤੁਸੀਂ 5 ਮਿੰਟ ਲਾਓ ਜੀ,
1: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ ਇਹਨਾਂ ਚ ਨਾ ਮਤਲਬ ਇੱਕ ਰਮਜਾਨ ਨੇ, ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ, ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ, ਤੇ ਉਹ ਸ਼੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟਦਾ ਸੀ, ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
0: ਰੇਤ ਸੁੱਟਦਾ ਸੀ,
1: ਹਾਂ ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, 2-4 ਦਾਣੇ ਜਿਹੜੇ
0: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ,
1: ਤੇ ਸ਼੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀਆਂ ਨਾ ਉਹ ਉਹਦੇ ਹੱਥ ਫੇਰਿਆ ਸੀ, ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ,
0: ਬਿਲਕੁਲ ਬਿਲਕੁਲ,
1: ਉਹ ਵੀ ਕੋਈ ਮੈਂ ਨਹੀਂ ਰੱਖਦਾ
0: ਜੀ, ਜਰੂਰ
1: ਕਰਦਾ ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨਹੀਂ ਹੁੰਦਾ,
0: ਮੇਰੇ ਮਤਲਬ ਕਿ 4 ਦਾਣੇ ਰੇਤ ਨਾਲ ਕੀ ਫਰਕ ਪੈ ਗਿਆ, ਸਾਰੇ ਪਾਰਟੀਸਪੇਟ ਕਰੀਏ ਥੋੜਾ ਥੋੜਾ ਹੀ, ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ, ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਜੀ ਮਾੜੀ ਸਾਨੂੰ ਕਣਾ ਕਿਣ ਮਿਣ ਕਿਣ ਮਿਣ, ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
1: ਹਾਂ, ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ, ਵੀ ਜੰਗਲ ਨੂੰ ਅੱਗ ਲੱਗ ਗਈ, ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਸ਼ਦਾ ਹੋ ਗਿਆ ਤੂੰ, ਕਿ ਤੇਰੀ ਚੁੰਝ ਨਾ ਕੀ
0: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ,
1: ਜਾਨ ਨਾ ਗਵਾ ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ। ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ, ਲੇਕਿਨ ਮੈਂ ਚਾਹੁੰਦੀ ਆ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
0: ਵਾਲਿਆ ਭਜਾਉਣ ਵਾਲਿਆ ਚਾਹੁੰਦਾ ਭਜਾਉਣ ਵਾਲਿਆ ਚਾਹੁੰਦਾ।
1: ਹਾਂਜੀ ਹਾਂਜੀ, ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
0: ਸਾਡਾ
1: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਬਣੀ ਸਾਡਾ ਸਮਾਜ,
0: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ, ਹਰ ਨਾਗਰਿਕ ਕੋਸ਼ਿਸ਼ ਕਰੇ,
1: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ, ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
0: ਤੁਹਾਨੂੰ, ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
1: ਜ਼ਿਆਦਾਤਰ, ਹੈ ਸੈਰ ਹੈਗੀ ਹੈ ਚੇਤਨਾ ਦੀ ਘਾਟ ਘਾਟ
0: ਬਹੁਤ ਘਾਟ ਹੈ,
1: ਠੀਕ ਹੈ ਗੱਲ ਇਹ ਠੀਕ ਹੈ।
0: ਖੈਰਾ ਸਾਹਿਬ, ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਭਾਵੇਂ ਕੰਧਾਂ ਕੋਠੇ ਕੱਚੇ ਸਨ
1: ਜੀ
0: ਪਰ ਰਿਸ਼ਤੇ ਨਾਤੇ ਸੱਚੇ ਸਨ,
1: ਸੱਚੇ ਸਨ ਬਿਲਕੁਲ,
0: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ,
1: ਬਿਲਕੁਲ ਜੀ ਬਿਲਕੁਲ,
0: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ
1: ਹਾਂਜੀ,
0: ਦੁਸ਼ਮਣ ਅਸੂਲ ਦੇ ਪੱਕੇ ਸਨ,
1: ਦੁਸ਼ਮਣ ਦਾ ਵੀ ਕੋਈ ਅਸੂਲ ਸੀ,
0: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ ਤੇ ਮੁਨਸਿਫ ਸੱਚੇ ਸਨ, ਸੁੱਚਾ ਸਿਆ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ,
1: ਬਿਲਕੁਲ ਜੀ ਬਿਲਕੁਲ,
0: ਪਰ ਫਾਂਸੀ ਦੇ ਵੀ ਰਸੇ ਸਨ। ਖੈਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ, ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਹਾਂਜੀ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਹਾਂ ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੋਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ ਨੇ। ਐਨੀ ਹਾਓ, ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਇੱਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਰਹੀ, ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਰਹੀਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ, ਪਾਰਲੀਮੈਂਟ ਨੇ ਅਦਾਲਤ ਨੇ ਇਹਨਾਂ ਦੇ ਇਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੁਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਰਿਹਾ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ, ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ ਆਪਣਾ ਪ੍ਰੈਜੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ, ਹਾਰਿਸ ਨਾਲੋਂ ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ ਮਾਈਨਸ 26 ਹੋ ਗਿਆ ਜੇ 7 ਤੋਂ 12 ਸੱਤ ਤੋਂ ਘੱਟ ਕੇ 12 ਤੱਕ 26 ਮੇਰੇ ਮੂੰਹ ਨਿਕਲਿਆ 7 ਤੋਂ ਘੱਟ ਕੇ ਮਾਈਨਸ 12 ਚਲੇ ਗਏ ਜੇ ਯੰਗ ਲੋਕ ਵੀ ਪਹਿਲਾਂ ਪਲੱਸ ਚ 7 ਸਨ ਹੁਣ ਮਾਈਨਸ 12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਇਹ ਵੀ ਲਿਹਾਜ਼ ਇਹਦਾ ਕੀਤਾ ਗਿਆ ਸੀ ਹਾਂਜੀ ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ ਉਹ ਵੀ ਇਹਨੂੰ ਲਾਇਕ ਨਹੀਂ ਕਰਨ ਦੇ ਹੈਗੇ ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੇ ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ ਹਾਂਜੀ ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ ਤੇ ਹੁਣ ਉਹ -25 ਹੋ ਗਏ ਜੀ ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ ਕਿੰਨੇ ਅਫਸੋਸ ਵਾਲੀ ਗੱਲ ਹੈ ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਖਾਲੀ ਪਏ ਨੇ ਤੇ ਹੁਣ ਉਹੋ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ ਐਜੂਕੇਟਡ ਬਣਤ ਬਣਾਈ ਸੀ ਹਾਂਜੀ ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਸਦ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ ਹੁਣੇ ਤੇ ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਂਗੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ, ਅੜੀਅਲ ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਕੱਲ ਇਹਨੇ ਕਿਹਾ ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਇਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀ ਮਾਲ ਨਾਲ ਭਰੇ ਪਏ ਨੇ। ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਹੈ, ਹੋਰ ਕੀ ਹੈ, ਤੇਰੀ ਮੂਰਖਤਾ ਬੇਸਮਝੀ ਹੈ ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ ਹੈ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਕੂਫਾਂ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕੋਨਮੀ ਤੂੰ ਡਾਊਨ ਕੀਤੀ ਹੈ, ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ, ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਹੈ, ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ, ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਕੁਛ ਹੋਇਆ ਕਿਤੇ ਗੋਲੀ ਚੱਲੀ ਆ। ਇਹ ਦੁਨੀਆ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ, ਆਹ ਦੂਸਰੀ ਵਾਲੀ ਚੱਲੀ ਆ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ, ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਤਾਂ ਪਾਈਆਂ ਕੈਮਰੇ ਦੇ ਉੱਤੇ, ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ, ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕਨੈਕਟਡ ਹਾਂ ਇੱਕ ਦੂਜੇ ਦੇ ਨਾਲ, ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ, ਮਹਿੰਗਾਈ ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ ਇਹ ਇੱਕ ਬੰਦਾ ਸਾਰੀ ਦੁਨੀਆ ਨੂੰ ਉਥਲ ਪੁਥਲ ਕਰ ਰਿਹਾ, ਠੀਕ ਹੈ 2 ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ, ਪੰਜਾਹ ਸੌ ਸੌ ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ, ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ, ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਲਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ, ਤੇ ਨੈਟੋ ਵਾਲੇ ਤੇ ਵੈਸੇ ਹੀ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਸਾਥ ਛੱਡ, ਪੁਰਤਗਾਲ ਕੀ ਦੂਜਾ ਉਹਦਾ ਨਾਂ ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆਂ ਨੂੰ ਤਬਾਹੀ ਵੱਲ ਖੜ ਰਿਹਾ ਹੈ, ਪਰ ਇਹ ਕਾਮਯਾਬ ਨਹੀਂ ਹੋਏਗਾ, ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਖੋਲ ਕੇ ਵੇਖ ਲਓ ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹਾਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ, ਉਹ ਜਿਹੜਾ ਜਿੱਥੋਂ ਕਰਨਲ ਗਦਾਫੀ ਉਹਦੇ ਮੁਲਕ ਦਾ ਕੀ ਹਾਲ ਹੈ, ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਲੋਕਾਂ ਨੂੰ ਦਿੰਦੀ ਹੁੰਦੀ ਗਦਾ, ਠੀਕ ਹੈ ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ, ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ, ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ, ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ, ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, USA ਦੇ ਖਾਤੇ ਦੇ ਵਿੱਚ, ਵਿਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ, ਸਿਰਫ ਇਹ ਤੇਰੀ ਤੇ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ, ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ, ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ, ਔਰ ਸਾਰੇ ਦੁਨੀਆਂ ਮੰਨਣ ਡਈ ਹੈ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ, ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਸੇ, ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ, ਤੇਰੇ ਤੋਂ ਵੱਡੇ ਵੱਡੇ ਇੱਥੇ ਆਏ ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਹਾਂ, ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ, ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ, ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ, ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ, ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ, ਤੇ ਫਿਰ ਗਈ ਦੁਨੀਆ। ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ, ਹਾਂਜੀ ਭੁੱਖਮਰੀ ਜਿਹੜੀ ਆ ਜਿੰਨਾ ਮੁਲਕਾਂ ਚ ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਇਸ ਕਰਕੇ ਸੱਜਣੋ ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

नजर आते हैं बाखुदा शक्ल से तो चोर नजर।

ਆਜ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ। ਕਈਆਂ ਮੱਥਿਆਂ ਤੇ ਚੂੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਜ਼ ਰੇਡੀਓ ਫ੍ਰੈਂਕਫਰਟ ਜੀ ਹੈ ਪ੍ਰਵਾਜ਼ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ ਆਫ ਕੋਰਸ ਪ੍ਰਵਾਜ਼ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ Expose yourself, heart is this wonderful, lovely girl, cinema, with your own experience and watching eyes. To see a sansar no kisra rende ho dosto. Agar to see kise vishay te galbaat karni chahunde ho, you most welcome. Sade naam contact New York, Frankfurt, ya India de vich kar sakde ho. Asi tuhanu welcome karange. ਤੁਹਾਡੇ ਵਿਚਾਰ ਇੰਜੀਨਲ ਹੋਣੇ ਚਾਹੀਦੇ ਨੇ ਦੋਸਤੋ ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ ਪਰ ਆਪਣੇ ਸਮਾਜ ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਜੀ ਪਰ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ ਉਹ ਸਟੇਟ ਦੀਆਂ ਕਰਨਗੇ ਵੀ ਆਰ ਓਨਲੀ ਫੋਨ ਕਾਲ ਅਵੇ ਵੀ ਰਿਸਪੈਕਟ ਯੂ ਐਂਡ ਯੂਰ ਵੀਅਰ That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. Jee, Parvaz Radio, P-A-R-W-A-Z. It's a one word, and all are small words. Radio.com Aap te tusi sunde ho, main takriban har wari request karda dosto, aap ji de samne ke panjaan sattaan, dasaan bandiyan nu saadi app download karwao, asi aap ji de dhannwadi hovange. ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ ਐਵੇਂ ਬਿਆਨ ਬਦਲਦੇ ਰਹਿੰਦੇ ਹੋ ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ ਐਵੇਂ ਮਿਆਨ ਬਦਲਦੇ ਰਹਿੰਦੇ ਹੋ ਸੋਹਾਂ ਤੇ ਵਾਅਦੇ ਝੂਠੇ ਨੇ ਸਾਡਾ ਧਿਆਨ ਬਦਲਦੇ ਰਹਿੰਦੇ ਹੋ ਸੁੱਚਾ ਸਿਆ ਤੇਰਾ ਅਸਲੀ ਅੱਡਾ ਵੇਖ ਲਿਆ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਐਵੇਂ ਮਕਾਨ ਬਦਲਦੇ ਰਹਿੰਦੇ ਹੋ ਵੈਰੀ ਗੁੱਡ ਆਫਟਰਨੂਨ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ ਦਿਨ ਭੱਜੇ ਹੀ ਜਾ ਰਹੇ ਨੇ ਝੱਟ ਹੀ ਵੀਕਐਂਡ ਆ ਜਾਂਦਾ ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ ਤੇ ਦੋਸਤੋ ਗੱਲ ਇੱਦਾਂ ਅਗਰ ਤੁਸੀਂ 30 ਸਾਲ ਦੇ ਹੋ 40 ਦੇ 50 ਸਾਲ ਦੇ ਹੋ ਮਾੜੀ ਜੀ ਝਾਤੀ ਮਾਰੋ 50 ਸਾਲ ਕਿੰਨੀ ਛੇਤੀ ਲੰਘ ਗਏ ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ
ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ। ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਹੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਇਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ ਜਿਹੜੀ ਫਰੀਡਮ ਸਰਾਸੇ 106th ਫੀਐਸ ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਦ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਟਰਾਸੇ 106th ਫੀਐਸ 6th ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ। ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

ਵਾਰੀ ਨਾ ਇੱਕ ਟੈਕਨੀਕਲ ਇੰਸਟੀਚਿਊਟ ਦੇ ਸਟੂਡੈਂਟਾਂ ਨੇ ਜਹਾਜ਼ ਬਣਾ ਲਿਆ ਇੰਡੀਆ ਚ। ਬੜੀ ਵੱਡੀ ਗੱਲ ਹੈ, ਜਹਾਜ਼ ਬਣਾ ਲਿਆ ਤੇ ਉਹਦੇ ਲੱਗੇ ਨਾ ਜਦੋਂ ਉਹਦੀ ਪਹਿਲੀ ਫਲਾਈਟ ਲੈਣ ਤੇ ਉਹਦੇ ਚ ਸਾਰੇ ਪ੍ਰੋਫੈਸਰ ਬਹਿ ਗਏ ਤੇ ਪ੍ਰੋਫੈਸਰਾਂ ਨੇ ਕਿਹਾ ਕਿ ਅਸੀਂ ਪੈਰਾਸ਼ੂਟ ਤੋਂ ਬਿਨਾ ਨਹੀਂ ਬਹਿਣਾ, ਕੀ ਪਤਾ ਸਟੂਡੈਂਟਾਂ ਨੇ ਕਿੱਦਾਂ ਦਾ ਜਹਾਜ਼ ਬਣਾਇਆ। ਸਾਰਿਆਂ ਨੇ ਪੈਰਾਸ਼ੂਟ ਪਾ ਲਏ ਤੇ ਪ੍ਰਿੰਸੀਪਲ ਅਗਲੀ ਸੀ ਪਾਇਲਟ ਦੇ ਨਾਲ ਦੀ ਸੀਟ ਤੇ ਬਹਿ ਗਿਆ ਤੇ ਕੋਈ ਪੈਰਾਸ਼ੂਟ ਨਹੀਂ ਲਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਪ੍ਰੈਸ ਰਿਪੋਰਟਰ ਵੀ ਆਏ ਸਨ ਇਧਰੋਂ ਉਧਰੋਂ ਤੇ ਪ੍ਰੈਸ ਰਿਪੋਰਟਰ ਨੇ ਪ੍ਰਿੰਸੀਪਲ ਨੂੰ ਪੁੱਛਿਆ, ਸਰ ਪਹਿਲੀ ਵਾਰੀ ਜਹਾਜ਼ ਉਡਾਉਣ ਲੱਗੇ ਨੇ ਮੁੰਡੇ ਤੇ ਪਹਿਲੀ ਵਾਰੀ ਮਤਲਬ ਕਿ ਤੁਹਾਨੂੰ ਕੋਈ ਖੌਫ ਨਹੀਂ, ਤੁਸੀਂ ਪੈਰਾਸ਼ੂਟ ਵੀ ਨਹੀਂ ਲਿਆ ਹੋਇਆ, ਹਾਲਾਂਕਿ ਸਾਰੇ ਪ੍ਰੋਫੈਸਰਾਂ ਕੋਲ ਪੈਰਾਸ਼ੂਟ ਨੇ, ਪਾਇਲਟਾਂ ਕੋਲ ਵੀ ਪੈਰਾਸ਼ੂਟ ਨੇ, ਤੁਸੀਂ ਕਿਉਂ ਨਹੀਂ ਪੈਰਾਸ਼ੂਟ ਲਿਆ? ਤੁਸੀਂ ਇੰਨੇ ਸ਼ੋਰ ਹੋ ਕਿ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ? ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਿਆ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ, ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ, ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ ਪੀ ਐਚ ਡੀ ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠੰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ ਪੀ ਐਚ ਡੀ ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ ਪੀ ਐਚ ਡੀ ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, ਐਸ ਡੀ ਐਮ ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ ਐਮ ਏ ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, ਜੀ ਡੀ ਪੀ ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, ਆਈ ਟੀ, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਚੱਲ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਇਹ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ

0: ਪਾਰਟੀ ਨੂੰ ਜੇ ਵੋ ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ ਕਿਉਂ ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ। ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ। ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਤਾਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ, 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ, ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਕਰ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ, ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ, ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਦੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਦੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਵਾਅਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟ ਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਤੂੰ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ। ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ, ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ। ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਮ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ, ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਾਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ, ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨਾ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸੀਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਸ ਤਰ੍ਹਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ? ਆਪਸ ਵਿਚ ਪੰਜ ਪੰਜ ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇਧਰ ਵੀ ਜ਼ੋਰ ਲੱਗਣ ਡਿਆ ਦਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਦਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦੇ ਆ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ, ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ, ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ, ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾ ਨਹੀਂ। ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਹੀ ਫੇਰੀ ਜਾਂਦੇ ਨੇ। ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ, ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਕੁੱਟਮਾਰ। ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿਚ ਤੁਸੀਂ ਇਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ, ਗੀਤਾਂ ਵਿਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਆਇਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ। ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇਥੋਂ ਦੇ ਇੰਗਲੈਂਡ ਦੇ ਆ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ। ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਨ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਨ੍ਹਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇਧਰ ਨੂੰ, ਕੋਈ ਉਧਰ ਨੂੰ, ਕੋਈ ਇਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇਧਰ ਆਣ ਕੇ, ਤੇ ਬੜੇ, ਕਿਉਂਕਿ ਇਨ੍ਹਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਨ੍ਹਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਜੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਨ੍ਹਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਨ੍ਹਾਂ ਨੇ ਭਾਰਤ ਵਿਚ ਸਕੂਲ ਬਣਾਏ ਸਨ, ਅਸੀਂ ਜਦੋਂ ਇਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਮੁਲਕਾਂ ਦੇ ਵਿਚ ਗੁਰਦੁਆਰਿਆਂ ਦੇ ਵਿਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ। ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ। ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ। ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗੌਣ ਸ਼ਲੋਕ। ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗੌਣ ਸ਼ਲੋਕ, ਵਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ, ਦੀਵੇ, ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ। ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ। ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ। ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ, ਗੱਲਾਂ, ਗੱਪਾਂ ਵਾਸਤੇ, ਬਕਵਾਸ ਦੇ ਟਾਈਮ ਨਹੀਂ ਹੁੰਦਾ। ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ? ਯੂਰਪ 'ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ। ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ 'ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ 'ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸ ਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ 'ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ, ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬਾਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ 2 ਮਿੰਟ ਵੇਟ ਕਰ ਲਓ, 5 ਮਿੰਟ ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ 2-2 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ ਤੇ ਧਾਰਮਿਕ ਅਸੀਂ ਹੈ ਹੀ ਨਹੀਂ। ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਨਮਦੇਵ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਦੀਪ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਜਿਵੇਂ ਹੁੰਦਾ ਵੀ ਆਪਾਂ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਸਾਡਾ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਸਿੱਖ ਜੋੜੇ ਨੇ, ਜਿਹੜੇ ਹਿੰਦੂ ਪੁੱਛਦੇ ਨੇ ਉਹਨੇ ਦੇਖਿਆ ਇਹ ਸੰਸਾਰ ਦੇ ਵਿਚ ਮੇਰੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਨੇ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਹਾਂ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ
0: ਤੋਂ। ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਦੇ ਪੰਜਾਬ ਦੀ ਗੱਲ ਕਰ ਰਹੇ
0: ਹਾਂ
2: ਤੁਹਾਨੂੰ।
0: ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ।
0: ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ, ਇਹ ਸਰ ਲੰਬੇ ਸਮੇਂ ਤੋਂ ਗੱਲ ਸੀ। 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇੱਕ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਤਾਂ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਤਾਂ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਨੇ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ 3 ਤੱਕ ਜੋ ਪੰਜਾਬ ਵਿਚ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਕੈਦੀ ਕੁਲਦੀਪ ਸਿੰਘ ਗੁਰਗਾਜੀ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਦਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਰੱਖਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਨ੍ਹਾਂ ਤੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚੜਾ ਰਹੇ ਨੇ ਦਿੱਲੀ ਵਾਲੇ ਚੜਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਅਜੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਅਪਣਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ, ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ, ਇੱਕ ਦੋ ਦਿਨ ਦੇ ਵਿੱਚ ਵਿੱਚ।
2: ਚਲੋ ਸਰ, ਕੋਸ਼ਿਸ਼ ਕਰੋ,
0: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ, ਹੋਰ ਪੁੱਛਾ ਹੋ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਘੋਸ਼ਿਤ ਕੀਤਾ ਗਿਆ।
0: ਠੀਕ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ ਸਰ,
0: ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
3: ਹਾਂਜੀ, ਸਰਕਾਰ ਦੇ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ ਵੈਰੀ ਮਚ।
3: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ।
0: ਹਾਂ, ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾਇਆ ਕਰਾਂ। ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਡਿਆ ਸਰ,
3: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੇ ਚ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਬੱਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਰੂਮ ਨਾਲ। ਬੱਬੀ ਜੀ ਲਾਈਨ ਕੱਟੀ ਗਈ ਸੀ।
3: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
3: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੀ ਹੈ। ਬੱਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ ਦੋਸਤੋ, ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹਾਲੋ ਹਾਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
1: ਹਲੋ ਜੀ
0: ਬੱਬੀ ਜੀ, ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ ਫਿਰ।
1: ਹਲੋ ਜੀ
0: ਬੱਬੀ ਹਲੋ ਜੀ, ਹੇ ਕਿਤੇ ਹਲੋ ਬੱਬੀ ਜੀ ਸੁਣ ਰਹੇ ਹੋ ਮੈਨੂੰ? ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਗ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ। ਬੱਬੀ ਜੀ ਸੁਣ ਰਹੇ ਹੋ ਮੈਨੂੰ?

ਉਹਨਾਂ ਨਾਲ ਕੋਈ ਵਾਰੀ ਪ੍ਰੋਬਲਮ ਹੋ ਗਈ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

0: ਵੀ ਕਰਦਾ ਰਹਾਂਗਾ, ਆਪਣਾ ਟਾਈਮ ਮੈਂ ਪੂਰਾ ਕਰਦਾ। ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ, ਐਕਟਰ ਪੁਣੇ ਤੇ, ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ, ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ, ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ। ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ, ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ। ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ, ਸਾਡੀ ਜਿਹੜੀ ਪੁਲਿਸ ਹੈ, ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ, ਜੁਰਮਾਨਾ ਉਹਨੂੰ ਹੋਣਾ ਚਾਹੀਦਾ। ਪਰ ਸਾਡੇ ਜਿਹੜੇ ਅਧਿਕਾਰੀ ਨੇ, ਪੁਲਿਸ ਅਧਿਕਾਰੀ, ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ, ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ। ਇਹ ਪੁਲਿਸ ਦਾ ਕਿਹੜਾ ਸਟਾਈਲ ਹੈ, ਡਿਸਿਪਲਿਨ ਦਾ ਕਿਹੜਾ ਤਰੀਕਾ ਹੈ? ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ, ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ? ਤੇ ਇਹਦੇ ਮੋਢੇ ਤੇ ਸਕਾਰ ਲੱਗੇ ਨੇ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹ ਕੱਢਣੀ ਕਿਉਂ ਲਿਆ ਗਾਲਾਂ? ਉਹਦੇ ਨਾਲ ਸਿੱਧੀ ਗੱਲਬਾਤ, ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ, ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ, ਇਹ ਸ਼ਰਮ ਵਾਲੀ ਗੱਲ ਹੈ। ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ, ਉਹ ਹੈ ਹੀ ਇੱਦਾਂ ਦਾ। ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ, ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ, ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ, ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ। ਮਹਾਨ ਭਾਰਤ ਦੀ ਮਹਿਮਾ ਵੇਖੋ, ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ। ਸਭ ਕੰਮ ਪੁੱਠੇ, ਕੋਈ ਇੱਕ ਅੱਧਾ ਠੀਕ ਵੀ, ਕੋਈ ਚੰਗੇ ਅਫਸਰ ਵੀ ਹੈਗੇ ਨੇ। ਮੈਂ ਇਹ ਨਹੀਂ ਕਹਿਣ ਡਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ, ਪਰ ਇਹ ਵੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ। ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ, ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ। ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ, ਸ਼ਾਇਦ ਉਹ ਵੀ ਇਹਨਾਂ ਵੱਲ ਵੇਖ ਕੇ ਇਹਨਾਂ ਵਰਗੇ ਹੋ ਗਏ ਨੇ। ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ। ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ, ਹਰ ਮਹੱਲੇ ਚ ਗੁਰਦੁਆਰਾ ਹੈ। ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ। ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ, ਉਹਦੇ ਕਮਰੇ ਚੋਂਦੇ ਨੇ, 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ, ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ। ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ, ਇਹ ਸਰਕਾਰਾਂ ਦੇ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜਾਏ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ। ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ। ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ, ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ 4-5 ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀ ਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀ ਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀ ਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀ ਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀ ਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਦੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤੇ ਗਾਂਧੀ ਬਣੇ, ਤੁਹਾਡੇ ਕਿੰਨੇ ਬਾਬੇ ਜੇਲ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ। ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ, ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਰਿਹਾ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਹੀ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ, ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਗਏ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਏਦਾਂ ਦੇ ਸਨ, ਹੁਣ ਵੀ ਏਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ, ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ, ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ, ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ, ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ, ਤੇ ਉਧਰ ਕੋਈ ਟੈਕਨੀਕਲ, ਚਲੋ ਐਨੀ ਹੋ ਸਕਦਾ। ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਡਾ ਇੰਟਰਟੇਨਮੈਂਟ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਟੈਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓਏ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਰਹੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ, ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਕੋਈ ਫਾਇਰ ਕਰੋਗੇ ਤਾਂ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ ਵਾ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਦਾ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ? ਨਹੀਂ, ਹੱਥੀਂ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

दुनिया दे मेहरबान दोस्तो ते प्रवास रेडियो फ्रैंकफर्ट दे खूबसूरत श्रोतियो ए मोहब्बत दा पैगाम देण वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़िया च वाधा करदा खूबसूरत लबा ते हासे खिलारदा आप दी सोच दियां खिड़कियां खड़का के आप सजणों दिलां ते दस्तक देण वाला तुहाडे दिलां दी धड़कण वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते तीवड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलण लै आप दे दिलां ते राज करन वाला ए है जी प्रवास रेडियो फ्रैंकफर्ट जी हां प्रवास रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी ऑफ कोर्स प्रवास रेडियो योर ओन रेडियो स्टेशन एक्सपोज योर सेल्फ हाउ यू सी दिस वंडरफुल वर्ल्ड विद योर ओन वॉचिंग आईज एंड एक्सपीरियंस इज दिस वर्ल्ड रियली वंडरफुल और अगली वर्ल्ड व्हाट डू यू थिंक We are only phone call away. Dosto, bilkul, asi tuhade to phone call away hi ha. Te aaj hai ji shairo shairi da program, gallan baatan da program. Yani ke tuhada apna program. Tusi dosto, mainu sirf ek miss call marni hai. ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ ਸੋ ਆਓ ਦੋਸਤੋ ਤੁਸੀਂ ਕੀ ਲਿਖਦੇ ਹੋ ਕਿਸ ਤਰ੍ਹਾਂ ਦਾ ਲਿਖਦੇ ਹੋ ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ ਬਿਲਕੁਲ ਸੱਜਣੋ ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ To listen us worldwide, log on www.parvazradio.com. Dosto, apni Play Store te jaake app download karo, radio vajna shuru ho jayega, lekin ede naal ralde milde kai radio appear honge. Tusi do speakeran wala sada logo hai yellow rang ka. Aap te tusi sunde hi ho, meherbani hovegi je 5-7 10 mitran nu ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ ਵੀ ਸ਼ੈਲ ਬੀ ਰੀਲੀ ਗ੍ਰੇਟਫੁਲ
ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ। ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਪਰ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-48-69-514, 0049-171-48-69-514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ ਹੈਂਜੀ। ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ, ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਹੈ? ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਵੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ।
ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ। ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ, ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾਂ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ, ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਊ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਵਾਹ ਜੀ ਵਾਹ। ਜੰਗਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਵਾਤੀ, ਏਡਾ ਸੋਹਣਾ ਗੀਤ। ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ, ਵੰਡਰਫੁਲ ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ। ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ, ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ। ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਤਾਂ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ

ਸਮਝਦਾ ਕਿ ਦੁਨੀਆ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਆ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਅਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਰ ਜਿਹੜਾ ਭੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਕੂਲ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ, ਬੱਚੇ ਕਿਤਰਾਂ ਚੀਕਾਂ ਮਾਰਦੇ, ਬਸਦੇ, ਘੁਮਾਉਂਦੇ ਤੇ ਟੱਲੀਆਂ ਮਾਰਦੇ, ਸਕੂਲ ਚੋਂ ਦੌੜਦੇ ਨੇ ਜਿਤਨਾ ਮੋੜ ਆਉਣਾ ਹੀ ਨਹੀਂ ਸਕੂਲ ਚ, ਜਦੋਂ ਛੁੱਟੀ ਹੋਈ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ। ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਕੁੜੀ ਦੇ ਉੱਤੇ ਬੈਠੀ ਸੀ, ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ, ਤੇ ਮੈਂ ਆਇਆ। ਤੇ ਮਾਂ ਸਾਡੀ ਪੁਲ ਤੇ ਬੈਠੀ, ਤੇ ਮਾਂ ਖੜੀ ਹੋ ਗਈ, ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ, ਜੱਫੀ ਪਾਈ ਤੇ ਖੁਸ਼ ਹੋਈ, ਤੇ ਕਹਿੰਦੀ ਹੈ ਮੇਰੇ ਲਾਗੋ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਕਾਲਾ ਜਿਹਾ ਰੰਗ, ਕਿਸੇ ਦੀ ਕਮੀਜ਼ ਐ ਨੂੰ ਗਾਹ ਨੂੰ, ਕਿਸੇ ਦਾ ਨੱਕ ਐ ਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ ਹਾਂ, ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਹੈ। ਯਾਰ, ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ, ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ, ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਬਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ 'ਚ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦਿਓ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ, ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਰਹਿਣੇ ਨੇ, ਆਲੋ ਤੇ ਆਲੋ ਅਖਤਰ ਸਾਹਿਬ ਕਿੱਥੇ? ਹਾਂਜੀ, ਆਲੋ ਜੀ, ਮੈਂ ਇਹਨਾਂ ਨੂੰ

0: आदित्य हाँ जी लाओ जी अं उन्होंने कॉल कर दी है ते किते वो अगे पिछे ना हो हां वालेकुम सलाम अख्तर साहब आ जाओ वेलकम है तुहाडा
1: जी मैं ਤੁਸੀਂ ਕਿਸੇ ਹੋਰ ਨੂੰ ਨਾਲ ਲਵੋ
0: ਠੀਕ ਹੈ ਜੀ ਠੀਕ ਹੈ
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆਹ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ ਹਾਲ ਉਹ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਲ ਤੇ ਚੁੱਲਾ ਚੌਂਕਾ ਸਾਂਭ ਲੈ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜੋ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲਜੂ ਕੰਬਲ ਅੱਡ ਨੇ ਵਧੀਆ ਪਰ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਨੂੰ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਏ ਬਿੱਲ ਨਹੀਂ ਆਉਣਾ ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ ਉਹ ਲਾ ਦੇ ਅਸੀਂ ਸਾਰੇ ਪਿੰਡਾਂ ਸਾਰੇ ਮੇਰੇ ਲਾਂਭੇ ਲਾ ਦੇ ਉਹ ਮੀਟਰ ਪੁੱਟ ਕੇ ਸੁੱਟਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ ਉਹ ਹੁਣ ਨੀ ਆਪਾਂ ਚੋਰੀ ਕਰਨੀ ਹੁਣ ਨੀ ਆਪਾਂ ਚੋਰੀ ਕਰਨੀ ਤੂੰ ਨਾ ਕੁੰਡੀ ਪਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ ਵੇਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ ਬਾਲੇ ਚੋਂਦੇ ਟੀਪ ਕਰਾ ਦੇ ਵੇਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਬਾਲੇ ਚੋਂਦੇ ਟੀਪ ਕਰਾ ਦੇ ਉਹ ਬੇਗਮ ਸੁੱਤੂ ਜੱਗਾ ਥੱਲੇ ਸਰਕਾਰ ਬਣੀ ਤਾਂ ਬੱਲੇ ਬੱਲੇ ਉਹ ਬਾਪੂ ਦੀ ਮਰ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ ਤੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ ਉਹ ਥਾਪੀ ਚੱਕ ਤੇ ਕੱਪੜੇ ਧੋ ਲੈ ਫੜ ਕੇ ਪੱਖੀ ਵਿਹੜੇ ਧੋ ਲੈ ਉਹ ਮਟਕੇ ਦੇ ਵਿੱਚ ਭਰ ਲੈ ਪਾਣੀ ਸ਼ੀਸ਼ੇ ਨੂੰ ਚਮਕਾਇਆ ਕਰ ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ ਤੇ ਵਾਦੇ ਸੱਤਾ ਮੌਜ ਦੀ ਗੱਲ ਹੈ ਕਸਮਾਂ ਖਾਣਾ ਰੋਜ਼ ਦੀ ਗੱਲ ਵਾਦੇ ਸੱਤਾ ਮੌਜ ਦੀ ਗੱਲ ਹੈ ਕਸਮਾਂ ਖਾਣਾ ਰੋਜ਼ ਦੀ ਗੱਲ ਹੈ ਪੌਣੇ ਦੇ ਵਿੱਚ ਰੋਟੀ ਪਾ ਦੇ ਚੋਲਾ ਮੇਰੇ ਹੱਥ ਫੜਾ ਦੇ ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ
3: ਲੀਡਰ ਬੜੇ ਝੂਠ ਬੋਲਦੇ ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ ਆਹ ਵੀ ਦੇ ਦਾਂਗੇ ਤੇ ਆਹ ਵੀ ਦੇ ਦਾਂਗੇ ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ ਉਹ ਕਵਿਤਾ ਬਹੁਤ ਸੋਹਣੀ ਕਿੱਕ ਰਿਹਾ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਲ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜੋ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲਜੂ ਕੰਬਲ ਅੱਡ ਨੇ ਵਧੀਆ ਤਾਂ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਨੂੰ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਰ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਏ ਬਿੱਲ ਨਹੀਂ ਆਉਣਾ ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ ਉਹ ਲਾ ਦੇ ਅਸੀਂ ਸਾਰੇ ਪਿੰਡਾਂ ਉਹ ਸਾਰੇ ਮੇਰੇ ਲਾਂਭੇ ਲਾ ਦੇ ਉਹ ਮੀਟਰ ਪੁੱਟ ਕੇ ਸੁੱਟ ਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ ਉਹ ਹੁਣ ਨੀ ਆਪਾਂ ਚੋਰੀ ਕਰਨੀ ਹੁਣ ਨੀ ਆਪਾਂ ਚੋਰੀ ਕਰਨੀ ਤੂੰ ਨਾ ਕੁੰਡੀ ਪਾਇਆ ਕਰ ਤੀ ਮਾਰ ਦੇ ਲਗੇ ਭੰਡਾਰੇ ਤੂੰ ਨਾ ਕੰਮਤੇ ਜਾ ਤੇ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਬਾਲੇ ਚੁੰਦੇ ਟੀਪ ਕਰਾ ਦੇ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਬਾਲੇ ਚੁੰਦੇ ਟੀਪ ਕਰਾ ਦੇ ਉਹ ਬੇਗਮ ਸੁੱਤੂ ਜੱਕਾ ਥੱਲੇ ਸਰਕਾਰ ਬਣੀ ਤਾਂ ਬੱਲੇ ਬੱਲੇ ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ ਤੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ ਲੈਟਰੀਨਾਂ ਸਰਕਾਰ ਬਣਾਵੇ ਘਰ ਘਰ ਵੇਖੋ ਸੀਟਾਂ ਲਾਵੇ ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੋਲਾ ਹੋ ਜਾਇਆ ਕਰ ਲਗੇ ਭੰਡਾਰੇ ਪੂਰਾ ਕੰਮਤੇ ਜਾਇਆ ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ ਥਾਪੀ ਚੱਕ ਤੇ ਕੱਪੜੇ ਧੋ ਲੈ ਫੜ ਕੇ ਪੱਖੀ ਵਿਹੜੇ ਸੋ ਲੈ ਉਹ ਮਟਕੇ ਦੇ ਵਿੱਚ ਭਰ ਲੈ ਪਾਣੀ ਸ਼ੀਸ਼ੇ ਨੂੰ ਚਮਕਾਇਆ ਕਰ ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ ਤੇ ਵਾਦੇ ਸੱਤਾ ਮੌਜ ਦੀ ਗੱਲ ਹੈ ਕਸਮਾਂ ਖਾਣਾ ਰੋਜ਼ ਦੀ ਗੱਲ ਹੈ ਵਾਦੇ ਸੱਤਾ ਮੌਜ ਦੀ ਗੱਲ ਹੈ ਕਸਮਾਂ ਖਾਣਾ ਰੋਜ਼ ਦੀ ਗੱਲ ਹੈ ਪੌਣੇ ਦੇ ਵਿੱਚ ਰੋਟੀ ਪਾ ਦੇ ਚੋਲਾ ਮੇਰੇ ਹੱਥ ਫੜਾ ਦੇ ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ
3: ਲੀਡਰ ਬੜੇ ਝੂਠ ਬੋਲਦੇ ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ ਆਹ ਵੀ ਦੇ ਦਾਂਗੇ
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ ਹਾਂਜੀ ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ ਲਓ ਜੀ ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ ਸੋਰੀ ਬੀਜੀ ਪਲੀਜ਼ ਸਤਨਾਮ ਸਿੰਘ ਮੱਠੂ ਠੀਕ ਹੈ ਦਰਸ਼ਨ ਸਿੰਘ ਨਾਲ ਚੱਲਦੇ ਹਾਂ ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਅੱਲਾਹ ਮਿਸਡ ਕਾਲ ਹਾਂਜੀ ਹਾਂਜੀ ਸਰਦਾਰ ਦਰਸ਼ਨ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਾਓ
3: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਥੈਂਕ ਯੂ ਕੀ ਹਾਲ ਚਾਲ ਹੈ ਤੁਹਾਡਾ
3: ਬਹੁਤ ਵਧੀਆ ਸਰ ਬਹੁਤ ਵਧੀਆ ਜੀ
0: ਅੱਛਾ ਅੱਛਾ ਅੱਛਾ ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ
3: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ
0: ਪਾਤੜਾਂ ਸ਼ਹਿਰ ਤੋਂ ਅੱਛਾ ਅੱਛਾ ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ
3: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ ਠੀਕ ਹੈ
3: ਹਾਂਜੀ ਹਾਂਜੀ ਹਾਂਜੀ
0: ਤੇ ਆਪਣਾ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ ਕੀ ਕਹਿਣਾ ਚਾਹੋਗੇ
3: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ
0: ਇਹ ਗੱਲ ਇਸ ਤਰ੍ਹਾਂ ਵੀਰ ਜੀ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ
3: ਹਾਂਜੀ ਹਾਂਜੀ
0: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ
3: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ
0: ਅੱਛਾ ਤੇ ਤੁਹਾਡੇ ਨਾਲ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ
3: ਹਾਂਜੀ ਹਾਂਜੀ ਮਾਨਕ ਸਾਹਿਬ ਕੁਲਦੀਪ ਮਾਨਕ ਸਾਹਿਬ
0: ਮਾਨਕ ਸਾਹਿਬ ਉਹਨਾਂ ਦੇ ਵਾਹ ਵਾਹ ਬਹੁਤ ਸੋਹਣੀ
3: ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ
0: ਅੱਛਾ ਅੱਛਾ ਬਹੁਤ ਸੋਹਣੀ ਫੋਟੋ ਹੈ ਤੁਹਾਡੀ ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ
3: ਧੰਨਵਾਦ ਜੀ ਧੰਨਵਾਦ ਜੀ
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ
3: ਠੀਕ ਹੈ ਸਰ ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ ਸੁਣਾਓ ਸੁਣਾਓ ਆਪਣੀ
3: ਹਾਂਜੀ
0: ਜੀ ਸੁਣਾਓ
3: ਯਾਰ ਤਾਂ ਹੋਰ ਬਥੇਰੇ ਮਿਲਦੇ
0: ਹਾਂਜੀ
3: ਯਾਰ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ ਵਾਹ ਵਾਹ ਮੈਂ
3: ਯਾਰ ਤਾਂ ਹੋਰ ਬਥੇਰੇ ਮਿਲਦੇ
0: ਹਾਂਜੀ
3: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਵਾਹ ਅੱਜ ਮਦਰ ਡੇ ਵੀ ਹੈ ਤੁਹਾਨੂੰ
3: ਹਾਂਜੀ ਹਾਂਜੀ
0: ਮੁਬਾਰਕ
3: ਟੁੱਕ ਗਿਆ ਜੀ
0: ਜੀ ਆਪਣੀਆਂ
3: ਮਾਂ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨੀ ਮਿਲਦਾ
1: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਵਾਂ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਕਿਆ ਬਾਤ ਹੈ, ਕਿਆ ਬਾਤ।
1: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ।
0: ਜੀ
1: ਮਾਲਵੇ ਦੀ ਮੁਟਿਆਰ ਹੈ ਸੋਹਣੀ,
0: ਵਾਹ
1: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ,
0: ਵਾਹ ਵਾਹ ਵਾਹ ਵਾਹ,
1: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ,
0: ਵਾਹ ਵਾਹ,
1: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨਹੀਂ ਮਿਲਦਾ,
0: ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਭਾਈ ਬਹੁਤ ਖੂਬ ਬਹੁਤ ਖੂਬ।
1: ਹਾਂਜੀ ਤੋਰ ਨਾ ਮਿਲੇ ਪੰਜਾਬਣ ਵਰਗੀ,
0: ਹਾਏ ਹਾਏ,
1: ਅਗਲੀਆਂ ਲੈਣਾ ਨੇ ਜੀ।
0: ਹਾਂਜੀ
1: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨਹੀਂ ਮਿਲਦਾ,
0: ਵਾਹ ਵਾਹ ਵਾਹ ਵਾਹ,
1: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰ ਵੱਲ ਜਿਹਾ ਜਵਾਬ ਨਹੀਂ ਮਿਲਦਾ,
0: ਵਾਹ,
1: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨਹੀਂ ਮਿਲਦਾ,
0: ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਭਾਈ ਬਹੁਤ ਖੂਬ ਬਹੁਤ।
1: ਹਾਂਜੀ ਅੱਗੇ ਲੈਣਾ ਨੇ ਜੀ।
0: ਜੀ
1: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ,
0: ਕਿਆ ਬਾਤ,
1: ਬਾਰਾਂ ਮਹੀਨਿਆਂ ਵਿਚੋਂ ਸੋਹਣਾ ਸਭ ਤੋਂ ਸੋਹਣ ਮਹੀਨਾ ਮਿਲਦਾ,
0: ਵਾਹ,
1: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨਹੀਂ ਮਿਲਦਾ,
0: ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ,
0: ਵਾਹ ਵਾਹ।
1: ਆਖਰੀ ਲੈਣਾ ਨੇ ਜੀ।
0: ਆਉਣ ਦਿਓ ਜੀ, ਆਉਣ ਦਿਓ।
1: ਹਾਂਜੀ ਹਾਂਜੀ ਸਭ ਤੋਂ ਮਿੱਠਾ ਸੇਬ ਕਸ਼ਮੀਰੀ,
0: ਬਿਲਕੁਲ
1: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ, ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ,
0: ਵਾਹ ਵਾਹ ਵਾਹ ਵਾਹ ਵਾਕਿਆ,
1: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ, ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨਹੀਂ ਮਿਲਦਾ,
0: ਵਾਹ ਵਾਹ ਵਾਹ ਵਾਹ,
1: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
1: ਨਹੀਂ ਮਿਲਦਾ।
0: ਬਿਲਕੁਲ ਠੀਕ, ਬਿਲਕੁਲ ਜੀ, ਮਾਂ ਦੇ ਪਿਆਰ, ਮਾਂ ਦੇ ਪਿਆਰ,
1: ਹਾਂਜੀ ਹਾਂਜੀ,
0: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
1: ਹਾਂਜੀ ਹਾਂਜੀ ਸਰ,
0: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰਦਾ।
1: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਜੀ ਕੁਛ ਨੂੰ,
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
1: ਹਾਂਜੀ।
0: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
1: ਹਾਂਜੀ ਹਾਂਜੀ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ।
1: ਵਾਹ ਜੀ ਵਾਹ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ। ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ।
1: ਬਹੁਤ ਖੂਬ ਜੀ,
0: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
1: ਹਾਂਜੀ ਹਾਂਜੀ
0: ਜੀ
1: ਜੀ,
0: ਹੁਣ ਸੁਣ ਸੁਣਾ
1: ਸਲਾਮ ਹੈ ਜੀ, ਤੁਹਾਡੀ ਕਲਮ ਨੂੰ ਸਲਾਮ ਹੈ ਜੀ।
0: ਜੀ ਤੁਸੀਂ ਵੀ ਬਹੁਤ ਸੋਹਣਾ
1: ਲਿਖਦੇ ਹੋ ਤੁਸੀਂ ਵੀ।
0: ਥੈਂਕ ਯੂ ਥੈਂਕ ਯੂ। ਹਾਂਜੀ
1: ਹਾਂਜੀ ਹਾਂਜੀ, ਹੋਰ ਸੁਣਾ ਦਈਏ ਜੀ,
0: ਸੁਣਾਓ ਸੁਣਾਓ ਜੀ ਸੁਣਾਓ।
1: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ, ਪਹਿਲਾਂ ਪੁਰਾਣੇ ਹਲਟ ਹੁੰਦੇ ਸੀ,
0: ਹਾਂਜੀ
1: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ,
0: ਹਾਂਜੀ
1: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ,
0: ਹਾਂਜੀ
1: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ।
0: ਆਉਣ ਦਿਓ ਜੀ।
1: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ, ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ, ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ,
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ,
0: ਬਹੁਤ ਖੂਬ
1: ਖੂਬ। ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ।
1: ਅਗਲਾ ਪੈਰਾ ਜੀ, ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
1: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
1: ਹੁਣ ਕੱਚਿਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ
0: ਵਾਹ
1: ਹੁਣ ਕੱਚਿਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕੇ
1: ਨਾ ਗਲਵਲਦਾਂ ਦੇ ਕੱਲੀਆਂ ਨਾ ਗਲਵਲਦਾਂ ਦੇ ਕੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ
0: ਵਾਹ ਵਾਹ ਵਾਹ ਵਾਹ
1: ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
0: ਵਾਕਿਆ ਵਾਕਿਆ
1: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
1: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਤੇ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
1: ਹਾਂਜੀ ਉਦੋਂ ਸਰਨ ਲੋਕਾਂ ਦੇ ਵਿਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
0: ਕਿਸੇ ਦੀ
1: ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
0: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਮੈਂ ਜੰਜੇ ਜਾਣਾ
1: ਹਾਂਜੀ ਪੱਗਾਂ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
0: ਵਾਕਿਆ ਪੱਗ ਬੰਨਦੇ ਹੁੰਦੇ ਹਨ
1: ਹਾਂ ਘਰਾਂ ਦੇ ਵਿਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
0: ਜੀ ਜੀ ਜੀ ਜੀ ਜੀ ਮੱਕੀ ਦੀ ਰੋਟੀ
1: ਹਾਂ ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜ਼ਿਮੀਂਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
1: ਹਾਂਜੀ ਹਾਂਜੀ
0: ਉਹਦੀ ਲੜਕੀ ਦੀ ਹੋਈ ਸ਼ਾਦੀ
1: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਯਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
1: ਇਹ ਤਾਂ ਹੁੰਦਾ ਹੀ ਨੀ ਸੀ
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
1: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਉਹ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ ਮੈਂ ਕਹਿੰਦਾ ਜੀ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਹਵੇਲੀ
1: ਵਾਲੀ
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ ਤੇ ਵੇਖ ਲੋ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਟਾ ਦੇਣਾ
1: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ ਇਹ ਨੀ ਸੀ ਹੁੰਦੇ ਉਦੋਂ ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ ਸਾਰੇ ਆਪ ਹੀ ਕੰਮ ਕਰਦੇ ਸੀ
0: ਵਾਹ ਵਾਹ ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ ਭੱਜ ਭੱਜ ਕੇ ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ ਬਿਸਤਰੇ ਇਕੱਠੇ ਕਰਦੇ ਹੁੰਦੇ ਆ ਉਹਨਾਂ ਦੇ ਨੰਬਰ
1: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ
0: ਕਿਹਦਾ ਬਿਸਤਰਾ ਕਿਹਦਾ
1: ਨਿਸ਼ਾਨੀ ਰੱਖਣੀ ਹੁੰਦੀ
0: ਬੜਾ ਵੰਡਰਫੁਲ ਸਿੰਪਲ ਜਿਹਾ ਟਾਈਮ ਹੁੰਦਾ ਸੀ ਬੜਾ ਖੂਬਸੂਰਤ ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ ਐ ਲੋਕ ਰਿਲੈਕਸ ਟੈਨਸ਼ਨ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ ਆਪਣਾ ਦਰਸ਼ਨ ਸਿੰਘ ਜੀ ਯੂ ਆਰ ਵੰਡਰਫੁਲ ਰਾਈਟਰ ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ
1: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ
1: ਓਕੇ ਜੀ ਕਰੋ ਜੀ ਕਰੋ
0: ਕਿ ਮਹਿਫਲ ਵਿੱਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ
1: ਵਾਹ
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ
1: ਵਾਹ ਜੀ ਵਾਹ ਬਹੁਤ ਖੂਬ
0: ਮਹਿਫਲ ਵਿੱਚ ਸਰੂਰ ਆ ਰਿਹਾ ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ
1: ਬਿਨਾਂ ਪੀਤੇ ਹੋ
0: ਬਿਨਾਂ ਪੀਤੇ ਹੋ ਜੀ
1: ਬਿਨਾਂ ਪੀਤੇ ਨਸ਼ਾ ਚੜ ਜਾਵੇ
0: ਚੜ ਜਾਵੇ ਵਾਕਿਆ ਜਿਉਂਦੇ ਵਸਦੇ ਰਹੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ
1: ਧੰਨਵਾਦ ਸਰ ਧੰਨਵਾਦ
0: ਥੈਂਕ ਯੂ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਇਹ ਸਨ ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਮਿਹਰਬਾਨੀ ਥੈਂਕ ਯੂ ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ ਠੀਕ ਹੈ
1: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹਾਂ ਮਦਰ ਡੇ ਦੀਆਂ ਆਪ ਜੀ ਨੂੰ ਵੀ ਆਪ ਜੀ ਦੀ ਮਾਤਾ ਨੂੰ ਜੇ ਉਹ ਜਿੱਥੇ ਵੀ ਹੋਣ ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ
1: ਚਲੋ ਠੀਕ ਹੈ ਜੀ ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ
0: ਅੱਛਾ ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ ਉਹਨਾਂ ਨੂੰ ਲੱਲਾ ਤੁਹਾਡੇ ਤੋਂ ਪਹਿਲਾਂ
1: ਚਲੋ ਠੀਕ ਹੈ ਠੀਕ ਹੈ
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ ਰੈਡੀ ਰਹੋ
1: ਚਲੋ ਠੀਕ ਹੈ ਜੀ
0: ਓਕੇ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ ਆ ਜਾਓ ਲੰਘ
4: ਧੰਨਵਾਦ
0: ਨਹੀਂ ਠੀਕ ਹੈ ਮੈਂ ਉਹਨਾਂ ਨੂੰ ਮਾਜ਼ਰਤ ਕਹਿ ਦਿੱਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ ਠੀਕ
4: ਹੈ
0: ਤੇ ਸਵਾਗਤ ਹੈ ਤੁਹਾਡਾ ਆ ਜਾਓ
4: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ ਚਲੋ
0: ਨਹੀਂ ਮਿੰਟਾਂ ਚ ਨਹੀਂ ਤੁਸੀਂ ਰਿਲੈਕਸ ਹੋ ਕੇ ਗੱਲ ਕਰੋ ਮਿੰਟਾਂ ਚ ਨਹੀਂ
4: ਠੀਕ ਹੈ
0: ਹਾਂਜੀ
4: ਅੱਜ ਦੇ ਦਿਨ ਸੰਬੰਧੀ ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਇੱਕ ਮਾਂ ਦਾ ਦੇਸੀ ਇੱਕ ਦਿਨ ਹੋ ਗਿਆ ਬਾਕੀ ਦਿਨ ਚ ਉਹ ਨੀ ਗੱਲ ਹੈਗੀ ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ ਬਿਲਕੁਲ
4: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ ਇਹ ਮੈਂ ਇਹਨੂੰ ਠੀਕ ਸਮਝਦਾ ਵਾ ਮੈਂ ਮਤਲਬ ਇਹ ਦਿਨ ਦੂਜਿਆਂ ਚ ਨੀ ਗਾ
0: ਤੇ
4: ਮੈਂ ਸਭ ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ
4: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ
0: ਦੁਨੀਆਂ
4: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ,
0: ਪੜਿਆ ਤੇ ਹਾਂ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ।
4: ਹਾਂਜੀ ਬਹੁਤ ਜੀ ਬਹੁਤ, ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ।
4: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਜੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ।
0: ਅੱਛਾ।
4: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਉਣ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ। ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਲੈਣ ਗਿਆ ਤੇ ਕਹਿੰਦਾ ਮੈਂ ਨੀ ਲੈਣੀ ਲੈ ਕੇ ਦੇ।
0: ਹਾਂਜੀ।
4: ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ ਤਿੰਨ ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ।
0: ਅੱਛਾ।
4: ਫਿਰ ਤਿੰਨ ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
0: ਅੱਛਾ।
4: ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ,
0: ਠੀਕ ਹੈ।
4: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜੇ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ, ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ।
0: ਠੀਕ ਹੈ।
4: ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਰਿਸ਼ਤਿਆਂ ਵਰਗੀ ਮਾਂ ਸਦਕਾ।
0: ਵਾਹ।
4: ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
0: ਬਹੁਤ ਖੂਬ
4: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
0: ਸਵਰਗ ਬਣਾਏ ਵਾਹ,
4: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ।
4: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਉਹਨੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
4: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਜਿੱਥੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਸੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇੱਦਾਂ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਹੈ
0: ਜੀ ਜੀ।
4: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ ਵੀ, ਉਹਨੇ ਆਖਿਆ ਵਾ, ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਬ ਹੋ ਜਾਏ ਮੱਖ ਮਿੱਠੀ ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜਿਹੜੀ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
4: ਜੀ ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
4: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
4: ਨੇ
0: ਜੀ ਜੀ।
4: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਤੇ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਹੋ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਬਣਵਾ ਰਹੇ ਹੋ, ਵਾਈਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ, ਆ ਭਗਤਾਂ ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
4: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ, ਬਾਜਵਾ ਸਾਹਿਬ ਪਿੱਛੇ ਜਿਹੜਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ,
4: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਦਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ
0: ਉਹਦੇ,
4: ਤੇ ਸ਼ੇਰ ਆ ਗਿਆ, ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ, ਤੇ ਉਹਦੇ ਸਾਹਮਣੇ ਅਡੋਰ ਖਲੋ ਗਈ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ ਬੱਚੇ
4: ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
4: ਜੀ ਜੀ ਜੀ
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਔਰ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
4: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਧੰਨਵਾਦ ਮੈਂ ਮੁੜ ਕੇ
0: ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਅ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
4: ਠੀਕ ਹੈ ਜੀ
0: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
2: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
0: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ ਹਾਂਜੀ ਕੀ ਕਹਿਣਾ ਚਾਹੋਗੇ
2: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
0: ਕਿਆ ਬਾਤ ਆਉਣ ਦਿਓ
2: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
0: ਜੀ ਜੀ ਸੁਣਾਓ ਜੀ ਸੁਣਾਓ
2: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
0: ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਹਾਂਜੀ
2: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ
2: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ
2: ਆਪ ਭਾਵੇਂ ਉਹ ਭੁੱਖੀ ਸੌ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
0: ਕਿਆ ਬਾਤ ਬਹੁਤ ਖੂਬ
2: ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
2: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
0: ਜੀ
2: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਵਾਹ ਵਾਹ ਵਾਹ ਬਹੁਤ ਖੂਬ
2: ਘਰ ਦਾ ਬੂਟਾ ਮਾਂ ਹੁੰਦੀ ਏ
0: ਬਹੁਤ ਖੂਬ
2: ਇਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
0: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ
2: ਥੋੜੀ
0: ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਦਾ ਗ੍ਰੇਡ ਕੋਈ ਹੁੰਦਾ ਹੀ ਨਹੀਂ
2: ਹਾਂਜੀ
0: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ
2: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ
0: ਠੀਕ ਹੈ
2: ਅਗਲੇ ਸੰਡੇ ਕੋਈ
0: ਸੁਣਾਵਾਂਗੇ ਠੀਕ ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
1: ਚਲੋ ਠੀਕ ਹੈ ਜੀ, ਸੁਣਾਓ ਜੀ।
0: ਕੇ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਓਹਨੇ ਹੀ ਮਾਂ ਨੂੰ ਚੁੱਪ ਕਰਾਇਆ,
1: ਸਹੀ ਹੈ ਜੀ,
0: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
1: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ,
1: ਸਹੀ ਹੈ ਜੀ,
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ,
1: ਸਹੀ ਹੈ,
0: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ,
1: ਸਹੀ ਹੈ,
0: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
2: ਇੱਕ ਛੋਟੀ ਜੀ
0: ਸੁਣਾਉਣਾ,
2: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
0: ਬਿਲਕੁਲ, ਨੋ ਡਾਊਟ,
2: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
0: ਬਿਲਕੁਲ ਬਿਲਕੁਲ,
2: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
0: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
2: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ।
0: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ, 00 ਦਰਸ਼ਨ, ਇਹ ਕਿਹਦੀ ਕਾਲ ਹੈ, ਮਿਸ ਕਾਲਾਂ ਦੇ ਵਿਚ ਠਹਿਰੋ, ਇਹ ਇੱਥੇ ਕਰਕੇ ਵੇਨੇ ਆ 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੂਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋ ਹੋ ਰਹੀ ਭਾਈ? ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਬਗੈਰ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
5: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
0: ਵਾਹ ਜੀ ਵਾਹ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
5: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਉਹਨਾਂ ਵੱਲੋਂ
5: ਬੋਲ ਰਿਹਾ ਜੀ, ਜਰਮਨ ਸਟੁਟਗਾਰਟ
0: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ, ਤੇ ਤੁਸੀਂ ਰਾਜੀ ਖੁਸ਼ ਹੋ, ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ, ਕਿਤੇ
5: ਦੇਰ ਆਏ ਦਰੁਸਤ ਆਏ,
0: ਅੱਛਾ ਦਰੁਸਤ ਆਏ ਹੋ, ਦੇਰ ਹੋ ਦੇਰ ਕਰ ਕਰਕੇ,
5: ਹਾਂਜੀ ਅੱਛਾ। ਪਹਿਲਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ,
0: ਵਾਹ,
5: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ, ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਯਾਦ ਕਰ ਰਹੇ ਹਾਂ
0: ਜੀ, ਬਿਲਕੁਲ,
5: ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ, ਬਿਲਕੁਲ,
5: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
0: ਜੀ,
5: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ,
0: ਹਾਂ ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ, ਬਹੁਤ ਬਹੁਤ ਫਾਈਨ, ਵਧੀਆ ਸੋਹਣੇ, ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
5: ਜੀ, ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ, ਆਉਣ ਦਿਓ ਆਉਣ ਦਿਓ।
5: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਐਂਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ,
0: ਵਾਹ ਵਾਹ
5: ਪਤਨੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ, ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਰੰਗਾਂ ਦੀਆਂ ਝਾਂਜਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਪੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਰਕਰਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ
0: ਬਹੁਤ ਬਹੁਤ
5: ਪਾਣੀ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾ, ਵਿਖਰ ਗਏ ਜ਼ਿੰਦਗੀ ਤੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
0: ਬਹੁਤ ਵਧੀਆ, ਬਹੁਤ ਵਧੀਆ।
5: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਬੂਰੇ ਖੱਟ ਕੇ ਗਦਲੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ, ਡੋਰ ਪੌਰ ਝੱਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ। ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਛੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
0: ਪਰਦੇ ਪਾਉਂਦੀ ਰਹੀ,
5: ਜਿਸ ਦੇ ਹੋਠਾਂ ਤੇ ਕਦੇ ਵੀ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
5: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵੁਕ ਨਹੀਂ
0: ਹੋਣਾ,
5: ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਹੀਰੇ ਜਿਹੀ ਜਿੰਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਬਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮਟ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿਚ ਲੈਂਦੀ ਹਾਂ ਉਸਦੇ ਕੁਮਲਾ ਚੁੱਕ ਕੇ, ਕਾਇਆ ਕਾਇਆ ਪੂੰਝਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
5: ਬਿਲਕੁਲ ਬਿਲਕੁਲ, ਮੈਂ ਭਾਵੁਕ ਹੋ ਗਿਆ ਸੀਗਾ।
0: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚੋ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
5: ਬਹੁਤ ਵਧੀਆ ਬਹੁਤ ਵਧੀਆ ਸ਼ੁਕਰ ਹੈ
0: ਜੀ। ਆਪਣੀ ਫਿਰ ਆਵਾਜ਼ ਸੁਣਾਓ ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ ਕਦੀ ਕੋਈ ਵੀ ਦੋ ਬੋਲ?
5: ਠੀਕ ਹੈ ਜੀ, ਠੀਕ ਹੈ
0: ਕੋਈ। ਦੋਸਤੋ ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ।
5: ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਇਹ ਉਹਨਾਂ ਦਾ ਹੀ ਅਸਰ ਹੈ।
0: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ
5: ਬਿਲਕੁਲ,
0: ਇੱਕ ਟੀਮ ਦੇ ਮੈਂਬਰ ਮੈਂਬਰ ਸੀ।
5: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾਓ ਜਰਾਓ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਫਿਰ।

0: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ।
0: ਅੱਗ ਹੈ ਚੁਫੇਰੇ ਵੱਡੇ ਦੁੱਖ ਚ ਗੁਲਾਬ ਹੈ, ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ।
0: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ।

0: ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ, ਮਿਹਰਬਾਨੀ।
0: ਥੈਂਕ ਯੂ। ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਏ ਮੇਰੇ ਨਾਲ ਗੁੱਸੇ, ਅੱਜ ਦੋਏ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਆ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ ਰਾਜਾ ਸ਼ਾਹ ਜੀ। ਸ਼ਾਹ ਜੀ
2: ਵਾਹਿਗੁਰੂ ਸਤਿ ਸ੍ਰੀ ਅਕਾਲ ਜੀ,
0: ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਠੀਕ ਠਾਕ ਜੀ।
0: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਆ ਕੁਛ
2: ਥੋੜੀ,
0: ਤੇ ਹੁਣ ਆਈ ਆ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਆ
2: ਜੀ ਥੋੜੀ ਜਿਹੀ, ਮੇਰੀ ਆਵਾਜ਼ ਸਹੀ ਆ ਰਹੀ?
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲੀਂਦਾ ਪਿਆਏ,
0: ਹਾਂਜੀ
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ, ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ, ਪੁੱਤ ਤੇਰਾ ਮਾਏ ਦਲੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ।
0: ਵਾਹ ਜੀ ਵਾਹ, ਵਾਹ ਬਹੁਤ ਖੂਬ।
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ,
0: ਵਾਹ
2: ਤੂੰ ਫੜ ਫੜ ਬਹਾਂਦੀ ਸੈ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸੈ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ, ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ।
0: ਬਹੁਤ ਖੂਬ, ਬਹੁਤ ਖੂਬ।
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ, ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸਜੇ ਨੂੰ, ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆਏ ਪਰਾਏ ਵਤਨ ਵਿਚ ਮਰੀਂਦਾ ਪਿਆਏ। ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ, ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ, ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ ਪਰਾਏ ਵਤਨ ਵਿਚ ਮਰੀਂਦਾ ਪਿਆ। ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ, ਜਾਂਦੀ ਸੈ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ, ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ
0: ਪਿਆਏ। ਬਹੁਤ
2: ਜੀ ਜੀ ਜੀ।
0: ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
2: ਪਾਕਿਸਤਾਨ ਠੀਕ ਠਾਕ ਜੇ।
0: ਅੱਛਾ ਅੱਛਾ।
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਅੱਛਾ, ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਹੈ।
0: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
2: ਜੀ। ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ, ਅਸੀਂ ਤੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
0: ਅੱਛਾ ਅੱਛਾ। ਤੇ ਸ਼ਾਹ ਜੀ ਵੇਖਿਓ ਤੁਸੀਂ, ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
2: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਸ਼ਿਓਰ ਹੋ ਜਾਈਏ ਓਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ
2: ਬੰਦ ਕੀਤੇ ਚੈੱਕ ਹੋਣੀ
0: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਬਾਕੀ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ ਬੱਚੇ ਸਕੂਲ ਜਾ ਰਹੇ ਨੇ
0: ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਹੈ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
0: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੁੰਡੀ ਕੱਲੇ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ ਬੱਚੇ ਸਕੂਲ
0: ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਹੈ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
0: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੁੰਡੀ ਕੱਲੇ ਤਾਈ ਖੁਸ਼ੀਆਂ ਲੱਭਦੇ

0: ਜੀ
1: ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ।
0: ਅੱਛਾ, ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
1: ਜੀ ਜੀ ਚਲੋ।
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਚੱਲੇ।
1: ਜੀ ਵਾਹ।
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ, ਮੈਂ ਤੇ ਖੁੰਡੀ ਕੱਲੇ। ਤਾਈ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ, ਮੈਂ ਤੇ ਖੁੰਡੀ ਕੱਲੇ। ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ। ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ। ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ। ਭਾਈ ਅੱਖਾਂ ਗਈਆਂ ਲੱਤਾਂ ਗਈਆਂ, ਸਾਡੇ ਗਵਾਂਢ ਸੀ ਜੀ ਇੱਕ ਬਾਬਾ, ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ। ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਡ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ। ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ, ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ, ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ। ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ, ਕਿੱਥੇ ਛਾਲਾਂ ਮਾਰਨ ਵਾਲੇ ਲੋਕ, ਕੰਧਾਂ ਟੱਪਣ ਵਾਲੇ ਲੋਕ। ਹਾਂਜੀ, ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ, ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ। ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ,
1: ਜੀ ਸ਼ੁਕਰੀਆ,
0: ਥੈਂਕ ਯੂ, ਖੁਦਾ ਹਾਫਿਜ਼।
1: ਓਕੇ ਜੀ, ਰੱਬ
0: ਰਾਖਾ। ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ, ਤੇ ਹੁਣ ਪਾਕਿਸਤਾਨ ਚੱਲਦੇ ਆ, ਮਹਿਮੂਦ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ। ਜਾ ਅਖਤਰ ਸਾਹਿਬ, ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ, ਆ ਜਾਓ ਲੰਘ ਜਾਓ
2: ਜੀ। ਬਿਸਮਿਲ੍ਲਾ, ਬੜੀ ਬੜੀ ਮਿਹਰਬਾਨੀ, ਬੜੀ ਬੜੀ ਮਿਹਰਬਾਨੀ
0: ਜੀ, ਆਪ ਜੀ ਦੀ ਵੀ ਮਿਹਰਬਾਨੀ। ਤੁਸੀਂ
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ, ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ, ਉਹਨਾਂ ਨੂੰ ਮੇਰੇ ਵੱਲੋਂ ਅਦਾਬ, ਸਲਾਮ, ਸਤਿ ਸ੍ਰੀ ਅਕਾਲ, ਅੱਲਾ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ। ਅਖਤਰ ਸਾਹਿਬ, ਆਪ ਜੀ ਨੂੰ ਵੀ ਅਦਾਬ, ਸਲਾਮ ਤੇ ਸਤਿ ਸ੍ਰੀ ਅਕਾਲ। ਜੀ ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਹੁਣੀ।
2: ਅੱਛਾ ਅੱਛਾ, ਰਜ਼ਾ ਸ਼ਾਹ ਸਾਹਿਬ।
0: ਹਾਂਜੀ ਹਾਂਜੀ ਹਾਂ,
2: ਬੜੀ ਗੱਲ ਆ ਜੀ, ਬੜੀ ਗੱਲ ਆ ਜੀ।
0: ਹਾਂਜੀ, ਬੜੇ ਬੜੇ ਸੱਜਣ ਆ ਜੀ,
2: ਪਿਆਰ ਵਾਲੇ ਜੀ ਨੇ,
0: ਬਹੁਤ ਪਿਆਰ ਵਾਲੇ ਜੀ ਨੇ ਜੀ, ਹਮੇਸ਼ਾ।
2: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ।
0: ਜੀ ਨੋ ਡਾਊਟ, ਨੋ ਡਾਊਟ, ਬਿਜ਼ੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ ਸੀ।
2: ਬਸ ਸਰ, ਉਹ ਐਮਰਜੈਂਸੀ ਦੋਸਤ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹ ਵੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ।
0: ਅੱਛਾ,
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ।
0: ਅੱਛਾ,
2: ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ, ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ, ਮੇਰੇ ਸਟਾਫ ਦਾ ਮੈਂਬਰ ਵੀ ਸੀ। ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ। ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ।
0: ਥੈਂਕ ਯੂ ਵੈਰੀ ਮਚ, ਤੁਸੀਂ ਇੰਨਾ ਖਿਆਲ ਰੱਖਦੇ ਹੋ
2: ਭਾਜੀ, ਤੁਸੀਂ ਮੁਹੱਬਤ ਦਿੰਦੇ ਜੇ ਤਾਂ ਸਾਦੀ ਹੈ ਨਾ ਜੀ, ਸੁਣਨ ਵਾਲੇ ਮੁਹੱਬਤ ਦਿੰਦੇ ਨੇ, ਅੱਲਾ ਇਹਨਾਂ ਦੀਆਂ ਹਯਾਤੀਆਂ ਕਰੇ।
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
2: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ।
0: ਵਿਖਾਓ ਜੀ, ਵਿਖਾਓ, ਵਿਆਹ ਵਿਖਾਓ ਜੋ, ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ।
2: ਅੱਲਾ ਰੱਖੇ ਖੈਰ ਜੀ, ਪੂਰਾ ਵਿਆਹ ਦੇਖੋਗੇ, ਨਜ਼ਾਰਾ ਕਰੋਗੇ ਕਿ
0: ਅੱਜ ਤੇ ਫਿਰ ਲਾਓ, ਫਿਰ ਆਉਣ ਦਿਓ, ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ।
2: ਇਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ, ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ। ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ, ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ। ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ, ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ। ਵਿਆਹ ਸ਼ੁਰੂ ਹੋ ਜਾਂਦਾ ਜੀ, ਮਲ ਮਲ ਵੱਟਣਾ ਤੇ ਮੈਲ ਮੇਰੀ ਲਾਤੀ, ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ। ਵੱਟਣਾ ਏਦਾਂ ਹੀ ਮਲਦੀਆਂ ਨਾ, ਢਾਲਣੀਆਂ ਸਮਝੋ ਲਾੜੇ ਨੂੰ, ਚਿੱਟਾ ਕੱਢ ਕੇ
0: ਹਟਦੀਆਂ।
2: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਤੀ, ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ। ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ, ਗਾਨਾ ਗਨ ਬਾਂਹ ਵਿੱਚ ਗਾਨਾ ਖੂਨ ਦਾ ਹੱਥ ਚ ਫੜਾਇਆ ਜੇ।
0: ਕਿਆ ਬਾਤ ਹੈ, ਕਿਆ ਬਾਤ ਹੈ।

0: ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤੋ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਪ ਆਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
0: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ
0: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੈ ਹੁਣ ਚੜਿਆ ਨਾ ਰੂਹ
0: ਉੱਲਾਂ ਵਿਚ ਚੁੰਨੀਆਂ ਫੇ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫੇ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫੇ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
0: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਕਿਉਂ ਰੱਖਦਾ
0: ਹੈਂਡ ਕਰਚੀਫ ਨੂੰ ਉਹ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ
0: ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਦਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
0: ਜਾਂਦੇਗਾ ਹਾਲਾਂਕਿ ਉਹ ਜਿਹੜੀ ਲਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
0: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
0: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ ਦਿਲੋਂ ਖੁਸ਼ ਹੋਣਾ ਤੇ ਕਬੂਲ ਫੇ ਤੂੰ ਕਰਨੀ ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕਟ ਲੱਭਣਾ ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦੇ ਆ ਬਾਅਦ ਵਿਚ ਕਾਕਾ ਤੈਨੂੰ ਘਰ ਵਾਜ ਵੱਜਣੀ ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ ਖੁੱਸੇ ਨੂੰ ਲੁਕੋਵੇਂਗਾ ਝੱਗੇ ਨੂੰ ਬਚਾਵੇਂਗਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ
1: ਕਿਆ ਬਾਤ ਹੈ ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਵਾਹ
0: ਪੈਸਿਆਂ ਦੀ ਭਰੀ ਮੁੱਟ ਫੇਰ ਹੌਲੀ ਹੋਣੀ ਏ
1: ਹਾਂਜੀ
0: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ
1: ਕਿਆ ਬਾਤ ਹੈ ਵਾਹ
0: ਬੂਹੇ ਤੇ ਵਿਆਹ ਕੇ ਟੁਰ ਪੈਂਦੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ ਕੁੜੀ ਦੇ ਉਗਲ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ ਮੁੰਡਾ ਐਵੇਂ ਜਿਹੜਾ ਉਹਦਾ ਮੂੰਹ ਢਿੱਲਾ ਕਰਨ ਡਿਆ
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ ਅੱਗੇ
0: ਰੋ ਪੈਂਦੇ ਆ ਜੀ ਰੋ ਪੈਂਦੇ ਆ ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ ਉਦੋਂ ਤਾਂ ਚੁੱਪ ਕਰ
1: ਜਾਣਾ ਵੇਖ ਲੋ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ ਭੰਗੜੇ ਪਾਉਂਦਾ ਤੇ ਯੇ ਤੇ ਵੋ ਹਾਂਜੀ
0: ਹਾਂਜੀ ਹਾਂਜੀ
1: ਕਿਆ ਬਾਤ 300-200-400 ਬੰਦਾ ਲੈਣ ਗਿਆ ਢੋਲ ਵੱਜਣ ਡਏ ਨੇ ਹਾਂਜੀ ਇੱਕ ਲੜਕੀ ਹਾਂਜੀ ਜੀ
0: ਕੁੜੀ ਦੇ ਉਹ ਗੜ ਲੱਗ ਵਾਰੋ ਵਾਰੀ ਰੋਣਗੇ ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ ਹੋਣ ਉਮਰਾਂ ਵੀ ਲੰਮੀਆਂ ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਕਈਆਂ ਖੁਸ਼ ਕੱਢਣ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ ਨਵੀਂ ਨਵੀਂ ਨੂੰਹ ਨੂੰ
1: ਬਿਲਕੁਲ ਜੀ ਬਿਲਕੁਲ
0: ਚਲੋ ਜੀ
1: ਚਾਰ ਚੇਰੇ
0: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ
1: ਸੱਤ ਅੱਠ ਜਣੀਆਂ ਕੱਢੀਆਂ ਜ਼ਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ
0: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ ਨਾਲੇ ਗੱਲਾਂ ਕਰੀ ਜਾਣੀਆਂ
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ ਵੀਹ ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ ਦਸ ਪੰਦਰਾਂ ਵੀਹ
0: ਮੱਤ ਮਾਰ ਦੇਣੀਆਂ ਪਹਿਲੇ
1: ਮੇਰੇ ਮੂੰਹ ਵਾਲੇ ਵੇਖਣ ਦੇਣੀਆਂ ਹੈ
0: ਕਈਆਂ ਖੁਸ਼ ਹੋਣਾ ਕਈਆਂ ਨੱਕ ਬੁੱਲ ਕੱਢਣੇ ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ
1: ਬਿਲਕੁਲ
0: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ
1: ਹਾਂਜੀ
0: ਰੱਬ ਨੇ ਬਣਾਇਆ ਜੋੜ ਹਾਣਦੇ ਨੂੰ
1: ਮਾਰਦਾ ਕਿਆ ਬਾਤ ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿੱਚ ਸਾਰੇ ਖੁਸ਼ ਹਾਂਜੀ
0: ਹਾਂਜੀ
1: ਸੋਹਣੇ ਕੱਪੜੇ ਪਾਏ ਬੱਚੇ ਉਦੋਂ ਵੀ ਜਿਆਦਾ ਖੁਸ਼ ਵੱਡੇ ਵੀ ਖੁਸ਼ ਹੋਣੇ ਹਾਂਜੀ
0: ਇੱਕ ਦੂਜੇ ਨਾਲ
1: ਪਿਆਰ ਨਾਲ ਮਿਲਣਾ ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਤੇ ਪੁਰਾਣੇ ਜਮਾਨੇ ਵਿੱਚ ਦਸ ਦਸ ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ
0: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ ਸਾਡੇ ਨਾ ਦਾਦਕੇ ਖਾਨਦਾਨ ਦੇ ਵਿੱਚ ਨਾ ਵਿਆਹ ਹੋਵੇ ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ
1: ਪੁੱਛਾ ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
0: ਉਦੋਂ ਵੇਲਾ ਹੀ ਇਹ ਸੀ ਜੀ ਸੋਹਣੀ ਵੀ ਲੱਗਦੀ ਸੀ
1: ਬਿਲਕੁਲ ਬਿਲਕੁਲ ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ ਇਹੋ ਹੀ ਡੱਬੀਆਂ
0: ਨਾਨਕਿਆਂ ਦਾ ਤਾਂ ਫਿਰ ਪਿਆਰ ਤੁਸੀਂ ਕਹਿਣਾ
1: ਦਵਾਨੀ ਉਹਨਾਂ ਨੇ ਦੇਣੀ ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ
0: ਕਿੰਨੇ ਹੀ ਪੈਸੇ ਹੋ ਜਾਣੇ ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ ਉਹ ਮੁੱਕਦੀਆਂ ਹੀ ਨਹੀਂ ਹੁੰਦੀਆਂ
1: ਬਿਲਕੁਲ ਬਿਲਕੁਲ ਤੇ ਮੇਲਾ ਵੇਖਣ ਗਏ ਵੀ ਅਸੀਂ ਅੱਠ ਆਨੇ ਜਾਂ ਕੋਈ ਨੌ ਆਨੇ ਜਾਂ ਸੱਤ ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ
0: ਬਾਜੀ ਇੰਨੇ ਕੀ ਹੁੰਦੇ ਸੀ ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ ਵਿਆਹ ਉਹਨਾਂ ਦਾ ਮੁੱਕ ਗਿਆ ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ ਸੱਤ ਅੱਠ ਵਜੇ ਨਹਾ ਨੂੰ ਕਿ ਅੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ ਉਹ ਸੱਤ ਕੁ ਦਿਨ ਸਾਡੀ ਉਹ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ ਅੱਠਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਮੰਨਦਾ ਹੀ ਸੀ ਫਿਰ ਮੈਂ ਆ ਗਿਆ ਜੀ ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ ਅਸੀਂ ਕਹਿੰਦੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
1: ਜੀ ਬਿਲਕੁਲ ਬਿਲਕੁਲ ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ ਖਾਣ ਪੀਣ ਨੂੰ ਵਾਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ ਅੱਜ ਕੱਲ ਤੇ ਬੱਚੇ ਜਿਹੜੇ ਨੇ ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ
0: ਖੁਸ਼ ਹੋ ਜਾਂਦੇ ਸੀ ਬਿਲਕੁਲ ਖੁਸ਼ ਹੋ ਜਾਂਦੇ
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ ਕੋਈ ਮਰੂਦ ਹੀ ਦੇ ਦੇ ਸਾਨੂੰ ਤੇ ਹਾਂਜੀ ਤੇ ਅਖਤਰ ਸਾਹਿਬ
0: ਜੀ ਜੀ
1: ਅੱਜ ਮਦਰ ਡੇ ਵੀ ਆ
0: ਹਾਂਜੀ ਹਾਂਜੀ ਬਿਲਕੁਲ ਜੀ ਮਦਰ ਡੇ ਆ ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ ਜਿਹਨਾਂ ਦੀਆਂ ਤੁਰ ਗਈਆਂ ਨੇ ਇਹ ਰੱਬੋ ਤੁਸੀਂ ਚਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
1: ਹੋਈ ਤੁਸੀਂ ਵੱਡੀ ਸਾਰੀ ਸੁਣਾਉਂਦੀ ਛੋਟੀ ਜਿਹੀ ਕਿਉਂ ਸੁਣਾਉਂਦੀ ਮਾਂ ਦੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ ਮਾਂ ਦਾ ਕੋਈ ਆਲਟਰਨੇਟਿਵ ਨਹੀਂ ਮਾਂ
0: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ ਨਸਲਾਂ ਦੇਣ ਨਹੀਂ ਦੇ ਸਕਦੀਆਂ
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ ਮਾਂ ਦਾ ਦੇਣ ਅਸਾਂ ਕੀ ਦੇਣਾ ਮਾਂ ਤੇ ਸਾਡੇ ਤੇ ਕੋਈ ਹਿਸਾਬ ਥੋੜਾ ਕਰਦੀ ਹੈ ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ
0: ਹਿਸਾਬ
1: ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਤੇ ਸਹਾਨ ਕਰਦੀ ਹੋਵੇ ਤੇ।
0: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ। ਬਿਲਕੁਲ ਬਿਲਕੁਲ ਬਿਲਕੁਲ,
0: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ। ਬਿਲਕੁਲ ਸਹੀ ਕਿਹਾ ਤੁਸੀਂ,
0: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ ਜੀ
0: ਸਾਰਾ ਕੁਛ। ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇ ਦਿੱਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕਿਆ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਇੱਕ ਦੇਵੀ ਦੇਵਤਾ ਹੁੰਦੀ ਹੈ, ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
0: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਤੋਂ ਮਾਂ ਵਾਲੇ ਹਾਸੇ ਚ ਗਈ ਹੋਈ ਆ, ਹਾਸਾ ਘਰ ਤੋਂ ਲਹਿਦਾ ਵਾ
1: ਜੀ।
0: ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਦਾ ਨਾਂ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਇੱਧਰ ਉੱਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
0: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ, ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
0: ਦੋ ਵਾਰੀ ਤੋਂ ਉਹਦੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦੀ ਸੁੱਟਦਾ ਹੁੰਦਾ, ਤੇਰੇ ਕੋਲ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
0: ਬਿਲਕੁਲ ਜੀ ਬਿਲਕੁਲ ਜੀ, ਤੇ ਦਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਪੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਤੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ, ਦੱਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਤੂੰ ਜਦੋਂ ਦੀ ਛੱਡ ਕੇ ਤੁਰ ਗਈ ਮਨ ਹੋਇਆ ਮਿੱਟੀ ਵਾਂਗ, ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ, ਦੱਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਪਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ, ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ, ਦੱਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ, ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ, ਦੱਸਣੀ ਮਾਏ ਮੇਰੀਏ ਕਿਹਦੇ ਸਿਰ ਤੇ।
1: ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਅਖਤਰ ਸਾਹਿਬ, ਵੰਡਰਫੁਲ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬ ਲਿਖਦੇ ਹੋ ਤੁਸੀਂ।
0: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ।
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ, ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ, ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ,
0: ਮਾਂ ਨਾ ਹੁੰਦੀ। ਹਾਏ ਹਾਏ ਹਾਏ।
1: جی محبوبہ تے ماں نہ ہوندا بھن برا دا پیار نہ ہوندا بچیاں اُتے شان نہ ہوندی باپ تے دھی دے لاڈ نہ ہوندے نوں رانی لئی تھاں نہ ہوندی اکثر صاحب جگ وچ رکھے بول ہی ہوندے اکھاں رائی ہاں نہ ہوندی جگ وچ رکھے بول ہی ہوندے اکھاں رائی ہاں نہ ہوندی جیوندے وسدے رہو اکثر صاحب
0: میرا پھر اج دا آخری پیغام یہی آ کہ امریکہ چ بیٹھے ہوئے ڈاکٹر مجاہد علی ناصر انہاں دے پریوار سارے نو میرے والوں بہت بہت مبارکاں سلام تے وڈی عید اگوں آ رہی ہے اودی مبارکاں اللہ انہاں دی خوشیاں دے وچ ہور اضافہ کرے ہاس دے واسطے رہن اور میرے پورے اس دھرتی دے اتنے جن پنجابی نے انہاں پنجابیاں دے نام یہی آ
1: ہستے رہن پنجابی سارے ہستا رہے پنجاب جی سادیاں بھی گڈ شبھ اشاوا صاحب ساری دنیا دے نال جڑا سر
0: بڑی مہربانی
1: خدا حافظ خدا حافظ
0: اللہ
1: تے ہن اسی جانے ہاں جی دلی تانوں لے کے چلدے ہاں اوتھے 394 ہاں جی ٹھیک ہے جی آلو ہلو رادھنا جی ست سری اکال کی حال چال ہے تہاڈا
2: ستگرو مہاراج جی دی کرپا چڑھدی کلا
1: واہ جی واہ واہ گرو پرمیشور تہانوں ہمیشہ چڑھدی کلا چ رکھے تندرست رکھے
2: لو یو مائی ڈیئر سر
1: تھینک یو آئی لو یو ٹو او کوئی ہاں لو یو نا کوئی مطلب کہ تھوڑا بہت پڑھیا بندہ منڈا سی وہ کسی کڑی نو چاہتا ہوں سی ایک دن وہ کڑی وہ لاگوں کی ننگی یہ دو جنے سی منڈے اپنا ٹاور بناؤ واسطے بھی انگریزی چ گل ماڑا جا جانا ڈائلاگ مارنے کڑی نو کہ آئی لو یو تو وہ کہ آئی لو یو ٹو اپنے نال شادی یار دو پہلے ہی ہے میرے گل میں بھی تعین کہ لو یو ٹو دلی کا کی حال
2: دلی موسم بڑا لولی ہویا ہویا جی تسی اتھے ہوندے تے میں تانوں پارک چ گھمان لے جاواں
1: واہ واہ میں جدوں وی آواں گا پارک چ چلاں گے دوائی جنے بھاویں موسم کتنا دا وی ہوئے جدوں تسی سجنا لا کے بیٹھ جاؤ ہاں جی دل دا موسم چنگا ہونا چاہیے ٹھیک ہے جی
2: پر میں پھر گاواں گی وی تے صحیح بیٹھ جا میرے
1: میں تہاڈے نال ڈھولکی بجاواں گا جا ہارمونیاں بجا جا آواز جاواں
2: نہیں تسی سن لینا ڈھولکی ڈھنگ
1: کے بجاواں تے اکٹھے ہو جاواں چلو ٹھیک ہے میں سناں کانسنٹریٹ ہو کے سناں گا تے سناؤ
2: جی جی آ رہے
1: تے بول تسی آ
2: تسی ہن ریڈیو تے ہو
1: میں ریڈیو تے ہی ہاں کتے ہیں
2: واہ
1: کمال ہو گئی 15 منٹ جی
2: اچھا جی اوکے ساڈے سارے شروتاواں نو باجوا اپنا باجوا صاحب جی تے ست سری اکال ہے ہی آ پرواز ریڈیو والوں اسی بہت بہت ہاردک ابھینندن کرتے ہیں سب دا
1: جی انہاں والوں رادھنا جی آپ جی دا بھی ہاردک ابھینندن
2: تے میں سارے شروتاواں نو اپنے گیتاں دے تھرو یاد کردی ہاں
1: جی
2: تے ہمیشہ تتپرے رہنی انہاں نوں سنان واسطے بے چین
1: آ جاؤ سناؤ جی پھر آج جی تہاڈی بڑی بڑی پیاری آواز آ رہی
2: جی جی
1: ہاں جی
2: تے آؤ آپاں سندے ہاں پر اج میں تہانوں ایک ایک انترا چھوٹا چھوٹا ہی سنا پاواں گی
1: ٹھیک ہے جی سناؤ جتنا تہاڈا دل کردا جو خوشی ہے تہاڈی
2: اچھا ٹھیک ہے جی ٹھیک ہے اوکے اوکے ایک واری پھر سارے نوں ست سری اکال آؤ آپ دو لائن سنتے ہیں
1: جی

0: ਵਾਹ ਜੀ ਵਾਹ ਵਾਹ ਜੀ। ਅਰਾਧਨਾ ਜੀ, ਅੱਜ ਮਦਰ ਡੇਅਰੀ ਆ, ਤੁਹਾਨੂੰ ਪਤਾ ਹੋਣਾ
1: ਜੀ।
0: ਹਾਂਜੀ, ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
1: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
0: ਮੰਜਲੀ ਦੀਦੀ, ਹਾਂਜੀ
1: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
0: ਅੱਛਾ।
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
0: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ, ਥੈਂਕ ਯੂ।
1: ਮੰਜਲੀ ਦੀਦੀ।
0: ਅੱਛਾ, ਮੰਜਲੀ ਦੀਦੀ, ਠੀਕ ਹੈ।
1: ਹਾਂਜੀ। ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ। ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
0: ਹੋਈ।
1: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ। ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ
0: ਤੁਹਾਨੂੰ ਯਾਦ ਨੇ ਜੀ? ਮੈਂ ਬਿਲਕੁਲ
1: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੈਂ ਕਹਿ ਲਾ ਵੀ 250-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ।
0: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ
1: ਜੀ? ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
0: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
1: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ ਆ।
0: ਹੁਣ ਵੀ ਤੁਹਾਨੂੰ ਗੁੱਡੀ?
1: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ, ਆਜਾ ਹੁਣ।
0: ਚਲੋ ਜੀ, ਮੈਂ ਅਗਲੀ ਵਾਰ ਤੋਂ ਕਰ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
1: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਚਾਰ ਨਾਲ
0: ਗੁੱਡੀ। ਹਾਂਜੀ ਹਾਂਜੀ
1: ਹਾਂਜੀ। ਤੇ ਉਹ ਗੀਤ ਮੈਂ ਆਪ ਜੀ ਨੂੰ
0: ਦੱਸਿਆ, ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
1: ਹਾਂਜੀ।
0: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
1: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
0: ਅੱਛਾ।
1: ਤੇ ਉਹਨਾਂ ਦੀ ਚਿਲਮ ਮਹਿੰਗੀ ਭਰਦੀ ਹੁੰਦੀ ਸੀ।
0: ਓਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
1: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
0: ਅੱਛਾ।
1: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
0: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ
1: ਜੀ
0: ਜੀ। ਹਾਂਜੀ।
1: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
0: ਅੱਛਾ।
1: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ।
0: ਅੱਛਾ।
1: ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
0: ਹਾਂ।
1: ਮੈਂ ਚੁੱਪ ਹਾਂ, ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ। ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨਹੀਂ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਤੀਕਰ ਵੀ ਨਾ ਜਿੱਦਾਂ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਉਹ ਆਪਾਂ ਸੁਣਦੇ ਹਾਂ।

0: ਬਹੁਤ ਵੰਡਰਫੁਲ ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ, ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਆਪ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਹ ਵੀ ਜਬ ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ, ਠੀਕ ਹੈ ਜੀ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸਲ ਵਿੱਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ, ਜੀ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਆ, ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕਿਆ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਹੈ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ ਵੈਸੇ, ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ।
1: ਓਕੇ ਓਕੇ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕਿ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਯੇ ਖੋਈ ਖੋਈ ਨਜ਼ਰ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਉਧਰ ਤੋ ਇਹ ਜਲ ਸੁਲਗਤਾ ਹੁਆ ਹੈ ਵੀਰਾਨਾ, ਮਗਰ ਇਧਰ ਤੋ ਬਹਾਰੋ ਮੇ ਬਾਗ ਜਲਤੇ ਹੈ, ਜੋ ਇਸ਼ਕ ਪੀ ਵੀ ਲੀਏ ਜੋ ਹੋਂਠ ਸੀ ਵੀ ਲੀਏ ਜੋ ਤੁਮਹਾਰੀ ਰਾਹ ਚਲੇ, ਕੁਛ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਕੁਛ ਆਜ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਖਾਮੋਸ਼ੀਓ ਸੇ ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
0: ਵਾਹ ਵਾਹ, ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
1: ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਫਿਲਮ ਨੂਰ ਜਹਾਰਾ ਫਿਲਮ ਦਾ,
0: ਜਹਾਰਾ
1: ਹਾਂਜੀ, ਔਰ ਮਦਨ ਮੋਹਨ ਜੀ ਦਾ ਮਿਊਜ਼ਿਕ ਹੈਗਾ ਜਿਨ੍ਹਾਂ ਦਾ ਮੈਂ ਸਭ ਤੋਂ ਪਹਿਲੇ ਗੀਤ ਸੁਣਾਇਆ ਤਾਂ ਆਪਣੀ ਨਜ਼ਰ ਨੇ,
0: ਵੰਡਰਫੁਲ ਜੀ, ਮਤਲਬ ਕਿ ਫਿਲਮ ਇੰਡਸਟਰੀ ਕਿਆ ਬਾਤਾਂ ਨੇ, ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90 ਦੇ 70 ਦੇ ਇੱਥੇ ਗਾਣੇ ਹੋਣਾ 30 ਸਾਲ ਦੇ ਵਿੱਚ ਜਿਹੜੇ ਹਨ, ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ,
1: ਪਿਛਲੇ ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ,
0: ਹਾਂਜੀ ਹਾਂਜੀ, ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ
0: ਜੀ ਜੀ। ਅਰਾਧਨਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ,
1: ਕਿਆ ਬਾਤ ਹੈ,
0: ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ
1: ਜੀ, ਹਾਂਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ,
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ फेरे ही फेरे ने बेरुखी दी बारिश सजना बंद कर दे इस जग विच दुख बथेरे ने बेरुखी दी बारिश बंद कर दे ऑलरेडी दुख बड़े ने उतो तुही भी दुख देन दे हो
1: आहो नहीं मैं आप जी नू कहांगी कि हुण आप जी रेडियो तो खाली जदो हुण ते एक सोण जिहा पैग बना लियो
0: नहीं है तू अर्ली है जी अर्ली है सौन लगा सौन लगे
1: अच्छा
0: इस वे मैडम जी 5 बजे ने साडे जर्मन दे
1: विच अच्छा जी धुप
0: लगी है बाहर धुप लगी है
1: ओके ओके अच्छा
0: जी मैं अपने गार्डन च काम करना है बूटे लाने ने बहुत सोने फुल आ
1: रहे अच्छा जी
0: हां जी हां जी
1: गुड गुड वेरी गुड
0: ते मेरी शुभ इच्छावां तुहाडे नाल तंदुरुस्त रहो जीउंदे वसदे रहो
1: थैंक यू सो मच सर और सारे प्रवाद रेडियो के श्रोतावां नूं शाम दी सत श्री अकाल वेरी वेरी गुड इवनिंग
0: थैंक यू जी थैंक यू
1: और बस आपा प्रवाद रेडियो नाल इसे तरह प्यार साडी मोहब्बत बनी रहे
0: बहुत बहुत मेहरबानी
1: बाजवा साहब नूं बहुत बहुत प्यार भरी सत श्री अकाल
0: जी साडे वल्लों तुहानूं प्यार भरी सत श्री अकाल साडा भी प्यार उन्ना ही बरकरार बल्कि दहां नाल जर्ब दे के ठीक है
1: जी जी ओके थैंक यू
0: हैव अ नाइस टाइम बाय बाय बाय बाय सो ये सन जी दिल्ली तो आराधना जी हुणी जिहड़े खूबसूरत गाने सुना के गए ने ते दोस्तो इत्थे ही साडा अज दा प्रोग्राम जिहड़ा ओ खत्म हुंदा है ते अगले हफ्ते सैटरडे संडे फिर तुहाडी सेवा विच हाजिर होवांगे मेरी तरफों देशां विदेशां दे विच प्रवास रेडियो सुन रहे सारे सज्जणां नूं प्यार भरी सत श्री अकाल अस्सलाम वालेकुम नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लेनेट

Ando so. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੀ ਇਹ ਹੁਣ ਇੱਕ ਮੰਚ ਰਹਿ ਰਹੇ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਔਰ ਮੈਨੂੰ ਮੰਗਤੇ ਹਫ਼ਤਾ ਦੇਣ ਦੇ। ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ। ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ

ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ਼ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ਼ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆਂ ਇੱਜ਼ਤ ਕਰਦੀ। ਔਰ ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਔਰ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 ਅਪ੍ਰੈਲ ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲਾਉਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ, ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤਾਂ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ, ਨਦੀਨ ਨਹੀਂ ਹੁੰਦਾ ਉਹ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ, ਨਦੀਨ ਦੂਨ ਗੋਡੀ ਗਾਡੀ ਕਰਨੀ, ਬੰਦਾ ਕਿੱਡਾ ਸੋਹਣਾ ਲੱਗਦਾ। ਜਾਨਵਰ ਪਕਸ਼ੀ ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਹੈ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ। ਠੀਕ ਹੈ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0041-4869-514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲ ਲਾਈਨ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਊਟੋ ਰਾਈਫਨ ਆ ਐਫਸੀਲੋਨ। ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 160 ਦੇ ਵਿੱਚ। ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ। ਵੰਡਰਫੁਲ ਲੋਕ, ਬੜੇ ਕੋਆਪਰੇਟਿਵ, ਤੇ ਸਿੱਕੇ ਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6 3 6 5 ਮਿਊਲਾਈਨ ਵਿੱਚ, ਯਾਦ ਰੱਖਣਾ ਜੀ ਦੋਸਤੋ। ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ ਹੈ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੁੰਬੀ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਜੀ ਤੂੰ ਟਾਟ ਲੈ ਜਿੰਨੇ ਕ ਮੁੱਲ ਲੈਣੇ
1: ਵਾਹ ਜੀ ਵਾਹ ਆਸ਼ਿਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜੀਆਂ ਤੇ ਵੀ ਲਾਇਆ ਉਹ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਉਹ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਪਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ। ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ, ਮੇਰੀਆਂ ਦੋ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਬਲਬੀਰ ਸਿੰਘ ਜੀ, ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਮਹਿਦੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਕਰ, ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویکھ لو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں
1: جی
0: پیار بھرا سلام ہوے
1: جی. سونا سارے والوں اختر صاحب آپ جی نوں بھی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہس دے رہن پنجابی سارے، ہس دا روے پنجاب.
1: اختر صاحب ایک سیکنڈ میری ذرا گل سنیو. ایک سر تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 وانار جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تے گالا ہی کھانے ہاں جی، جٹ زمیندار بندے سواردی لگدیاں نے.
1: میں نا سارا تہاڈے سٹیج شو ویکھنا ہوندا وا ہاسے والے، تے او
0: جی جی
1: او سارے بجلی تے گیس والیاں دے دوالے ہوئے ہوندے نے. بڑا شگل.
0: ہاں جی ہاں جی،
1: بہت شگل لگ رہا ہوندا. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیے نے، تھوڑا جا موڈ سیٹ ہو جاندا ہے. ورنہ زندگی دے وچ گام ہی گام نے، چار سویرے سوچا ہی سوچا نے جے تسی سیریس نہ ہو گئے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی ہے،
0: بڑیاں بڑیاں.
1: تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی تسی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا، چڑھ دے لیندے پوری دنیا دے وچ ہس دے وقت پنجابی جڑے نے سونے لگ دے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جڑی ہے نا وڈی دے لاگے، وڈی تو پہلے انشاءاللہ جڑا ہے نا مارکیٹ سوئے گی جی. اللہ تعالی دی ذات تہاڈے ورگے بھراواں دی دعاواں جڑیاں اونچائی دی.
1: چلو جی، ساڈیاں گڈ وشز ہمیشہ تہاڈے ورگے سجنا دے نال. ہاں جی
0: باجی
1: جی جی، ساڈیاں آوازاں سن کے خوش ہو جاندے ہاں اپنے پیارے بھراواں دی آوازاں وچ. ہاں جی پھر کی ہویا
0: جی،
1: پتہ نہیں بارڈر ہے. ہاں جی پر ساڈے آپس وچ سانجھ رہے، ساڈے میلے کٹھے لگن. ہاں جی اسی بزنس کریے. ہاں جی تے ساڈا کاروبار تہاڈے وی کاسیاں وچ پیسے آون، ساڈیاں وچ وی آون پیسے، تے اسی تے آپس وچ ہی وپار کردے رہیے. تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے ہیں.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی.
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہیں، اور سرکار نے تھوڑا جا سرکاراں دے اپنے مسئلے ہوندے نے محبوب
0: جدو
1: جی.
0: جدو سر چڑھ دیا نو ویکھی دا نا تے اکھاں چوں آنسو آ جاندے آ.
1: اسی تانو سارے نو یاد کری دا یار. پھر ویکھو نا وچ ایک بارڈر ہے، لیک بج گئی. پھر کی ہویا جدو چھوٹے چھوٹے سکے برا کٹھے کھیڑتے نے،
0: وڈے
1: شادیاں ہو جاندیاں نے، وہ بھی تے الگ ہو جاندے نے نا. پھر کیڑے ہو؟
0: بالکل جی بالکل،
1: پھر بھی تو برا ہی ہوندے نے نا. تے تسی سارے برا ہی ہو، ساڈیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، تے گوانڈی خوش بھی ہوئے گا، کوئی سخی وسدا ہوئے گا، تو فائدہ ہی ہوئے گا، نقصان تھوڑا کوئی ہوں گا.
0: بالکل جی بالکل، کیوں نہیں.
1: اچھا ہوں سناؤ تسی کی سنانا چاہتے؟
0: سر میں ایک روائی ہے، ہس دے پنجابیاں دے نام، پوری دنیا چ بیٹھے پنجابیاں دے نام، ہس دے رہن پنجابی سارے، ہس دا روے پنجاب.
1: جیوندے رہو، کیا باتاں نے، واہ.
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ ਬੁੱਧ ਕੀ ਹੁੰਦਾ ਖੇਤ ਸਰਾਣੇ ਦੋਹਰਾ ਕੀ ਨੇ, ਖੇ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਗੜਾ ਕਨਾਲੀ ਦੱਸਾਂ ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ ਤੋਰੀ ਗੋਭੀ ਸਾਗ ਕੀ ਹੁੰਦਾ।
1: ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ ਗੋਇਆ ਕੂੜਾ ਗੰਦ ਕੀ ਹੁੰਦਾ, ਸੱਦ ਕੂਕ ਤੇ ਹਾਕ ਕੀ ਹੁੰਦਾ ਡਾਕਰ ਚੀਕ ਤੇ ਬਾਕ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ ਬੂਆ ਬਾਰੀ ਚਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ ਰੇਂਡੀ ਫੁੱਟ ਤੇ ਤੁੰਮਾ ਦੱਸਾਂ,
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ,
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ ਠੀਕ ਹੈ ਠੀਕ ਹੈ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ ਜੀ,
0: ਤੂਤੀਆਂ ਜੰਮੂ ਬੇਰ ਕੀ ਹੁੰਦੇ ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੰਬੀ ਦੱਸਾਂ ਪਦ ਭੇੜਾ ਤੇ ਖੁੰਬੀ ਦੱਸਾਂ,
1: ਵਾਹ ਵਾਹ ਜਿਉਂਦੇ ਰਹੋ।
0: ਬਾਲਣ ਕੱਖ ਤੇ ਛੋਡੇ ਕੀ ਨੇ ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ ਛਿੱਤਾ ਪੈੜਾ ਅੜਬ ਕੀ ਹੁੰਦਾ, ਵੱਖੀ ਬਿੰਨੂ ਘੜਾ ਮੈਂ ਦੱਸਾਂ ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਚਰਖਾ ਤੁੱਕੜ ਮਾਲ ਕੀ ਹੁੰਦਾ ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ ਝਾੜ ਧੁੱਪ ਤੇ ਛਾਂ ਕੀ ਹੁੰਦਾ,
1: ਵਾਹ ਵਾਹ ਝਾੜ ਧੁੱਪ ਧੁੱਪ ਤੇ ਛਾਂ,
0: ਮੰਜਾ ਮੰਜੀ ਪੀੜੀ ਦੱਸਾਂ ਕੰਨ ਖਜੂਰਾ ਕੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ ਖਸਮ ਜਵਾਈ ਰੰਨ ਦਾ ਦੱਸਾਂ,
1: ਵਾਹ ਵਾਹ ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ,
0: ਅੰਬ ਸ਼ਰੀਸ਼ ਤੂਤ ਦਾ ਦੱਸਾਂ ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ ਅੱਸੂ ਭਾਦੋ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ ਝੂਠ ਤੂਫਾਨ ਤੇ ਫੱਕੜ ਦੱਸਾਂ,
1: ਵਾਹ ਵਾਹ ਫੱਕੜ ਵਾਹ,
0: ਕੱਜਲ ਦਾਤਲ ਵੰਗਾਂ ਕੀ ਨੇ ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ ਡਿੱਗੀ ਟੋਇਆ ਛੱਪੜ ਦੱਸਾਂ,
1: ਕਿਆ ਬਾਤ ਕਿਆ ਬਾਤ ਹੈ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ,
0: ਚੰਡ ਚਪੇੜ ਤੇ ਥੱਪੜ ਦੱਸਾਂ ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ ਹਰਾਮ ਹਲਾਲ ਤੇ ਵੱਢ ਕੀ ਹੁੰਦਾ,
1: ਵਾਹ ਵਾਹ ਵਾਹ
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ। ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਟਰੀਟ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ। ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੀ, ਉਹਦੇ ਨਾਲ ਹੁੰਦਾ ਕੀ ਆ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ। ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਆ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਆ
1: ਜੀ? ਮੈਂ
0: ਮਾੜੇ ਨੇ ਤੇ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਤੋਂ ਬਸ ਥੋੜਾ ਬਹੁਤਾ ਲਾਇਆ ਤੇ ਬਾਕੀ ਉਹ ਗਈਆਂ
1: ਜੀ, ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ ਨੂੰ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਤੇ ਜਿਹੜੀ ਇਹੀ ਤੇ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਆ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ। ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ ਬਿਲਕੁਲ,
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ, ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕੀ ਹੱਦ ਹੈ, ਕਿੰਨੀ ਕੁ ਬੰਦਾ
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ, ਵਿਚਾਰੇ ਨੇ ਭਾਵੇਂ ਕੀਤੀ ਹੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸਲਾਹ ਸਾਡੇ ਵੀ ਇਹੋ ਹਾਲ ਹੈ।
0: ਬਾ ਜੀ, ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ, ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ। ਹਾਂਜੀ ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮੈਂ ਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦੇਈ ਤੇ ਗੰਢਾ ਮੇਰੇ ਹੱਥ ਧੋਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਸੀ ਰੰਗਲੇ ਕਾਗਜ਼, ਇੱਕ ਦੇ ਵਿੱਚ ਸੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆ, ਵਾਹ ਵਾਹ ਵਾਹ।
0: ਆਲੇ ਦੁਆਲੇ ਵੇਖੂ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚ ਬਾਹਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੋਵਾਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਜੀ, ਮਾੜੇ ਬੰਦੇ ਵਾਸਤੇ ਤੇ 700 ਬਹੁਤ।
0: ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰਚ ਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੋ ਹੀ ਡਾਂਗ ਤੇ ਗਠੜੀ ਪੱਲੇ, ਓਹੋ ਹੀ ਪਾਟੀ ਜੁਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਈ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਹੀ।
1: ਅਖਤਰ ਸਾਹਿਬ,
0: ਬਸ ਅਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ ਸੁਣਨ ਵਾਲਿਆਂ ਦੀ ਮਿਹਰਬਾਨੀ। ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ। ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ, ਅਸਲਾਮੋ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਥ ਟਾਊਨ ਹੈ ਜੀ।
1: ਹਾਂਜੀ, ਜਰੂਰ,
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ,
1: ਚਲੋ ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ। ਹਵਾਵਾਂ ਫਿਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ,
0: ਬਿਸਮਿਲ੍ਲਾ ਜੀ।
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਦੋਵੇਂ ਹੀ ਸੁਣਾ ਦਿੰਦਾ, ਪਹਿਲਾਂ ਤੇ ਸੀਰੀਅਸ ਹੈ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ, ਵਾਜੀ ਵਾ।
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਲ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦਿੰਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦਿੰਦੀ ਕਿ ਕੈਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ।
0: ਵਾਹ ਵਾਹ ਜੀ ਵਾਹ,
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਾਹਿਬ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾਹ ਹਾਫਿਜ਼, ਅੱਲਾਹ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰਦੇ ਹੋ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਬਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ
1: ਨੇ, ਵਾਕਿਆ
2: ਬਾਤਾਂ ਜੀ, ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ। ਗੁੱਡ ਵਿਸ਼ੇਸ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜੀ ਜਰੂਰ ਜਰੂਰ ਜਰੂਰ ਜੀ ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ। ਜੀ ਖਾਲਸਾ ਜੀ,
2: ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾਵਾਂ।
1: ਵਾਹ ਵਾਹ ਵਾਹ ਵਾਹ ਵਾਹ,
2: ਲੈਂਦੇ ਵੱਲੋਂ
1: ਆਉਣ ਹਵਾਵਾਂ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ,
2: ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਦਿਲ ਆਪਣੇ ਦੇ ਜ਼ਖਮਾਂ ਤਾਈਂ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲੈਂਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਹੋਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ, ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ,
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜੱਗ ਤੋਂ ਦਰਦ ਲੁਕੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਧੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁੱਟੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆਹ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ, ਵੇਖ ਲਓ ਬਾਬੇ, ਹਾਂਜੀ
2: ਵੇਖ ਲਓ ਪਾਪ ਧੋ ਦਿੱਤੇ ਅਗਲੇ ਨੇ। ਹਾਂਜੀ,
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਕਿਹਾ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਨੀ।
2: ਨਹੀਂ ਨਹੀਂ, ਉਹਦੇ ਤੋਂ ਤੇ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ,
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ ਕਰ ਛੱਡੀ ਹੈ, ਪਾਪ ਧੋ ਛੱਡੇ
1: ਪਾਵੇ ਨਾ,
2: ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلوں سنت تے پچھوں سنت بابا برہم گیانی دی اپادی لگ جاندی
1: واہ واہ واہ
2: پہلوں سنت پچھوں سنت بابا برہم گیانی دی اپادی لگ جاندی چوڑی دار پجاما پیراں تیک چولا سر تے پگ تک سامی بج جاندی
1: بہت خوب بہت خوب
2: چوڑی دار چوڑی دار پجاما پیراں تیک چولا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے علاقے وچ پیر پائے تے بھیڑ اس پاسے پج
1: پج
2: پج جاندی
1: واہ واہ لٹ پے گئی رام نام دی
2: ہائے ہائے آج اس نے چابیاں لینیا سورگ جن پانچ جن سورگ بنگلیاں دیا چابیاں لینیا
1: آپ بابے نے حالانکہ نرکاں چ جانا ہوندا پر ایدی بہادری ویکھو سورگاں دیا ٹکٹاں دیندا رہندا
2: ہائے ہائے نہیں انہاں دا ایتھے سورگ
1: ہے گل بہت ودیا کیتی
2: کسے گھڑ کر ماتا جھوٹیاں نو کسے گھڑ کرا ماتا جھوٹیاں نو چیلے ساد دے نام نال جوڑ دیندے ساد وکاری بکاری تے اک ورگا چیلے امب ورگا کر بوڑ دیندے ساد وکاری بکاری تے اک ورگا چیلے امب ورگا کر بوڑ دیندے بابے پنگلے چاڑے ہمالیا تے بابے نے جدو کرپا کیتی ایک بغیر لتاں تو بندہ سی وہ بھی ہمالیا تے چڑھ گیا سی
1: بالکل
2: جی بابے پنگلے چاڑے ہمالیا تے تے من مکھاں نوں کر کوڑ دیندے جیڑا بنے سیوک بیڑی تار دیندے جیڑا بنے سیوک بیڑی تار دیندے جیڑا نام منے بیڑی روڑ دیندے
1: کیا کیا بابا
2: بابا ڈیرے لی پنڈ اجاڑ دے بابا ڈیرے لی پنڈ اجاڑ دے سیوک پر پکاری دس دے نے پیوے وسکی چباوے ہڈیاں وی سیوک اونوں ہوا ہاری دس دے نے
1: واہ جی واہ واہ
2: ایویں وسکی چباوے ہڈیاں وی سیوک اونوں ہوا ہاری دس دے نے آ ہن گل سنیا جے ذرا
1: آن دے جی
2: بابے بابی نے آندی کڈ کے سی
1: اچھا
2: بابے بابی لے آندی کڈ کے سی تے چیلے تکڑ نہ ناری دس دے نے
1: واہ واہ واہ واہ
2: چیلے کہندے نے بابا جی ناریل ویندے ہی نہیں
1: بابے ناریل کیوں ویکھنا ہاں جی
2: ایک گلو چیلے بھی تھوڑی جی زیادتی کردے جے بابے نال
1: او کیدان
2: پاویں بابے دے درجنا ہون بچے پاویں بابے دے درجنا ہون بچے تے اونوں چیلے برہمچاری دس دے
1: کیا بات ہے کیا بات
2: پاویں بابے دے درجنا ہون بچے اونوں چیلے برہمچاری دس دے نے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور تے وچوں چور بابا ہندے دور دے ڈھول سہاونے نے کول وجیا لگیا ہور بابا
1: کیا بات کیا بات
2: ہندے دور دے ڈھول سہاونے نے کول وجیا لگیا ہور بابا سدھو فولیا سدھو فولیا لیرا نکلنا ہے اتوں جاپدا نواں نکور بابا رکھ ساہاں دی پنڈ سنبھال بیبا رکھ ساہاں دی پنڈ سنبھال بیبا تینوں لٹ کے جاوے نہ دوڑ بابا
1: کیا بات
2: ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ, ਇਹ ਹੈ ਜੀ ਪਖੰਡੀ ਬਾਬਿਆਂ ਦੀ।
1: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਦੀਆਂ ਸਰਦਾਰਾਂ ਝੁਕਦੀਆਂ, ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ।
2: ਚਾਂਦੀ ਨਹੀਂ ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
1: ਵਾਹ ਨੰਬਰ 2 ਦੇ ਵੇਖੋ ਜੀ, ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਜੀ। ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ, ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਾਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ, ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ? ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।
2: ਹਾਂਜੀ ਹਾਂਜੀ ਹਾਂਜੀ, ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
1: ਹਾਂਜੀ, ਪਿੱਛੇ ਜੇ ਮਸ਼ਹੂਰ ਹੋ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ ਤੇ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਹੈ ਨਾ।
1: ਅੱਛਾ,
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
1: ਅੱਛਾ ਠੀਕ ਠੀਕ, ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਹਨਾਂ ਨੂੰ ਮੇਜ਼ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ ਬਿਲਕੁਲ।
2: ਹਾਂਜੀ ਤੇ ਹੋਰ ਇੱਕ ਸੁਣਾਓ
1: ਜੀ, ਸੁਣਾਓ। ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ, ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹ ਲਾ, ਤੁਸੀਂ ਸ਼ੁਰੂ ਕਰ ਦਿਓ ਆਪਣੇ।
2: ਲਓ ਜੀ ਲਓ ਜੀ ਲਓ ਜੀ, ਹਾਂਜੀ ਮੈਂ ਸੁਣਾਉਂਦਾ ਜੀ। ਹਾਂਜੀ
1: ਹਾਂਜੀ
2: ਜੀ, ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ ਹੈਲੋ,
1: ਐਡ ਕੀਤੀ ਸੀ ਤੁਸੀਂ, ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
2: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ਼ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ਼ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮੋਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀਂਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
1: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਕੁਝ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
2: ਠੀਕ ਹੈ
1: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
2: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ, ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ, ਓਕੇ ਜੀ, ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
2: ਹਾਂਜੀ,
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
2: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
2: ਓਏ ਹੋਏ ਹੋ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ,
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
2: ਵਾਹ ਜੀ ਵਾਹ,
1: ਲੀਡਰ ਦੋਸ਼ੀ ਦੇਸ਼ ਦੇ, ਪਾਰਲੀਮੈਂਟ ਚ ਭੂਤ।
2: ਓਏ ਹੋਏ, ਭੂਤ ਬੰਗਲਾ,
1: ਲੀਡਰ ਦੋਸ਼ੀ ਦੇਸ਼ ਦੇ, ਪਾਰਲੀਮੈਂਟ ਚ ਭੂਤ, ਬੇਈਮਾਨੀ ਨੂੰ ਕੁਰਸੀਆਂ, ਇਮਾਨ ਦੇ ਸਿਰ ਵਿਚ ਜੂਤ।
2: ਓਏ
1: ਹੋਏ, ਰਾਖੇ ਹੀ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ।
2: ਓਏ ਹੋਏ,
1: ਚੋਰਾਂ ਨੇ ਡਾਕਾ ਮਾਰਿਆ, ਇਹ ਪੁਲਿਸ ਦਾ ਕੰਮ ਹੈ। ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ, ਕਾਮਾ ਰੋਟੀ ਨੂੰ ਤਰਸਦਾ ਪਖੰਡੀ ਰਾਜ ਦਾ ਸੂਤ। ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ, ਮੌਲਵੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਛੂਤ। ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ, ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ। ਸੱਚੇ ਸੁੱਚਿਆਂ ਨੂੰ ਲਾਹਨਤਾਂ ਹਰ ਬੇਈਮਾਨ ਦਾ ਸੂਤ। ਭਾਈ ਸੱਚੇ ਸੁੱਚਿਆਂ ਨੂੰ ਲਾਹਨਤਾਂ ਤੇ ਹਰ
2: ਬੇਈਮਾਨ ਦਾ ਸੂਤ।
1: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ।
2: ਓਕੇ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ ਜੀ, ਫਤਿਹ ਜੀ। ਤੇ ਲਓ ਜੀ ਦੋਸਤੋ, ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਹਾਂ, ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੋਣੀ, ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ। ਚਲ ਨਹੀਂ, ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ, ਇਹ ਇੱਥੇ ਲਓ ਜੀ, ਮੈਂ ਕਾਲ ਕਰ ਦਿੱਤੀ। ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ। ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
3: ਹਾਂਜੀ ਮੈਂ ਸੁਣੇ
1: ਅਗਲੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ
3: ਠੀਕ ਹੈ ਜੀ ਠੀਕ ਹੈ
1: ਸਰਦਾਰ ਸੂਬਾ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ ਵਧੀਆ
3: ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀ ਦੇ ਸਿਵਤੇ ਸਭ ਚੜ੍ਹਦੀ ਕਲਾ
1: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
3: ਕੋਈ ਨਹੀਂ
1: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
3: ਜੀ ਨਹੀਂ ਮੈਂ ਰੈਡੀ ਹਾਂ ਮੈਂ ਰੈਡੀ ਹੁਣੇ ਗੱਲ ਕਰਦੇ
1: ਹਾਂ
3: ਤੇ ਇੱਦਾਂ ਗੱਲ ਪਤਾ ਸਾਹਿਬ ਵੀ ਅੱਜ 12 ਤਰੀਕ ਆ
1: ਹਾਂਜੀ
3: ਤੇ ਇਹ ਦਿਨ ਜਿਹੜੇ ਆ 12-13-14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਤੇ ਘੱਟ ਚਾਤੇ ਮਾਰਦੇ
1: ਆ
3: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
1: ਕਿਆ ਬਾਤ ਆ
3: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲੇ ਵਾਲੇ ਬਾਗ ਸ਼ਹੀਦੀ ਹਾਂ 13 ਅਪ੍ਰੈਲ ਨੂੰ ਸੀ ਚਲੋ ਅੱਜ 12 ਆ
1: ਜੀ ਜੀ ਅੱਜ 12
3: ਤੇ ਉਹ ਦਿਨ ਜਿਹੜੇ ਨੇ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਦੇਣਗੇ ਮਤਲਬ ਅੱਜ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ
1: ਪਹਿਲੀ ਗੱਲ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
3: ਠੀਕ ਹੈ ਠੀਕ ਠੀਕ ਠੀਕ
1: ਉੱਥੇ ਵਾਹਵਾ ਚਾਰ ਤਿੰਨ ਦੋ ਤਿੰਨ ਘੰਟੇ ਬਿਤਾਏ ਸੀ
3: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਬੇਹਤਰ ਮਹਿਸੂਸ ਹੁੰਦਾ
1: ਉਹ ਤਸਵੀਰ ਤੇ ਮਨ ਚ ਆਉਂਦੀ ਹੈ
3: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
1: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
3: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਦੇ ਜਸ਼ਨ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੇ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ 13 ਅਪ੍ਰੈਲ 1699 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਦੇ ਜਸ਼ਨ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੇ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਹੈ ਭਾਰਤ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ

0: ਸਭ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ 13 ਅਪ੍ਰੈਲ 1699 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਹੈ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਨਵਾਂ ਅਧਿਆਏ ਲੈ ਕੇ ਆਇਆ ਸੀ। ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ। ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਹੈ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ ਵੀ ਆ ਕਿਉਂ ਬੰਦਾ ਆ ਕੀ ਆ ਜਾਂ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਾਓ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀਗੇ ਪੰਨ ਸੁੱਟੇ ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀਗਾ ਉਹਨੂੰ ਖਤਮ ਕੀਤਾ।
1: ਕਦੀ ਸੋਚਦਾ ਸਾਰਾ ਸਾਹਿਬ ਗੁਰੂ ਦੇ ਬੰਦਾ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
0: ਬੜੀ ਚ ਬੜੀ
1: ਸ਼ੇਰ ਬਣਾ ਦਿੱਤਾ ਜਿਹੜੇ ਟੱਕਰੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ ਨੇ
0: ਬਿਲਕੁਲ
1: ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
0: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਕਿ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿੱਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਵਰਣਨ ਕੀਤਾ ਤੇ ਉਹਦੇ ਵਿੱਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਂਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਸਮਝਾਉਣ ਲਈ ਮਾਇਖਾ ਦੈਂਤ ਕਿਹਾ ਮਾਇਖਾ ਮੈਂ ਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਹੈ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਹੋਇਆ ਬਈ ਆਹਮੋ ਸਾਹਮਣੇ ਮਾਇਖਾ ਦੈਂਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਹ ਤਾਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ

0: ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜ੍ਹਾਉਂਦੇ ਸੀ ਨਾਲ, ਮਤਲਬ ਹੈਨਾ। ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ, ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ, ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ, ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਉਹਨੂੰ ਕਿੱਸਾ ਕਾਵਿ ਕਹਿ ਦਿੰਦੇ ਆ। ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਦੇਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ। ਤੇ ਇਸੇ ਕਰਕੇ ਰਚਿਆ, ਜਿੱਦਾਂ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
1: ਬੰਦਾ ਬਹਾਦਰ ਇੱਕ ਸਾਧ ਸੀ, ਜਿਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਤੇ, ਕਿਹੜਾ ਥਾਪੜਾ?
0: ਬਿਲਕੁਲ ਬਿਲਕੁਲ ਜੀ ਬਿਲਕੁਲ। ਪਹਿਲੀ ਗੱਲ ਤਾਂ ਵੇਖੋ, ਸੰਨਿਆਸ ਲੈ ਚੁੱਕਾ, ਦੁਨੀਆਦਾਰੀ ਤੋਂ ਵਿਖ ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ। ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ, ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ, ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ, ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਸਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ, ਕਿਤੇ ਉਹਦੇ ਜਾ ਕੇ ਪਤੰਗ ਤੇ ਬੈਠ ਗਏ। ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ, ਪ੍ਰਤੀਕਾਤਮਕ ਜਿਹੜੀ ਹੁੰਦੀ, ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀਗੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ। ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ, ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ, ਆਦਮੀਆਂ ਦਾ, ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ? ਅਸੀਂ ਤੇ ਇੱਕ ਖਾਣ, ਮਤਲਬ ਆਪਣੀਆਂ ਫੌਜਾਂ ਵਾਸਤੇ, ਸਿੰਘਾਂ ਵਾਸਤੇ
1: ਗੱਲ ਕਰਨੀ ਅਸਰਦਾਰ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ, ਮਤਲਬ ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸੀ ਉਹਨਾਂ ਦੀ,
1: ਕੋਈ ਗੱਲ ਨਹੀਂ,
0: ਮਹਾਨਤਾ ਨੂੰ ਬਿਆਨ ਕਰ ਸਕੀ,
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
0: ਹੈਲੋ,
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ।
0: ਜੀ ਜੀ ਭਗਤ ਸਾਹਿਬ
1: ਬੋਲੋ।
0: ਅੱਛਾ, ਹੁਣ ਮੈਂ ਸਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸਭਿਆਚਾਰਕ ਪੱਖ, ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ, ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ, ਮੇਰਾ ਮਨ
0: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸਭਿਆਚਾਰ ਦੀਆਂ ਲਿਖੀਆਂ ਨਾ, ਇੱਕ ਐਨ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚਦੀ,
1: ਜਿਸ ਤਰ੍ਹਾਂ ਦ੍ਰਿਸ਼ ਵਰਗਾ। ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
0: ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ, ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ, ਦੇਖਣ ਵਾਲਿਆਂ ਦੇ, ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ। ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਜਾਇਜ਼ ਹੋਏਗਾ।
1: ਆਓ ਜੀ ਆਓ ਜੀ, ਸਾਡੀ ਤਾਂ ਖੁਸ਼ਕਿਸਮਤੀ ਆ, ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
0: ਜੀ ਜੀ ਜੀ। ਅੱਛਾ, ਇਹ ਬਾਜਵਾ ਸਾਹਿਬ, ਹਾਂ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ, ਅੱਜ ਤੋਂ 50-60 ਸਾਲ ਪਹਿਲਾਂ ਨਾ, ਇੱਕ ਕਵਿਤਾ ਲਿਖੀ ਤੇ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ, ਨਹੀਂ ਜੇ ਨਵਿਆਂ ਨਾਲ ਖਲੋ ਜਾ।
1: ਵਾਹ ਵਾਹ ਵਾਹ ਵਾਹ,
0: ਇੱਕ ਯੁੱਗ ਜਿਹੜਾ ਨਵਾਂ, ਜਿਹੜਾ ਯੁੱਗ ਆ ਨੌਜਵਾਨ, ਜਿਹੜੀ ਜਦੋਂ ਕਿਸੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
1: ਦੀ,
0: ਹਾਂ ਹਾਂ, ਮਤਲਬ ਵੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ, ਜਾਂ ਕੋਈ ਇਨਕਲਾਬ ਆਉਂਦਾ, ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜੀ ਜਿਹੜੀ ਬਦਲਾਉਂਦੀ ਆ
1: ਜੀ ਬਿਲਕੁਲ
0: ਜਿਹੜੇ ਉਹ। ਹੈਲੋ
1: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
0: ਹਾਂਜੀ ਠੀਕ ਹੈ। ਅੱਛਾ ਬਾਜੋ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ ਹੈ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ। ਉਹ ਦੇਖਿਓ ਮਤਲਬ ਕਵਿਤਾ ਧਨੀ ਨਾਮ ਚਾਤਕ ਦੀ, ਕੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਹੈ ਨਾ ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ ਬਾਹਰ।
1: ਕਿਆ ਬਾਤ
0: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
1: ਕਿਆ ਬਾਤ ਹੈ, ਕਿਆ ਬਾਤ।
0: ਅੱਗੇ ਕਹਿੰਦੇ ਵੀ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ।
1: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
0: ਜੀ। ਜੀ ਜੀ ਜੀ ਜੀ, ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
1: ਭਾਰ,
0: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਜੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ ਅੱਗੇ ਵੇਖਿਓ ਬਾਜੋ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂ, ਗਹਿਣੇ ਲੈ ਕੇ ਦਊਂ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
1: ਉਦੋਂ ਸੂਟ ਵਾਸਤੇ ਤੇ ਤਿਆਰ ਹੋਣਾ ਹੀ, ਦੋ ਬਾਜ਼ਾਰ ਚ ਦੋਸਤ ਜਾਣ ਡੇ ਹਨ
0: ਜੀ,
1: ਕਹਿੰਦਾ ਕਿਧਰੋਂ ਆਇਆ, ਕਹਿੰਦਾ ਯਾਰ ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਤੇ ਇਹਦੀ ਅੱਖ ਚ ਕੱਖ ਪੈ ਗਿਆ, ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
0: ਅੱਛਾ ਵਾਹ ਸਾਹਿਬ, ਕਹਿੰਦੇ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਦੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣੇ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ, ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਹੁੰਦੇ ਆਪਣੀ ਔਰਤ ਨੂੰ ਸੱਚੀ ਸੱਚੀ ਗਹਿਣੇ ਲੈ ਕੇ।
1: ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ, ਜੰਜੀਰੀਆਂ ਵੇਖਦੀਆਂ
0: ਜੀ ਜੀ, ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਵਿੱਚ ਨਾ, ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ, ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ ਨਾ,
1: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ, ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
0: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ ਨਾਲ। ਅੱਛਾ ਬਾਜੋ ਸਾਹਿਬ,
1: ਜਵਾਨੀ ਦੀ ਗਾਨੀ ਸੀ ਉਹ। ਅੱਛਾ
0: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਮੁੱਲ ਨੀ ਹੁੰਦਾ ਕੋ ਬਾਜੋ ਸਾਹਿਬ।
1: ਨਹੀਂ ਬਿਲਕੁਲ ਠੀਕ, ਬਿਲਕੁਲ ਉਹਦਾ ਕੋਈ।
0: ਅੱਛਾ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ ਹੈ
1: ਬਹੁਤ ਖੂਬ ਬਹੁਤ
0: ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚੂ ਚ ਮੇਲਾ ਵੇਖ
1: ਰਹੇ ਹਾਂ ਸਾਰਾ ਕੁਛ ਚੱਲਦਾ ਨਾ
0: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ ਸਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਚਾਲਣੀ ਪ੍ਰੇਮੀਏ ਵਿਸਾਖੀ ਚੱਲੀਏ
1: ਕਿੱਡੀ ਸੋਹਣੀ ਕਿੱਡੀ
0: ਖੂਬਸੂਰਤ ਹਾਂਜੀ ਕਿੰਨੀ ਖੂਬਸੂਰਤ ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਜਿਹੜਾ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਕਵਿਤਾ ਸ਼ਾਮਿਲ ਰਹੀ ਹੈ ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ ਮਿਡਲ ਲੈਵਲ ਤੇ ਸੈਕੰਡਰੀ ਲੈਵਲ ਤੇ
1: ਖਹਿਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਪਤਾ ਨੀ ਪੰਜਵੀਂ ਜੇ ਚੌਥੀ ਜੇ ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ
0: ਹਾਂਜੀ ਹਾਂਜੀ ਉਹ ਗਰੀਬ ਕਿਸਾਨ ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ
1: ਠੀਕ ਹੈ ਜੀ
0: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿੱਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ ਗਰੀਬ ਕਿਸਾਨ ਜੀ ਜੀ ਜੀ ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ
0: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ ਲੇਕਿਨ ਉਸ ਵੇਲੇ ਜਿਹੜੀ ਸੁਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ
1: ਸਗੋਂ
0: ਹੋ ਸਕਦਾ ਸੀ ਚੱਲ
1: ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਜ਼ਿਆਦਾ ਕਵਿਤਾ ਲਿਖੀ ਕੋਸ਼ਿਸ਼ ਹੁੰਦੀ ਹੈ ਜਾਣ ਬੁੱਝ ਕੇ ਮੈਂ ਔਖੇ ਸ਼ਬਦ ਡਿਕਸ਼ਨਰੀ ਚੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾਂ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਚ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿੱਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ ਪਰ ਇਹਦੇ ਵਿੱਚ ਮਿੱਟੀ ਘੋਲੀ ਹੋਏ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ
0: ਬਿਲਕੁਲ ਜੀ ਬਿਲਕੁਲ
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿੱਚ ਪਾਣੀ ਚ ਮਿੱਟੀ ਘੋਲਦੇ
0: ਮਿੱਟੀ ਦੇ ਨਾਲ ਕਾਂਜੀ ਵੀ ਘੋਲਦੇ
1: ਕਾਂਜੀ ਵੀ
0: ਘੋਲਦੇ
1: ਤੁਸੀਂ ਪਬਲਿਕ ਦੀ ਬੋਲੀ ਚ ਦੇਖੋ ਜੋ ਲਿਖਣਾ ਤੁਸੀਂ
0: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ ਇੰਗਲੈਂਡ ਚ ਰਹਿੰਦੇ ਸੀ ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸੁਧਾਰ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ ਚਲੋ ਖੈਰ ਵੱਖਰਾ ਵਿਸ਼ਾ ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ ਚਲੋ ਅਸੀਂ ਇਹ ਸਾਡਾ ਵਿਚਾਰ ਆ ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ
1: ਕਿਸੇ ਦਾ ਹੋਰ ਹੋ ਸਕਦਾ
0: ਬਿਲਕੁਲ ਜੀ ਬਸ ਸਭ ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ ਉਹ ਅਜੇ ਇਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀਗੇ ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ ਤੇ ਉਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ
1: ਜੀ ਜੀ ਜੀ ਹਾਂਜੀ
0: ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਲੇਕਿਨ ਉਹ ਹੋਇਆ ਨੀ ਆ ਉਹ
1: ਪਰ ਮੈਨੂੰ ਉਮੀਦ ਹੈ ਹੋ ਜਾਏਗਾ ਉਮੀਦ ਹੈ
0: ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੋ ਜਾਏਗਾ ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ ਸ਼ਾਂਤੀ ਜਿਹੜੀ ਚਾਹੀਦੀ ਹੈ ਤੇ ਇਹ ਜੰਗ ਯੁੱਧ ਜਿਹੜੇ ਆ ਨਾ ਇਹਨਾਂ ਦੇ ਜਿਹੜੇ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਜਾਂਦੀ।
1: ਸੂਬਾ ਸਿੰਘ ਜੀ ਇਨਸਾਨ ਕਿੰਨਾ ਦਰਿੰਦਾ, ਇਹਨਾਂ ਨੇ ਸੁੱਟਿਆ ਵਾਲਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
0: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਦੋਂ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਨੇ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨੀ ਹੁੰਦੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਵੀ ਲੁੱਟ ਲੋ ਇਹਨਾਂ ਵੀ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਆ ਜੀ
0: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿਚ ਹਰ ਕੋਈ ਸਮਝਦਾ ਪੜਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ। ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਆ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ। ਤੇ ਸੰਸਾਰ ਦੇ ਵਿਚ ਅੱਖ ਚੁੱਬੀ ਅਮਨ ਦੀ ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
1: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੁੰਦੀ ਇਹ? ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਜੀ ਦਾ, ਬੜਾ ਹੀ ਖੂਬਸੂਰਤ ਸੀ
0: ਜੀ ਜੀ ਜੀ।
1: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਹ ਚ ਸਾਫ ਕਰਦੇ ਰਹਿੰਦੇ।
0: ਬਿਲਕੁਲ ਬਿਲਕੁਲ ਠੀਕ ਹੈ, ਠੀਕ ਠੀਕ ਹੈ,
1: ਕਿਆ ਬਾਤ।
0: ਹਾਂਜੀ ਹਾਂਜੀ ਹਾਂਜੀ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿਚ ਰਿਲੀਜ਼ ਹੋਈ ਬਾਜਵਾ ਸਾਹਿਬ
1: ਜੀ,
0: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ? ਮੈਨੂੰ ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾ ਪਾ ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਜਿਹੜੇ ਸਿਲੈਕਟ ਹੋਇਆ, ਹੈ ਨਾ, ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ, ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਹੈ, ਤੇ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀਏ ਥੱਲੇ ਕਿਤੇ ਕਿਸ ਕਰਨਾ ਜਾਂਦਾ, ਤੇ ਉਹ ਅਫਸਰ ਨੇ ਫੜੀ ਹੋਈ ਹੈ ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਓਸ਼ੋ ਜੀ ਹੋਣ
0: ਦੀਆਂ ਵੀ
1: ਨੇ, ਕਿਤੇ ਕਮਾਲ। ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
0: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ, ਉਹ ਹੈਗੀ ਆ ਉਹਨਾਂ ਨੇ ਨਾ ਬਜਲ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੇ ਅੱਜ ਤੱਕ ਤੋੜ ਨਹੀਂ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜਬਰਦਸਤ ਸੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ। ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
0: ਜੀ ਜੀ,
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ।
0: ਠੀਕ ਠੀਕ ਠੀਕ,
1: ਏਡੀ ਵੱਡੀ ਲਾਇਬ੍ਰੇਰੀ, ਇੰਨੀਆਂ ਕਿਤਾਬਾਂ, ਉਹਨੇ ਆਪਣੇ ਸਟੂਡੈਂਟ ਵੇਲੇ ਹੀ ਇੰਨੀਆਂ ਕਿਤਾਬਾਂ ਪੜ੍ਹ ਛੱਡੀਆਂ। ਖੈਰਾ ਜੀ, ਤੁਹਾਡੀ ਬਹੁਤ ਇੰਟਰਸਟਿੰਗ ਹੈ, ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ। ਹਾਂ, ਤੇ ਦੋ ਕੁ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਿਆ ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
0: ਜਰੂਰ ਜੀ ਮਹਾਰਾਜ,
1: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੇ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
0: ਨਹੀਂ। ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ, ਭਾਈ ਸ਼ਾਇਰ ਜਿਹੜੀ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ।
1: ਜੇ ਫਿਰ ਮਨ ਦੀ ਗੱਲ ਹੈ, ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਹੈ ਐਸੇ ਧੰਦੇ ਨੂੰ
0: ਜੀ।
1: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ, ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ।
0: ਬਿਲਕੁਲ ਬਿਲਕੁਲ,
1: ਮਿੱਠੇ ਬੋਲ ਬੋਲਣੇ
0: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ, ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ।
1: ਧੰਨਵਾਦ ਜੀ ਤੁਹਾਡੀ,
0: ਤੁਹਾਡਾ ਵੀ ਜੀ, ਤੁਹਾਡਾ ਵੀ ਧੰਨਵਾਦ। ਧੰਨਵਾਦ।
1: ਉਹ ਲਓ ਜੀ, ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ। ਹਾਂ, ਇਹ ਆ ਲਓ ਜੀ, ਹਾਂ 16:42 ਜੀ, ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ, ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ। ਰਾਧਨਾ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਵੈਲਕਮ ਸਰ।
1: ਹਾਏ ਅੱਲਾ, ਤੁਸੀਂ ਕਿੱਥੇ ਰਹੇ ਇੰਨੀ ਦੇਰ, ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ।
2: ਹਾਏ ਅੱਲਾ, ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ, ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ।
1: ਅੱਛਾ ਅੱਛਾ ਅੱਛਾ, ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ। ਮੈਂ ਬਈ ਚਲੋ
2: ਤੰਦਰੁਸਤੀ
1: ਹੋਣੀ ਚਾਹੀਦੀ ਆ ਬੰਦਾ, ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ।
2: ਥੋੜੀ ਜਿਹੀ ਢਿੱਲੀ ਸੀ। ਹਾਂਜੀ ਸਰ,
1: ਹੁਣ ਹੁਣ ਤੇ ਤੁਹਾਡੀ ਆਵਾਜ਼।
2: ਹਾਂਜੀ ਬਿਲਕੁਲ,
1: ਟੱਲੀ ਨੂੰ ਖੜਕਣ।
2: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ।
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀ ਚੱਕਰ?
2: ਨਹੀਂ, ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਪੁਗਾੜ ਵਾਸਤੇ। ਹਾਂਜੀ
1: ਚਲੋ, ਸਲਾਮ ਸੋਹਣੀ ਦਿੱਲੀ ਦਾ ਕੀ ਹਾਲ ਚਾਲ?
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ, ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ। ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ, ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ, ਮੇਰਾ ਬਾਜਵਾ ਵੇਟ ਕਰਨਗੇ। ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਅਲੈਕੁਮ
1: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
2: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
1: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ
2: ਜੀ
1: ਦੇਖੋ ਜੋ ਇਸ ਦੁਨੀਆ ਤੇ ਆਇਆ ਉਹਨਾਂ ਨੇ ਇੱਕ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨੀ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
2: ਬਿਲਕੁਲ ਸਰ, ਕੋਈ ਸ਼ੱਕ ਨਹੀਂ।
1: ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500 ਬੰਦਾ ਬੈਠਾ, ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਲੜਨ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ, ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ।
2: ਬਿਲਕੁਲ ਜੀ, ਜਿੰਦਾ ਜਾਦੂ ਹੈ।
1: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜਾਏ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
2: ਹਾਂਜੀ ਬਿਲਕੁਲ,
1: ਹੈ ਨਾ। ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
2: ਜੀ ਬਿਲਕੁਲ,
1: ਸੋਹਣਾ ਆਰਟ ਹੈ ਕੁਦਰਤ ਵੱਲੋਂ, ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
2: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ,
1: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ। ਤੇ ਚਲੋ ਉਸ ਤੋਹਫੇ ਦੇ ਜਰਾ ਜਰਾ ਸੁਣਾਓ, ਸਾਡੇ ਕੰਨਾਂ ਚ ਵੀ ਰਸ ਘੋਲੋਗੇ
2: ਸਾਡੇ
1: ਸੁਣਨ ਵਾਲਿਆਂ।
2: ਜੀ ਜੀ, ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ, ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
1: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ।
2: ਛੋਟੇ ਮੋਟੇ ਹੈ ਸੀ ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
1: ਮੈਂ ਥੋੜੀ ਜਿਹੀ ਇੱਕ ਵਾਰੀ ਕਾਲ ਵੀ ਕੀਤੀ ਸੀ।
2: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ, ਉਹ ਪੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰ ਹੈ, ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: क्या बहुत खूब, बहुत खूब, क्या बात है। दोबारा बोलो।
2: जहर
1: दोबारा
2: जी। ख्वाहिशों का काफिला भी बड़ा अजीब है, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: वाह, यहां रास्ता ना हो, वाह।
2: जहर का भी अपना हिसाब है, जहर का भी अपना हिसाब है, मरने के लिए थोड़ा सा और जीने के लिए बहुत सारा पीना पड़ता है।
1: वाह, किन्ने लिखे है?
2: ए हैगे ने साडे सत्कारयोग गुलजार साहब।
1: ਅੱਛਾ, ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
2: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ, ਜਿਤਨੀ ਮੁਹੱਬਤ ਮਿਲੀ
1: ਸਾਰੀ ਬਾਂਟ ਦੀ,
2: ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ।
1: ਵਾਹ,
2: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
1: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
2: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ। ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
1: ਜੀ, ਥੈਂਕ ਯੂ।
2: ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ, ਜਿਸ ਕੋ ਰੰਜੋ ਅਲਮ ਨਾ ਰਾਸ ਆਏ ਉਹ ਬੜਾ ਬਦ ਨਸੀਬ ਹੋਤਾ ਹੈ।
1: ਵਾਹ ਵਾਹ ਵਾਹ ਵਾਹ, ਬਹੁਤ ਵਧੀਆ।
2: ਇੱਕ ਲਾਈਨ ਮੈਂ ਹੋਰ ਆਪ ਜੀ ਦੀ ਨਜ਼ਰ ਕਰ ਰਹੀ ਹਾਂ, ਛੋਟੀ ਜਿਹੀ ਗੱਲ ਹੈ। ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਮੇਰੀ ਆਮ ਸੀ ਜ਼ਿੰਦਗੀ ਮੇਂ ਬਹੁਤ ਖਾਸ ਹੋ ਤੁਮ।
1: ਵਾਹ, ਬਹੁਤ ਖੂਬ।
2: ਤੇ ਮੈਂ ਹੁਣ ਆਸ਼ਾ ਜੀ ਦੀ ਗਾਏ ਹੋਏ, ਉਦਾਂ ਤਾਂ ਹਜ਼ਾਰਾਂ ਹੀ ਗੀਤ ਨੇ ਜੀ, ਉਹਨਾਂ ਚੋਂ ਇੱਕ
1: ਅਸੀਂ ਅਰਦਾਸ ਕਰਦੇ ਹਾਂ ਜੀ, ਆਸ਼ਾ ਜੀ ਹੁਣਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਚੜਾ।
2: ਜੀ ਬਿਲਕੁਲ ਬਿਲਕੁਲ
1: ਜੀ, ਬੋਲੋ।
2: ਔਰ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਸਤਿਗੁਰੂ ਮਹਾਰਾਜ
1: ਬਰਦਾਸ਼ਤ ਕਰਨ ਦਾ ਬਲ
2: ਕਰਨ ਦਾ ਜੀ। ਉਹਨਾਂ ਦੇ ਬ੍ਰਦਰ ਵੀ ਇੱਕੋ ਹੀ ਨੇ ਨਾ ਹਿਰਦੇ ਨਾਥ ਮੰਗੇਸ਼ਕਰ ਜੀ, ਉਹ ਵੀ ਕਾਫੀ ਇਸ ਟਾਈਮ ਬਜ਼ੁਰਗ ਹੋਏ ਹੋਏ ਨੇ, ਹਾਲਾਂਕਿ ਉਹ ਕੰਪੋਜੀਸ਼ਨ ਵਗੈਰਾ ਕਰਦੇ ਨੇ, ਹਾਰਮੋਨੀਅਮ ਤੇ ਬਹਿੰਦੇ ਆ ਕਾਫੀ।
1: ਇਹਨਾਂ ਨੇ ਸ਼ਾਦੀ ਕੀਤੀ ਸੀ ਕਿ ਨਹੀਂ
2: ਇਹਨਾਂ ਦੇ ਬ੍ਰਦਰ ਨੇ?
1: ਨਹੀਂ,
2: ਆਸ਼ਾ ਭੋਸਲੇ ਜੀ ਨੇ। ਆਸ਼ਾ ਭੋਸਲੇ ਜੀ ਨੇ ਤਾਂ ਭੋਸਲੇ ਸਾਹਿਬ ਸੀਗੇ, ਉਹਨਾਂ ਨਾਲ ਲਵ ਮੈਰਿਜ ਕਰ ਲਈ ਸੀ ਨਾ।
1: ਅੱਛਾ, ਠੀਕ ਠੀਕ।
2: ਘਰ ਤੋਂ ਆਪਣੇ ਆਪਣੇ ਫੈਮਿਲੀ ਤੋਂ ਖਿਲਾਫ ਤੇ ਇਹਨਾਂ ਦੇ ਸਾਰੇ ਫਿਰ ਖਿਲਾਫ ਹੋ ਗਏ ਸੀ।
1: ਜਵਾਨੀ ਚ ਹੋ ਜਾਂਦਾ ਜੀ ਬੜਾ ਕੁਛ।
2: ਹਾਂਜੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨਾਂ ਦੇ ਤਸੀਹੇ ਬੜੇ ਭੁਗਤੇ ਬੱਚੇ ਬੱਚੇ, ਹੋਣ ਤੋਂ ਬਾਅਦ ਉਹ ਸ਼ਰਾਬ ਸ਼ਰੂਬ ਪੀਂਦੇ ਸੀ, ਮਾਰਦੇ ਕੁੱਟਦੇ ਸੀ।
1: ਅੱਛਾ,
2: ਤੇ ਉਹ ਫਿਰ ਇਹਨਾਂ ਨੇ ਉਹਨਾਂ ਨੂੰ ਫਿਰ ਡਾਇਵੋਰਸ ਦੇ ਦਿੱਤਾ ਸੀ।
1: ਇਹਨਾਂ ਦੇ ਬੱਚੇ ਹੈਗੇ ਨੇ?
2: ਇਹਨਾਂ ਦੇ ਬੱਚੇ ਹਾਂਜੀ ਹੈਗੇ, ਇੱਕ ਬੇਟਾ ਇੱਕ ਬੜੀ ਬੇਟੀ ਹੈ, ਤੇ ਬਾਕੀ ਪੋਤੇ ਪਾਤੇ ਨੇ, ਹੁਣ ਪੋਤੀ ਵੀ ਇਹਨਾਂ ਦੀ ਗਾ ਰਹੀ।
1: ਜਿਹੜੀਆਂ ਪ੍ਰੋਮਟ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਅਕਸਰ, ਇਹਨਾਂ ਦੀ ਪ੍ਰਾਈਵੇਟ ਲਾਈਫ ਇੰਨੀ ਮਾੜੀ ਕਿਉਂ ਹੁੰਦੀ ਹੈ? ਤਕਰੀਬਨ ਤਕਰੀਬਨ 80%।
2: ਮਤਲਬ ਸਰ ਸੱਚ ਸੱਚ ਗੱਲ ਤਾਂ ਇਹ ਵਾ ਕਿ ਮੈਂ ਆਪਣੇ ਜੀਵਨ ਤੋਂ ਜੋ ਦੇਖਿਆ ਪ੍ਰਤੈਕਸ਼ ਔਰ ਜੋ ਮਹਿਸੂਸ ਕੀਤਾ ਉਹ ਮੈਂ ਅਰਜ਼ ਕਰ ਰਹੀ ਹਾਂ।
1: ਤੁਸੀਂ ਤਾਂ ਬੜੇ ਨੇੜੇ ਰਹੇ ਹੋ ਇਹਨਾਂ ਲੋਕਾਂ ਦੇ।
2: ਜੀ ਜੀ, ਮੈਂ ਇਹਨਾਂ ਦੀ ਡਬਿੰਗ ਵੀ ਕਈ ਗਾਈਆਂ ਬਹੁਤ ਸਾਲ ਪਹਿਲਾਂ, ਉਦੋਂ ਮੈਂ ਛੋਟੀ ਸੀ ਤੇ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਬਈ ਉਸ ਲੜਕੀ ਕੋ ਬੁਲਾ ਲਓ, ਉਦੋਂ ਡਬਿੰਗ ਵੀ ਇਹਨਾਂ ਦੀਆਂ ਬਹੁਤ ਗਾਈਆਂ। ਡਬਿੰਗ ਇਹ ਹੁੰਦੀ ਆ ਕਿ ਜਿੱਦਾਂ ਮਿਊਜ਼ਿਕ ਡਾਇਰੈਕਟਰ ਨੇ ਕੋਈ ਤਰਜ਼ ਬਣਾਈ ਔਰ ਸਿੰਗਰ ਉੱਥੇ ਅਵੇਲੇਬਲ ਨਹੀਂ ਹੈ, ਤਾਂ ਉਹ ਕਿਸੇ ਵੀ ਸੁਰੀਲੇ ਬੰਦੇ ਤੋਂ, ਕੁੜੀ ਤੋਂ ਜਾਂ ਮੁੰਡੇ ਤੋਂ ਗਵਾ ਕੇ ਉਹ ਤਰਜ ਰੱਖ ਲੈਂਦੇ ਨੇ। ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ
1: ਵਾ,
2: ਇਹ ਗਾਣਾ ਤੇ ਬੋਲ ਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ, ਉਹ ਸਾਰਾ ਕੁਝ ਉਸਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ, ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਗਾਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ।
1: ਜੀ ਮੈਂ ਸਮਝ ਗਿਆ, ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ, ਮਰੁੰਡਾ ਲੈ ਕੇ?
2: ਨਹੀਂ, ਮਰੁੰਡਾ ਮਰੁੰਡਾ ਕੋਈ ਨੀ, ਮੈਨੂੰ ਪੈਸੇ ਮਿਲਦੇ ਸੀ ਜੀ।
1: ਮੈਂ ਸ਼ੁਰੂ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ ਜੀ।
2: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜਰੂਰ ਲੈਂਦੀ।
1: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਆਰਾਧਨਾ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ, ਜਿਹਦੀ ਦੁਕਾਨ ਸੀ ਉਹ ਛੋਲੇ ਕਾਬਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ। ਮੈਂ ਤੁਹਾਨੂੰ ਕੀ ਦੱਸਾਂ, ਉਦੋਂ ਆਨਾ ਤਰਲਾ ਮਿਲਦਾ ਹੁੰਦਾ ਸੀ ਸਾਨੂੰ ਤੇ ਟਵੇ ਅਸੀਂ ਗੱਚਕ ਲੈਂਦੇ ਹੁੰਦੇ ਸੀ। ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ। ਹਾਂਜੀ, ਟਵੇ ਦੀ ਗੱਚਕ ਲੈਣੀ ਦੂ ਤਿੰਨਾਂ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ
2: ਵੰਡਣੀ, ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ
1: ਚ। ਹਾਂਜੀ, ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ। ਹਾਂਜੀ, ਕਿਸੇ ਨੇ ਮੁਰੁੰਡਾ ਲੈ ਲਿਆ, ਕਿਸੇ ਨੇ ਗੱਚਕ ਲੈ ਲਈ, ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ, ਕੰਧ ਦੇ ਉੱਤੇ
2: ਕੰਧ ਉੱਤੇ। ਹਾਂਜੀ,
1: ਲੰਮੀ ਸਾਰੀ ਕੰਧ ਸੀ, ਉਹਦੇ ਚ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ, ਸਾਰੇ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ।
2: ਹਾਂਜੀ ਹਾਂਜੀ,
1: ਕਿਉਂ ਵੀ ਦਿਨ ਕਿੱਡੇ
2: ਜੀ। ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਭੇਜੀ।
1: ਅੱਛਾ, ਸਵਾਦ ਵੀ ਬੜਾ ਆਉਂਦਾ, ਬਹੁਤ ਸਵਾਦ,
2: ਉਹ ਸਵਾਦ ਹੀ ਵੱਖਰਾ ਹੈ ਸਰ।
1: ਗੁੜ
2: ਐਤਕੀ ਤੁਸੀਂ ਆਉਂਗੇ ਨਾ, ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ।
1: ਠੀਕ ਹੈ, ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ। ਠੀਕ
2: ਹੈ, ਆਪਾਂ ਦੋਏ ਹੋਵਾਂਗੇ ਫਿਰ, ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਬਸ
1: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ।
2: ਨਹੀਂ, ਧੱਕਾ ਨਹੀਂ ਦੇਊਗਾ, ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ।
1: ਮੂੰਗਫਲੀ ਦੇ ਦੇਣਗੇ ਵੀ ਲੈ ਤੂੰ ਵੀ ਖਾ, ਇਹ ਕਿਹੜੀ ਗੱਲ ਹੈ।
2: ਮੈਂ ਬਸ ਜ਼ਿਆਦਾ ਨਹੀਂ ਸੁਣਾਵਾਂਗੀ, ਸਾਨੂੰ ਅੱਜ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ, ਮੇਰੇ ਸਨਮ।
1: ਅੱਛਾ, ਮੇਰੇ ਸਨਮ।
2: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ, ਮੇਰੇ ਸਨਮ ਫਿਲਮ ਦਾ ਨਾਂ ਹੈ, ਤੁਸੀਂ ਦੇਖਿਓ।
1: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ, ਬੜੀ ਪੁਰਾਣੀ ਪਿਕਚਰ ਹੈ ਨਾ
2: ਜੀ, ਬਹੁਤ ਪੁਰਾਣੀ।
1: ਬਸ ਬਸ ਸਕੂਲ ਚ ਸੀ। ਸਾਡਾ ਐਨਸੀਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ।
2: ਹਾਂ ਹਾਂ ਹਾਂ।

0: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
1: ਅਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
0: ਲਕਸ਼ਮੀ ਛਾਇਆ,
1: ਨਹੀਂ ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
0: ਅੱਛਾ ਅੱਛਾ ਹੈਲਨ,
1: ਹੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
0: ਜੀ। ਬਿਲਕੁਲ ਬਿਲਕੁਲ,
1: ਪਤਾ ਨੀ ਜਿਹੜਾ
0: ਕੈਬਰੇ
1: ਦੇ ਉਹ ਆ ਯੇ ਵੋ, ਬਹੁਤ ਖੂਬਸੂਰਤ।

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਡੇ ਬਹੁਤ। ਮੇਰੀ ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ, ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ, ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲ ਨਾ ਜਾਇਓ,
0: ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ, ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ, ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੀ ਮੇਰੇ ਵੱਲੋਂ ਇਹ ਪਿਆਰ ਵੀ ਹੈ, ਔਰ 2 ਅਕਸ਼ਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: ਬਹੁਤ
1: ਖੂਬਸੂਰਤ ਬਾਈ, ਵੰਡਰਫੁਲ। ਹਾਂਜੀ, ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ, ਠੀਕ ਹੈ
0: ਜੀ? ਆਉਣ ਦਿਓ ਜੀ।
1: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ। ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ, ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ। ਭਾਈ ਮੈਂ
0: ਕੱਲਾ
1: ਇਹ ਚੰਦਰੇ ਦੁੱਖ ਵਧੇਰੇ ਨੇ। ਤੇ ਦੂਸਰਾ ਜੀ, ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ। ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ, ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ। ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ, ਫੁੱਲਾਂ ਵਾਲੀ ਤੰਗ ਕੁੜਦੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਤੇ ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਸੂਫ ਦਾ ਪਾਵਾਂ, ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਖੂਹ ਤੇ ਮੇਲ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ, ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਆ।
0: ਮਿਹਰਬਾਨੀ
1: ਜੀ,
0: ਵੈਰੀ ਨਾਈਸ, ਥੈਂਕ ਯੂ ਵੈਰੀ ਮਚ ਸਰ।
1: ਰੌਣਕਾਂ ਲਾਈਆਂ, ਇੱਕ ਵਾਰੀ ਫੇਰ ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ,
0: ਥੈਂਕ ਯੂ ਸੋ ਮਚ।
1: ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੇ ਤੁਸੀਂ ਇਸੇ ਤਰ੍ਹਾਂ ਖੜਕਦੀ ਆਵਾਜ਼ ਵਿੱਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ।
0: ਆਪ ਜੀ ਦੀ ਸੇਵਾ ਚ ਲੱਗੀ ਰਹਾ, ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ।
1: ਥੈਂਕ ਯੂ,
0: ਓਕੇ, ਹੈਵ ਅ ਗੁੱਡ ਟਾਈਮ।
1: ਥੈਂਕ ਯੂ, ਹੈਵ ਅ ਨਾਈਸ ਟਾਈਮ। ਦਿੱਲੀ ਤੋਂ ਅਰਾਧਨਾ ਜੀ, ਵੰਡਰਫੁਲ ਲੇਡੀ, ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ। ਸੋ ਸੱਜਣੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ, ਜਿਨ੍ਹਾਂ ਨੇ ਸੁਣੀਆਂ, ਸਾਰਿਆਂ ਦਾ ਧੰਨਵਾਦ। ਤੇ ਅਗਲੇ ਹਫ਼ਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਤੇ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। Expose yourself out, you see, this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade ton. Kal asan apne dil di gallbaat kiti si, te aaj tuhade dil di gallbaat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aap di meherbani hovegi. www.pravasradio is a one word in small, small letters, not capital letters. PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ, 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ ਇਹ ਹੈ ਜੀ 0049-1714869514। ਟੈਲੀਫੋਨ ਨੰਬਰ ਹੈ ਜੀ 0049-1741-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਰ ਨਹੀਂ ਜ਼ਿਆਦਾ ਮਾਰਨੀ ਹੈ, ਇੱਕ ਮਿਸ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਬਾਈ ਆਟੋਗ੍ਰਾਫ ਆ ਐਪਸੀਲੋਨ ਫਰੀਡਮ ਸਟਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ, ਮਜ਼ਬੂਤ, ਵਧੀਆ, ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟਰਾਸੇ 106 6 3 6 5 ਮਿਲਹਾਇਮ ਦੇ ਵਿੱਚ, ਪ੍ਰਭਾਤ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਆ ਗਈ।

0: Who are you? Wonderful song. ਕਿਆ ਬਾਤਾਂ ਨੇ, ਕਿੱਡੀ ਸੋਹਣੀ ਆਵਾਜ਼, ਕਿੰਨੀ ਪਿਆਰੀ ਆਵਾਜ਼ ਮੈਡਮ ਨਸੀਬੋ ਲਾਲ ਜੀ, ਲਾਲ ਜੀ ਦੀ। ਗੱਲ ਇਸ ਤਰ੍ਹਾਂ ਕਿ ਜੋ ਮੈਂ ਫੀਲ ਕਰਦਾ ਉਹ ਇਹ ਕਿ ਲਤਾ ਜੀ ਹੁਣੀ, ਮਲਕਾ ਇਤਰੰਦਮ ਨੂਰ ਜਹਾਂ ਜੀ, ਆਸ਼ਾ ਊਸ਼ਾ ਤੇ ਜਿੰਨੇ ਵੀ ਮਤਲਬ ਕੀ ਹੈ ਟੌਪ ਦੀਆਂ ਸਿੰਗਰ ਹੋਈਆਂ ਨੇ, ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਸਿੰਗਰ ਹੈ, ਪਰ ਗਲਤ ਹੱਥਾਂ ਦੇ ਵਿੱਚ ਆ ਜਾਣ ਕਰਕੇ ਤੇ ਅਨਪੜ੍ਹ ਹੋਣ ਕਰਕੇ ਵਿਚਾਰੀ ਥੋੜੀ ਉਹ ਜਿਹੜੇ ਹੁੰਦੇ ਨੇ ਨਾ ਬੈਕਵਰਡ ਲੋਕ ਜਿਹੜੇ ਪੜ੍ਹੇ ਪੜਿਆ ਇਲਾਕਾ ਨਹੀਂ ਹੁੰਦਾ, ਪਰ ਇਹਦੇ ਆਰਟ ਵਿੱਚ ਇਹਦੀ ਆਵਾਜ਼ ਜਿਹੜੀ ਆ ਉਹ ਟੱਕਰ ਵੱਡਿਆਂ ਵੱਡਿਆਂ ਓਲੰਪਿਕ ਦੀਆਂ ਜਿਹੜੀਆਂ ਪਲੇਅਰ ਰਹੀਆਂ ਨੇ ਸਾਡੇ, ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਜਿਨ੍ਹਾਂ ਨੇ ਦਿਲ ਤੇ ਰਾਜ ਕੀਤਾ, ਬਿਲਕੁਲ ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਆਰਟਿਸਟ ਹੈ। ਸੋ ਸੱਜਣੋ, ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ, ਉਹਦੇ ਬਾਅਦ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਰੈਡੀ ਹੋ ਜਾਓ ਤੇ ਮੈਂ ਟਰਨ ਬਾਈ ਤੁਹਾਡੇ ਵੱਲ ਆਵਾਂਗਾ ਸਾਰਿਆਂ ਵੱਲ ਹੀ, ਕਿਉਂਕਿ ਅੱਜ ਪ੍ਰੋਗਰਾਮ ਹੀ ਤੁਹਾਡਾ। ਅਰਜ ਇਸ ਤਰ੍ਹਾਂ ਸੱਜਣੋ ਕਿ ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ, ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ ਤੇ ਗਰੀਬ ਕਿਉਂ ਅਕਲ ਤੋਂ ਦੂਰ ਹੁੰਦਾ, ਅਕਲ ਕਿਉਂ ਥਾਂ ਥਾਂ ਝੁਕਦੀ ਹੈ, ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ, ਅਕਲ ਕਿਉਂ ਥਾਂ ਥਾਂ ਝੁਕਦੀ ਹੈ, ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ ਤੇ ਤਰੱਕੀ ਕਿਉਂ ਪੈਰ ਹੈਵਾਨਾਂ ਦੇ ਚੁੰਮਦੀ ਹੈ, ਸ਼ਰੀਫ ਕਿਉਂ ਇੱਜ਼ਤ ਤੋਂ ਦੂਰ ਹੁੰਦਾ, ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ, ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ, ਓਏ ਬੰਦਾ ਕਿਉਂ ਗੁਨਾਹ ਤੋਂ ਦੂਰ ਹੁੰਦਾ, ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ, ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ, ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ, ਸਹੁਰਾ ਵੀ ਤੇ ਉਸੇ ਘਰ ਚ ਹੀ ਹੁੰਦਾ, ਬਹੁਤ ਘੱਟ ਵੇਖਿਆ ਹੋਏਗਾ ਸਹੁਰਾ ਨੂੰ ਨਾ ਲੜਦਾ ਹੋਵੇ, ਨਹੀਂ, ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ, ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ, ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ, ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ, ਉਹ ਕਿਉਂ ਰਹਿੰਦੀ ਹੈ ਔਰਤ ਮਜ਼ਲੂਮ ਬਣ ਕੇ, ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ, ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ ਤੇ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ, ਪੁਰੋਹਿਤ ਕਿਉਂ ਪ੍ਰਭੂ ਤੋਂ ਦੂਰ ਹੁੰਦਾ, ਆ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਤੇ ਪੁਰੋਹਿਤ ਕਿਉਂ ਪਰਮਾਤਮਾ ਤੋਂ ਦੂਰ ਹੁੰਦਾ, ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ, ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ, ਐਟਮ ਬੰਬ ਲਈ ਕਿਉਂ ਮਜਬੂਰ ਹੁੰਦਾ, ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ, ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ, ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ, ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ, ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ ਸਾਡੀ ਇੱਥੇ? ਹਾਂ ਕਾਲ ਹੈ ਜੀ ਇਹਨਾਂ ਦੀ, ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀਆਂ।
0: ਬੇਈਮਾਨਾ, ਕਿਧਰੇ ਭੁੱਲ ਤੇ ਨਹੀਂ ਗਈਆਂ ਕਿਤੇ। ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ ਵੱਧ ਕੁਝ।
0: ਹਾਂਜੀ, ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ ਤੇ ਲਾਇਰਿਕਸ ਵੇਖੋ। ਬੇਈਮਾਨਾ, ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ। ਸਵੀਟ, ਵਾਹ ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜ਼ੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘੁਮਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਸੀ। ਸੀ ਨਹੀਂ ਹੈ, ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹਦੀ, ਤੇ ਛੂਹਦੀ ਹੈ। ਆ ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਜਿਹੜੀਆਂ ਸਾਡੀਆਂ ਸਾਰੀਆਂ, ਸ਼ਮਸ਼ਾਦ ਬੇਗਮ ਹੁਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿਚ ਇਕ ਲਾਈਨ ਆਈ ਸੀ ਕਿ ਛੱਡ ਪਰਾਂ ਇਹੋ ਜਿਹੀ ਨੌਕਰੀ। ਹਾਂਜੀ,
0: ਨੌਕਰੀ ਛੱਡ, ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਣਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ, ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ
1: ਉਡੀਕਾਂ, ਨਿੱਤ ਉਡੀਕਾਂ ਵੇ।
0: ਵਾਹ ਵਾਹ ਜਿਉਂਦੇ ਰਹੋ।
1: ਲਾਲਾ ਲਾਰੇ ਲੈਣੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਣੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਫਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ
1: ਜਿਹੜੀਆਂ
0: ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆ ਕੇ ਕਹਿੰਦੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਹੈ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਇਹ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹੈ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ। ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚੋਂ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ ਹਾਂ ਵੀ ਰਾਸ਼ਨ ਨਹੀਂ ਪਹੁੰਚ ਰਿਹਾ, ਕੋਈ ਵੀ ਹੋਵੇ ਕਿਉਂ ਨਹੀਂ, ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ। ਗਾਓਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਹੈਗੇ ਨੇ ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ, ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ। ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਬਿਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੇ ਅਜੇ ਆਉਣ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮੈਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ, ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨੀ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣੇ ਬੱਚਿਆਂ ਨੂੰ ਯਾਦ ਕਰਕੇ। ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ, ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕਿਆਂ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ।
0: ਹਾਂਜੀ,
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਵਾਲ ਦਾ ਮਿਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ।
0: ਹਾਂਜੀ,
1: ਇਹ ਮਿਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਕੁ ਲਾਈਨਾਂ ਲੱਗਾ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇਂ, ਬਣਦਾ ਦੇਸ ਧਰੋਹੀ ਜਾਵੇਂ। ਰਾਜਾ ਮੁਲਕ ਡਬੋਈ ਜਾਵੇਂ, ਬਣਦਾ ਦੇਸ ਧਰੋਹੀ ਜਾਵੇਂ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇਂ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇਂ। ਧਨਵਾਨਾਂ ਨੂੰ ਦੇਸ਼ ਖਵਾਵੇਂ, ਤੇ ਭੁੱਖਿਓਂ ਬੁਰਕੀ
0: ਖੋਈ ਜਾਵੇਂ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇਂ। ਕਾਤਲ ਚੋਰਾਂ ਰਿਸ਼ਵਤ ਖੋਰਾਂ, ਮਾਲਾ ਪੈਣ ਪਰੋਈ ਜਾਵੇਂ। ਮੈਲ ਤੇਰਾ ਸੱਪਾਂ ਦੀ ਵਰਮੀ।
0: ਹਾਂਜੀ,
1: ਮੈਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇਂ। ਮੂੰਹ ਕਾਲੇ ਨਾ ਕਾਲਖ ਬੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇਂ। ਖਾਵੇਂ ਮਾਸ ਤੇ ਪਾਵੇਂ ਖੱਲਾਂ, ਲਾਲ ਲਹੂ ਪੀ ਹੋਈ ਜਾਵੇਂ। ਖਾਵੇਂ ਮਾਸ ਤੇ ਪਾਵੇਂ ਖੱਲਾਂ, ਲਾਲ ਲਹੂ ਪੀ ਹੋਈ ਜਾਵੇਂ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇਂ। ਰੋਜੀ ਰਿਜਕਲ ਕੋਈ ਜਾਵੇਂ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇਂ।
0: ਜ਼ੁਲਮ ਕਮਾਵੇ ਕੋਈ ਜਾਵੇਂ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ, ਭੇਡਾਂ ਵਾਂਗੂ ਖਲਕਤ ਮੁੰਨੇ, ਤੇ ਢੱਗਿਆਂ ਵਾਂਗੂ ਜੋਈ ਜਾਵੇਂ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ, ਬਾਰ ਬਾਰ ਕਿਉਂ ਸ਼ੋਹੀ ਜਾਵੇਂ।
0: ਵਾਹ ਜਦੋਂ ਦੀ ਆਜ਼ਾਦੀ ਮਿਲੀ
1: ਹੀ ਜਾਵੇ ਜਿੱਦਣ ਦੇ
0: ਸੰਭਾਲੀ ਸੁਣਦੇ ਆਏ
1: ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇਂ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇਂ ਪੁੱਤ ਗਰੀਬਾਂ ਦੇ ਝੋਈ ਜਾਵੇਂ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇਲੀ ਖੋਹੀ ਜਾਵੇਂ ਆਪਣੇ ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇਂ
0: ਵਾਹ ਵਾਹ ਵਾਹ
1: ਮੌਤ ਤੋਂ ਦੂਰ ਲਕੋਈ ਜਾਵੇਂ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸੀ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇਂ
0: ਬਹੁਤ ਖੂਬ
1: ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਮੌਤੋਂ ਦੂਰ ਲਕੋਈ ਜਾਵੇਂ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇਂ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿਚ ਟੋਹੀ ਜਾਵੇਂ ਲੋਕਾਂ ਵਿਚ ਟੋਹੀ ਜਾਵੇਂ ਰਾਤ ਦਾ ਮੁਲਕ ਡਬੋਈ ਜਾਵੇਂ ਬਣਦਾ ਦੇਸ ਧਰੋਈ ਜਾਵੇਂ ਬਣਦਾ ਦੇਸ ਧਰੋਹੀ ਜਾਵੇਂ
0: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
1: ਉਹ ਬੰਦ ਕਰੋ ਬਕਵਾਸ
0: ਜਿਸ ਤਰ੍ਹਾਂ ਇੰਡੀਆ ਦੇ ਵਿਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
1: ਹਾਂਜੀ ਹਾਂਜੀ
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਦੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਉਹ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਹ ਇਉਂ ਹੀ ਹੈ ਇੱਦਾਂ ਹੀ ਹੈ ਉਦਾਂ ਹੀ ਮਜ਼ਾਕ ਹੈ
1: ਮਜ਼ਾਕ ਹੈ ਜੀ ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ ਉਹਦੇ ਵਿਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ
1: ਹਾਂਜੀ ਹਾਂਜੀ ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨ ਲਈ ਪਾਪ ਹੀ ਮਹਾਂਬਲੀ ਫਿਰ ਇਹਨਾਂ ਨੂੰ ਮਰਵਾਉਣਾ ਹਾਂਜੀ
0: ਬਿਲਕੁਲ ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ ਫਰਜ ਕਰ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ ਇਹ ਟ੍ਰੇਨਡ ਕਰਕੇ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ
0: ਹੈ, ਕੋਈ ਨਾ ਕੋਈ ਬਿਲਕੁਲ। ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ,
1: ਹਾਂਜੀ
0: ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ ਚਾਰ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣ, ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
1: ਹਾਂਜੀ ਹਾਂਜੀ ਹਾਂਜੀ।
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਹੈ ਕਿ ਜਿਹਦੇ ਨਾਲ ਮਤਲਬ ਕਿ ਜਿਹੜਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਲਏ ਹੋ।
1: ਹਾਂਜੀ ਹਾਂਜੀ।
0: ਸੋ ਖਾਲਸਾ ਜੀ, ਗੱਲ ਇਸ ਤਰ੍ਹਾਂ ਵਾ ਭਾਈ, ਤੁਸੀਂ ਆਪਣੀ ਕਿਤਾਬ ਵਗੈਰਾ ਕੁਛ ਛਪਾਈ ਹੈ ਕਿ ਨਹੀਂ?
1: ਕੋਈ ਨੀ, ਤੁਹਾਨੂੰ ਮਿਲ ਕੇ ਦੇ ਛਪਾਉਂਦੇ ਆ।
0: ਉਹ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
1: ਬਿਲਕੁਲ ਜੀ ਬਿਲਕੁਲ।
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਮਿਹਰਬਾਨੀ ਜੀ,
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
1: ਵਾਹ ਜੀ ਵਾਹ, ਸੁਣਾਓ।
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ,
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ,
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿ ਅਨਪੜ ਲੀਡਰ ਨੇ, ਉਹਨੇ ਬੰਦੇ ਨੇ ਪੀ ਐਚ ਡੀ ਕੀਤੀ ਸੀ।
0: ਹਾਂਜੀ, ਮੈਂ ਨਿਊਜ਼ ਸੁਣੀ ਆ, ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ, ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ। ਦੱਸੋ ਜਿਹੜਾ ਬੰਦ ਅਤੇ ਏਡਾ ਵੱਡਾ ਅਫਸਰ ਹੋ, ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ, ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
1: ਹਾਂਜੀ ਹਾਂਜੀ।
0: ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ, ਤੇ ਕੀ ਕਰੇ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ,
1: ਓਏ
0: ਕੱਲੇ ਨਾ ਜਾਓ, ਉਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਉਹਨੂੰ ਵੀ ਨਾਲ ਲੈ ਕੇ ਜਾਓ।
1: ਚਲੋ ਕੋਈ ਨੀ, ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ।
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ, ਹਰ ਵਾਰੀ ਰੌਣਕ ਲਾਉਂਦੇ ਹੋ। ਹੈਂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ। ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹੋ ਹੀ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ ਮੈਂ ਫਿਰ ਗੱਲਬਾਤ ਕਰਨ ਲੱਗ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ? ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿੱਚ ਬੰਦ ਕਰ ਦਿਆ ਕਰੀਏ। ਤੇ ਗੱਲ ਇੱਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤਾਂ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ। ਤੇ ਗੱਲ ਇੱਦਾਂ ਵਾ ਬਈ, ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ, ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ, ਜਿਸ ਤੇ ਡਿਸਿਪਲਿਨਡ ਹੈ, ਹਾਂਜੀ, ਉਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ, ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ, ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪੁਰਾਣੇ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਕੋਈ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰ ਰਹੇ ਹਾਂ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕਨੇਡਾ, ਆਹ ਜਿਹੜੇ ਨਿਊਜ਼ੀਲੈਂਡ, ਸਾਰੇ ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਹੈ। ਸਾਰੇ ਮੁਲਕ ਵਿੱਚ ਇਹੋ ਜਿਹੇ ਵੀ ਤਾਂ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ। ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਜਾਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਔਰ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ। ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਦਾ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਦੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਤਾਂ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਣੇਗਾ, ਹੈਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫੇਰ ਇਹ ਆਪਣੇ ਤੋਂ ਆਪਣੇ ਨਲੈਕ ਤੋਂ ਨਲੈਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ ਮੈਂ ਤੇ ਨੀ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹ ਉਹਨੂੰ ਪੱਪੂ ਕਹਿੰਦੇ ਨੇ ਸੰਜੇ ਨੂੰ, ਰਾਹੁਲ ਨੂੰ। ਹਾਂਜੀ, ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਦੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਕੋਈ ਸੈਂਟੈਂਸ ਨਹੀਂ ਕੋਈ ਕੋਈ ਉਹਦੇ ਕੋਲ ਵਧੀਆ ਬਣਦਾ ਹੁੰਦਾ। ਅੱਛਾ, ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ? ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਵੇ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ, ਅੱਗੋਂ ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਂਗੂ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਘਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾ ਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਸੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤੇ ਨਾ ਹੀ ਵੋਟਾਂ ਪੈਂਦੀਆਂ ਨੇ ਤੇ ਨਾ ਹੀ ਉਹ ਇਹ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬਿੱਲੀਆਂ ਦੇ ਜਲਸੇ 'ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪਟੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ 'ਚ ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ, ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆਏ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ, ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ, ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ ਉਹ। ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ, ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ, ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਘੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ। ਇਹਨੇ ਇਕੱਲੇ ਨੇ ਵਕਤ ਪਾਇਆ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਹੈ, ਚਾਚਰਾ ਪੱਠਿਆਂ ਦਾ ਸੁੱਟ ਦਿਓ ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਘੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ। ਇਹਨੇ ਇਕੱਲੇ ਨੇ ਵਕਤ ਪਾਇਆ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ।

ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈ। ਇਹਨੇ ਕੱਲੇ ਨੇ ਵਕਤ ਪਾਇਆ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਨੂੰ ਫੈਬੀ ਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜਿੰਦੜੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜਿੰਦੜੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਕ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਝ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਭੁੱਗ ਗਏ, ਦਿਨ ਭੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਤਿੰਨ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ, ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ, ਉਹ ਲੈਕਚਰ ਕਰਨ ਡਿਆ ਅਜੇ ਵੀ, ਉਹ ਵੇਖ ਲਓ। ਤੇ ਉਹ ਧਰਮਰਾਜ ਨੂੰ ਕਹਿੰਦਾ ਮੂਰਖਾ, ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰ, ਜਨਤਾ ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ। ਹਾਂਜੀ, ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ, ਗਸਟਡ PhD ਏਨ ਪਾੜ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ, ਉਹ MLA ਜਾਂ ਮਿਨਿਸਟਰ ਬਣ ਗਿਆ, ਉਹ IAS IPS ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ IAS IPS UBSC ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਵਾਰ ਲੱਗਦੇ ਨੇ ਇਹਨਾਂ ਦੇ। ਤੇ ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ੍ਹ ਅੰਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ, ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ BA MA ਯੇ ਵੋ ਵਾ ਫਲਾਣਾ ਕੋਰਸ ਜੇ ਵੋ। ਹਾਂਜੀ, ਮਿਨਿਸਟਰ ਲੱਗਣਾ ਵਾ ਹੋਏ ਤੇ ਤੁਸੀਂ ਗੂਠਾ ਠੋਕਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤੇ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ।

0: ਚਾਹੀ ਦੀ ਆ। ਘੱਟ ਤੋਂ ਘੱਟ ਮੈਂ ਤੇ ਕਹਿੰਦਾ ਐਮ ਏ ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ। ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬਹੁਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ ਐਮ ਏ ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ, ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ। ਲੱਠ ਵਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ, ਉਹ ਵੀ ਬਣ ਸਕਦਾ ਆਣ ਕੇ। ਹਾਂ ਸਟਿਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ। ਹਾਂਜੀ, ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ। ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ ਉਹ ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹਾਂ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਹੋ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਆ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ, ਚੜ ਜਾਣ ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨੀ ਅਜੇ ਇਹਨਾਂ ਨੂੰ, ਹੈ ਨਾ। ਉਹ ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦੇ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ, ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ, ਗਾਡਰ ਪੁਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਝ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ। ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਓਏ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ, ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ, ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ, ਤੁਹਾਨੂੰ ਵੇਖ ਕੇ ਯਕੀਨ ਹੋ ਗਿਆ। ਪਰ ਆ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿੱਚ ਤੇ ਮੜੀਆਂ ਦੇ ਵਿੱਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿੱਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ, ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ, ਕੁਛ ਗੈਟੋਸ, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ, ਬਿਲਕੁਲ ਉਹ ਹੈ ਜਿੱਥੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ, ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੋਲ ਨੇ, ਪੋਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਕੋਹਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਂਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ, ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਸ਼ਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕੱਟ ਲੈ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਹੈ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮੇਜ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਲਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ, ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੋਈ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਨਹੀਂ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਟਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਹੈ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਰਿਆ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ। ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ। ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਕਿੱਥੋਂ ਆਉਣੀਆਂ ਸਨ, ਬ੍ਰੈਡ ਤੇ ਸਬਜ਼ੀਆਂ। 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ। ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ, ਅੱਜ ਫੇਰ ਇਹ ਕੌਮਾਂ ਆਪਣੇ ਅਰੂਜ ਤੇ ਨੇ ਪੂਰੇ ਤੇ। ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16, 15-15, 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ, ਤੇ ਅੱਜ ਫੇਰ ਉਹ ਪੂਰੇ ਬਰਬਾਦ। ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ, ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ, ਤੇ ਉਹਨਾਂ ਦੀ ਇਕੋਨੋਮੀ ਕਿੰਨੀ, ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ, ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ, ਡਰਾਈਵਰ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ, ਮਤਲਬ ਕਿ ਸਫ਼ਰ ਕਰਨ ਵਾਲੇ, ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ, ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ, ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਤੇ ਸਾਡੀ ਜਿਹੜੀ ਜਨਤਾ ਉਹ ਕਿੱਦਾਂ ਦੀ ਹੈ? ਇਹਨਾਂ ਨਾਲੋਂ ਘੱਟ ਹੈ? ਉਹੀ ਉਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿੱਚ ਅਨਪੜ੍ਹਤਾ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿੱਚ ਵੀ ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ ਚਲਾ, ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ ਤਾਂਤਰਿਕ ਫਲਾਂ ਢੀਂਗ ਯੇ ਵੋ ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ। ਤਾਂ ਹੀ ਇਹ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੂਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਂਦਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸੀਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸੀਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਤੇ ਬੰਦਾ ਲਿਆਂਦਾ, ਕਿਹੜੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ। ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ, ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਗ ਚ ਖੁਰਕ ਹੁੰਦੀ ਹੈ ਤੇ ਉਹਨਾਂ ਨੂੰ ਪੈਗ ਵੀ ਤਾਂ ਰਾਤ ਨੂੰ 4-4 ਰੁਪਇਆ ਲੜੇ ਦੇਣਾ ਇਹਨਾਂ ਨੇ। ਤੇ ਦੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰਿਆਂ ਨੂੰ ਐਂ ਕੈਮਰਾ ਮਾਰ ਕੇ ਵਿਖਾਲੋ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ ਹੈਂ। ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ, ਇਹਨੂੰ ਕੀ ਲੋੜ ਹੈ ਸਿਰਕ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰਦੇ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਟ ਦੀ ਥਾਣੇ ਵਿੱਚ ਅਸਲੋਂ ਜਿਹੜਾ ਪੋਸਟ ਦੀ
1: ਖੜਕੀ ਬਾਹੋਂ ਫੜਕੇ ਬਈ ਪੀੜੀ ਗਲੀ ਵਿੱਚ ਹੋ
2: ਗਿਆ,
1: ਗਲੀ ਵਿੱਚ ਹੋ ਗਿਆ,
2: ਨਹੀਂ ਮੈਂ ਮਰ ਗਿਆ 10 ਸਾਲਾਂ ਬਾਅਦ ਪੋਸਟ ਦੀ ਪਿੰਡ ਵਿੱਚ।
3: ਆਹ ਗਲੀਆਂ ਧਾਕੇ ਨੂੰ ਚੌੜੀਆਂ ਹੋਈਆਂ ਪਈਆਂ,
2: ਮਾਈ ਮੋਹ ਮੈਂ ਮਰ ਜਾਵੇ ਤੂੰ ਕਿੱਥੋਂ ਮੈਨੂੰ ਦੂਰ ਬਿਠਾਣ ਦੀਆਂ ਵੀ ਕੌਣ ਤੁਰਿਆ ਆਉਂਦਾ
3: ਮੈਂ ਤੈਨੂੰ ਬਚਾ
2: ਜੇ ਕਮਾਲ ਕਰਤੀ ਦਸਾਂ ਸਾਲਾਂ ਬਾਅਦ ਵਾਪਸ ਆ ਗਿਆ
3: ਆਪਣੇ ਪਿੰਡ ਚ ਆ
2: ਤੇ ਉੱਥੇ ਚੰਗਾ ਭਲਾ ਬੈਠਾ ਸੀ
3: ਚੰਗਾ ਭਲ ਮਾਈ ਮੋਹ ਉੱਥੇ ਕਿਹੜਾ ਬੰਦਾ ਚੰਗਾ ਫਲ ਹੈ ਜੀ
2: ਕਿਉਂ ਕੀ ਗੱਲ
3: ਜਿਹਨੂੰ ਪੁੱਛੋ ਮੈਂ ਕੰਮ ਤੋਂ ਜਿਹਨੂੰ ਪੁੱਛੋ ਮੈਂ ਕੰਮ ਤੋਂ
2: ਆਇਆ
3: ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ
2: ਸੱਚੀ ਗੱਲ
3: ਮਾਈ ਨੂੰ ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
2: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ ਬਈ ਸਰਪੰਚ ਜਿਹੜਾ ਤੂੰ ਉੱਥੇ ਵੀ ਪਿੰਡ ਆਪਣੇ ਗਿਆ ਵੈਨਕੂਵਰ ਉਹਨੇ ਪਿੰਡ ਚ ਪੈਸੇ ਭੇਜੇ
3: ਕਿਹੜਾ ਸਰਪੰਚ
2: ਸਰਪੰਚ ਆਪਣਾ
3: ਬੁੱਗੀਪੁਰੇ
2: ਵਾਲਾ
3: ਮਾਈ ਮੋਹਣੋ ਮੈਂ ਚਾਲੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ
2: ਬੁੱਗੀਪੁਰੇ ਤਾਂ ਹਾਲਤ ਬਦਲੀ ਪਈ ਹੈ ਤੈਨੂੰ ਮਹੀਨਾ ਹੋ ਗਿਆ ਗਈ ਨੂੰ ਗਲੀਆਂ ਪੱਕੀਆਂ ਹਸਪਤਾਲ ਬਣੇ ਪਏ ਟੋਇਲਟ ਬਣੇ ਪਈਆਂ
3: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ ਪਹਿਲਾਂ ਦੱਸਦੇ ਨੌ ਕਿਹਨੇ ਰੱਖੇ ਬੁੱਗੀਪੁਰੇ ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੜੇ ਲੁੱਚੇ ਹੁੰਦੇ ਸੀ
2: ਆਪਣੇ ਆਪਣੇ
3: ਪਰ ਚੰਗੇ ਬੜੇ ਸੀ ਬੁੱਗੀਪੁਰਾ ਮਾਈ ਮੋਹਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨਾਂ ਦੱਸਦੇ ਆ ਤੂੰ ਖੜੀ ਖੜੀ ਕਰਕੇ ਪਰ ਮੈਂ ਨੀ ਦੱਸਣਾ ਕੱਟ ਪਊ ਮੇਰੇ
2: ਕੋਈ ਨਾ ਦੱਸ
3: ਮਾਈ ਮੋਹਣ ਪਰਸੋਂ ਮੈਂ ਬੁੱਗੀਪੁਰੇ ਜਾਇਆ ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦਾ
2: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ ਹਸਪਤਾਲ ਵੀ ਬਣ ਗਿਆ ਸਕੂਲ ਬਣ ਗਿਆ ਟੋਇਲਟਾਂ ਬਣ ਗਈਆਂ ਟੋਇਲਟ ਬਣ ਗਈਆਂ ਹਾਂ ਟੋਇਲਟਾਂ ਪਿੰਡਾਂ ਵਾਲੇ
3: ਮਾਈ ਮੋਹਣ ਉਹਨੇ ਪੈਸੇ ਭੇਜੇ ਫਸਲ ਨੀ ਜਾਂ ਕੋਈ ਸਿੱਖਾ ਗਿਆ ਉਹ ਸਿੱਖਾ ਕਬੂਨੀ ਮਾਈ ਮੋਹਣ ਮਾੜਾ ਮੋਟਾ ਦਾ ਕੰਮ ਹੋਇਆ ਸੜਕਾਂ ਵੀ ਉਹ ਨਹੀਂ ਟੋਇਲਟਾਂ ਟੂਲਟਾਂ ਕੱਖ ਨੀ ਦੂਰ ਡੋਬਾ ਹੀ ਦਿੰਦਾ ਮਾਈ ਮੋਹਣ ਤੈਨੂੰ ਗੱਲ
2: ਦੱਸਣਾ
3: ਇਹ ਦਿਨ ਦੱਸੀ ਨਾ
2: ਨਹੀਂ ਦੱਸੀ
3: ਮਾਈ ਮੋਹਣ ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੋਹਣ ਮੈਂ ਪਰਸੋਂ ਗਿਆ ਉਵੇਂ ਸਾਰਾ
2: ਕੁਛ
3: ਉਵੇਂ ਸੜਕਾਂ
2: ਮਰ ਗਈ
3: ਮਾਈ ਮੋਹਣ ਅੱਧਾ ਪਿੰਡ ਹੁਣ ਤਾਈ ਘੀਸੀ ਕਰਦਾ
2: ਮਰ ਜਾਣਿਆ ਕਿਸੀ ਦਾ ਪਤਾ ਨੀ ਹੋਣਾ ਕੀ ਹੁੰਦੀ ਹੈ
3: ਨਿਆਣੇ ਮਾਈ ਮੋਹਣ ਕੀਸੀ ਕਰ ਕਰਕੇ ਅੱਗੇ ਅੱਗੇ ਹੋਏ ਮਾਈ ਮੋਹਣ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ
2: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ
3: ਪਿੰਡਾਂ ਦੇ ਨਾਂ ਤਾਂ ਦੱਸ ਦੂ ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ ਆਹ ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ ਮਾਈ ਮੋਹਣ ਚਿੱਕੜ ਨੂੰ ਤਰਸ ਮਾਈ ਮੋਹਣ ਜਦ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਮਾਈ ਮੋਹਣ ਹੋਰ ਤੇ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ ਵੀ
2: ਬੜੇ ਸੋਹਣੇ
3: ਭੋਰਾ ਸਵਾਦ ਨੀ ਟੱਬ ਮਾਈ ਮੋਹਣ ਭੋਰਾ ਗੁਸਲਖਾਨੇ ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਲ ਕੇ ਡਿੱਗਦਾ ਮਾਈ ਮੋਹਣੋ ਗੱਲ ਦੱਸਾਂ ਸਾਡੇ ਘਰ ਨਾ ਦੱਸੀ
2: ਨਹੀਂ ਦੱਸੀ
3: ਛੇ ਛੇ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਲਿਆਂ ਨੂੰ
2: ਗਿੱਟੇ ਮਲੇ ਨੀ ਤੁਹਾਡਾ ਹੋਣਾ ਇਹਨੇ
3: ਮਾਈ ਮੋਹਣੋ ਆਪਣੇ ਦੇਸ਼ ਦਾ
2: ਗੁਸਲਖਾਨਾ
3: ਮੈਂ ਕਿਹਾ ਛਾਤੀ ਨੀ ਹੁੰਦੀ
2: ਛਾਤੀ ਨੀ ਹੁੰਦੀ
3: ਹਵਾ ਹਾਰ ਕੰਧਾਂ ਗੜਦੀਆਂ ਕੰਧਾਂ ਚ ਮਾਰੇ ਬੰਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਮੋਹਣ ਦਸ ਸਾਲਾਂ ਬਾਅਦ ਠੰਡੇ ਪਾਣੀ ਨੇ ਨਹਾਤਾ ਮੈਂ ਹੁਣ ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਇਹ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ
2: ਕੋਈ ਨਾ ਗੱਡੀਆਂ
3: ਮਾਈ ਮੋਹਣ
2: ਘਰ ਏਸੀ
3: ਹੈ ਨਾ ਤੂੰ ਸਵੇਰੇ ਸਵੇਰੇ ਆਹ ਹੱਥ ਚ ਦਾਤਣ
2: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜਕੱਲ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਹ ਡੱਬ ਨੂੰ ਕੁੱਟਿਆ ਆਇਆ ਮੈਂ ਹੁਣ ਚੱਲੀ ਆ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
3: ਥਾਣੇ ਵਾਲੇ ਲਿਖਦੇ ਨੀ
2: ਨਾ
3: ਉਹਨਾਂ ਦੀ ਇਹ ਮਜ਼ਾਲ
2: ਹੋਰ ਮੈਂ ਤਾਂ ਹੈਰਾਨ ਆ ਕਹਿੰਦੇ ਜੀ ਸਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
3: ਬਾਹਰ ਲਿਖਾਣੇ ਨੇ ਕਿਆ ਬਾਤ
2: ਮੈਡਮ ਸਰ ਕਹਿ ਕੇ
3: ਮਾਈ ਮੋਹਣ ਜਿਹਨੇ ਕਸੂਰ ਕੀਤਾ ਹੋਵੇ ہون بھی جناب کہندے ایتھے تے مائی مونوں پوچھ نہ پوچھو ہاں ہن لکھاونی ہے رپورٹ
2: میں رپورٹ لکھاونی ہے میں جا کے رپورٹ لکھاؤں تھانے میں
3: مائی مونوں میں نواں نواں آیا کوئی کسی نو سکول لے جاندا ہے کوئی گردوارے میں تو تھانے لے چلی
2: چلو
3: بک چلی

0: باہر لے گیا ہوئے جی آئے
1: آہو جی
0: مائی مونو
1: اپنے
0: دس نہ جی ایک جنج گھر ہے مائی مونو باہر کھانے سے لکھیا ہوا جی ہے اندر سنگھاڑا کی آواز آتی ہے پتا میں ایک کلو میٹر تر کے مائی مون کھان مہنے بارے کہ کھانا میں باہر پہن کھانا مہنا باہر پہنا بھوکھے رہ
2: وعلیکم السلام جی سناؤ خیریت ٹھیک ہو واٹو ٹھیک ٹھاک ساڈے کو سردی جی اج تپ سپ کوئی نہیں چلی جی ٹھیک ہے جی ٹھیک ہے جی ہو رہی ہے بس علی کھڑے نے جی جی جی سونا پاکستان بس کئی لوگ کوجہ بنا چڑنا چاہتے ہیں اللہ تعالی بچایا ہے جی وہ تو ہوں گھٹ گیا جی وہ جا دو تین دن تو آئی ڈی کی وجہ تو دوے گھر جڑے نے آرام نال بیٹھے سن گوانڈیاں جڑا وہ اچھے تعلقات ہونے چاہیے نے اتے سمجھ نہیں رہے وہ سڈے ایک پنجابی چکا بولتے نے ہر تے وال بولتے نے کہ نہیں دور دے سجن نال نیڑے دا دشمن چنگا تڈے وال نہیں خرے بولتے سڈے وال بولتے نے کہ دور دے سجن نال نیڑے دا دشمن چنگا وہ ان نیڑے دے دور دے تانوں اوہ بنی تے دور دے سجن نوں تے پتہ جے تواڈے دا قطر وی بڑا ٹائم لگنا تے نیڑے دے سجن انسانی ہمدردی تے بھج بھجنا یار اے دا ایکسیڈنٹ ہویا یا اے دا اس ویلے کوئی مار
3: واقعی گوانڈیاں دے نال ہمیشہ بنا کے رکھنی چاہیے کیونکہ رشتے دار جڑے نے نا انہوں نے تے کتے ٹائم سر آنا ہے دور جی نے تواڈے سکے رشتے دار یا دھیاں پتر بھی سروساں کردے نے دور نیڑے پر جڑا گوانڈی ہے وہ تے تواڈے کول ہے تے اسی ویلے پہنچ سکدا ہے تواڈے کول
2: جی بالکل بالکل نہیں اساں دیکھا بھی جے ساڈیاں پنڈیاں وی رہیاں نے بڑے مطلب ویر وی رہے نے
3: اچھا
2: ویلے جڑے نے وہ بھائی جنہوں پنڈیاں لڑائیاں سن وہ پجدے
3: اچھا جی اچھا بالکل گوانڈی اس کر کے مطلب کی واقعی گوانڈ نال کدی بھی نہیں بگاڑنی چاہیے گوانڈ نال ہمیشہ فرینڈلی رہنا سب تو پہلا
2: اور کوئی ملک گوانڈیاں نال پنگے لے کے ترقی
3: نہیں کر سکتا بالکل ٹھیک فرمایا بالکل ٹھیک فرمایا سو اس کر کے اپنے محلے گھٹ تو گھٹ ویکو جی ساری بازار کسی نال جھگڑا ہو جاتا ہے ریلوے اسٹیشن تے ہو جاتا ہے جاں بس وچ جاں ٹرین چ او کوئی کسے پاسے دا او کدی تر گیا کتے تر کے مڑ کے ملنا نہیں پر جے گوانڈ نال ساڈا اٹ کھڑکار ہوئے گا او تے روز متھے لگنے نے
2: ਜੀ ਬਿਲਕੁਲ ਬਿਲਕੁਲ ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ ਸਤਰਾਂ ਪੰਜਤਰਾਂ ਸਾਲਾਂ ਵਿਚ ਇੰਨਾ ਜੇ ਇੱਥੇ ਤਰੱਕਿਆਤੀ ਕੰਮਾਂ ਤੇ ਲੱਗਦਾ ਲੜਾਈਆਂ ਨਾ ਹੁੰਦੀਆਂ ਦੂਆਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਤਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਮਿਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਦਨੀ ਵਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
3: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
2: ਦਰਿਆ ਵਗਦੇ ਸਨ ਬਾਰਾਂ ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ ਫਸਲਾਂ ਹੁੰਦੀਆਂ ਸਨ ਕਦੀ ਜੀ ਡੀ ਪੀ ਇੰਡੀਆ ਦਾ ਜਿਹੜਾ ਯੂਰਪ ਤੋਂ ਵੀ ਚਾਰ ਗੁਣਾ ਜ਼ਿਆਦਾ ਹੁੰਦਾ
3: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
2: ਜੀ ਜੀ
3: ਹਾਂਜੀ ਵਾਕਿਆ ਤਹਿਜੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
2: ਉਦੋਂ ਹੀ ਜਿਹੜਾ ਇੰਡੀਆ ਦਾ ਜੀ ਡੀ ਪੀ ਇਹਨਾਂ ਤੋਂ ਜ਼ਿਆਦਾ ਸੀ
3: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
2: ਦੇਖੋ ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਈ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
3: ਹਾਂਜੀ
2: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
3: ਹਾਂਜੀ
2: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
3: ਬਿਲਕੁਲ
2: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਵੀ ਸਮਝ ਲੋ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ ਉਹ ਪਾਵੇ ਬਣਾ ਰਿਹਾ ਉਹ ਛੱਤ ਰਿਹਾ ਮਕਾਨ ਛੱਤ ਰਿਹਾ ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ ਸਮਾਲ ਇੰਡਸਟਰੀਜ਼
3: ਜੀ ਜੀ ਬਿਲਕੁਲ
2: ਫਸਲਾਂ ਇੰਨੀਆਂ ਹੁੰਦੀਆਂ ਸਨ ਐਨੀ ਦਰਿਆ ਬਾਰਾਂ ਮਹੀਨੇ ਵਗਦੇ ਸਨ ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ ਬੇਲੇ ਸਨ ਫਸਲਾਂ ਸਨ ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
3: ਜੀ ਜੀ
2: ਕੰਮੋ ਆਮ ਸੀ ਜੀ ਜੀ
3: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
2: ਪਾਪੂਲੇਸ਼ਨ ਵੀ ਇੰਨੀ
3: ਬਿਲਕੁਲ ਬਿਲਕੁਲ ਤੇ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ ਅਗਰ ਉਹ ਹੀ ਬੇਈਮਾਨ ਆ ਜਾਣਗੇ
2: ਜੀ ਬਿਲਕੁਲ
3: ਤੇ ਫੇਰ ਮਤਲਬ
2: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਆ ਨਾ ਕਲਰਕ ਦੀ ਦਫ਼ਤਰ ਚ
3: ਹਾਂਜੀ
2: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਨਹੀਂ
3: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ਼ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
2: ਜੀ
3: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
2: ਬੰਦੇ ਉਹ ਪਤਾ ਜੀ ਅਸੀਂ ਇੰਤਜ਼ਾਰ ਜੇ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
3: ਦੱਸੋ
2: ਪਾਗਲ ਨੇ ਇਹਨਾਂ ਕਿਉਂ ਲੜਨੇ
3: ਤੇ ਜਦੋਂ
2: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
3: ਡਾਲਰ ਲੜਨਗੇ ਕਿਉਂ
2: ਜੰਗ ਮਾਰਕੀਟਾਂ
3: ਤੇ ਨੰਬਰ ਦੋ ਪਰ ਵੇਖੋ ਨਾ ਅਸੀਂ ਤਮਾਸ਼ਬੀਨ ਆ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
2: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ ਸ਼ਰਾਰਤਾਂ ਔਰ ਲੜਾਈਆਂ
3: ਭਾਈ ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਵਾਲੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਭਾਈ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਵਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ
2: ਪੰਜ ਸ਼ਿਕਸਤ ਖਾ ਕੇ ਕਿਵੇਂ ਉੱਠਿਆ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ, ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ, ਲੇਕਿਨ ਮਾਰਕੀਟਾਂ ਚ ਲੜੀ ਹੈ।
3: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
2: ਔਰ ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ।
3: ਨੋ ਡਾਊਟ
2: ਇਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ। ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ, ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ, ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ। ਉਹ ਸਾਖਿਆ ਤੇ ਸਾਨੂੰ ਲੈ ਗਏ ਨੇ ਹਰ ਪਾਸਿਓਂ।
3: ਵੇਖ ਬਿਲਕੁਲ ਬਿਲਕੁਲ ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ। ਤੇ ਮੈਂ ਮੇਰਾ ਖਿਆਲ ਹੈ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ ਕਿਹੜੀ? ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ
2: ਜੀ ਜੀ,
3: ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ? ਅੱਛਾ, ਉਹ ਜਦੋਂ ਨਹੀਂ ਚੌਲ ਨਹੀਂ ਜੀ, ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ, ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ, ਉਹ ਨਹੀਂ ਚੁੱਕਣ ਡਏ ਹੈਗੇ। ਵੇਖੋ ਨਾ ਸਰ, ਬਲ ਇਹ ਮੈਂ ਐਗਜ਼ਾਮਪਲ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ, ਆਹ ਨਹੀਂ ਮੇਰੇ ਕਹਿਣ ਦਾ ਮਤਲਬ। ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ, ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਕਿੰਨੀ ਬੇਇੱਜ਼ਤੀ ਹੈ।
2: ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ, ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿਚ ਦਾਖਲਾ ਲੱਭਿਆ ਯੂਨੀਵਰਸਿਟੀ ਚ।
3: ਅੱਛਾ,
2: ਉਹ ਲਿਥਵਾਨੀਆ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ।
3: ਅੱਛਾ,
2: ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ, ਤੇ ਉਹ ਏਅਰਪੋਰਟ ਤੇ ਉਹਨਾਂ ਰੋਕ ਲਿਆ, ਪਰ ਕਿੱਥੇ ਚੱਲਿਆ? ਲਿਥਵਾਨੀਆ ਚੱਲਿਆ ਵਾ। ਉਹਨਾਂ ਆਖਿਆ ਲਿਥਵਾਨੀਆ ਦਾ ਮੁਲਕ ਹੀ ਕੋਈ ਦੁਨੀਆਂ ਦਾ,
3: ਉਹਨਾਂ ਨੇ ਕਿਹਾ ਨੀ ਉਹ ਮੁੜ ਸਾਨੂੰ ਬੁੱਧੂ ਬਣਾਉਂਦੇ, ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆਂ।
2: ਦੇਖੋ ਮੈਨੂੰ ਉਹਨਾਂ ਦੀ ਅੰਬੈਸੀ ਆਦਰ ਜਾਇਨ ਤੋਂ ਮੈਂ ਵੀਜ਼ਾ ਲਵਾਉਣਾ ਲਿਥਵਾਨੀਆ ਦਾ, ਆਦਰ ਭਾਈ ਜਾਨ ਦਾ ਮੇਰੇ ਕੋਲ ਵੀਜ਼ਾ। ਉਹਨਾਂ ਆਖਿਆ ਨਹੀਂ ਲਿਥਵਾਨੀਆ ਮੁਲਕ ਹੀ ਕੋਈ
3: ਹੈ ਹੀ ਨਹੀਂ, ਤੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ
2: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ ਗਿਆ।
3: ਨਹੀਂ ਤੇ ਉਹ ਠੀਕ ਹੀ ਨੇ, ਤੁਸੀਂ ਕਦੀ ਸੁਣਿਆ ਲਿਥਵਾਨੀਆ? ਉਹਨਾਂ ਨੇ ਇਹ ਨਹੀਂ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਇਸ ਧਰਤੀ ਤੇ ਹੈ ਨਹੀਂ ਲਿਥਵਾਨੀਆ। ਇਹ ਸਾਡੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ
2: ਜਿਹੇ।
3: ਉਹਨਾਂ ਨੂੰ ਤੇ ਗੁੱਸਾ ਚੜ ਗਿਆ ਹੋਣਾ ਵੀ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਾਈ। ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਹੈ।
2: ਇੱਕ ਵਾਰੀ ਮੈਂ ਜਾਵਾਂ ਕਾ ਤੇ ਮੈਨੂੰ ਨਾ ਡੱਕ ਜਾ ਇੱਥੇ ਮੇਰੀ ਕਿਸੇ ਟਾਲੀਆਂ ਨੇ ਆਖਿਆ ਉਹ ਨਹੀਂ ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਹ ਕਾ ਨਹੀਂ ਜਾ ਸਕਦਾ ਬਿਲਕੁਲ। ਉਹ ਆਖਣ ਦੇ ਤੂੰ ਕੋਈ ਅਸਦਾ ਪਿਆ ਇਹ ਅਗਲਿਆ ਤੈਨੂੰ ਫੜ ਲੈਣਾ, ਉਹ ਆਖਣ ਦੇ ਕੋਈ ਅਸਦਾ ਤੂੰ ਕੋਈ ਤੋਪ ਲਈ
3: ਤੋਪ ਲਈ
2: ਆਖਿਆ ਇਹ ਉਕਾ ਵੇ ਉਹ ਉਹਦਾ ਦਿਲ ਸੀ ਮੈਨੂੰ ਪੈਸੇ ਦੇ
3: ਬਿਲਕੁਲ
2: ਕਰਦੇ
3: ਇੱਥੇ ਤੇ ਹੁੱਕੇ ਹੈਗੇ ਨੇ ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਹੁੱਕਾ ਦਾ ਪਤਾ ਸਰ। ਅੱਛਾ ਇਹ ਪੁਰਾਣੀ ਗੱਲ ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ ਕੀ ਸੁਣਾਓਗੇ ਅੱਜ ਸਾਹਿਬ?
2: ਅੱਜ ਨਜ਼ਮ ਆਲਮੀ ਦਰਿੰਦੇ
3: ਜੀ, ਆਲਮੀ ਦਰਿੰਦੇ ਵਾਹ
2: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
3: ਆਉਂਦੇ,
2: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ, ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਡਾਕੂ ਨੇ, ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਖਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਉਹ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ, ਉਹ ਅਸਲੇ ਦੇ ਵਪਾਰੀ ਨੇ, ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
3: ਨੇ,
2: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਤੁਖਾਉਂਦੇ ਨੇ, ਇਵੇਂ ਦੀ ਅੱਗ ਤੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਇਵੇਂ ਦੀ ਅੱਗ ਤੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਜਨਾਜ਼ੇ ਨਗਰ ਆਉਂਦੇ ਨੇ, ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
3: ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛੱਡੀਂਦਾ ਤੇ ਅੱਗੋਂ ਪੈਂਦੀ ਮਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਤੇ ਹਰ ਚੌਂਕ ਬੰਬਾਂ ਦੇ ਤੋਹਫੇ, ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ, ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲੰਘਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ,
2: ਡਾਕੇ ਮਾਰਨ ਤੇ ਪੱਤ ਲੁੱਟਣ
3: ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ, ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਓਏ ਚਾਰ ਚਫੇਰਿਓਂ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ ਪੁੱਤ ਖੋਏ ਪੰਥਕ ਸਰਕਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ, ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
2: ਬਿਲਕੁਲ,
3: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ, ਹਾਂਜੀ ਦਿਨੋ ਦਿਨ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸ਼ਕਲਾਤ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਵਪਾਰ ਘਟਦੇ ਗਏ ਸਾਡੇ, کاروبار آمدن کٹ دیا گئی سارے وعدے گئے اور دوستیاں جاندیا رہی سارے سارا کچھ جان رہا تے آن والا جڑا سمے اودے وچ تہانوں کی آس ہو سکتی ہے سانوں وی اینا سیولائزڈ کنٹریاں تو کچھ سیکھنا چاہیے جتنا یہ چلتے نے اسی وی انہاں راہاں تے چل کے اپنے ملک نوں اچا چک سکتے
4: زندگی کنی قیمتی ہے اس چیز کا اتنے بنیا زندگی تے انجوائے کرن واسطے محنت کرن واسطے قیمتی ہے محنت کرو انجوائے کرو کنیاں کنیاں دیواراں سا مرد اور عورت دے درمیان بنا چھڑی ہیں
3: بالکل جی
4: اتنے وہ گناہ ہو رہے ہیں جڑے تسی سوچ بھی نہیں
3: جڑے اہی دس بھی نہیں سکتے آن ایئر ریڈیو دے
4: نہیں سکتے جڑے سوچ اور مسجداں چ کی گناہ اتنے ہو رہے ہیں درساں وچ جڑے قاری نے جڑے مولوی نے جنہاں بچیاں پڑھا رہے نے وہ انہاں پابندیاں دی وجہ تو کتھے وہ اپنی سیٹسفیکشن کتھے کر رہے نے وہ تسی کیس سنو
3: اے شاہ جی دوئے پاسے سارا کچھ ہون ڈیا جو تسی بیان کرن رہے ہیگے ہو ایہو تے افسوس والیاں گلاں نے ہاں جی ایہو تے بریاں گلاں نے کہ اسی اینے اجے وی پچھاں کھچو ایجوکیشن دی گھاٹ اجے وی تے جڑے پڑھے لکھے نے وہ بھی گدیاں ورگا ورتارا کردے نے ساڈے ملک دے وچ
4: بالکل
3: ہاں جی سو اس کر کے اسی کٹھے ہو کے اپنے ملکاں نوں اوپر چکیے اے وی تے گرک ہو گئے سن سیکنڈ ورلڈ وار وچ تے فرسٹ ورلڈ وار وچ پر انہاں دے چبارے ویلو آکاشاں نوں چھون رہے نے اج وی
4: بالکل جنگ تو
3: سبق لیا انہاں جنگ تو بالکل سبق لیا ہاں جی تے کس طرح اتھے انساناں دی قیمت اتھے مطلب کی ہے کامیاں دی قیمت اتھے ہیگی ہے تے اہیں دے جڑا مطلب کی گھر چ کلی کرن والا اونوں بندہ ہی نہیں سمجھدے ہے نا اتھے ویکھ لو کلی کرن والے بی ایم ڈبلیو کاراں تے آؤندے نے ساڈے اتھے اٹان لا اپنے ملک کے ہیں جڑے آم کام کرتے ہیں تو انہوں بندے گنتے ہی نہیں میں مینو ایک لطیفہ یاد آیا اپنا پاکستانی نے سنایا کہ جی پوا کھڑکیا باہر تے انہوں نے کہا کہ مطلب کہ قوم اندروں جنانیاں بیٹھیاں تے کہندی جی کون ہے باہر تے وہ کہندا جی مطلب کہ بی بی او پردے کر لو سانو چودھری ہونا نے بھیجا انہوں نے پردے کر لے چار پانچ جنانیاں جڑیاں ہن تے انہوں نے بوا جا کے کھولیا تے کہندی کون ہے تسی چودھری ہونا نے کیوں بھیجا تانوں کہندا جی تہاڈا گھر کلی کرنا ہے تے اسی کلی کرن والے ہاں تے انہوں نے برکے لا کے کہندی ہا ہائے اہی سوچا کھڑی بندے آ گئے نے تھی تو کلی کرنے والے ہو تھی آ جاؤ دسو کلی کرنے والے بندے نہیں ہوتے جڑے چھوٹے کام کرتے تھے انہوں نے بندے ہی نہیں سمجھتے اور کام کرنے والے نو اہی کمی کہنے ہاں کڈے پیڑے لفظ نے شاہ جی
4: بالکل
3: ٹھگا نو اہی سلام کرتے ہاں چوراں نوں سلیوٹ کردے ہیں انہاں نوں باؤ جی سردار جی خان صاحب تے فلان ٹی ہاں جی تے کام کرن والا کمی
4: ہنرمند جڑا دستکار ہے او دی اہمیت ہے
3: جی بالکل اس کر کے جنی دیر اہی انساناں دی قدر کام کرن والیاں دی قدر نہیں نہ کراں گے اونی دیر ساڈے دیش مضبوط بن اینا نہیں تے دیش مضبوط بناونا ایہو ہی تے لوگ سڑکاں بناوندے نے پول بناوندے نے بلڈنگاں بناوندے نے ہاں اینا نہیں جی ہنرمند نہیں اگے کھڑنا ملک نوں ہاں جی جی اہم ان کیا کہ تڈے کو پردہ کرنے دی کی لوڑ ہے تھی تو کلی کرنا ہو تھی کہڑے بندے ہو شاہ جی بہت مہربانی تھینک یو ویری مچ جدو آدھے ہو رونکاں لا دیں بہت مہربانی خدا حافظ جی رب رکھ سو دوستو یہ سن اٹلی تو شاہ جی ہونی جدو ہر واری آدھے نے بڑی خوبصورت گلاں کرتے ہیں ودیا طریقے بڑی سیاح بھری گلاں سویا گلاں لڑائیاں جھگڑیاں دھرما کرما کانڈا تو اوپر اٹھ کے اپنے ملکاں والے ویکھیے اسی ਹਾਂ ਜੀ, ਦੁਨੀਆਂ ਕਿੱਥੇ ਪਹੁੰਚ ਗਈ ਆ ਸਹੀ, ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ। ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਛੁਪ ਗਏ।
1: ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆਂ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫ਼ਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ। ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਰਿਸ਼ਤੇ ਕਾਇਮ ਕਰਨ ਵਾਲੇ ਬਾਗਾਂ ਤੇ ਬਹਾਰਾਂ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ ਦੋਸਤੀ

बिल्कुल दोस्तों, दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravasradio.com. दोस्तों आज जी शायरो शायरी का प्रोग्राम, कल से असा ईरान ते यूएसए ते गलबात कीती सी, ते सरदार सूबा सिंह जी खैरा होना शहीद भगत सिंह दी सोच ते गलबात कीती सी, ते अज जी शायरो शायरी दा प्रोग्राम. दोस्तो तुसी मैनू सिर्फ एक मिस कॉल मारनी है ते मैं टर्न बाय टर्न पेश होवांगा जी तुहाडे कोल. ते जेड़े सज्जन शायर शायर नहीं, नो प्रॉब्लम, वो आण के कोई इधर उधर दी अपने इलाके दी कोई कोई जमीन तो लैके तारियां तक किसी किस्म की भी गलबात कर सकते ने साडे नाल. सांझ पाओ अपने आले दुआले की भी सांझ पाओ, नाले कित्थे तुसी सुन रहे हो सानू. दैट्स द ब्यूटी ऑफ योर लवली रेडियो स्टेशन टू लिसन अस वर्ल्ड वाइड. लॉग ऑन www.pravasradio.com. ये सारे लफ्ज छोटे ने जी, pravasradio.com. प्रवास रेडियो इज अ वन वर्ड. ते साडी लोगो जेड़ा दो स्पीकर होंगे येलो कलर दे, ते तुसी वो अपने प्ले स्टोर ते जाके डाउनलोड कर लो, आप ते तुसी सुनदे हो, ते दूसरे दोस्तों अपने सज्जना मित्रां नूं भी डाउनलोड करवाओ, आप सब दी मेहरबानी होगी. ते मैं हां जी आपका होस्ट ते दोस्त सुच्चा सिंह बाजवा. स्वीकार करो जी मेरी प्यार भरी सत श्री अकाल, अस्सलाम अलैकुम, नमस्कार, एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट. नेता चंद्रे रुजगारी मारे जंद्रे अकलां झूर दियां, नेता चंद्रे रुजगारी मारे जंदरे अकलां झूर दियां, व्याह के छड गए विदेशी भज गए यादां दूर दियां, चारों तरफ सजावां बाजार विच जावां नजरां घूर दियां, अखां बिलियां सदा ही रहण गिलियां तेरी हूर दियां, अखां बिलियां सदा ही रहण गिलियां तेरी हूर दियां. देश च रोजगार नहीं तो फिर सज्जना लोगों ने भजना ही है. वेरी गुड आफ्टरनून, तुसी सुन रहे हो जी प्रवास रेडियो फ्रैंकफर्ट. ते सज्जनों अज है जी 5 अप्रैल, ते टेंपरेचर थोड़ा जा उपर गया 17, पर अजे ना वो धुप माड़ी जी लगी है झलक वाली, तो गर्मियां आनी शुरू हो गई ने, पर अजे गर्मी नहीं, अजे ठंड ही लगती है बाहर जाके बहिए. तो टाइम दोस्तों साड़ी स्टूडियो दी सोनी जी घड़ी ते इस वक्त जर्मन दे 3:17 हो गए ने जी. ते प्यारे जर्मन वाले हो तुसी पहला साढ़े तो 4.5 घंटे अगे सी, हुण यूरप का टाइम चेंज हो गया, हुण तुसी 3.5 घंटे अगे हो. जदों साढ़े 3 बजते ने दोपहर के, तुहाडे 6:30 होंगे, ठीक है जी. ते टेंपरेचर अज 17, ते साडा जिहड़ा स्टूडियो अपना स्टूडियो का नंबर है जी वह 0049-171-4869-514, 0049-171-4869-514. ते तुसी मैनू दोस्तों एक सिर्फ मिस कॉल मारनी है, ते मैं वारी वारी तुहाडे कोल आवांगा, ते तुसी अज साडे नाल अपने दिल दी गलबात करो, तुहाडे ख्यालात किस तरह दे ने, सोचदे तुसी की हो, की लिखदे की हो, और लिख के जे तुसी अपनियां अलमारियां च धर छड्डना ते ओह किसे ने नहीं पढ़ना. हांजी ओह किताब जिन्हों पढ़दा कोई नहीं ते अलमारी च पई रही है, बिल्कुल ओदी वेख लो ओदी किन्नी इंपॉर्टेंस हो सकती है. ते तुहाडा भी लिखिया जिहड़ा, अगर तुसी किस तरह का लिखते हो, आओ
ਆਣ ਕੇ ਸਟੇਜ ਤੇ ਰੇਡੀਓ ਤੇ ਗੱਲਬਾਤ ਕਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਲੋਕੀ ਕਿਸ ਤਰ੍ਹਾਂ ਦਾ ਲਿਖਦੇ ਨੇ, ਤੇ ਜ਼ਰੂਰ ਲਿਖੋ ਆਪਣੇ ਭਾਵਾਂ ਨੂੰ, ਮਨੋ ਭਾਵ ਜਿਹੜੇ ਤੁਹਾਡੇ ਨੇ ਉਹਨੂੰ ਐਕਸਪ੍ਰੈਸ ਕਰਨਾ, ਖਿਆਲਾਤਾਂ ਨੂੰ ਲਫ਼ਜ਼ ਦੇਣੇ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਤੇ ਜ਼ਰੂਰ ਇੱਕ ਤੇ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਦਿਨ ਦੇ ਵਿੱਚ, ਭਾਵੇਂ ਅੱਧਾ ਘੰਟਾ ਪੜ੍ਹੋ, ਤੇ ਤੁਸੀਂ ਇੱਕ ਵਾਰੀ ਪੜ੍ਹਨ ਦੀ ਆਦਤ ਪਾ ਲਈ, ਪੜ੍ਹਨ ਤੋਂ ਬਗੈਰ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈ। ਤੇ ਆਪਣੇ ਘਰ ਦਾ ਕੰਮ ਵੀ ਕਰਨਾ, ਕੋਈ ਨਾ ਕੋਈ ਕੋਈ ਨਾ ਕੋਈ ਕੋਈ, ਮੈਂ ਵਿਹਲੜਿਆਂ ਨੂੰ ਕਹਿਣ ਡਿਆ, ਕੰਮ ਕਰਨ ਵਾਲੇ ਤਾਂ ਬੜਾ ਕੰਮ ਕਰਦੇ ਨੇ। ਜਿਸ ਦਿਨ ਤੁਸੀਂ ਕੋਈ ਕੰਮ ਨਹੀਂ ਕੀਤਾ ਤੇ ਪੜ੍ਹਿਆ ਵੀ ਕੁਛ ਨਹੀਂ, ਸਿੱਖਿਆ ਵੀ ਕੁਛ ਨਹੀਂ, ਉਹ ਦਿਨ ਬੇਕਾਰ ਗਿਆ। ਅੰਨ ਦੇ ਵੈਰੀ ਧਰਤੀ ਤੇ ਭਾਰ ਉਹ ਲੋਕ ਨੇ ਸਾਰੇ ਦੇ ਸਾਰੇ, ਤੁਹਾਡੇ ਬਹੁਤ ਫਰਜ਼ ਬਣਦੇ ਨੇ, ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਨੇ। ਤੇ ਜੇ ਅਸੀਂ ਥੋੜਾ ਥੋੜਾ ਭਾਰ ਵੀ ਵਡਾਉਣਾ ਸ਼ੁਰੂ ਕਰ ਦਈਏ, ਤੇ ਜਿਸ ਤਰ੍ਹਾਂ ਥੋੜਾ ਥੋੜਾ ਮੀਂਹ ਨਹੀਂ ਪੈਂਦਾ ਹੁੰਦਾ ਕਦੀ ਕਦੀ, ਸਾਵਨ ਭਾਦੋਂ ਚ ਕਣੀ ਕਣੀ ਜੋ ਦੋ ਤਿੰਨ ਦਿਨ ਪੈਂਦਾ ਰਹਿੰਦਾ, ਤੇ ਉਹ ਸਾਰੇ ਟੋਭੇ ਫੁੱਲ ਕਰ ਦਿੰਦਾ, ਨਦੀਆਂ ਨਾਲੇ ਫੁੱਲ ਕਰ ਦਿੰਦਾ। ਇਸੇ ਤਰ੍ਹਾਂ ਹੀ ਕੰਮ ਕਰਨਾ, ਭਾਵੇਂ ਤੁਸੀਂ ਰੋਜ਼ ਥੋੜਾ ਹੀ ਕਰਦੇ ਹੋ, ਉਹਦੇ ਚ ਬੜੀ ਬਰਕਤ ਆ, ਤੇ ਸਿੱਖਣਾ ਕੁਛ ਉਹਦੇ ਵਿੱਚ ਵੀ ਬੜੀ ਬਰਕਤ ਹੈ। ਹਿਸਾਬ ਲਾਓ ਤੁਸੀਂ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਇੱਕ ਹਫ਼ਤੇ ਚ, ਇੱਕ ਮਹੀਨੇ ਚ, ਛਿਆ ਮਹੀਨਿਆਂ ਤੇ ਇੱਕ ਸਾਲ ਚ ਤੁਹਾਡਾ ਕਿੰਨਾ ਨੌਲੇਜ ਹੋ ਜਾਏਗਾ। ਠੀਕ ਹੈ ਜੀ। ਤੇ ਦੋਸਤੋ ਗੱਲ ਇਸ ਤਰ੍ਹਾਂ ਕਿ ਮੈਂ ਨਾ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਭਾਈ, ਸਾਡੇ ਇੱਥੇ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਮਿਊਲਹੈਮ ਦੇ ਵਿੱਚ ਕਾਰਾਂ ਦੀ, ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਸ ਹੈ 106 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਨੁਕਸ ਹੈ, ਬਿਨਾਂ ਝਿਜਕ ਇੱਥੇ ਲੈ ਕੇ ਆਓ, ਤੇ ਇਹਨਾਂ ਦਾ ਸਿੱਕੇਬੰਦ ਕੰਮ ਹੈ, ਵਾਜਬ ਕੀਮਤਾਂ ਨੇ, ਕੋਈ ਵੀ ਡਿਫੈਕਟ ਹੋਏ ਤੁਹਾਡੀ ਕਾਰ ਦੇ ਵਿੱਚ, ਤੇ ਤੁਸੀਂ ਕੋਈ ਟੋਫ ਵਗੈਰਾ ਕਰਵਾਉਣੀ ਹੋਏ, ਚਾਬੀਆਂ ਇਹਨਾਂ ਨੂੰ ਦੇ ਜਾਓ, ਅਗਲੇ ਦਿਨ ਆਪਣੀ ਕਾਰ ਲੈ ਜਾਓ ਆਣ ਕੇ। ਨਾਲੇ ਕੀਮਤਾਂ ਜਿਹੜੀਆਂ ਨੇ ਤੁਸੀਂ ਫਰਗਲਾਈਸ਼ਨ ਕਰ ਸਕਦੇ ਹੋ ਦੂਸਰੀਆਂ ਵਰਕਸਟੈਡਸ ਦੇ ਨਾਲ। ਤੇ ਗੱਲ ਇਸ ਤਰ੍ਹਾਂ ਬਈ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਵੀ ਕਰਨਗੇ। ਇਹ ਨੇ ਜੀ ਫਰੀਡਮ ਸਟਰਾਸੇ 106 ਤੇ ਦੋਸਤੋ ਮੈਂ ਜਿਹੜਾ ਅੱਜ ਤੁਹਾਨੂੰ ਗਾਣਾ ਸੁਣਾਉਣ ਲੱਗਾ, ਉਹ ਗਾਣਾ ਕਿੱਥੇ ਹੈ ਜੀ? ਹਾਂ ਆ ਲਓ ਜੀ। ਤੇ ਇਹ ਗਾਣਾ ਤੁਸੀਂ ਟੂੰਬੀ ਵੀ ਪਛਾਣ ਲੈਣੀ ਹੈ ਤੇ ਗਾਣਾ ਵੀ ਪਛਾਣ, ਗਾਉਣ ਵਾਲਾ ਵੀ ਪਛਾਣ ਲੈਣਾ ਜੀ। ਗੱਲ ਮੈਨੂੰ ਇੰਟਰੋਡਕਸ਼ਨ ਲੋੜ ਦੇਣ ਦੀ ਕੋਈ ਲੋੜ ਹੀ ਨਹੀਂ, ਦਰਵੇਸ਼ ਕਲਾਕਾਰ ਜਿਹੜੇ ਹੈਗੇ ਨੇ। ਲਓ ਜੀ ਗਾਣਾ ਹਾਜ਼ਰ ਹੈ ਦੋਸਤੋ।

0: दोस्तों एस एन द्रवेश कलाकार यमला जज, क्या बात है, बड़े पुराना गाना मैनू एक लब्बा सी ते मैं सोचा भी क्यों ना तुहाडी खिदमत विच भी पेश कीता जाए। उम्मीद है कि तुहानू पसंद आया होगा। सो दोस्तों मैं एक अपनी रचना तुहाडे नाल सांझी कर रहा हूं ते तुसी मैनू एक कॉल मार छड्डियो, मिस कॉल, ते मैं अपनी रचना तो बाद तुहाडियां लाइनां खोल देंगा ते तुहाडे नाल गलबात करनी शुरू करांगा। रब्बा सोहणिया सामणे आ, भाई रब्बा सोहणिया सामणे आ, लुक लुक के ना जिंद तड़पा, आ विचोले अपने करके लांबे। ठीक है जी, रब्बा सोहणिया। सुभा सिंह जी मैं अपनी रचना सुना दा, मैं आया तुहाडे आ। दोस्तों बहुत ना एक शशो पंजी जी नहीं, कोई अद्धी दुनिया कहती है जी रब नां दी कोई चीज ही है नहीं, कोई कहते बस रब रब ही नहीं सारी दुनिया बनाई है। कुछ विद्वानों का विचार है कि दुनिया ने रब बनाया, भाई ठीक आपो अपने विचार ने, हां जी, कोई भावनावां नाल चलता, कोई साइंस नाल फिजिक्स नाल चलता है, ते हर एक दा जिहड़ा मतलब कि विचार है वह मुबारक। मैं अपने जिहड़े मन दे हाव भाव है ना वह पेश करन लगा कि रब्बा सोहणिया आ सामणे आ, लुक लुक के ना जिंद तड़पा, आ विचोले अपने करके लांबे, आ सीधी अख नाल अख मिला, विचोले अपने करके लांबे, सीधी अख नाल अख मिला, और रब्बा सोहणिया सामणे आ। तेनू कहदा डर है किसे तों, लुकण वाली कहड़ी गल है इहदे विच, ना तू जल विच ना तू थल विच, पर थां थां तेरे फंदे ने, भाई ना तू जल विच ना तू थल विच, थां थां तेरे फंदे ने, तेरे नाल तों तेरे नाल तों जग लुट के खा ले खा गए। ऐ की ए वी तेरे ही बंदे ने, तेरी वकालत करते फिरते ने अगे पिछे, ना तू जल विच ना तू थल विच, पर थां थां तेरे फंदे ने, तेरे ना उत्तों जग लुट के खा गए, कि ए वी तेरे ही बंदे ने, क्यों दुविधा विच गोते देना, ओए मेरे दिल दा भरम मिटा, रब्बा सोहणिया सामणे आ, लोक लोक के ना जिंद तड़पा, विचोले अपने करके लांबे, आ सीधी अख नाल अख मिला, तेरा रब्बा सोहणिया सामणे आ। मैं भुख नंग नाल मरदे वेखे भजन तेरे जो गाउंदे ने, लखां दे कातल ठग अधर्मी क्यों हंकार च लुडियां पाउंदे ने, भई मैं भुख नंग नाल मरदे वेखे भजन जो तेरे गाउंदे ने, लखां दे कातल ठग अधर्मी क्यों अहंकार च लुडियां पाउंदे ने, केड़े कानून नाल राज तू करना, आ वहियां खाते संविधान विखा। मैं कहा जी वहियां खाते संविधान विखा, और रब्बा सोहणिया सामणे आ, लुक लुक के ना जिंद तड़पा, आ विचोले अपने करके लांबे, सीधी अख नाल अख मिला, जे तेरे हुक्म बिन पत्ता नहीं हिलदा, क्यों जग दुखां नाल भर गया, जे तेरे हुक्म बिन पत्ता नहीं हिलदा, क्यों जग दुखां नाल भर गया, क्यों इंसानां चों इंसानियत मुक गई, और क्यों बंदे चों बंदा मर गया। ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ, ਕਿਉਂ ਬੰਦੇ ਚੋਂ ਬੰਦਾ ਮਰ ਗਿਆ। ਜੇ ਹੋਂਦ ਤੇਰੀ ਫਿਰ ਕਿਉਂ ਰੁਕਦਾ ਫਿਰਨਾ, ਚੌਂਕ ਚ ਆ ਕੇ ਮੰਜੀ ਦਾ, ਤੇਰੇ ਨਾਲ ਕੋਈ ਵੱਡਾ ਥੋੜਾ। ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ, ਆ ਚੌਂਕ ਚ ਆ ਕੇ ਮੰਜੀ ਦਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ। ਓ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਕ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ। ਜਿਨ੍ਹਾਂ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਜਿਨ੍ਹਾਂ ਤੇਰੀਆਂ ਖੈਰਾਂ ਮੰਗੀਆਂ, ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਕੇ ਪੈਰ ਟਿਕਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ, ਤੂੰ ਹਿੱਕ ਤੇ ਪੈਰ ਟਿਕਾਇਆ ਨਾ। ਸੋਚ ਤੇ ਸੁੱਚਾ ਵਿੱਚ ਘੁੰਮਣ ਘੇਰੀ, ਓ ਬੇੜੀ ਨੂੰ ਇੱਕ ਪਾਸੇ ਲਾ, ਸੋਹਣਿਆ ਰੱਬਾ ਜਰਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਬੜਾ। ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਬੜਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਸੁਭਾ ਸਿੰਘ ਜੀ, ਤੁਸੀਂ ਅਗਰ ਰੇਡੀਓ ਸੁਣ ਰਹੇ ਹੋ ਤੇ ਬੰਦ ਕਰਦੇ ਹੋ, ਮੈਂ ਬਸ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਕੋਲ ਆਉਣ ਵਾਲਾ। ਲਓ ਜੀ, ਸਾਨੂੰ ਸਰਦਾਰ ਸੁਭਾ ਸਿੰਘ ਜੀ ਦੀ ਕਾਲ ਆਈ ਹੈ ਤੇ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਭਾਈ ਉਹ ਕੀ ਕਹਿਣਾ ਚਾਹੁੰਦੇ ਨੇ। ਆ ਲਓ ਜੀ, ਸੁਭਾ ਸਿੰਘ ਹੋਣਾ ਚਲੇ ਚੱਲੇ ਹਾਂ ਜੀ ਅਸੀਂ। ਹਾਂਜੀ ਸਰਦਾਰ ਸੁਭਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਸਤਿ ਸ੍ਰੀ ਅਕਾਲ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਆ ਜਾਓ
1: ਧੰਨਵਾਦ ਜੀ। ਮੈਂ ਸਰ ਜਿਹੜਾ ਜੀ ਜੀ ਬਹੁਤ ਚੰਗਾ ਬਹੁਤ ਚੰਗਾ, ਮੈਂ ਬੜੇ ਮਸਤ ਹੋ ਗਏ ਤੁਹਾਡੀ ਕਥਾ ਸੁਣ ਲਿਆ ਸੀਗਾ।
0: ਖਿਆਲ ਨੇ
1: ਤੇ ਦਿਮਾਗ ਦੇ ਦੋ ਕੰਨ ਲੱਗੇ ਆ ਨਾ, ਇੱਕ ਕੰਨ ਵਾਲੇ ਪਾਸਿਓਂ ਦਿਮਾਗ ਦੇ ਇੱਕ ਹਿੱਸੇ ਚ ਨਾ ਮੇਰੇ ਰੀਲ ਚੱਲਣ ਲੱਗ ਪਈ, ਜਿਹੜਾ ਮਤਲਬ ਸਭ 55 ਤੋਂ ਲੈ ਕੇ 50 ਤੋਂ ਲੈ ਕੇ 70-75 ਤੱਕ ਦਾ ਜਿਹੜਾ ਯੁੱਗ ਹੈ ਨਾ ਪੰਜਾਬੀ ਸਾਹਿਤ ਦੇ ਵਿੱਚ, ਕਵਿਤਾ ਚ ਖਾਸ ਕਰਕੇ, ਇਹਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ। ਕਿਉਂਕਿ ਇੱਕ ਪਾਸੇ ਅੰਮ੍ਰਿਤਾ ਪ੍ਰੀਤਮ ਤੇ ਦੂਜੇ ਪਾਸੇ ਪ੍ਰੋਫੈਸਰ ਮੋਹਨ ਸਿੰਘ, ਚਲੋ ਸ਼ਿਵ ਕੁਮਾਰ ਬਟਾਲਵੀ ਸੀਗਾ, ਲੇਕਿਨ ਮਤਲਬ ਇਹਨੂੰ ਆਮ ਤੌਰ ਤੇ ਸਾਹਿਤ ਦੇ ਵਿੱਚ ਦੋਨਾਂ ਦਾ ਯੁੱਗ ਮੰਨਿਆ ਜਾਂਦਾ। ਹਾਂਜੀ ਹਾਂਜੀ, ਤੇ ਉਸ ਯੁੱਗ ਦਾ ਜਿੱਦਾਂ ਅੰਮ੍ਰਿਤਾ ਪ੍ਰੀਤਮ ਬੜੀ ਮਹਾਨ ਕਵਿਤਰੀ ਸੀ, ਕੋਈ ਸ਼ੱਕ ਨਹੀਂ, ਬੜੀਆਂ ਵਿਵਾਦਾਂ ਦੇ ਬਾਵਜੂਦ ਪਰਸਨਲ ਨਿੱਜੀ ਲੈਵਲ ਦੇ ਉਹਦੇ ਵਿਵਾਦ ਵੀ ਰਹੇ ਨੇ, ਲੇਕਿਨ ਕਵਿਤਾ ਕਵਿਤਰੀ ਬੜੀ ਸ਼ਾਨਦਾਰ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਵੀ ਬੜਾ ਸ਼ਾਨਦਾਰ, ਪੰਜਾਬੀ ਦੇ ਵਿੱਚ ਬੜਾ ਸ਼ਾਇਰ ਹੋਇਆ ਸਰ, ਬਹੁਤ ਵੱਡਾ ਸ਼ਾਇਰ ਆ ਜੀ, ਉਹ ਹੋਇਆ ਕਰਦਾ ਰਹੇਗਾ ਜੀ, ਰਹੇਗਾ ਜੀ, ਰਹੇਗਾ। ਮੈਂ ਉਹ ਤੁਹਾਡੀ ਕਵਿਤਾ ਦੇ ਪੈਰਲਲ ਜਿੱਦਾਂ ਦੋ ਚੀਜ਼ਾਂ ਬਰਾਬਰ ਬਰਾਬਰ ਨੀ ਰੇਲ ਗੱਡੀ ਦੀ ਲਾਈਨ ਖੜਦੀਆਂ, ਏਦਾਂ ਮੈਂ ਇੱਕ ਸ਼ੇਰ ਉਹਨਾਂ ਦਾ ਸਾਂਝਾ ਕਰਦਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਸ਼ੇਰ ਹੈ ਇੱਕ ਕਵਿਤਾ ਦਾ ਬਾਜਵਾ ਸਾਹਿਬ ਕੀ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਰੱਬ ਇੱਕ ਗੁੰਝਲਦਾਰ ਬਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਜ ਇਸ ਦੇ ਕਾਫਰ ਹੋ ਜਾਏ ਬੰਦਾ।
0: ਵਾਹ ਵਾਹ, ਕਿਆ ਬਾਤ ਹੈ।
1: ਕਾਫਰ ਹੋਣੋਂ ਡਰ ਕੇ ਜਿਵੇਂ ਹੈਲੋ
0: ਤੁਸੀਂ
1: ਜੀਵਨ ਸਰ ਚੋਂ? ਅੱਛਾ, ਉਹ ਨੈਟਵਰਕ ਦੇ ਪ੍ਰੋਬਲਮ ਮੈਨੂੰ ਬੰਦ ਹੋ ਗਈ ਸੀ ਤਾਂ ਕਰਕੇ
0: ਥੋੜਾ ਜਿਹਾ ਹੋਇਆ ਸੀ ਥੋੜਾ
1: ਜਿਹਾ। ਜੀ ਜੀ, ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਜਿੱਦਾਂ ਤੁਸੀਂ ਗੱਲ ਕੀਤੀ ਨਾ, ਇੱਕ ਤਰਕ ਜਿਹੜਾ ਜਿਹੜਾ ਜਿਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਇਹ ਗੱਲਾਂ ਜਿਹੜੀਆਂ, ਮਤਲਬ ਹਰ ਇੱਕ ਦੀ ਆਪਣੀ ਵਿਚਾਰਧਾਰਾ। ਸਾਡਾ ਇੱਕ ਹੋਰ ਪੰਜਾਬੀ ਦਾ ਸ਼ਾਇਰ ਜਿਹੜਾ ਬਾਬਾ ਬਲਵੰਤ, ਜੇ ਤੁਸੀਂ ਨਾਂ ਸੁਣਿਆ ਹੋਵੇ ਉਹਦਾ, ਇਨਕਲਾਬੀ ਇਨਕਲਾਬੀ ਸ਼ਾਇਰ ਹੋਇਆ ਉਹਨੇ ਤੇ ਫਿਰ ਚਲੋ ਪ੍ਰੋਫੈਸਰ ਮੋਹਨ ਸਿੰਘ ਨੇ ਤੇ ਮਤਲਬ ਉਹਨਾਂ ਉਗੜ ਕੇ ਲਲਕਾਰ ਕੇ ਨੀ ਆਖਿਆ, ਮਤਲਬ ਇੱਕ ਸੁਝਾਅ ਹੀ ਦਿੱਤਾ ਵਾ ਤਰਕ ਦੇ ਆਧਾਰ ਤੇ, ਲੇਕਿਨ ਉਹਨੇ ਲਲਕਾਰ ਕੇ ਕਹਿਤਾ ਸੀਗਾ ਭਈ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ।
0: ਦੁਬਾਰਾ ਬੋਲਿਓ
1: ਐਲਾਨੀਆਂ, ਮਤਲਬ ਇਸ ਚੀਜ਼ ਨੂੰ, ਮਤਲਬ
0: ਦੁਬਾਰਾ ਬੋਲਿਓ ਸਾਰਾ ਸ਼ੇਰ।
1: ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਦਾਰੂ ਹੀ ਆਦਮੀ। ਹਾਂ, ਉਹ ਕਹਿੰਦਾ ਸੀ ਆਦਮੀ ਜਿਹੜਾ ਨਾ, ਇਹ ਆਦਮੀ ਦਾ, ਆਦਮੀ ਭੱਜ ਕੇ ਕਿਸੇ ਦੀ ਬਾਂਹ ਫੜ ਸਕਦਾ, ਰੱਬ ਫੜ ਕੇ ਪਹੁੰਚ ਸਕਦਾ, ਆਦਮੀ ਦਾ ਦਾਰੂ ਆਦਮੀ ਦੇ,
0: ਆਦਮੀ ਦਾ ਦਾਰੂ ਹੀ ਆਦਮੀ।
1: ਤੇ ਇਹੋ ਹੀ ਆਪਣੀ ਹੱਥੀ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਜਿੱਦਾਂ ਦੀ ਮਰਜ਼ੀ ਬਣਾ ਸਕਦਾ,
0: ਆਪਣੇ ਹੱਥੀ ਨਾਨਕਾ ਆਪਣੇ ਕਾਜ ਆਪੇ,
1: ਆਪਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਾਰੀ।
0: ਹਾਂ,
1: ਤੇ ਇਹ ਵਾਕਿਆ ਚਲੋ ਇੱਕ ਜਿੱਦਾਂ ਮੇਰੇ ਖਿਆਲ ਤੁਸੀਂ ਰੇਡੀਓ ਦੇ ਉੱਤੇ ਮੈਂ ਤੁਹਾਡੇ ਕੋਲ ਸੁਣਿਆ ਹੋਇਆ ਵੀ ਸੰਸਾਰ ਪੱਧਰ ਤੇ ਜੇ 100% ਲੋਕਾਂ ਨੂੰ ਖਰੀਏ ਡਿਵਰਸੀਫਾਈ ਕਰੀਏ ਤੇ ਸ਼ਾਇਦ 52% ਜਿਹੜੇ ਨਾ ਮੰਨਣ ਵਾਲੇ ਤੇ 48% ਆਸਤਿਕ ਨੇ, 52 ਨਾਸਤਿਕ ਨੇ,
0: ਇੱਕ ਕਿਤੇ ਕਿਤੇ ਮੇਰੇ ਵੀਰ 80% ਲੋਕ ਵੀ ਜੇ ਸਵੀਡਨ ਵਰਗੇ ਨਾਰਵੇ,
1: ਹਾਂ ਤੇ ਹਾਂਜੀ ਹਾਂਜੀ
0: 80% ਤੱਕ ਕੋਈ ਲੋਕ ਹੈਗੇ ਨੇ।
1: ਜੀ ਜੀ ਜੀ ਜੀ,
0: ਇਹਨੇ ਵੀ ਜੈਂਟਲ ਲੋਕ ਜੇ ਸੂਬਾ ਸਿੰਘ ਜੀ, ਮੈਂ ਤੁਹਾਡਾ ਜੀ ਲਾਂਗਾ, ਮੈਂ ਤੁਹਾਨੂੰ ਕੀ ਦੱਸਾਂ ਕਿ ਉਹਨਾਂ ਦੀ ਸ਼ਰਾਫਤ। ਇੱਕ ਕੋਈ ਇੰਡਸਟਰੀਅਲ ਆਦਮੀ, ਬਹੁਤ ਵੱਡਾ ਨਹੀਂ, ਮਾਮੂਲੀ ਜਿਹਾ, ਸਵੀਡਨ
1: ਦਾ,
0: ਉਹ ਆਪਣਾ ਟੈਕਸ ਟੂਕ ਸਾਰਾ ਕਟਾ ਰਿਹਾ ਤੇ ਉਹਨੂੰ ਠੀਕ ਠਾਕ ਪ੍ਰੋਫਿਟ ਹੋਇਆ।
1: ਠੀਕ ਹੈ,
0: ਉਹਨੇ ਜਾ ਕੇ ਸਰਕਾਰੀ ਖਜ਼ਾਨੇ ਚ ਜਮਾ ਕਰਾ ਦਿੱਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹੀ ਨਹੀਂ, ਇਹਦੀ ਜ਼ਰੂਰਤ ਸਾਡੇ ਦੇਸ਼ ਨੂੰ ਮੇਰੇ ਨਾਲੋਂ।
1: ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਨਾ, 80 ਰੁਪਏ ਚੁੱਕਦੇ ਵੇਖਿਆ ਆਪਣੀਆਂ
0: ਬਾਬੇ ਦੇ ਵਿੱਚੋਂ, ਜਿਹੜਾ ਹੂਰ ਨਹੀਂ ਹੁੰਦਾ।
1: ਜੀ ਜੀ ਜੀ, ਚਲੋ ਖੈਰ ਬਹਿਸ ਦਾ ਵਿਸ਼ਾ ਬਾਰੇ ਤੋਂ ਧਾਰਮਿਕ ਵਿਸ਼ਾ ਇਹਦੇ ਤੇ ਨਾ, ਮਤਲਬ ਆਪਾਂ
0: ਬਹਿਸ ਦਾ ਵਿਸ਼ਾ ਜ਼ਰੂਰ ਹੈ,
1: ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਨੇ,
0: ਗੱਲ ਕਰਨ ਰਹੇ ਹਾਂ ਜਿਹੜੇ ਸੋਹਣੀਆਂ ਵਰਦੀਆਂ ਪਾ ਕੇ ਸੇਵਾਦਾਰ ਦੇ ਰੂਪ ਵਿੱਚ ਉਹ ਡਰਦੇ ਹੀ ਨੇ,
1: ਪਖੰਡ ਕਰਦੇ ਰੱਬ ਦੇ ਨਾਂ ਤੇ, ਜਿਹੜਾ ਪਖੰਡ ਕਰਦੇ ਉਹਦੇ ਉਹਦੀ ਗੱਲ ਹੈ, ਵਾਕਈ ਉਹਦੀ ਗੱਲ ਹੈ।
0: ਛੱਡੋ ਸਾਰਿਆਂ ਦੇ ਚਰਚਾ ਚ ਵੇਖ ਲੋ ਕੀ ਹੁੰਦਾ ਰਿਹਾ, ਮੰਦਰਾਂ ਚ ਕੀ ਹੁੰਦਾ ਵਾ, ਗੁਰਦੁਆਰਿਆਂ
1: ਚ, ਹਰ ਧਰਮ ਦੇ ਸਰ, ਜਿਹੜੇ ਪਾਦਰੀ ਪੁਜਾਰੀ ਵਰਗੇ ਆ ਨਾ, ਹਰ ਧਰਮ ਦਾ ਜੀ, ਇਹ ਤੇ ਅੱਜ ਤੋਂ ਜੇ ਤੁਸੀਂ ਬਾਜੋ ਸਾਹਿਬ ਜਿਹੜਾ ਲਬਨਾਨ ਦਾ ਅਮਰੀਕਾ ਚ ਚਲ ਗਿਆ ਸੀ ਲੇਖਕ ਖਲੀਲ ਜਿਬਰਾਨ ਨੂੰ ਪੜੋ ਸੀ, ਉਹਦੇ ਸਾਰੇ ਉਹਦੇ ਸਾਹਿਤ ਦਾ ਅੱਧਾ ਜਿਹੜਾ ਹਿੱਸਾ ਹੀ, ਮਤਲਬ ਨਾ ਵੀ ਧਰਮ ਦੇ ਨਾਂ ਤੇ ਜਿਹੜਾ ਨਾ ਇੱਕ ਖਾਸ ਧਰਮ ਦੇ, ਉਹ ਆਪਣੇ ਮਤਲਬ ਧਰਮ ਦੇ, ਬਾਬਾ ਬੁੱਲੇ ਸ਼ਾਹ ਵਾਂਗੂ ਜਿਹੜਾ
0: ਜੀ ਵੇਖੋ, ਮੰਦਰਾਂ ਦੇ, ਮਸਜਿਦਾਂ ਦੇ ਤੇ ਚਰਚ ਦਾ ਤੇ ਨਾਂ ਲੈਤਾ, ਤੇ ਮਲਾਣਿਆਂ ਦਾ ਲੈਣਾ ਭੁੱਲ ਗਿਆ, ਤੁਹਾਨੂੰ ਪਤਾ ਹੀ ਆ।
1: ਹਾਂਜੀ ਹਾਂਜੀ ਹਾਂਜੀ, ਇਹ ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਇਹਦੀ ਕਵਿਤਾ ਹੋਰ ਮੈਂ ਤੁਹਾਨੂੰ ਸਾਂਝੀ ਕਰਦਾ ਆ, ਮਤਲਬ ਪੰਜਾਬ ਦੀ ਸਿਫਤ ਕੀਤੀ ਹੋਈ ਆ, ਭਾਰਤ ਹੈ ਵਾਂਗ ਮੰਦਰੀ ਵਿਚ ਨਗ ਪੰਜਾਬ ਦਾ, ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਪੰਜਾਬ ਦਾ। ਹਾਂਜੀ, ਇਹ ਨਸ਼ਾ ਸ਼ਰਾਬ ਦਾ, ਮਤਲਬ ਏਦਾਂ ਭਾਰਤ ਦਾ ਜਿਹੜਾ ਅੰਗ ਆ। ਤੇ ਓਹਦੇ ਚ ਨਾ ਅੱਗੇ ਜਾ ਕੇ ਮੈਂ ਸਾਹਿਬ ਉਹ ਕਹਿੰਦਾ ਵਾ, ਭਾਈਆਂ ਤੇ ਪੰਡਤਾਂ ਦੀਆਂ ਗੱਲਾਂ ਤੇ ਨਾ ਜਾਇਓ ਦੋਸਤੋ, ਇਹਨਾਂ ਨੇ ਕਦੋਂ ਕੀਤਾ ਕੋਈ ਕੰਮ ਸਵਾਬ ਦਾ? ਓਹਨੇ ਐਲਾਨੀਆ ਤੌਰ ਤੇ ਮਤਲਬ ਇਹ ਜਿਹੜੇ ਹੈਗੇ ਆ ਨਾ ਪੁਜਾਰੀ ਵਰਗ, ਜਿਹੜਾ ਹਰ ਧਰਮ ਦਾ ਕਿਸੇ ਖੇਤ ਦੀ ਗੱਲ ਨੀ ਕਰਦੇ, ਓਹਨੇ ਓਹਦਾ ਜਿਹੜਾ ਨਾ ਇਹਨਾਂ ਨੇ ਧੰਦਾ ਮਤਲਬ ਬਣਾ, ਧਰਮ ਦੀ ਆੜ ਦੇ ਵਿਚ ਨਾ ਓਹਦੇ ਧੰਦਾ ਬਣਾਇਆ ਹੋਇਆ। ਜਿਦਾਂ ਅਸੀਂ ਗੱਲ ਕਰ ਰਹੇ ਹਾਂ, ਹੋ ਸਕਦਾ ਕੱਟੜ ਧਾਰਮਿਕ ਬੰਦਾ ਚੱਕ ਕੇ ਸਾਡੇ ਤੇ ਫਤਵਾ ਲਾਗੂ ਕਰਦੇ ਵੀ ਇਹ ਜੀ ਧਰਮ ਦੇ ਵਿਰੁੱਧ ਨੇ, ਇਹ ਰੱਬ ਦੇ ਵਿਰੁੱਧ ਨੇ, ਇਹ ਹੰਕਾਰੀ ਨੇ, ਇਹ ਕਰਕੇ ਪਤਾ ਨੀ ਕੀ ਕੀ ਫਤਵੇ ਜਿਹੜੇ ਤੁਹਾਡੇ ਉਲਟ ਜਾ ਰਹੀ ਹੋ, ਤੁਹਾਨੂੰ ਪੰਥ ਕੇ ਸਿੱਖੇ ਜਾ ਸਕਦਾ ਜੀ। ਸੁਭਾ ਸਿੰਘ ਜੀ, ਤੁਹਾਨੂੰ ਸੈਨ ਫਰਾਂਸਿਸਕੋ ਤੋਂ ਸੁਖਦੇਵ
2: ਸਿੰਘ ਜੀ, ਸਤਿ ਸ੍ਰੀ ਅਕਾਲ।
1: ਤੇ ਬਾਜੀ ਸਾਹਿਬ, ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ। ਮਤਲਬ ਨਾ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਸਾਡਾ ਚੜਿਆ ਨਾ, ਇਹਨੂੰ ਪੰਜਾਬੀ ਸੱਭਿਆਚਾਰ ਦੇ ਵਿਚ, ਪੰਜਾਬੀ ਜੀਵਨ ਦੇ ਵਿਚ ਇਹਦਾ ਬਹੁਤ ਵੱਡੀ ਮਹਾਨਤਾ ਆ। ਹਾਂ, ਪੰਜਾਬੀ ਜੀਵਨ ਦੇ ਵਿਚ ਜੇ ਕਹਿ ਲਈਏ ਵੀ ਇਹ ਸਭ ਤੋਂ ਰੰਗੀਨ, ਸਭ ਤੋਂ ਅੱਛਾ, ਤੇ ਦੋਵੇਂ ਪਾਸਿਆਂ ਤੋਂ ਸੱਭਿਆਚਾਰਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ। ਅੱਛਾ ਜੀ, ਧਾਰਮਿਕ ਤੌਰ ਤੇ ਪਹਿਲਾਂ ਗੱਲ ਕਰ ਲਈਏ ਗੁਰੂ ਸਾਹਿਬ ਦੀ, ਵੀ ਜਿਹੜਾ 13 ਅਪ੍ਰੈਲ 1999 ਨੂੰ ਖਾਲਸਾ ਦੀ ਸਾਜਨਾ ਕੀਤੀ ਸੀ, ਸਦੀਆਂ ਦਾ ਜਿਹੜਾ ਜ਼ੁਲਮ ਦਾ ਰਾਜ ਸੀ, ਜੜੋਂ ਪੁੱਟਣ ਵਾਸਤੇ ਇਹਨਾਂ ਨੇ ਇੱਕ ਸ਼ੇਰਾਂ ਦੀ ਕੌਮ ਜਿਹੜੀ ਸੀ, ਇੱਕ ਜਿਹੜੇ ਜਿਹੜੇ ਮਤਲਬ ਚੁੱਪ ਕਰਕੇ ਜ਼ੁਲਮ ਜਰੀ ਜਾ ਰਹੇ ਸੀਗੇ, ਗੁਲਾਮੀ ਜਰੀ ਜਾ ਰਹੇ ਸੀਗੇ, ਉਹਨਾਂ ਨੂੰ ਖਾਤਾ ਦੇ ਕੇ, ਤੇ ਉਹਨਾਂ ਦੇ ਸ਼ੇਰਾਂ ਵਰਗਾ ਹੌਸਲਾ, ਦ੍ਰਿੜਤਾ, ਅਣਖ ਗੈਰਤ ਭਰ ਦਿੱਤੀ ਸੀ ਗੁਰੂ ਸਾਹਿਬ ਨੇ। ਤੇ ਇਹ ਮਤਲਬ ਇਹ ਵਿਸਾਖੀ ਦੇ ਦਿਹਾੜੇ, ਵਿਸਾਖੀ ਵਾਲੇ ਦਿਨ ਦੀ ਇੱਕ ਬੜੀ ਮਹਾਨ ਇਤਿਹਾਸਕ ਘਟਨਾ ਹੈ ਜੀ, ਜਿਹਨੇ ਇੱਕ ਨਵਾਂ ਮੋੜ ਜਿਹੜਾ ਭਾਰਤ ਦੇ ਇਤਿਹਾਸ ਨੂੰ ਦਿੱਤਾ ਜੀ। ਹਾਂ, ਤੇ ਦੂਸਰਾ ਸਰ ਸੱਭਿਆਚਾਰ ਦੇ ਵਿੱਚ ਜਿਹੜਾ ਜਿਹੜੀ ਸਾਡਾ ਪੰਜਾਬ ਦਾ, ਪੰਜਾਬ ਨੂੰ ਮਤਲਬ ਨਾ ਕਹਿੰਦੇ ਹੀ ਐਗਰੀਕਲਚਰ, ਖੇਤੀਬਾੜੀ ਦਾ ਦੇਸ਼ ਕਹਿੰਦੇ ਆ ਕਈ, ਤੇ ਪੰਜਾਬ ਦੇ ਸਾਨੂੰ ਉਲਾਮਾ ਵੀ ਦਿੰਦੇ ਆ ਵੀ ਇੱਥੇ ਕਲਚਰ ਹੈ ਨੀ ਗਾ, ਐਗਰੀਕਲਚਰ ਹੀ ਆ ਕੱਲੀ, ਮਤਲਬ ਅਸੀਂ ਬਹੁਤ ਢੁੱਡ ਮਾਰ ਜਾਈਆ, ਸਾਡੀ ਕਲਾ ਸਾਹਿਤ ਨਾਲ ਸਾਡਾ ਕੋਈ ਪੋਤਾ ਪਾਪਾ ਅਸਤਾ ਨੀ ਗਾ, ਤੇ ਕੁਛ ਹੱਦ ਤੱਕ ਗੱਲ ਠੀਕ ਆ, ਅਸੀਂ ਗੁੱਸਾ ਨੀ ਕਰਦੇ ਇਸ ਗੱਲ ਦਾ। ਤੇ ਮਾਧੋ ਸਾਹਿਬ, ਕਣਕ ਦੀ ਵਾਢੀ ਜਿਹੜੀ ਆ ਸਾਡੇ ਜਿਹੜੀ ਸਾਲ ਭਰ ਸਾਡੇ ਘਰਾਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਜਿਹੜਾ ਜਗਾੜ ਆ, ਹਰ ਇੱਕ ਦਾ, ਮਜ਼ਦੂਰ ਤੋਂ ਲੈ ਕੇ ਕਿਸਾਨ ਸਾਰੇ, ਜੇ ਕਹਿ ਲਈਏ ਜੀਆਂ ਪਰਿੰਦਿਆਂ ਵਾਸਤੇ ਵੀ ਅੰਨ ਦਾਣਾ ਜਿਹੜਾ ਨਾ ਇਸ ਮਹੀਨੇ ਚ ਪੈਦਾ ਹੁੰਦਾ ਹੈ।
2: ਬਿਲਕੁਲ ਜੀ, ਬਿਲਕੁਲ ਸਹੀ।
1: ਤੇ ਇਸ ਮਹੀਨੇ ਦੀ ਜੇ ਤੁਸੀਂ ਨਾ ਇੱਕ ਕਵਿਤਾ ਦੇ ਵਿੱਚ ਫੋਟੋ ਵੇਖਣੀ ਹੋਣੀ, ਜਿੱਦਾਂ ਲਾਲਾ ਭਾਵੇਂ ਰਾਮ ਚਾਤਰਕ ਵੀ ਪੰਜਾਬੀ ਦੇ, ਜਿੱਦਾਂ ਮੈਂ ਜਿਹੜੀ ਗੱਲ ਕੀਤੀ ਅਮਰਤਾ ਮੋਹਨ ਸਿੰਘ ਦੀ, ਉਸ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ, ਲਾਲਾ ਭਾਵੇਂ ਰਾਮ ਚਾਤਰਕ, ਭਾਈ ਵੀਰ ਸਿੰਘ ਜੀ, ਬੜੇ ਮਹਾਨ ਮਤਲਬ ਹੋਰ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਆ, ਲੇਖਕ ਹੋਏ, ਕਵੀ ਹੋਏ ਆ, ਉਹਨਾਂ ਨੇ ਇੱਕ ਕਵਿਤਾ ਲਿਖੀ ਹੋਈ ਇਸ ਮਹੀਨੇ ਦੇ, ਬੜੀ ਸਰਲ ਸਾਦੀ ਜਿਹੀ ਮਤਲਬ ਬੈਤ ਸ਼ਬਦ ਦੇ ਵਿੱਚ, ਭਈ ਉਹ ਕਵਿਤਾ ਪੜ੍ਹੀ ਤੇ ਇੱਕ ਨਾ ਸਾਡੇ ਅੱਖਾਂ ਸਾਹਮਣੇ ਜਿੱਦਾਂ ਆਪਾਂ ਅੱਜ ਕੱਲ ਟੀਵੀ ਦੇ ਦ੍ਰਿਸ਼ ਵੇਖਦੇ ਹਾਂ ਨਾ, ਨਾਲ ਨਾਲ ਜਿੱਦਾਂ ਗਾਉਣ ਵਾਲੇ ਬੋਲਣ ਵਾਲੇ ਨਾਲ ਨਾਲ ਉਹ ਦ੍ਰਿਸ਼ ਹੀ ਪੇਸ਼ ਕਰੀ ਜਾਂਦੇ ਆ, ਉਹ ਕਵਿਤਾ ਪੜ੍ਹਦੇ ਆ ਦ੍ਰਿਸ਼ ਆਪਣੀਆਂ ਅੱਖਾਂ ਮੂਹਰੇ ਆਪਣੇ ਆਪ ਘੁੰਮੀ ਜਾਂਦਾ ਆ, ਮਤਲਬ ਤੂੜੀ ਤੰਦ ਸਾਂ ਬਹਾੜੀ ਵੇਚ ਵੱਟ ਕੇ, ਲੰਬੜਾ ਤੇ ਛਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦਾ ਸਾਹਮਣੇ ਨੂੰ ਕਾਮਾ ਛੱਡ ਕੇ, ਤੇ ਕੱਚੇ ਮਾਲ ਵੰਝਲੀ ਆਨੰਦ ਛਾ ਗਿਆ, ਤੇ ਮਾਰ ਦਾ ਸਾਹਮਣੇ ਜਾ ਕੇ ਹਾਂਜੀ ਹਾਂਜੀ ਜੀ ਜੀ ਜੀ ਜੀ ਤੇ ਸੱਚਮੁੱਚ ਹੀ ਉਸ ਵੇਲੇ ਪੰਜਾਬ ਦੇ ਮੇਲੇ ਜਿਹੜੇ ਆ ਨਾ, ਏਡੇ ਰੰਗੀਨ, ਏਡੇ ਸ਼ਾਨਦਾਰ, ਔਰ ਇੰਨੇ ਮਤਲਬ ਅਸੀਂ ਦੇਖਦੇ ਰਹੇ ਛੋਟੇ ਹੁੰਦੇ ਸੀ ਖਜਾਲੇ ਜਿਹੜੇ ਨਾ ਰਾਮ ਸੰਭਣ ਦੇ, ਅਸੀਂ ਬਲਦਾਂ ਦੀਆਂ ਜਿਹੜੀਆਂ ਖੂਹ ਦੇ ਉੱਤੇ ਜਿਹੜੀਆਂ ਜੂਕਾਂ ਦੀਆਂ ਬਲਦਾਂ ਦੀਆਂ ਜਿਹੜੀਆਂ ਖੂਹ ਗੇੜਦੇ ਦੀਆਂ ਦੌੜਾਂ ਜਿਹੜੀਆਂ ਦੌੜਾਂ ਚ ਕਹਿ ਲਈਏ ਜਾਂ ਮਤਲਬ ਤੇਜ਼ੀਆਂ ਜਿਹੜੀਆਂ ਦੇਖੀਆਂ ਹੋਈਆਂ ਮੇਲੇ ਦੇ ਵਿੱਚ ਬਲਸਰੀਆਂ ਅਸੀਂ ਮਤਲਬ ਗੋਜੇ ਲਾਕੇ ਮਚਾਈਆਂ ਉਹ ਦ੍ਰਿਸ਼ ਅਸੀਂ ਆਪਣੀ ਅੱਖਾਂ ਨਾਲ ਵੇਖੇ ਹੋਏ ਆ ਔਰ ਉਹ ਦ੍ਰਿਸ਼ ਜਿਹੜਾ ਜੀ ਜੀ ਜੀ
0: ਦਿਮਾਗ ਚ ਤੁਸੀਂ ਗੱਲ ਕਰ
1: ਹਾਂਜੀ ਹਾਂਜੀ ਔਰ ਇਹ ਜਿਹੜੇ ਜਿਹੜਾ ਪਿਛੋਕਰ ਸਾਡਾ ਜਿਹੜਾ ਪੁਰਾਣਾ ਜਿਹੜਾ ਵਿਰਸਾ ਆ ਅਸੀਂ ਇਹ ਨੀ ਕਹਿੰਦੇ ਤੁਸੀਂ ਆਪਾਂ ਪਿੱਛੇ ਪਿੱਛੇ ਲੱਗ ਨੀ ਹੈਗੇ ਅਸੀਂ ਪਛਾਣ ਨੂੰ ਨੀ ਖਿੱਚਦੇ ਕਿਸੇ ਨੂੰ ਲੇਕਿਨ ਆਪਾਂ ਪਿੱਛਾ ਪਿੱਛਾ ਚੌੜ ਤੇ ਅੱਗਾ ਦੌੜਦੇ ਵੀ ਹੱਕ ਚ ਨਹੀਂ ਆ ਵੀ ਆਪਾਂ ਆਪਣਾ ਪਿੱਛੇ
0: ਪੰਦਰਾਂ ਸਾਲ ਪੁਰਾਣੀ ਜਿਸ ਤੋਂ ਜਿਆਦਾ ਪੁਰਾਣੀ ਗੱਲ ਹੋਣੀ ਆ
1: ਜੀ
0: ਲੰਡਨ ਦੇ ਰੇਡੀਓ ਸਟੇਸ਼ਨ ਤੇ ਇੱਕ ਪੰਜਾਬਣ ਕੁੜੀ ਮੇਰਾ ਖਿਆਲ ਰਣਧੀਰ ਕੌਰ ਸੀ
1: ਠੀਕ ਹੈ ਠੀਕ ਠੀਕ
0: ਬੜੇ ਬੜੇ ਸੋਹਣੇ ਪੁਰਾਣੇ ਗਾਣੇ ਲਾਏ ਜਿਹੜੇ ਅਸੀਂ ਨਿੱਕਿਆ ਹੁੰਦਿਆਂ ਸੁਣਦੇ ਰਹੇ ਆ ਮਤਲਬ ਬਹਿ ਜਾ ਕਰਾਈ ਜਾਏ
1: ਠੀਕ ਠੀਕ
0: ਡਾਰਕ ਕਮੈਂਟਰੀ ਵੀ ਬੜੀ ਸੋਹਣੀ ਮੈਂ ਉਹਨੂੰ ਟੈਲੀਫੋਨ ਕੀਤਾ ਮੈਡਮ ਜੀ ਤੁਹਾਡੀ ਪਸੰਦ ਬਹੁਤ ਹੀ ਜ਼ਬਰਦਸਤ ਹੈ ਕਹਿੰਦੀ ਹੈ ਕਿ ਇਹਦਾ ਕਾਰਨ ਇਹ ਵੀ ਹੈ ਮੈਂ ਜਦੋਂ ਛੋਟੀ ਹੁੰਦੀ ਹਾਂ ਮੇਰੇ ਜੀ ਮੈਨੂੰ ਮੋਢਿਆ ਤੇ ਚੁੱਕ ਕੇ ਮੇਲਿਆਂ ਚ ਖੜਦੇ ਹੁੰਦੇ ਗਾਣੇ ਸੁਣਦੀ ਹੁੰਦੀ ਹਾਂ
1: ਬਿਲਕੁਲ ਬਿਲਕੁਲ ਬਿਲਕੁਲ
0: ਕਿੰਨੇ ਸਵੀਟ ਵਰਡ
1: ਉਹਨਾਂ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਇਹ ਗਾਣੇ ਤੁਹਾਨੂੰ ਮੇਲਿਆਂ ਚ ਹੀ ਵੱਜਦੇ ਸੀ ਜਾਂ ਕਿਸੇ ਵਿਆਹ ਸ਼ਾਦੀ ਜਾਂ ਮਤਲਬ ਐਵੇਂ ਨੀ ਸੀ ਥਾਂ ਦਾ ਜਿੱਦਾਂ ਅੱਜ ਕੱਲ ਸ਼ੋਰ ਪਿਆ ਹੋਇਆ ਨਾ ਤੇ ਚਾਰ ਸਵੇਰੇ ਲਾਲਾ ਲਾਲਾ ਮੱਚੀ ਹੋਈ ਆ ਓਦਾਂ ਓਦਾਂ ਨੀ ਸੀ ਔਰ ਲੋਕ ਇਹਨਾਂ ਨੂੰ ਸੁਣ ਕੇ ਤੇ ਬੜਾ ਆਨੰਦ ਲੈਂਦੇ ਸੀ ਤੇ ਪਸੰਦ ਕਰਦੇ ਸੀ ਤੇ ਬੜੇ ਸਾਫ ਸੁਥਰੇ ਗਾਣੇ ਹੁੰਦੇ ਸੀਗੇ ਜਿਹੜੇ ਜਿੱਦਾਂ ਤੁਸੀਂ
0: ਨਾਲੇ ਵੇਖੋ ਪਲੇ ਕੀਤਾ ਉਸ ਡੈਡੀ ਦੀ ਤਸਵੀਰ ਦਿਮਾਗ ਚ ਲਿਆਓ ਜਿਹੜਾ ਆਪਣੀ
1: ਹਾਂਜੀ ਹਾਂਜੀ
0: ਤੇ ਚੁੱਕ ਕੇ ਤੇ ਮੇਲੇ ਦੇ ਵਿੱਚ
1: ਬਿਲਕੁਲ ਬਿਲਕੁਲ
0: ਸਵੀਟ
1: ਹਾਂਜੀ ਹਾਂਜੀ ਤੁਸੀਂ ਕਦੇ ਮੈਂ ਚਾਹੂੰਗਾ ਸਿਫਾਰਿਸ਼ ਕਰੂੰਗਾ ਤੁਹਾਨੂੰ ਵੀ ਰੇਡੀਓ ਤੇ ਆਸਾ ਸਿੰਘ ਮਸਤਾਨਾ ਜੀ ਦਾ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ ਮਤਲਬ ਉਸ ਵੇਲੇ ਪੰਜਾਬ ਦੀ ਧੀ ਦੀ ਕੁੜੀ ਦੀ ਸਿਫਤ ਕੀਤੀ ਹੋਈ ਉਹਦੇ ਹੁਸਨ ਦੀ ਸਿਫਤ ਕੀਤੀ ਪਰ ਉਹਦੇ ਵਿੱਚ ਜਰਾ ਜਿੰਨੀ ਵਲਗਾਇਤੀ ਉਹਨੇ ਸ਼ਾਬਾਸ਼ ਦਿੱਤੀ ਸੀ ਉਹਦੇ ਕੰਮ ਦੀ ਤਾਰੀਫ ਕੀਤੀ ਸੀ ਉਹਦੇ ਹੁਸਨ ਦੀ ਵੀ ਤਾਰੀਫ ਕੀਤੀ ਉਹਦੇ ਗਹਿਣਿਆਂ ਦੀ ਤਾਰੀਫ ਕੀਤੀ ਲੇਕਿਨ ਉਹਦੇ ਵਿੱਚ ਮਤਲਬ ਨਾ ਉਹ ਇੰਜ ਲੱਗਦਾ ਸੀ ਜਿੱਦਾਂ ਇੱਕ ਮਾਣ ਕਰਦੇ ਆਪਾਂ ਆਪਣੀ ਧੀ ਦਾ ਭੈਣ ਦਾ ਬੱਚਿਆਂ ਦਾ ਇਸ ਤਰ੍ਹਾਂ ਦੇ ਗੀਤ ਸੀਗੇ ਉਹ ਔਰ ਸਾਰਾ ਪਰਿਵਾਰ ਸੁਣਦਾ ਸੀ ਤੇ ਮੈਂ ਚਾਹੁੰਗਾ ਵੀ ਕਦੇ ਉਹ ਵੀ ਆਪਣੇ ਰੇਡੀਓ ਦੇ ਉੱਤੋਂ ਜਿਹੜਾ ਨਾ ਆਸਾ ਸਿੰਘ ਮਸਤਾਨਾ ਜਾਂ ਬੱਲੇ ਨੀ ਆਨੰਦ ਲਾਲ ਨੂਰਪੁਰੀ ਜੀ ਦਾ ਏ ਆਨੰਦ ਲਾਲ ਨੂਰਪੁਰੀ ਜੀ ਨੂਰਪੁਰੀ ਜੀ ਦਾ ਗੀਤ ਆ ਜੀ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ ਅਸੀਂ ਬੱਚਿਆਂ ਨੂੰ ਗਿਆਰਵੀਂ ਬਾਰਵੀਂ ਪੜ੍ਹਾਉਂਦੇ ਰਹੇ ਹਾਂ
0: ਅਗਲੇ ਹਫ਼ਤੇ
1: ਹਾਂਜੀ ਨੰਦ ਲਾਲ ਨੂਰਪੁਰੀ ਜੀ ਨੂੰ ਗੀਤਾਂ ਦਾ ਬਾਦਸ਼ਾਹ ਕਹਿੰਦੇ ਸੀ ਤੁਸੀਂ ਕਦੀ ਸੁਣਿਆ ਨਾ ਗਲੀਆਂ ਦੇ ਵਿੱਚ ਗਲੀਆਂ ਦੇ ਵਿੱਚ ਦੰਦ ਪਾਉਣ ਦੀਆਂ ਗਈਆਂ ਹਾਂਜੀ ਹਾਂਜੀ ਜੀ ਜੀ ਇੱਕ ਉਹਨਾਂ ਦਾ ਮੈਂ ਰੋਂਦੇ ਵੇਖੀ ਉਹਨਾਂ ਦਾ ਗੀਤ ਗਾ ਕੇ ਨਾ ਆਪਣੇ ਪਿੰਡ ਦਾ ਇੱਕ ਬੰਦਾ ਜਿਹੜਾ ਸੀ ਜਦੋਂ ਖੇਤਾਂ ਨੂੰ ਘਰ ਆਉਂਦਾ ਹੁੰਦਾ ਸੀ ਡੰਗਰ ਲੈ ਕੇ ਉਦੋਂ ਸਰ ਇੱਥੋਂ ਉੱਡ ਜਾ ਭੁਲਿਆ ਪੰਛੀਆ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਫਾਹੀਆਂ ਕੱਢੀਆਂ ਤੂੰ ਗਲ ਚ ਫਾਹੀ ਨਾ ਪਾਓ ਮਤਲਬ ਆਜ਼ਾਦੀ ਦਿਹਾੜੇ ਨੂੰ ਆਜ਼ਾਦੀ ਦੇ ਉਜਾੜੇ ਨੂੰ ਮੁੱਖ ਰੱਖ ਕੇ ਉਹਨੇ ਮਤਲਬ ਕਿਹਾ ਸੀਗਾ ਬੜਾ ਪਿਆਰਾ ਉਹਦਾ ਗੀਤ ਸੀਗਾ ਨੰਦ ਲਾਲ ਨੂਰਪੁਰੀ ਜੀ ਦਾ ਜੀ ਜੀ ਜੀ ਜੀ ਗੁਰੂ ਸਾਹਿਬ ਦੇ ਮਤਲਬ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਂ ਉਹਨਾਂ ਦੇ ਘੋੜੀਆਂ ਜਿਹੜੀਆਂ ਸੀ ਉਹਨੇ ਬੜੀਆਂ ਪਿਆਰੀਆਂ ਜਿਹੜੀਆਂ ਸੀ ਨਰਿੰਦਰ ਬੀਬਾ ਨੇ ਸ਼ਾਇਦ ਗਾਈਆਂ ਜਾਂ ਵੱਡੇ ਗਾਇਕਾਵਾਂ ਜਿਹੜੀਆਂ ਸੁਰਿੰਦਰ ਕੌਰ ਸੀ ਗਾਈਆਂ ਇਹ ਜਿਹੜੀ ਹੈ ਨਾ ਸਾਡੀ ਨਵੀਂ ਪੀੜੀ ਜਿਹੜੀ ਆ ਨਾ ਉਹ ਨਿਰੀ ਜਿਹੜੀ ਆਧੁਨਿਕਤਾ ਜਿਹੜੀ ਆ ਨਾ ਬਹੁਤੀ ਵੀ ਜਿਹੜੀ ਸਾਨੂੰ ਇਹ ਰਾਸ ਨੀ ਆਈ ਇਹਦੇ ਚ ਜ਼ਿਆਦਾ ਵਹਿ ਗਈ ਆ ਸਾਡੇ ਬੱਚੇ ਸਾਨੂੰ ਥੋੜਾ ਜਿਹਾ ਉਹਨਾਂ ਨੂੰ ਖਿੱਚ ਕੇ ਨਾ ਉਹਨਾਂ ਦੇ ਕੰਨਾਂ ਦੇ ਲਾਗੇ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਥੋੜੀ ਜਿਹੀਆਂ ਚਲਾਉਣੀਆਂ ਚਾਹੀਦੀਆਂ ਸੁਣਾਉਣੀਆਂ ਚਾਹੀਦੀਆਂ ਤਾਂ ਕਿ ਇਹਦੇ ਬਹਾਨੇ ਥੋੜਾ ਜਿਹਾ ਕੰਨਾਂ ਚ ਆਪਣਾ ਜਿਹੜਾ ਅਮੀਰ ਵਿਰਾਸਤ ਆ ਵਿਰਸਾ ਆ ਉਹਦੇ ਬੋਲ ਜਿਹੜੇ ਪੈਂਦੇ ਰਹਿਣ ਤੇ ਇਹ ਤੁਸੀਂ ਆਪਣੇ ਰੇਡੀਓ
0: ਇੱਕ ਹੋਰ ਵਿਰਸਾ ਚੇਤੇ ਆਉਣ ਡਿਆ ਅੱਜ
1: ਜੀ ਜੀ
0: ਜਿਹੜੇ ਸਾਡੇ ਅੱਜ ਕੱਲ ਦੇ ਗੀਤ ਸਨ ਮੈਂ ਵੇਖਣ ਡਿਆ ਨਾਲ ਉਹਨਾਂ ਦੇ ਜਿਹੜੀ ਉਹਨਾਂ ਨੇ ਵੀਡੀਓ ਜੀ ਵੀ ਬਣਾਈ ਹੁੰਦੀ ਆ ਗਿੱਧਾ ਗੁੱਧਾ ਪਾਉਣ ਜਾਂ ਟਰੈਕਟਰ ਤੇ ਅੱਠ ਦਸ ਮੁੰਡੇ ਬੈਠੇ ਹੁੰਦੇ ਨੇ ਅੱਠ ਦਸ ਨੀ ਪੰਜ ਸੱਤ
2: ਦਨਾਲੀਆਂ ਖੂਨ ਪਿਸਤਲ ਅਤੇ ਬੈਟ ਇੱਕ ਮੁੰਡਾ ਜਾ ਕੇ ਤੇ ਕੁੜੀ ਨੂੰ ਮਤਲਬ ਅੱਗੇ ਹੋ ਕੇ ਉਹਦੇ ਖਲੋ ਜਾਂਦਾ ਤੇ ਉਹ ਗਾਣਾ ਸ਼ੁਰੂ ਹੁੰਦਾ ਪਤਾ ਨੀ ਕਿੰਨੀ ਤੂੰ ਤੇਰੀ ਤੂੰ ਮੇਰੀ ਮੰਗ ਹੈ ਮੈਂ ਤੈਨੂੰ ਵਿਆਹ ਕੇ ਖੜਨਾ ਜੇ ਨਾ ਤੇਰੇ ਘਰ ਦੇ ਮੰਨਣਗੇ ਮੈਂ ਚੁੱਕ ਕੇ ਲੈ ਜਾਣਾ ਕੋਈ ਏਦਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਵੇਖ ਰਹੇ
1: ਹੋਣਗੇ
2: ਸੋਚਣਾ
1: ਬਿਲਕੁਲ ਬਿਲਕੁਲ ਹਿੰਸਕ ਜੀ ਸਰ ਜਿਹੜਾ ਨਾ ਇੱਕ ਵਪਾਰਕ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਵਪਾਰਕ ਧਿਰਾਂ ਨੇ ਨਾ ਸਾਡਾ ਇਸ ਸੱਭਿਆਚਾਰ ਨੂੰ ਨਾ ਮਤਲਬ ਵਪਾਰ ਦਾ ਕੇਂਦਰ ਬਣਾ ਲਿਆ ਇਹਦੇ ਤੋਂ ਇਹਨਾਂ ਨੇ ਅਜਿਹਾ ਸਾਡੀ ਫਿਲਮਾਂ ਦੇ ਵਿੱਚ ਵੇਖਿਆ ਵੀ ਪੰਜਾਬੀ ਬੈਕਗਰਾਉਂਡ ਦੇ ਬੀਟ ਤੇ ਜਿਆਦਾ ਗੀਤ ਚੱਲਦੇ ਆ ਤੇ ਉਹਨਾਂ ਨੇ ਇਹ ਚੱਕ ਕੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਹੁਣੇ ਹੁਣੇ ਜੀ ਕੋਈ ਫਿਲਮ ਰਿਲੀਜ਼ ਹੋਈ ਇਹਦੇ ਵਿੱਚ ਨਾ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਗੀਤ ਆ ਨਾ ਦਿਲ ਦੇ ਪਰਦੇਸੀ ਨੂੰ ਉਹਦਾ ਉਹਦੇ ਨਾਲ ਕੋਈ ਲਿੰਕ ਨੀ ਹੈਗਾ ਕੋਈ ਉਹਦਾ ਲੈਣਾ ਦੇਣਾ ਹੀ ਨੀ ਹੈਗਾ ਉਹ ਵੱਢ ਘੱਟ ਫੱਟ ਕਰੀ ਜਾਂਦੇ ਤੇ ਪਿੱਛੇ ਮੁਹੰਮਦ ਸਦੀਕ ਦੀ ਰਣਜੀਤ ਮਤਲਬ ਉਹਨੂੰ ਜੀ ਠੀਕ ਹੈ ਤੇ ਬਾਜਾ ਸਾਹਿਬ ਇਹ ਆਪਾਂ ਆਨੰਦ ਲਾਲ ਨੂਰਪੁਰੀ ਜੀ ਨੂੰ ਯਾਦ ਕੀਤਾ ਤੇ ਨਾਲ ਹੀ ਆਪਾਂ ਆਪਣੇ ਪੰਜਾਬੀਆਂ ਦੀ ਸਾਡੀ ਆਪਣੀ ਸਭ ਦੀ ਨਵਿਆਂ ਪੁਰਾਣਿਆਂ ਦੀ ਸਾਡੇ ਸਾਹਿਤਕਾਰਾਂ ਪ੍ਰਤੀ ਲੇਖਕਾਂ ਪ੍ਰਤੀ ਬੁੱਧੀਜੀਵੀਆਂ ਪ੍ਰਤੀ ਚਿੰਤਕਾਂ ਪ੍ਰਤੀ ਇੱਕ ਬੇਰੁਖੀ ਬੜੀ ਜ਼ਬਰਦਸਤ ਆ ਉਹ ਸ਼ਾਇਰ ਜਿਹੜਾ ਸੀ ਨਾ ਗਰੀਬੀ ਗੁਰਬਤ ਤੇ ਬਿਮਾਰੀ ਦੇ ਹੱਥੋਂ ਚਾਰਾ ਬੁੱਢੇ ਬਜ਼ੁਰਗ ਬਾਰੇ ਤੁਰਿਆ ਨਹੀਂ ਉਹਦੇ ਕਹਿੰਦਾ ਖੂੰਡੀ ਜਲੰਧਰ ਦੇ ਵਿੱਚ ਨਾ ਮਾਡਲ ਹਾਊਸ ਜਿੱਥੇ ਨਕੋਦਰ ਰੋਡ ਨੂੰ ਮੁੜਦੇ ਆ ਉੱਥੇ ਇੱਕ ਖੂਹੀ ਆ ਮੈਂ ਦੇਖੀ ਹੋਈ ਮੈਂ ਗਿਆ ਸੀਗਾ ਉੱਥੇ ਉਹਦੇ ਚ ਉਹਨੇ ਛਾਲ ਮਾਰ ਕੇ ਤੇ ਖੁਦਕਸ਼ੀ ਕਰ ਲਈ ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹ ਮੁੱਖ ਮੰਤਰੀ ਸੀ ਪੰਜਾਬ ਦਾ ਔਰ ਉਹਨੇ ਬੜੀ ਵਾਰੀ ਨੂੰ ਮਤਲਬ ਉਹਨਾਂ ਚਿੱਠੀਆਂ ਚਿੱਠੀਆਂ ਲਿਖੀਆਂ ਹੋਈਆਂ ਮਦਦ ਵਾਸਤੇ ਭਾਈ ਚਿੰਨੀ ਸੀ ਕਿਸੇ ਨੇ ਮਤਲਬ ਉਹਦੀ ਬਾਂਹ ਨੀ ਸੀ ਫੜੀ ਇੱਡਾ ਹੀਰਾ ਪੰਜਾਬ ਦਾ ਜਿਹੜਾ ਸੀਗਾ ਉਹ ਕਿਸ ਤਰ੍ਹਾਂ ਨਾ ਸਰਕਾਰੀ ਨਾ ਦਰਬਾਰੇ ਨਾ ਕਿਸੇ ਨੇ ਕਿਸ ਤਰ੍ਹਾਂ ਦੀ ਕੋਈ ਬਾਤ ਨਹੀਂ ਕੀਤੀ ਇਹ ਬੇਰੁਖੀ ਜਿਹੜੀ ਆ ਸਾਡੀ ਸਾਡੇ ਕੌਮ ਸਿਰ ਆਦਿ ਵੀ ਹੈ
0: ਸੂਬਾ ਸਿੰਘ ਜੀ ਹੁਣ ਤੇ ਫਿਰ ਵੀ ਥੋੜੀ ਜਿਹੀ ਐਜੂਕੇਸ਼ਨ ਸ਼ੁਰੂ ਹੋ ਗਈ ਆ ਪੰਜਾਬ ਚ ਪੜ੍ਹੇ
1: ਜੀ
0: ਉਹ ਇਹਨਾਂ ਦੇ ਵੇਲੇ ਬਹੁਤ ਘੱਟ ਸੀ ਡਾਊਨ ਸਿਰਫ ਲੋਕੀ ਜਿਸ ਤਰ੍ਹਾਂ ਖੇਤੀਬਾੜੀ ਤਬਕਾ ਜਿਹਾ ਆਮ ਲੋਕ
1: ਬਿਲਕੁਲ ਬਿਲਕੁਲ ਘੱਟ ਹੀ ਕੋਈ
0: ਹੀਰਿਆਂ ਦੀ ਡੂੰਘਾਈ ਨੂੰ ਕਿੱਥੇ ਮਾਪ ਸਕਦੇ ਸਨ
1: ਨਹੀਂ ਬਾਈ ਸਾਹਿਬ ਇਹਨਾਂ ਦੀ ਪਾਪੂਲੈਰਿਟੀ ਉਦੋਂ ਮਤਲਬ ਅੱਜ ਵਾਲੇ ਸ਼ਹਿਰਾਂ ਦੇਖਣ ਨਾਲੋਂ ਜ਼ਿਆਦਾ ਹੁੰਦੀ ਸੀ ਕਿਉਂਕਿ ਰੇਡੀਓ ਜਿਹੜਾ ਸੀ ਰੇਡੀਓ ਹੀ ਮਨੋਰੰਜਨ ਦਾ ਜ਼ਰੀਆ ਸੀ ਅਜੇ ਆਇਆ ਨਹੀਂ ਸੀ ਉਹ ਚ ਵੱਜਦੇ ਹੋਏ ਇਹਨਾਂ ਦੇ ਗੀਤ ਸੁਣ ਕੇ ਝੂਮਦੇ ਮੈਂ ਦੇਖੇ ਨੇ ਲੋਕ ਛੋਟੇ ਹੁੰਦਿਆਂ ਲੇਕਿਨ ਉਹ ਗੱਲ ਕੀ ਉਹ ਚਲੋ ਆਪਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ ਉਹ ਇਸ ਚੀਜ਼ ਨੀ ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਰੂਰ ਲਾਮਾ ਦੇ ਰਿਹਾ ਵੀ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਸੁੱਖ ਨਾਲ ਆਪਣੇ ਬਾਦਲ ਸਾਹਿਬ ਉਹਨੂੰ ਇਹਨੇ ਬੜੀ ਮਦਦ ਕੀਤੀ ਸੀਗੀ ਅਪੀਲਾਂ ਕੀਤੀਆਂ ਸੀ ਉਹਨੇ ਵੀ ਕਿਤੇ ਉਹਨੂੰ ਥੋੜਾ ਬਹੁਤ ਉਹਦੇ ਇਲਾਜ ਔਰ ਜਦੋਂ ਉਹਦੀ ਹੋ ਗਈ ਸੀ ਜਦੋਂ ਡੈਥ ਹੋਈ ਉਹਦੀ ਜਦੋਂ ਉਹਨੂੰ ਕੱਢਿਆ ਗਿਆ ਖੂਹ ਚ ਤੇ ਉਦੋਂ ਆਇਆ ਸੀ ਤੇ ਉਹਨਾਂ ਦਿਨਾਂ ਚ 300 ਰੁਪਇਆ ਉਹਦੀ ਘਰ ਵਾਲੀ ਦੇ ਹੱਥ ਤੇ ਰੱਖਿਆ ਸੀ ਲੇਕਿਨ ਉਹਦੀ ਘਰ ਵਾਲੀ ਨੇ ਕਿਹਾ ਵੀ ਜੇ ਇਹੋ 300 ਮੈਨੂੰ ਤੁਸੀਂ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਜਾਨ ਬਚ ਜਾਂਦੀ
0: ਕਿੰਨਾ ਵੈਸੇ ਸੈਡ ਹੈ ਜੀ ਤਰਸੋਂ
1: ਜੀ
0: ਜੀ ਗੱਲ ਸੁਣ ਕੇ ਅਫਸੋਸ ਹੋਣ ਡਿਆ ਜਮਾਨਾ ਕਿਸ ਤਰ੍ਹਾਂ
1: ਇੱਥੇ ਵੈਸਟਰਨ ਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀਆਂ ਸਿਫਤਾਂ ਹੈਗੀਆਂ ਉਹਦੇ ਇਹ ਵੀ ਇਹਨਾਂ ਦੀ ਸਿਫਤ ਹੈ ਕਿ ਆਪਣੇ ਲੇਖਾਂ ਦੀਆਂ ਲਿਖਤਾਂ ਦੀਆਂ ਬੜੀ ਕਦਰ ਕਰਦੇ ਨੇ ਭਾਈ ਦੱਸਦੇ ਨੇ ਬਾਦਲ ਸਾਹਿਬ ਸਾਡੇ ਅਧਿਆਪਕ ਸਾਨੂੰ ਦੱਸ ਦਿੰਦੇ ਵੀ ਕਿਸੇ ਨੇ ਕਿਸੇ ਅੰਗਰੇਜ਼ ਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਆਪਣੇ ਦੇਸ਼ ਵਿਚੋਂ ਤੇ ਵਿਲੀਅਮ ਸ਼ੇਕਸਪੀਅਰ ਜਿਹੜਾ ਤੁਹਾਡਾ ਲੇਖਕ ਆ ਭਾਸ਼ਾ ਦਾ ਇਸ ਚੋਂ ਇੱਕ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਹਨੂੰ ਚੁਣੋਗੇ ਕਹਿੰਦੇ ਸੀ ਅਸੀਂ ਆਪਣੇ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਲੇਖਕ ਨੂੰ ਮਤਲਬ ਪਹਿਲ ਦੇਵਾਂਗੇ ਆਪਣੇ ਦੇਸ਼ ਦੀ ਬਜਾਏ ਮਤਲਬ ਔਰ ਉਹ ਵਿਲੀਅਮ ਸ਼ੇਕਸਪੀਅਰ ਦੀ ਅੱਜ ਦੱਸਦੇ ਨੇ ਉਸੇ ਤਰ੍ਹਾਂ ਉਹਦਾ ਘਰ ਯਾਦਗਾਰ ਸਾਂਭੀ ਹੋਈ ਆ ਵੀ ਅਸੀਂ ਦੇਖੀ ਨੂੰ ਦੇਖਣ ਵਾਲੇ ਦੱਸ
0: ਸਾਡੇ ਫਰੈਂਕਫਰਟ ਵਿਚ ਗੋਇਥੇ ਦੇ ਆਫਿਸ ਜਿਸ ਤਰ੍ਹਾਂ ਦਾ ਟੇਬਲ ਪੈਨ ਕੁਰਸੀਆਂ ਉਸੇ ਤਰ੍ਹਾਂ ਪਈਆਂ ਨੇ ਗੋਇਥੇ ਦੀਆਂ
1: ਠੀਕ ਠੀਕ ਠੀਕ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਇਹ ਜਿਹੜੀ ਆ ਸਾਡੇ ਜਿਹੜੀ ਆ ਨਾ ਆਪਣੇ ਆ ਜਿਹੜੀ ਜਿਹੜੀ ਸਾਡੀ ਨਵੀਂ ਪੀੜ੍ਹੀ ਦੀਵਾਨੀ ਹੋਈ ਫਿਰਦੀ ਸੋਸ਼ਲ ਮੀਡੀਆ ਇੱਕ ਮਿੰਟ ਦਾ ਐਵੇਂ ਤਮਾਸ਼ ਵੀ ਨੀ ਜੀ, ਇਹ ਤੋਂ ਵੱਧ ਕੁਛ ਨੀ। ਹਾਲਾਂਕਿ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਨੇ, 100% ਕਿਸੇ ਕੋਈ ਵੀ ਚੀਜ਼ ਮਾੜੀ ਨਹੀਂ ਹੈ। ਇਹਦੀ ਵਰਤੋਂ ਜਿਹੜੀ ਗਲਤ ਹੋ ਰਹੀ ਹੈ, ਮਤਲਬ ਫੂਡ ਪੁਣੇ ਲਈ ਜ਼ਿਆਦਾਤਰ ਵਰਤੋਂ ਹੋ ਰਹੀ, ਤਮਾਸ਼ਬੀ ਲਈ ਜ਼ਿਆਦਾ ਹੋ ਰਹੀ ਆ, ਗਲਤ ਨੈਗੇਟਿਵਲੀ, ਮਤਲਬ ਇਹਦੀ ਜਿਹੜਾ ਨਾ ਪੱਖੀ ਜਿਹੜੀ ਇਹਦੇ ਹੈਗਾ ਨਾ, ਇਹਦੀ ਵਰਤੋਂ ਉਹ ਜ਼ਿਆਦਾ ਹੋ ਰਹੀ ਹੈ ਤੇ ਹਾਂ ਪੱਖੀ ਘੱਟ ਹੋ ਰਹੀ ਹੈ।
2: ਬਿਲਕੁਲ ਬਿਲਕੁਲ,
1: ਇਹ ਬੜੀ ਸ਼ਾਨਦਾਰ ਚੀਜ਼ ਹੈ, ਇਹ ਚ ਕੋਈ ਸ਼ੱਕ ਨੀ। ਲੇਕਿਨ ਇਹਦੀ ਜਿਹੜੀ ਸਾਡਾ ਭਾਈਚਾਰਾ, ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੂੰਗਾ, ਮੈਂ ਸਾਰਿਆਂ ਦੀ ਗੱਲ ਨੀ ਕਰਦਾ, ਮੈਂ ਜੋ ਵੇਖਿਆ ਆਪਣੀ ਅੱਖਾਂ ਨਾਲ, ਜੋ ਅਸੀਂ ਦੇਖਦੇ ਰਹਿੰਦੇ ਹਾਂ, ਇਹਦਾ ਨਾ ਪੱਖੀ ਜਿਹੜਾ ਨਾ, ਮਤਲਬ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਹੋਵੇ, ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲਣਾ ਹੋਵੇ, ਬਿਨਾਂ ਵਜ੍ਹਾ ਹੀ ਕਿਸੇ 'ਚ ਜਾ ਕੇ ਉਹ ਟੰਗ ਅੜਾਉਣੀ ਹੋਵੇ, ਉਹ ਇਹ ਲੋਕਾਂ ਦੀ ਜ਼ਿਆਦਾ ਮਤਲਬ ਹੈਗਾ, ਬਜਾਏ ਦੇ ਕਿ ਇਹਦੇ ਵਿੱਚੋਂ ਕੋਈ ਸਾਰਥਕ, ਕੋਈ ਗਿਆਨਵਾਨ ਗੱਲ, ਕੋਈ ਸਿੱਖਣ ਦੀ, ਵੇਖਣ ਦੀ ਬਜਾਏ ਕਰਦੇ ਆ। ਤੇ ਇਹਦੀ ਬਜਾਏ ਜੇ ਆਪਾਂ ਆਪਣਾ ਜਿਹੜਾ ਪੁਸਤਕ ਸੱਭਿਆਚਾਰ ਆ ਨਾ, ਮੈਂ ਅਸੀਂ ਦੇਖਿਆ ਪੁਸਤਕ ਦਾ ਅਜੇ ਇਹ ਚੀਜ਼ ਹੱਲ ਨੀ ਬਣਿਆ। ਅਸੀਂ ਕਹਿ ਦਿੰਦੇ ਵੀ ਸੋਸ਼ਲ ਮੀਡੀਆ ਕਰਕੇ ਪੁਸਤਕਾਂ ਜਿਹੜੀਆਂ ਵਾ ਪੜ੍ਹਨੀਆਂ ਤੇ ਵੇਖਣੀਆਂ ਤੇ ਵਿਕਣੀਆਂ ਘੱਟ ਹੋਈਆਂ, ਇਹਦਾ ਇਹਦੇ ਨਾਲ ਕੋਈ ਲਿੰਕ ਨੀ। ਪੁਸਤਕ ਦਾ ਕੋਈ ਮੁਕਾਬਲਾ ਨੀ ਹੈਗਾ ਸੋਸ਼ਲ ਮੀਡੀਆ ਦੇ ਵਿੱਚ। ਪੁਸਤਕ ਆਪਣੀ ਥਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ, ਮਤਲਬ ਬਿਲਕੁਲ ਜੀ, ਸਾਡੀ ਸਾਂਝ ਸਦੀਆਂ ਨਾਲ ਪਾਸ ਗਈ ਹੈ ਜੀ, ਮਤਲਬ ਸਦੀਆਂ ਦੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਕਰਾ ਦਿੰਦੀਆਂ, ਉਹਨਾਂ ਨਾਲ ਸਾਡਾ ਸੰਵਾਦ ਕਰਾ ਦਿੰਦੀਆਂ, ਸਾਡੇ ਜਦੋਂ ਮਨ ਨੂੰ ਉਹਨਾਂ ਦੀ ਗੱਲ ਕੋਈ ਚੁੰਬਦੀ ਹੈ ਅੱਛਾ ਅੱਛਾ ਕਰੋਤੇ ਹੋਰ, ਮਤਲਬ
2: ਤੁਹਾਡੇ ਨਾਲ ਵੀ ਕਰਵਾ ਦਿੰਦੀਆਂ,
1: ਸਾਡੇ ਨਾਲ ਕਰਾਉਂਦੀ ਹੈ, ਉਹ ਆਪਣੇ ਆਪ ਨਾਲ ਹੀ ਹੋਣੀ ਜੀ, ਅਸਲ ਚ ਆਪਾਂ ਕਹਿੰਦੇ ਆਪ ਨਾਲ ਮਨੁੱਖ ਹੈ ਨਾ।
2: ਬਿਲਕੁਲ, ਵੇਖੋ ਕਿੰਨਾ ਮਜ਼ਾ ਆਉਂਦਾ ਤੁਸੀਂ, ਮਤਲਬ ਕਿ ਮੈਂ ਪੰਦਰਾਂ ਵੀਹ ਦਿਨਾਂ ਬਾਅਦ ਜਰੂਰ ਕਹਿੰਦਾ ਮੇਰੀ ਦਿਹਾੜੀ ਚ ਭਾਵੇਂ ਅੱਧਾ ਘੰਟਾ ਹੀ ਪੜੋ।
1: ਜਰੂਰ ਜੀ, ਜਰੂਰ ਜਰੂਰ ਜਰੂਰ,
2: ਇੱਥੇ ਬਾਹਰ ਅੰਦਰ ਆਉਂਦੇ ਜਾਂਦੇ ਹੋ
1: ਜੀ,
2: ਵੇਖੋ ਗੱਡੀ ਭਰੀ ਟ੍ਰੇਨ ਚ ਬੈਠੇ ਆ,
1: ਬਿਲਕੁਲ ਜੀ ਬਿਲਕੁਲ,
2: ਬੋਲ ਨਹੀਂ ਰਿਹਾ ਹੁੰਦਾ, ਭੂਕ ਲੋਕਾਂ ਕੋਲ ਕਿਤਾਬਾਂ ਮੈਗਜ਼ੀਨ ਜਾਂ ਆਪਣੇ ਕੰਪਿਊਟਰਾਂ ਤੇ ਲੱਗੇ ਹੁੰਦੇ।
1: ਹਾਂਜੀ ਹਾਂਜੀ ਹਾਂਜੀ,
2: ਜਦੋਂ ਇਹ ਸਫ਼ਰ ਕਰਨ ਜਾਂਦੇ ਨੇ ਕਿਤੇ ਆਉਣਾ ਜਾਣਾ ਹੋਏ ਤੇ ਕਿਤਾਬ ਆਪਣੇ ਬੈਗ ਚ ਜ਼ਰੂਰ ਪਾਉਣਗੇ,
1: ਹੁੰਦੇ ਹੁੰਦੇ
2: ਇਸ ਤਰ੍ਹਾਂ ਯੂਟੀਲਾਈਜ਼ ਕਰਨਾ, ਤੇ ਕਿਤੇ ਇਹ ਬੋਲ ਹੀ ਨੀ ਕੋਈ ਰਿਹਾ ਹੁੰਦਾ ਸਾਰੀ ਟ੍ਰੇਨ ਦੇ।
1: ਉਹਨਾਂ ਦੀ ਜਿਹੜੀ ਬਾਜਵਾ ਸਾਹਿਬ ਜ਼ਿੰਦਗੀ ਪ੍ਰਤੀ ਸਿਆਣਪ ਤੇ ਇਮਾਨਦਾਰੀ ਪਿੱਛੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ ਕਾਰਨ ਹੈ
2: ਜਿਹੜਾ
1: ਪੁਸਤਕਾਂ ਦੇ ਨਾਲ ਜੁੜਿਆ ਰਹਿੰਦਾ, ਤੇ ਜਿਹੜੇ ਵੱਡੇ ਮਹਾਨ ਵਿਅਕਤੀਆਂ ਦੇ ਜਦੋਂ ਵਿਚਾਰ ਪੜੀ ਤੇ ਆਪਣੇ ਅੰਦਰ ਵੀ ਕੁਛ ਨਾ ਕੁਛ ਥੋੜਾ ਬਹੁਤ ਮਹਿਸੂਸ ਕਰੀਦਾ, ਚਿਣਕਾ ਮਾਤਰ ਵੀ ਉਹਦਾ ਥੋੜਾ ਜਿਹਾ ਕਿਤੇ ਕੋਈ ਅਸਰ ਹੋ ਜਾਵੇ, ਤੇ ਉਹ ਵੀ ਇੱਕ ਬੜਾ ਮੁੱਲਵਾਨ ਹੁੰਦਾ ਜੀ।
2: ਬਿਲਕੁਲ ਬਿਲਕੁਲ, ਨੋ ਡਾਊਟ, ਨੋ ਡਾਊਟ।
1: ਤੁਸੀਂ
2: ਕੱਲ ਵੀ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਚੰਗਾ, ਬਹੁਤ ਸੋਹਣਾ ਲੱਗਾ ਸੀ ਗੱਲਬਾਤ
1: ਕਰਨ
2: ਭਗਤ ਸਿੰਘ ਦੇ ਉੱਤੇ, ਤੇ ਬਹੁਤ ਦੁਨੀਆਂ ਗੱਲਬਾਤ ਕਰਦੀ, ਪਰ ਉਹਨਾਂ ਦੀ ਸੋਚ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹ ਵੀ ਵੰਡਰਫੁਲ, ਤੁਸੀਂ ਵਧਾਈ ਦੇ ਹੱਕਦਾਰ।
1: ਇੱਦਾਂ ਸੀ ਭਗਤ ਸਾਹਿਬ ਕਿ ਜਿੱਦਾਂ ਭਗਤ ਸਿੰਘ ਨੂੰ ਉਪਰੇ ਉਪਰੇ ਤੌਰ ਤੇ ਜਿਹੜਾ ਨਾ ਇੱਕ ਸਾਜ਼ਿਸ਼ੀ ਚੁੱਪ ਜਿਹੜੀ ਆ ਤੇ ਇੱਕ ਪ੍ਰਚਾਰਿਆ ਜਾ ਰਿਹਾ, ਜਦ ਕਿ ਉਹਦੀ ਅਸਲ ਜਿਹੜੀ ਸੋਚ ਤੋਂ ਲੋਕਾਂ ਨੂੰ ਅਜੇ ਤੱਕ ਨਾ ਉਹਨੂੰ ਕਿਤੇ ਸਰਕਾਰੀ ਤੌਰ ਤੇ ਪ੍ਰਚਾਰਿਆ ਜਾ ਰਿਹਾ, ਨਾ ਉਹਦੀ ਗੱਲ ਹੀ ਕੀਤੀ ਜਾ ਰਹੀ ਆ। ਉਹ ਅਸਲ ਦੇ ਵਿੱਚ ਇੱਕ ਬਹੁਤ ਮਹਾਨ ਮਤਲਬ ਇੱਕ ਚਿੰਤਕ ਸੀਗਾ, ਉਹ ਕਹਿੰਦਾ ਸੀਗਾ ਵੀ ਜਿਹੜੇ ਇਨਕਲਾਬ ਹੈ ਇਹ ਵਿਚਾਰਾਂ ਦੀ ਸਾਣ ਤੇ ਆਉਂਦੇ ਆ, ਤਲਵਾਰਾਂ ਨਾਲ ਨੀ, ਮਤਲਬ ਉਹਨੂੰ ਉਲਟਾ ਸਗੋਂ ਜਿਹੜੀ ਜਿਹੜਾ ਸਾਡਾ ਜਿਹੜੇ ਘੱਟ ਸਮਝ ਵਾਲੇ ਨੌਜਵਾਨ ਆ ਉਹ ਸਿਰਫ ਬੰਬਾਂ ਪਿਸਤੌਲਾਂ ਵਾਲਾ ਕਰਕੇ ਹੀ ਉਹਦੇ ਹੱਥ ਚ ਫੜਾ ਕੇ ਫੋਟੋ ਖਿੱਚ ਕੇ ਤੇ
2: ਫੋਟੋ ਲਾਈ ਹੁੰਦੀ
1: ਜੀ ਜੀ ਜੀ, ਉਹ ਏਦਾਂ ਦਾ ਬਿਲਕੁਲ ਨਹੀਂ ਸੀ ਹੈਗਾ,
2: ਫੋਟੋ ਹੁੰਦੀ ਹੈ ਜੇ ਇੱਕ ਹੱਥ ਮੁੱਛਦੇ ਤੇ ਇੱਕ ਹੱਥ ਚ ਪਿਸਤੌਲ, ਲੱਗਦਾ ਦੁਬਾਰਾ ਆਉਣਾ ਪੈਣਾ, ਲੰਗਰ ਛਕਣ
1: ਸ਼ਹੀਦ ਕੁਰਬਾਨੀ ਦਿੰਦਾ ਕੌਮ ਨੂੰ ਇੱਕ ਰਸਤਾ ਦਿਖਾਉਣ ਵਾਸਤੇ, ਏਦਾਂ ਬਈ ਅਣਖ ਨੇ ਗੈਰਤ ਦੇ ਨਾਲ ਏਦਾਂ ਜ਼ੁਲਮ ਦੇ ਨਾਲ ਲੜੀਦਾ, ਤੇ ਉਹਨੂੰ
2: ਇੱਕ ਗਾਣਾ ਸੀ
1: ਚਲੋ
2: ਜੀ, ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ਭਗਤ ਸਿੰਘ,
1: ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਆ, ਬਾਜਾਂ ਵਾਲਿਆ ਬਾਜ ਭੇਜ ਮੁੜ ਕੇ ਤਿੱਤਰ ਫੇਰ
2: ਉਡਾਰੀਆਂ ਮਾਰਦੇ ਨੇ, ਬੱਲੇ ਬੱਲੇ ਬੱਲੇ, ਤੇ ਤੁਸੀਂ ਲੰਗਰ ਛਕੋ
1: ਰੇਡੀਓ ਤੋਂ ਮੈਂ ਸੁਣਿਆ ਹੋਇਆ ਜਦੋਂ ਤੁਸੀਂ ਸ਼ਰਾਬ ਦੀ ਕਦੇ ਵਿਆਹਾਂ ਚ ਭੰਗੜੇ ਪਾਉਣ ਚੁੱਕੇ ਜੇ ਗੁਰੂ ਸਾਹਿਬ ਕਜੂੜੀ ਆਉਣ ਆਪਣੇ ਬੱਚੇ ਬਾਹਰ ਤੇ ਕੁਰਬਾਨੀ ਕਰਨ
2: ਸਾਰਾ ਖਾਨਦਾਨ ਕੁਰਬਾਨ ਕਰ ਛੱਡਿਆ ਸਾਰੀ ਉਮਰ ਵਿਚਾਰਿਆਂ ਦੁੱਖ ਭੋਗਿਆ
1: ਜੀ ਜੀ ਜੀ
2: ਤੁਹਾਡੀ ਖਾਤਰ
1: ਉਹਨਾਂ ਇੱਕ ਮਿਸਾਲ ਪੇਸ਼ ਕੀਤੀ ਹੈ ਵੀ ਇਸ ਤਰ੍ਹਾਂ ਮਤਲਬ ਤੁਸੀਂ ਜੀਣਾ ਹੈ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਜ਼ੁਲਮ ਅੱਗੇ ਡਰ ਅੱਗੇ ਦਬਾ ਅੱਗੇ ਮਤਲਬ ਤੁਸੀਂ ਕਿਸੇ ਬੇਇਨਸਾਫੀ ਅੱਗੇ ਝੁਕਣਾ ਨੀ ਆ ਐ ਮੌਤ ਦੇ ਅੱਗੇ ਮਤਲਬ ਏਦਾਂ ਹਿੱਕ ਡਾ ਕੇ ਅਟਲ ਹੋ ਕੇ ਇਹਦੋਂ ਵੱਡੀ ਮੌਤ ਤੋਂ ਬਾਅਦ ਵੱਡਾ ਕੁਛ ਨੀ ਹੈਗਾ ਕੁਛ ਨੀ ਆਉਣ ਲੱਗਾ
2: ਜਿਹੜੀ ਸਿਚੁਏਸ਼ਨ ਚੱਲਦੀ ਰਹੀ ਹੈ ਉਹਦੇ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
1: ਜੀ
2: ਵੈਰੀ ਭੱਜਿਆ ਤੇ ਦੁਸ਼ਮਣਾਂ ਬਾਅਦ ਦਿੱਤਾ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ
1: ਹਾਂ
2: ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ
1: ਬਿਲਕੁਲ ਜੀ ਬਿਲਕੁਲ
2: ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੀਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ ਅਸਾਂ ਜੰਗਾਂ ਜਿੱਤੀਆਂ ਬਾਜੀਆਂ ਹਾਰੀਆਂ
1: ਬਿਲਕੁਲ ਜੀ ਬਿਲਕੁਲ ਜਿਹੜੀ ਸ਼ਾਹ ਮੁਹੰਮਦ ਨੇ ਵੀ ਆਪਣੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਦਾ ਅਸੀਂ ਪੜਿਆ ਸਿੰਘਾਂ ਦੇ ਸੰਗੀਆਂ ਨੇ ਵੀ ਅਖੀਰ ਦੇ ਵਿੱਚ ਇਹੋ ਕੀਰਨਾ ਪਾਇਆ ਅੱਜ ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ
2: ਭਾਈ ਸ਼ਾਹ ਮੁਹੰਮਦ ਨੂੰ ਲੱਖਾਂ ਸਲਾਮ
1: ਜੀ ਜੀ ਜੀ
2: ਤੁਹਾਡੇ
1: ਹਾਂਜੀ ਹਾਂਜੀ ਹਾਂਜੀ ਹਾਂਜੀ ਬਟਾਲਾ ਵੀਰਮ ਹੁਣ ਆਇਓ ਕਦੇ ਫੇਰ ਇੱਕ ਵਾਰੀ
2: ਮੈਂ ਬਕਾਇਦਾ ਜਾ ਕੇ ਉਹਨਾਂ ਦਾ ਘਰ ਵੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਮਿਸਾਲ ਵੇਖਣ ਦੀ ਕੋਸ਼ਿਸ਼ ਕੀਤੀ ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ ਹੋਰ ਘਰ ਪਾ ਪੂ ਗਏ ਨੇ ਨਵੇਂ ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ ਪਤਾ ਹੀ ਨੀ ਕਿਸੇ ਨੂੰ ਕਿੱਥੇ ਹੈ ਮਜ਼ਾਰ ਸ਼ਾਹ ਹੁੰਦੀ ਸੀ ਉੱਥੇ ਬਾਹਰ ਸੀ ਉਹ ਪੱਥਰ ਵਗੈਰਾ ਵੀ ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
1: ਇੱਥੇ
2: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ
1: ਤੁਹਾਡਾ
2: ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
1: ਬਟਾਲਵੀ
2: ਹਾਂਜੀ ਉਹਦਾ ਵੀ ਹਾਲ ਹੈ ਤੁਹਾਡੇ ਕੋਲ
1: ਹਾਂ ਬੜਾ ਸ਼ਾਨਦਾਰ ਬਣਿਆ ਹੋਇਆ ਯਾਦਗਾਰ
2: ਮਹਾਰਾਜੇ ਰਣਜੀਤ ਸਿੰਘ
1: ਬਣੀ ਤੇ ਬੜੀ ਜੀ ਬਣੀ ਤੇ ਬੜੀ ਸਾਹਿਬ ਉਹ ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਆ ਲੇਕਿਨ ਬਣ ਗਈ ਅਖੀਰ ਬਣ ਗਈ ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ
2: ਫੰਕਸ਼ਨ ਦੀ ਕੋਸ਼ਿਸ਼ ਕੀਤੀ ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ ਆ ਹੋਰ ਘਰ ਪਾ ਪੂ ਗਏ ਨੇ ਨਵੇਂ ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ ਪਤਾ ਹੀ ਨੀ ਕਿਸੇ ਨੂੰ ਕਿੱਥੇ ਹੈ ਮਜ਼ਾਰ ਹੁੰਦੀ
1: ਸੀ
2: ਉੱਥੇ ਬਾਹਰ ਸੀ ਉਹ ਪੱਥਰ ਵਗੈਰਾ ਵੀ ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
1: ਇੱਥੇ
2: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ
1: ਤੁਹਾਡਾ
2: ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
1: ਉਹਦਾ
2: ਵੀ ਹਾਲ ਹੈ ਤੁਹਾਡੇ ਕੋਲ
1: ਹਾਂ ਬੜਾ ਸ਼ਾਨਦਾਰ ਬਣਿਆ ਹੋਇਆ ਯਾਦਗਾਰ
2: ਮਹਾਰਾਜੇ ਰਣਜੀਤ ਸਿੰਘ
1: ਬਣੀ ਤੇ ਬੜੀ ਜੀ ਬਣੀ ਤੇ ਬੜੀ ਸਾਹਿਬ ਉਹ ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਆ ਲੇਕਿਨ ਬਣ ਗਈ ਅਖੀਰ ਬਣ ਗਈ ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ ਤੇ ਉਹ ਬਣ ਗਈ ਲੇਕਿਨ ਚਲੋ ਇੱਕ

0: ਸ਼ਾਇਰ ਸਨ ਲੁਧਿਆਣਵੀ ਜੀ
1: ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਲੇਕਿਨ ਬਣ ਗਈ ਅਸੀਰ ਬਣ ਗਈ। ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ ਬਣ ਗਈ, ਲੇਕਿਨ ਚਲੋ ਇੱਕ ਯਾਦ ਜਿਹੜੀ ਕਲਾਮਾ ਜਿਹੜਾ ਸੀਗਾ ਉਹਨੇ ਨਾ ਆਪ ਆਪ ਲਿਖਿਆ ਸੀ ਜਿੱਥੇ ਭੱਜਾ ਮਿਲੂ ਨਾ ਦੀਵਾ ਉੱਥੇ ਮੇਰਾ ਮਜ਼ਾਰ ਹੋਊਗਾ, ਉਹਨੇ ਆਪ ਕਿਹਾ ਸੀ।
0: ਹਾਂਜੀ
1: ਬਾਈ ਸਾਹਿਬ ਇਹ ਨਾ ਸਾਰੇ ਜਿਹੜੇ ਗੇਰੰਗ ਕਾਲਜ ਆ ਨਾ ਜਿਹੜਾ ਤੁਸੀਂ ਦੇਖਿਆ ਵਾ ਇਹਦੇ ਚ ਜਿਹੜੇ ਮਹੱਲ ਸਾਰੇ ਮਹੱਲ ਸੀਗੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਸਭ ਤੋਂ ਪਹਿਲਾਂ ਜਿਹੜੀ ਸਿੱਖ ਵਿਰਾਸਤ ਦੇ ਉੱਤੇ ਇੱਕ ਮੋਹਰ ਲਾ ਦਿੱਤੀ ਆਪਣੇ ਕ੍ਰਿਸਚਨ ਬੇਰੰਗ ਯੂਨੀਅਨ ਕ੍ਰਿਸਚੀਅਨ ਕਾਲਜ ਖੋਲ ਦਿੱਤਾ। ਉਹ ਇਹਨਾਂ ਨੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਸੀ ਜਿਹੜੀਆਂ ਜਲੰਧਰ ਸੜਕ ਜਾਂਦੀ ਬਟਾਲੇ ਤੋਂ, ਫਿਰ ਪਿੱਛੇ ਜੇ ਜੁਨੈਸਕੋ ਨੇ ਜਿਹੜੀ ਆਰਕੋਲੋਜੀ ਡਿਪਾਰਟਮੈਂਟ ਆ ਨਾ ਉਹਨਾਂ ਨੇ ਕਿਹਾ ਵੀ ਕੰਧ ਢਾ ਕੇ ਸਿੱਖਾਂ ਕਰੋ ਉਹਨੂੰ ਜਾਣੀ ਜਿੱਦਾਂ ਵੀ ਦਿਸਣੀ ਚਾਹੀਦੀ ਆ, ਫਿਰ ਉਹਨਾਂ ਨੇ ਉਹ ਐਂਗਲ ਲਾਏ ਹੋਏ ਸਿੱਖਾਂ ਲਾਈਆਂ ਹੋਈਆਂ, ਹੁਣ ਉਹ ਬਾਹਰੋਂ ਸੜਕ ਦੇ ਉੱਤੋਂ ਅੰਦਰ ਤੱਕ ਉਹ ਮਹੱਲ ਦੇਖਦੇ ਆ ਕਾਲਜ ਦੇ ਅੰਦਰ, ਬਾਰਵੀਂ ਨੇ ਤਲਾਬ ਦੇ ਵਿੱਚ ਜਿਹੜਾ ਸਾਹਮਣੇ ਦੌਰਾਨ ਦੇ
0: ਸ਼ੇਰ ਸਿੰਘ ਰਾਤ ਨੂੰ ਸੰਦੇ ਹੁੰਦੇ ਸਨ।
1: ਉਹ ਜਦੋਂ ਲਾਹੌਰ ਗਿਆ ਨਾ ਜਦੋਂ ਉਹਨੂੰ ਮਾਰਿਆ ਗਿਆ ਆ ਉਹ ਇੱਥੋਂ ਗਿਆ ਸੀ ਬਟਾਲੇ ਨੂੰ, ਬਟਾਲੇ ਦਾ ਹੈਗਾ ਸੀਗਾ
0: ਰਣਜੀਤ ਸਿੰਘ ਦਾ ਜਵਾਨ ਪੁੱਤਰ ਘੁਲਦਾ ਹੁੰਦਾ ਸੀ ਤੇ ਹੈ ਵੀ ਸ਼ੇਰ ਸੀ ਉਹ।
1: ਜੀ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਧੋਖੇ ਨਾਲ ਭੁਲੇਖੇ ਨਾਲ ਮਾਰਿਆ ਸੀ, ਹੈ ਬਹਾਦਰ ਸੀਗਾ ਉਹ ਬਹੁਤ, ਲੇਕਿਨ ਉਹ ਤੇ ਜਿੱਦਾਂ ਜਿੱਥੇ ਤੁਹਾਨੂੰ ਧੋਖਾ ਜਿੱਦਾਂ ਦੋਸਤੀ ਚ ਤੁਹਾਨੂੰ ਧੋਖਾ ਦਿੰਦਾ ਜਿਹਦਾ ਤੁਸੀਂ ਸੋਚ ਵੀ ਨੀ ਸਕਦੇ ਕਿ ਇਹ ਮੇਰੇ ਨਾਲ ਕੋਈ ਸਵਾਈ ਕਰ ਸਕਦਾ, ਉਹ ਧੋਖੇਬਾਜ਼ੀ ਦੇ ਵਿੱਚ ਮਾਰਿਆ ਗਿਆ
0: ਜੀ। ਬਿਲਕੁਲ ਬਿਲਕੁਲ ਤੇ ਸ਼ਾਹ ਮੁਹੰਮਦ ਨੇ ਜਿਹੜੀ ਵਾਕਿਆ ਸਿੱਖਾਂ ਦੀ ਤਸਵੀਰ ਖਿੱਚੀ ਆ ਕਿਤੇ ਕਮਾਲ ਕਰਕੇ ਧਰ ਦਿੱਤੀ ਆ ਕਿਤਾਬ ਦੇ ਉੱਤੇ ਸ਼ਾਹ ਮੁਹੰਮਦ ਨੇ, ਵਾਹ ਵਾਹ
1: ਤੇ ਬੜੀ ਦਰਦਨਾਕ
0: ਵਾਰੇ
1: ਦਰਦਨਾਕ ਮਤਲਬ ਨਾ ਉਹਦੀ ਤਸਵੀਰ ਉਹਨਾਂ ਨੇ ਪੇਸ਼ ਕੀਤੀ ਔਰ ਅਸਲੀ ਤਸਵੀਰ ਪੇਸ਼ ਕੀਤੀ। ਔਰ ਵੱਡੀ ਸਿਫਤ ਇਹ ਹੈ ਬਾਜਵਾ ਸਾਹਿਬ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਜਿਹੜਾ ਆਪਣੇ ਧਰਮ ਦਾ ਕੋਈ ਹੁੰਦਾ ਨਾ ਉਹਦੀ ਗੱਲ ਨੀ, ਇੱਕ ਮੁਸਲਿਮ ਹੋ ਕੇ ਮਤਲਬ ਚਲੋ ਇਨਸਾਨ ਸੀ ਸ਼ਾਇਰ ਸੀਗਾ, ਸ਼ਾਇਰ ਦਾ ਤੇ ਕੋਈ ਧਰਮ ਨੀ ਹੁੰਦਾ, ਲੇਕਿਨ ਉਹਦੀ ਵੱਡੀ ਬਹਾਦਰੀ ਇਸ ਗੱਲੋਂ ਵੀ ਆ ਵੀ ਉਹਨੇ ਸਿੱਖ ਕੀਤੀ, ਮਤਲਬ ਸਿੱਖ ਰਾਜ ਨੂੰ ਯਾਦ ਕੀਤਾ। ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਕੋਈ ਆਪਾਤ ਆਈ, ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ, ਅੰਗਰੇਜ਼ਾਂ ਨੇ ਤੀਸਰੀ ਜਾਤ
0: ਸੁਭਾ ਸਿੰਘ ਜੀ
1: ਜੀ
0: ਜਗਤਪਾਲ ਜਗਤਪਾਲ ਜੀ ਹੁਣਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਸਤਿਕਾਰ ਪਿਆਰ।
0: ਤੁਸੀਂ ਬਹੁਤ ਖੂਬਸੂਰਤ ਸੋਹਣੀਆਂ ਗੱਲਾਂ ਕਰਦੇ ਹੋ,
1: ਵੰਡਰਫੁਲ
0: ਧੰਨਵਾਦ।
1: ਠੀਕ ਠੀਕ ਆ, ਇਹ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਇਹੋ ਸ਼ੁਰੂ ਕੀਤੀ ਸੀ ਵੀ ਇਸ ਜਿਹੜੇ ਆਪਾਂ ਉਸੇ ਵਿਸ਼ੇ ਨੂੰ ਹੀ ਅੱਗੇ ਥੋੜੇ ਜਿਹਾ ਤੋਰਦੇ ਆ ਭਾਈ ਬਾਜਵਾ ਸਾਹਿਬ, ਜਿਹੜੀ ਸਾਡੀ ਪੀੜ੍ਹੀ ਆ ਨਾ ਜਿਹੜੀ ਅੱਧ ਖੜ ਉਮਰ ਚ ਜਿਹੜੀ ਗੈਰ ਤੱਕ ਹੋਇਆ
0: ਜੀ,
1: ਥੋੜਾ ਜਿਹਾ ਕਸੂਰ ਇਹਦਾ ਵੀ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਨਾ ਮਤਲਬ ਕੋਸ਼ਿਸ਼ ਨੀ ਕਰਦੇ, ਅਸੀਂ ਆਪਣੀ ਜਿਹੜੀ ਘਰ ਕਬੀਲਦਾਰੀਆਂ ਦੇ ਜਾਂ ਆਪਣੇ ਮੌਜ ਮਸਤੀਆਂ ਜਿਹੜੀਆਂ ਨਾ ਉਹਦੇ ਵਿੱਚ ਲੱਗੇ ਰਹਿੰਦੇ ਹਾਂ, ਜਿਹੜਾ ਅਸੀਂ ਬੱਚਿਆਂ ਦਾ ਓਨਾ ਕਸੂਰ ਨੀ ਜਿੰਨਾ ਸਾਡਾ। ਮੈਂ ਜ਼ਿਆਦਾ ਕਸੂਰ ਇਸ ਕਰਕੇ ਮੰਨਦਾ ਕਿ ਸਾਨੂੰ ਪਤਾ ਹੈ ਤੇ ਬੱਚਿਆਂ ਦੀ ਇੱਕ ਜਵਾਨ ਉਮਰ ਆ, ਉਹਨਾਂ ਦੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੁਦਰਤੀਆਂ ਮਤਲਬ ਕਿ ਮਨੋਰੰਜਨ ਜਿਹੜਾ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਰੰਗ ਤਮਾਸ਼ੇ ਆ ਮੌਜ ਮਸਤੀਆਂ ਖਿੱਚਦੀਆਂ ਆਪਣੇ ਵੱਲ
0: ਜੀ ਜੀ ਜੀ,
1: ਤੇ ਅਸੀਂ ਜਿਹੜਾ ਵਾ ਦੁਨੀਆਦਾਰੀ ਵੇਖੀ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਦੱਸਣਾ ਹੁੰਦਾ ਅਸੀਂ ਮਤਲਬ ਇਹ ਸਭ ਕੁਛ ਵੇਖ ਕੇ ਹਨਾ, ਤੇ ਅਸੀਂ ਹੀ ਥੋੜੀ ਜਿਹੀ ਇਸ ਗੱਲੋਂ ਸਾਡੀ ਜਿਹੜੀ ਵੀ ਅਵੇਸਲੀ ਹੈਗੀ ਆ ਕਿਉਂਕਿ ਉਹਨਾਂ ਦੀ ਉਮਰ ਆ, ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਆ। ਚਲੋ ਖੈਰ, ਜਿੱਦਾਂ ਅੱਜ ਮੈਂ ਬੇਨਤੀ ਕੀਤੀ ਆ ਬਈ ਜਿੱਥੇ ਸਾਡੇ ਨਾ ਇੱਕ ਗੱਲ ਸ਼ੁਗਲ ਦੀ ਵੀ ਹੈ ਬਹੁਤ ਹੀ, ਇੱਥੇ ਸਾਡੇ ਸਾਹਿਤ ਇੱਕ ਫੰਕਸ਼ਨ ਹੋਇਆ ਬਟਾਲੇ ਦੇ ਵਿੱਚ, ਕਿਸੇ ਦੋਸਤ ਨੇ ਪੁਸਤਕ ਲਿਖੀ ਤੇ ਪੁਸਤਕ ਦੇ ਵਿੱਚ ਕੁਦਰਤੀ ਤੌਰ ਤੇ ਲੇਖਕ ਨੇ ਸਮਾਜ ਦੀ ਜਿਹੜੀ ਨਾ ਬਰਾਬਰੀ ਆ ਕਹਾਣੀ ਵੰਡਿਆ ਲੁੱਟ ਖਸੁੱਟ ਆ ਉਹਨੂੰ ਹੀ ਪੇਸ਼ ਕਰਨਾ ਹੁੰਦਾ ਕਿਉਂਕਿ ਹਨਾ ਕੁਦਰਤੀ ਤੌਰ ਤੇ ਸੰਵੇਦਨਸ਼ੀਲ ਬੰਦਾ ਜੋ ਵੇਖਦਾ ਉਹ ਹੀ ਲਿਖਦਾ, ਤੇ ਉੱਥੇ ਨਾ

0: ਬਾਬਾ ਸਾਹਿਬ ਗੋਸ਼ਟੀ ਹੋਈ ਤੇ ਗੋਸ਼ਟੀ ਦੇ ਵਿੱਚ ਬੜੇ ਵਿਚਾਰ ਚਰਚਾ ਹੋਈ ਤੇ ਉਹ ਜਿਹੜਾ ਮੁੱਖ ਮਹਿਮਾਨ ਸੀਗਾ ਉਹ ਸੀਗੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਸਰਦਾਰ ਸਵਰਨ ਸਿੰਘ ਪ੍ਰਿੰਸੀਪਲ ਸਾਹਿਬ ਬੜੇ ਆਪਣੇ ਮਿੱਤਰ
1: ਭਾਈ ਜਿਹੜੇ ਸੱਜਣਾ ਦਾ ਟੈਲੀਫੋਨ ਨੰਬਰ ਦਾ ਪਿਛਲਾ ਹਿੰਸਾ 300 ਹੈ ਉਹ ਮੈਂ 3-4 ਮਿੰਟ ਦੇ ਬਾਅਦ ਤੁਹਾਡੇ ਕੋਲ ਪਹੁੰਚ ਰਿਹਾ।
0: ਬਾਬਾ ਸਾਹਿਬ ਉਹ ਗੱਲ ਹੋਈ ਤੇ ਉਹ ਨਾ ਉਹ ਪ੍ਰਧਾਨਗੀ ਸੀ ਉਹ ਪ੍ਰਧਾਨਗੀ ਮੰਦਰ ਸੀਗਾ ਉਹਨੇ ਸਭ ਤੋਂ ਬਾਅਦ ਚ ਬੋਲਣਾ ਸੀਗਾ ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਉਹਦੀ ਵਾਰੀ ਆ ਗਈ ਅਖੀਰ ਚ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ ਮਤਲਬ ਉਹਨੂੰ ਆਪਾਂ ਪੰਜਾਬੀ ਚਾਲੇ ਲੱਕੜ ਪਾੜ ਕਹਿ ਦਿੰਦੇ ਬੜਾ ਲੱਕੜ ਪਾੜ ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ ਮੇਰੇ ਭਰਾਓ ਲੇਖੋ ਕਵੀਓ ਦੀਪੋ ਕਹਿੰਦਾ ਆ ਜਿਹੜੇ ਤੁਸੀਂ ਗੱਲਾਂ ਕਹਿੰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ ਜਿਹੜੇ ਮਤਲਬ ਪਿੰਡ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠੇ ਤੁਸੀਂ ਸ਼ਹਿਰ ਚ ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ ਸਾਨੂੰ ਤੇ ਪਤਾ ਹੋ ਗਿਆ ਅਸੀਂ ਪੱਕੇ ਕੱਦੂ ਆ ਜਿਨ੍ਹਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਹਨੂੰ ਇਸ ਮਜਲਿਸ ਲਾਈਏ ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ ਗੱਲ ਲਿਖਣ ਵਾਲਾ ਸਾਡੇ ਤੋਂ ਧਿਆਨ ਕਰਨ ਵਾਲਾ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ ਦੱਸਣਾ ਤੇ ਲੇਕਿਨ ਸਾਡਾ ਇਹ ਵਰਗ ਵੀ ਜਿਹੜਾ ਨਾ ਥੋੜੀ ਜਿਹੀ ਇਹਦੇ ਤੇ ਵੀ ਜਿਹੜੀ ਆ ਸਮੇਂ ਦੀ ਦੌੜ ਆ ਚੂਹੇ ਦੌੜ ਕਹਿ ਲੋ ਜਾਂ ਆਤਮਕਤਾ ਦੀ ਮਾਰ ਕਹਿ ਲੋ ਤੇ ਜਾਂ ਸ਼ਕੀਨੀ ਕਹਿ ਲੋ ਜਾਂ ਮਤਲਬ ਥੋੜੀ ਜਿਹੀ ਉਹ ਕੰਫਰਟ ਜੋਨ ਕਹਿ ਲੋ ਇਹਦੇ ਵਿੱਚੋਂ ਮਤਲਬ ਨਿਕਲਣਾ ਨਾ ਇਹ ਇੱਕ ਸ਼ੋਭਾ ਸਿੰਘ ਹੁਣ ਜਿਹੜੀ ਨਾ ਇਹਨਾਂ ਨੇ ਲੇਖਕਾਂ ਨੇ ਰੱਖ ਲਈ ਡਲਹੌਜ਼ੀ ਦੇ ਵਿੱਚ ਮੀਟਿੰਗ ਸਾਹਿਤਕਾਰਾਂ ਨੇ ਉਹ ਬਹਾਨਾ ਹੁੰਦਾ ਚਲੋ ਗਰਮੀਆਂ ਮੈਂ ਦੋ ਦਿਨ ਉੱਥੇ ਠੰਡੇ ਤੇ ਉਹ ਸਾਰੇ ਬੋਰ ਬਾਰ ਹਟੇ ਸੀ ਸ਼ੋਭਾ ਸਿੰਘ ਹੋਣਾ ਦੀ ਵਾਰੀ ਆਈ ਤੇ ਉਹ ਕਹਿੰਦਾ ਮੇਰੀ ਗੱਲ ਸੁਣੋ ਜੇ ਇਹਨਾਂ ਦੇ ਤੁਹਾਡੇ ਲੇਖਕਾਂ ਕੋਲ ਕੁਛ ਲਿਖਾਉਣਾ ਹੈ ਨਾ ਤੁਸੀਂ ਜੇ ਕੁਛ ਇਹਨਾਂ ਕੋਲ ਕਰਾਉਣਾ ਤੇ ਇਹਨਾਂ ਨੂੰ ਜੇਲ ਚ ਸੱਤੋ ਏਦਾਂ ਪਹਾੜਾਂ ਚ ਠੰਡੀਆਂ ਹਵਾਵਾਂ ਚ ਬੈਠੇ ਆ ਇਹਨੇ ਸੁਖਰਾਮ ਚ ਕੁਛ ਨੀ ਲਿਖਿਆ ਜਾਂਦਾ ਜਿਹੜਾ ਜਨਾ ਜਰ ਅਸੀਂ ਕਿਸੇ ਦਾ ਦੁੱਖ ਦਰਦ ਮਹਿਸੂਸ ਨੀ ਕਰਦੇ ਅਸੀਂ ਲਿਖਾਂਗੇ ਕਿੱਦਾਂ ਉਹਨੂੰ ਇਹ ਗੱਲ ਬਕਾਇਦਾ ਰਿਕਾਰਡ ਦਿੱਤੇ
1: ਬਹੁਤ ਸਾਰੇ ਲੋਕਾਂ ਨੇ ਜੇਲ ਚ ਵੰਡਰਫੁਲ ਕਿਤਾਬਾਂ ਲਿਖੀਆਂ
0: ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਜਿਹੜਾ ਇੱਥੇ ਥੋੜਾ ਜਿਹੜਾ ਨਾ ਮੈਂ ਕਿਸੇ ਵੇਲੇ ਇੱਕ ਵਾਰੀ ਲਿਖਿਆ ਹੋਇਆ ਸੀ ਕਿ ਇਹਦੇ ਵਿੱਚ ਸਾਡੀ ਪੀੜ੍ਹੀ ਵੀ ਜ਼ਿੰਮੇਵਾਰ ਹੈਗੀ ਸਾਰਾ ਕਸੂਰ ਅਸੀਂ ਪਤਾ ਕੀ ਕਰਦੇ ਨੌਜਵਾਨਾਂ ਸਿਰ ਬੜੇ ਵਿਗੜ ਗਏ ਬੜਾ ਇੱਧਰ ਹੋ ਗਏ ਇਹਨਾਂ ਨੂੰ ਅਕਲ ਨਹੀਂ ਦੂਰ ਜੀ ਤੇ ਇਹਨਾਂ ਨੂੰ ਅਕਲ ਦੇਣੀ ਜਿਹਨਾਂ ਨੇ ਅਸੀਂ ਵੀ ਬੜਾ ਇਹਨਾਂ ਨੂੰ ਨਾ ਮਤਲਬ ਸਿਰਫ ਇਹਨਾਂ ਦਾ ਤਵਾ ਲਾ ਕੇ ਇਹਨਾਂ ਨੂੰ ਮਾੜੇ ਕਹਿ ਕੇ ਆਪਣਾ ਹੀ ਆਪ ਸੱਚੇ ਹੋ ਜਾਂਦੇ ਆ ਤੇ ਇਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ
1: ਸਾਡੇ ਵੀ ਬਹੁਤ ਫਰਜ਼ ਬਣਦੇ ਨੇ ਜੀ ਸਮਾਜ
0: ਜੇ ਬਣਦੇ ਬਣਦੇ ਸਾਡੇ ਜਿਆਦਾ ਬਣਦੇ
1: ਜੀ ਇਹ ਨਾ ਬਹੁਤ ਬਹੁਤ ਮਿਹਰਬਾਨੀ ਸੁਭਾ ਸਿੰਘ ਜੀ ਥੈਂਕ ਯੂ
0: ਧੰਨਵਾਦ
1: ਮੇਰੀਆਂ ਗੁੱਡ ਵਿਸ਼ਸ ਤੁਹਾਡੇ ਨਾਲ ਥੈਂਕ ਯੂ ਤੇ ਆ ਲਓ ਜੀ ਬਲਬੀਰ ਬੱਬੀ ਜੀ ਮੈਂ ਆ ਰਿਹਾ ਜੇ ਤੁਹਾਡੇ ਵੱਲ ਤੇ ਆ ਲਓ ਤੁਹਾਡੇ ਵੱਲ ਆ ਜਾਂਦੇ ਆ ਜੀ ਬਾਬੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਬਾਜਵਾ ਜੀ ਮੇਰੇ ਵੱਲੋਂ ਤੁਹਾਨੂੰ ਤੇ ਪ੍ਰਵਾਸ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਨੇ ਜੀ ਜੁੜੇ ਹੋਏ ਨੇ ਜੀ ਤੇ ਆ ਭਾਈ ਸਾਹਿਬ ਜੀ ਗੱਲਬਾਤ ਕਰ ਰਹੇ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਹਾਂਜੀ ਕੀ ਰਾਜੀ ਠੀਕ ਠਾਕ ਹੋ
1: ਮੈਂ ਕਿਹਾ ਵੇਖ ਲਓ ਚੜ੍ਹਦੀ ਕਲਾ ਚੋਂ ਕਿੱਡੀਆਂ ਪਿਆਰੀਆਂ ਗੱਲਾਂ ਕਰਨ ਡਏ ਸੀ ਹਾਂਜੀ ਤੇ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਹਾਂਜੀ ਵੱਧ ਹੀ ਹੋ ਸਕੋ ਤੇ ਸੁਣਾਓ ਕੀ ਨਵੀਂ ਤਾਜ਼ੀ ਹੈ ਤੁਹਾਡੇ ਕੋਲ ਤੁਸੀਂ ਗੱਲਬਾਤ ਕਰਨੀ ਚਾਹੋਗੇ ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ ਜੋ ਤੁਹਾਡਾ ਦਿਲ ਕਰ
2: ਹਾਂਜੀ ਬਾਈ ਬਾਈ ਰਚਨਾ ਵੀ ਸੁਣਾਉਣੀ ਗੱਲਬਾਤ ਵੀ ਕਰਨੀ ਹੈ
1: ਗੱਲਬਾਤ ਕਰੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ
2: ਪਹਿਲਾਂ ਤਾਂ ਜੀ ਮੈਂ ਇੱਕ ਥੋੜੀ ਜਿਹੀ ਜਿਹੜੀ ਪੰਜਾਬ ਦੀ ਮੌਸਮ ਦੀ ਤ੍ਰਾਸਦੀ ਉਹਦੀ ਗੱਲ ਕਰਨੀ ਹੈ
1: ਅੱਛਾ
2: ਕਿਉਂਕਿ ਸਰੋਂ
1: ਕਣਕਾਂ
2: ਪੂਰੀ ਪੱਕੀ ਹੋਈ ਹੈ ਤੇ ਕਣਕਾਂ ਵੀ ਵਿਸਾਖੀ ਦਾ ਤੁਹਾਨੂੰ ਪਤਾ ਸਮਾਂ ਚੱਲ ਰਿਹਾ ਤੇ ਐਸੀ ਬਾਜਵਾ ਜੀ ਕੁਦਰਤੀ ਕਰੋਪੀ ਹੋਈ ਕਿ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚ ਝੱਖੜ ਚੱਲਿਆ ਉਸ ਤੋਂ ਬਾਅਦ ਜੀ ਗੋਲੇ ਪਏ ਤੇ ਗੋਲੇ ਇਸ ਤਰ੍ਹਾਂ ਪਏ ਕੋਈ ਗੋਲੇ ਅਸੀਂ ਗੋਲੇ ਕਹਿ ਦਿੰਦੇ ਹਾਂ ਕੋਈ ਗੜੇ ਕਹਿੰਦਾ ਕੋਈ ਕਾਂਗੜੇ ਕਹਿੰਦਾ
1: ਗੋਲੇ ਕਹਿੰਦੇ ਕੋਈ ਗੱਲ ਹਾਂਜੀ
2: ਕਈ ਥਾਵਾਂ ਤੇ ਜੀ ਬਰਫ਼ ਵਾਂਗੂ ਜੰਮੇ ਹੋਏ ਨਜ਼ਰ ਆਏ। ਤੇ ਜਿਵੇਂ ਹੁਣ ਜਿਹੜੀਆਂ ਸਬਜ਼ੀਆਂ ਇਸ ਵੇਲੇ ਚੱਲ ਰਹੀਆਂ ਨੇ, ਅਗਲਾ ਲਾਉਂਦਾ ਵੀ ਅਗੇਤੀ ਸਬਜ਼ੀ, ਤੇ ਇੱਕ ਕਿਸਾਨ ਵੀਰ ਦੀ ਸ਼ਿਮਲਾ ਮਿਰਚ ਆ ਜੀ ਉਹ ਬੁਰੀ ਤਰ੍ਹਾਂ ਭੰਨੀ ਹੋਈ ਸਾਹਮਣੇ ਆਈ ਤੇ ਬੜਾ ਦੁੱਖ ਹੋਇਆ। ਤੇ
1: ਦੁੱਖ ਵਾਲੀ ਗੱਲ ਹੈ ਜੀ, ਵਾਕਿਆ ਹੀ ਦੁੱਖ ਵਾਲੀ ਗੱਲ ਹੈ। ਤੁਸੀਂ ਤਾਂ ਜਿੰਨੇ ਲਾਈ ਹੈ ਉਮੀਦਾਂ ਰੱਖੀਆਂ ਨੇ, ਇਸੇ ਤਰ੍ਹਾਂ ਹੀ ਕਣਕਾਂ ਵਾਲੇ, ਇਸੇ ਤਰ੍ਹਾਂ ਹੀ ਸਰੋਂ, ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵਾਲੇ ਸਾਰੇ।
2: ਸੋ ਇਹ ਤਾਜ਼ੀ ਜਿਹੜੀ ਮੌਸਮ ਅਪਡੇਟ ਆ ਬਾਜਵਾ ਜੀ, ਉਹ ਖਰਾਬੀ ਵਾਲੀ ਆ। ਤੇ ਚਲੋ ਬਾਕੀ ਜੋ ਜੇ ਲੋਕ ਖਰਾਬ ਨੇ ਜੀ ਤਾਂ ਰੱਬ ਵੀ ਕਹਿੰਦੇ ਖਰਾਬ ਹੀ ਚੱਲਦਾ ਅੱਜ ਕੱਲ੍ਹ।
1: ਗੱਲ ਇਸ ਤਰ੍ਹਾਂ ਬੱਬੀ ਵੀਰ ਜੀ, ਇਹ ਮੀਂਹ ਪਾਇਆ ਗਿਆ ਪਰ ਅੱਜ ਮੈਂ ਇਹਦੇ ਤੇ ਗੱਲਬਾਤ ਨਹੀਂ ਕਰਾਂਗਾ। ਪਤਾ ਨਹੀਂ ਇੱਥੋਂ ਤੱਕ ਗੱਲ ਪਹੁੰਚੀ ਹੈ ਕਿ ਨਹੀਂ ਪਹੁੰਚੀ। ਇਹ ਕੋਈ ਟੈਸਟ
2: ਨਹੀਂ ਪਹੁੰਚੀ ਆ ਜੀ, ਆਪਾਂ ਤਾਂ ਹੀ ਥੋੜੀ ਸਾਂਝੀ ਕੀਤੀ ਆ।
1: ਬਿਲਕੁਲ ਇਹੋ ਹੀ, ਇਹ ਪਾਇਆ ਗਿਆ ਮੀਂਹ, ਕੋਈ ਟੈਸਟ ਕੀਤਾ ਗਿਆ।
2: ਤੇ ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਜੀ ਬਾਜਵਾ ਜੀ ਜਿਹੜਾ ਭਾਈ ਸਾਹਿਬ ਪਹਿਲਾਂ ਗੱਲ ਕਰਦੇ ਸੀ ਨਾ ਕਿਤਾਬਾਂ ਦੀ, ਉਹ ਤਾਂ ਚਲੋ ਵੈਸੇ ਹੁਣ ਪਤਾ ਹੀ ਆ ਬਈ ਅੰਗਰੇਜ਼ਾਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ। ਕੇਰਲਾ ਵਾਲੇ ਇਲਾਕੇ ਦੇ ਵਿੱਚ ਸਾਡੇ ਦੱਖਣ ਦੇ ਵਿੱਚ ਬੜੇ ਲੋਕ ਅਖਬਾਰ ਨੂੰ ਪਕੌੜਿਆਂ ਵਾਂਗੂ ਚਿੰਬੜ ਜਾਂਦੇ ਨੇ, ਤੇ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੀ ਦੇਖ ਰਹੇ ਆ, ਬੀਅਰ ਬਾਰ ਹੈ, ਦਾਰੂ ਬਾਰ ਹੈ, ਤੇ ਘਰ ਤੁਹਾਨੂੰ ਕੋਈ ਕਿਤਾਬ ਨਹੀਂ। ਹਾਂਜੀ ਮੈਂ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਕਈ ਵਾਰ ਜਦੋਂ ਇਹੋ ਜਿਹੀ ਜਗ੍ਹਾ ਤੇ
1: ਜਾਂਦਾ। ਤੁਸੀਂ ਨਾਂ ਲਿਆ ਬੱਬੀ ਜੀ, ਕੇਰਲਾ ਵੀ ਤੇ ਭਾਰਤ ਦੀ ਸਟੇਟ ਹੀ ਆ ਨਾ।
2: ਹਾਂਜੀ,
1: ਸੋਹਣੀ ਸਾਫ ਸੁਥਰੀ ਬਿਨਾ ਕਰਾਈ।
2: ਉਸ ਤੋਂ ਬਾਅਦ ਫਿਰ ਹਾਂਜੀ ਹਾਂ ਪਿੰਡ ਪਾਂਡੇ ਜੀ ਰੀ ਆਂਧਰਾ ਪ੍ਰਦੇਸ਼, ਬੜੇ ਲੋਕ ਕੁਦਰਤ ਨਾਲ ਜੁੜੇ ਹੋਏ ਨੇ।
1: ਸਾਡੇ ਇੱਕ ਸੱਜਣ ਵਿੱਚ ਮਿੱਤਰ ਨੇ ਕਿਸ਼ਨ ਚੰਦ ਜੀ, ਉਹਨਾਂ ਦਾ ਟੈਲੀਫੋਨ ਆਇਆ ਮੈਨੂੰ ਕੁਛ ਥੋੜੇ ਦਿਨ ਹੋਏ ਨੇ, ਉਹ ਇੱਥੇ ਗਏ ਸਨ, ਉਹਨਾਂ ਨੇ ਜੋ ਸਿਫਤ ਕੀਤੀ ਇਸ ਇਲਾਕੇ ਦੀ ਮੈਂ ਤੁਹਾਨੂੰ ਕੀ ਦੱਸਾਂ।
2: ਇਸ ਤਰ੍ਹਾਂ ਹੀ ਬਾਜਵਾ ਜੀ ਮੈਂ ਵੀ ਗੱਲ ਥੋੜੀ ਤਾਂ ਹੀ ਛੋਈ ਆ, ਆਪਣੇ ਵੀ ਸੱਜਣ ਇੱਕ ਘਮੱਕੜ ਨਾਮੇ ਵਾਲੇ ਮਨਜੀਤ ਸਿੰਘ ਰਾਜਪੁਰਾ, ਉਹ ਇੱਧਰ ਰਹਿੰਦੇ ਨੇ ਇਸ ਪਾਸੇ, ਨਾਲੇ ਘੁੰਮੇ ਆਉਂਦੇ ਨੇ ਤੇ ਨਾਲੇ ਫਿਰ ਉੱਥੋਂ ਉਹ ਆਪਣੀ ਕਿਤਾਬ ਜੋਗਾ ਮੈਟਰ ਵੀ ਇਕੱਠਾ ਕਰ ਲਿਆਉਂਦੇ ਨੇ। ਤੇ ਉਹ ਲੋਕ ਬਾਜਵਾ ਜੀ
1: ਕੀ ਗੱਲ ਹੈ
2: ਸਾਨੂੰ ਬਾਜਵਾ ਜੀ ਉਹ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ, ਕੁਦਰਤ ਦੀ ਗੋਦ ਚ ਨੇ, ਕੁਦਰਤ ਦੇ ਅਸੂਲਾਂ ਦੇ ਨੇ, ਕਿਉਂਕਿ ਉਹਨਾਂ ਦੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਨਹੀਂ ਹੈਗਾ। ਸਾਡੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਰ ਧਰਤ ਮਾਤ ਬਾਬੇ ਨਾਨਕ ਨੇ ਦਿੱਤਾ, ਤੇ ਅਸੀਂ ਉਹਨੂੰ ਪੜ੍ਹਦੇ ਹਾਂ ਪੂਰਾ, ਚਾਹੇ ਗੁੱਸਾ ਕਰੋ ਤੁਸੀਂ ਮੇਰੀ ਗੱਲ ਦਾ, ਰਿੰਗ ਰਿੰਗ ਕੇ ਰਿੰਗ ਰਿੰਗ ਕੇ
1: ਗੁੱਸਾ ਕਰਨਾ ਵਿੱਚ ਗੁੱਸੇ ਵਾਲੀ ਗੱਲ ਹੀ ਕਿਹੜੀ।
2: ਰਿੰਗ ਰਿੰਗ ਕੇ ਪੜ੍ਹਦੇ ਨੇ ਪੂਰਾ, ਦੋ ਵਾਰ ਨੀ ਤਿੰਨ ਵਾਰ ਪਤਾ ਨੀ ਕਿੰਨੀ ਵਾਰ, ਪਰ ਜਿਹੜੇ ਉੱਥੇ ਪੜ੍ਹਦੇ ਨੇ ਉੱਚੀ ਉੱਚੀ ਤੇ ਉਹ ਫਿਰ ਉਦੋਂ ਪਤਾ ਲੱਗਦਾ ਬਾਜਵਾ ਜੀ, ਜਦੋਂ ਨਿਆਈਆਂ ਵਾਲੇ ਖੇਤ ਦੇ ਵਿੱਚ ਕੰਬਾਈਨ ਦੇ ਨਾਲ ਕਣਕ ਵੱਢੀ ਹੋਵੇ ਤੇ ਉਹ ਨਾੜ ਨੂੜ ਉੱਥੇ ਮਾੜਾ ਮੋਟਾ ਖੜਾ ਹੋਵੇ ਤੇ ਉਹਨੂੰ ਜੜੇ ਤੇਲ ਹੀ ਲਾਉਂਦੇ ਨੇ। ਇਸੇ ਤਰ੍ਹਾਂ ਹੀ ਫਿਰ ਬਾਜਵਾ ਜੀ ਜਾ ਕੇ ਪਰਾਲੀ ਦੇ ਹਲ ਦੇ ਵਿੱਚ ਹੁੰਦਾ, ਪਹਿਲਾਂ ਤਾਂ ਸੀਗੀਆਂ ਦੋ ਵਾਰ ਅੱਗ ਲੱਗਦੀ ਕਣਕ ਦੇ ਨਾੜ ਤੋਂ ਬਾਅਦ, ਹਾਲਾਂਕਿ ਹੁਣ ਮਸ਼ੀਨਰੀ ਇਹੋ ਜਿਹੀ ਚੱਲੀ ਹੋਈ ਆ, ਉਹ ਕਣਕ ਦੇ ਨਾੜ ਧਰਤੀ ਤੋਂ ਚੱਕਦੀ ਆ, ਉਹਦੇ ਵਿੱਚ ਕੁਝ ਬਚਦਾ ਹੀ ਨਹੀਂ। ਪਰ ਸਾਡੇ ਆਲੇ ਫਿਰ ਜਿਹੜੇ ਸਿੰਘ ਸਜੀਏ ਨੇ ਉਹ ਕਹਿੰਦੇ ਨੇ ਜੀ ਨਹੀਂ, ਅਸੀਂ ਤਾਂ ਧਰਤੀ ਦੇ ਵਿੱਚੋਂ ਜਿਹੜੇ ਸਾਡੇ ਕੀੜੇ ਦੁਸ਼ਮਣ ਆਪਣੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਛੱਡਣੇ, ਇਹ ਗੱਲਾਂ ਬਾਤਾਂ ਚੱਲਦੀਆਂ।
1: ਲਾਭਕਾਰੀ ਤੱਤ ਨੇ ਉਹ ਵੀ ਸੜ ਜਾਣਗੇ, ਕੀੜੇ ਵੀ ਸੜ
2: ਜਾਣਗੇ, ਉਹ ਵੀ ਸੜ ਜਾਣਾ। ਤੇ ਇਸ ਤਰ੍ਹਾਂ ਫਿਰ
1: ਪਿੱਛੇ ਜੇ ਬੱਬੀ ਜੀ ਥੋੜੀ ਦੇਰ ਹੋ ਗਈ ਆ, ਸਰਕਾਰੀ ਅਫਸਰ ਆਇਆ ਕੋਈ, ਉਹਦੀ ਮੈਂ ਵੀਡੀਓ ਵੇਖੀ, ਉਹਦੇ ਦੁਆਲੇ ਜੱਟ ਹੋ ਗਏ ਤੇ ਉਹ ਕਿਤੇ ਅੱਗ ਲਾਉਣ ਤੋਂ ਮਨਾ ਕਰਨ ਵਾਸਤੇ ਆਏ ਸੀ, ਉਹ ਇੰਨਾ ਕੁ ਘਬਰਾ ਗਿਆ, ਸਾਰੇ ਜਿਹੜੇ ਉਹਦੇ ਦੁਆਲੇ ਹੋਏ ਤੇ ਅੱਗ ਉਹਦੇ ਕੋਲੋਂ ਲਵਾਈ ਫਿਰ ਪਰਾਲੀ ਨੂੰ।
2: ਹਾਂਜੀ ਹਾਂ, ਇਹ ਆਪਾਂ ਪ੍ਰੋਗਰਾਮ ਚ ਵੀ ਗੱਲ ਸਾਂਝੀ ਕੀਤੀ ਸੀ ਤੇ ਵੀਡੀਓ ਵੀ ਚੱਲੀ ਸੀ,
1: ਵੀਡੀਓ ਵੀ ਚੱਲੀ। ਦੱਸੋ ਸਰਕਾਰੀ ਅਫਸਰ ਜਿਹੜਾ ਆਇਆ ਉਹਦੇ ਤੁਸੀਂ ਦੁਆਲੇ, ਦੋ ਜਣੇ ਹਨ ਉਹ ਵਿਚਾਰੇ ਡਰ ਡੁਰ ਗਏ, ਫੇਰ ਉਹਨੂੰ ਅੱਗ ਆਪ ਲਾਉਣੀ ਪਈ, ਉਹਨੂੰ ਇੰਨਾ ਮਜਬੂਰ ਕੀਤਾ ਗਿਆ, ਇਹ ਬਹੁਤ ਸ਼ਰਮ ਵਾਲੀ ਔਰ ਭੈੜੀ ਗੱਲ।
2: ਉਸ ਤੋਂ ਬਾਅਦ ਬਾਜਵਾ ਜੀ
1: ਅਗਰ ਇਹਨਾਂ ਦੀਆਂ ਕੋਈ ਡਿਮਾਂਡਸ ਨੇ ਵੀ ਗੌਰਮੈਂਟ ਨਾਲ ਕਿ ਸਾਨੂੰ ਪਹਿਲਾਂ ਪੈਸੇ ਦੇਣ, ਹੀ ਇਉਂ ਕਰ ਲਈਏ ਇਉਂ ਕਰ ਲਈਏ, ਉਹ ਗੌਰਮੈਂਟ ਨਾਲ ਕਰਨ ਗੱਲ ਜਾ ਕੇ, ਪਰ ਆਹ ਜਿਹੜਾ ਬੰਦਾ ਆਇਆ, ਦੱਸੋ ਇਹ ਕਾਨੂੰਨ ਨੂੰ ਅੱਗ ਲਾਉਣ ਵਾਲੀ ਗੱਲ ਹੈ।
2: ਤੇ ਬਾਜਵਾ ਜੀ ਮੈਂ ਮੁੜ ਕੇ ਫੇਰ ਇੱਕ ਗੱਲ ਤੇ ਆਉਣਾ ਵੀ ਜਿਹੜੀ ਕਿਤਾਬਾਂ ਵਾਲੀ ਗੱਲ ਸੀ। ਹਾਂਜੀ ਤਾਜ਼ਾ ਘਟਨਾਕ੍ਰਮ ਬਿਲਕੁਲ ਤਾਜ਼ਾ ਫਰੈਸ਼ ਮੈਂ ਸਥਾਨ ਦਾ ਨਾਮ ਹਾਲੇ ਨਹੀਂ ਦੱਸਣਾ ਚਾਹੁੰਦਾ ਹੈਗਾ ਤੇ ਹਾਂ ਤੇ ਦੀਵਾਨ ਲੱਗਦਾ ਇੱਕ ਬਾਬਾ ਜੀ ਦਾ ਕਾਫੀ ਲੱਗ ਰਹੇ ਨੇ ਅੱਜ ਕੱਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੁਹਾਡੇ ਬਾਹਰ ਵੀ ਰੌਣਕ ਮੇਲਾ ਵਾਹਵਾ ਹੁੰਦਾ ਉੱਥੇ ਇੱਕ ਮਿੱਤਰ ਨੇ ਇਤਿਹਾਸ ਦੀ ਕਿਤਾਬਾਂ ਦੀ ਦੁਕਾਨ ਲਾ ਲਈ ਜੀ ਸਟਾਲ ਛੋਟੀ ਚੱਕਵੀਂ ਟੇਬਲ ਤੇ ਇੱਕ ਨੇ ਪੰਜਾਬੀ ਮਾਂ ਬੋਲੀ ਦੇ ਝੋਲਿਆਂ ਦੀ ਲਾਤੀ ਤੇ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈ ਜਿਹੜੇ ਪਹਿਲੇ ਦੀ ਮੈਂ ਗੱਲ ਕਰ ਰਿਹਾ ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਬਈ 25-25 ਹਜ਼ਾਰ ਬੰਦਾ ਜਿਹੜਾ ਦੀਵਾਨ ਦੇ ਵਿੱਚ ਪਹੁੰਚਿਆ ਉਸ ਤੋਂ ਬਾਅਦ ਲੰਗਰ ਵਾਲੇ ਕਹਿੰਦੇ ਜੀ 30-25-30 ਹਜ਼ਾਰ ਰੁਪਇਆ ਆਪਣੇ ਬੰਦਾ ਲੰਗਰ ਛੱਕ ਕੇ ਗਿਆ ਤੇ ਉਹ ਬਾਬੇ ਦੇ ਜਿਹੜੇ ਸਟੂਡੀਓ ਨੇ ਉਹਨਾਂ ਨੇ ਜੀ ਐਨ ਪੂਰੀ ਸੰਗਤ ਤੇ ਸੰਗਤ ਖਾਤੀ ਸਾਰੇ ਪਾਸੇ ਬੈਠੀ ਵੀ ਇੰਨੀ ਸੰਗਤ ਪਹੁੰਚੀ ਹੋਈ ਆ ਜਿਹੜੇ ਕਿਤਾਬ ਵਾਲੇ ਨੇ ਜੀ ਦੁਕਾਨ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਜਿੰਦ ਕੌਰ ਦੀ ਇਹੋ ਜਿਹਾ ਇਤਿਹਾਸ ਉਹ ਮੈਨੂੰ ਫੋਨ ਆਇਆ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਖਬਰ ਲਾ ਤੀ ਵੀਡੀਓ ਵੀ ਦੇਖ ਲਈ ਸਾਰਾ ਕੁਛ ਹੋ ਗਿਆ ਕੋਈ 25,000 ਦੱਸ ਰਿਹਾ ਕੋਈ 30,000 ਦੱਸ ਰਿਹਾ ਇਕੱਠ ਹੂੰ ਬਹੁਤ ਹੋਇਆ ਪਰ ਮੇਰੀਆਂ ਕਿਤਾਬਾਂ ਵਿਕੀਆਂ ਦੋ ਸੱਚੀ ਗੱਲ ਜੀ ਝੂਠ ਵਾਲੀ ਮਾਮਲਾ ਹੀ ਨਹੀਂ ਹੈ
1: ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਅਸੀਂ
2: ਸੋ ਇਹ ਤਾਂ ਮਾਮਲਾ ਚੱਲ ਰਿਹਾ ਬਾਜਵਾ ਜੀ
1: ਅਸੀਂ ਕਰਾਇਆ ਕਵੀ ਸੰਮੇਲਨ ਇੰਡੀਆ ਦੇ ਵਿੱਚ ਜੀ ਮੇਰੀਆਂ ਉਦੋਂ ਦੋ ਕਿਤਾਬਾਂ ਪਬਲਿਸ਼ ਹੋਈਆਂ ਸਨ ਉਸ ਵੇਲੇ ਪੁਰਾਣੀ ਗੱਲ ਉਹ ਤਿੰਨਾਂ ਬੰਦਿਆਂ ਚੋਂ ਬੰਦਿਆਂ ਨੂੰ ਸਵਾ ਕਿਤਾਬ ਛੇੜੀ ਕਿਸੇ ਨੇ ਨਹੀਂ ਸਾਰਾ ਢੇਰ ਦਾ ਢੇਰ ਲੱਗਾ ਰਿਹਾ ਮੈਂ ਦੋ ਮੁੰਡਿਆਂ ਨੂੰ ਕਿਹਾ ਵੀ ਕਿਤਾਬਾਂ ਚੁੱਕੋ ਤੇ ਹਰ ਇੱਕ ਦੀ ਗੋਦ ਵਿੱਚ ਮੇਰੀਆਂ ਦੋ ਦੋ ਕਿਤਾਬਾਂ
2: ਬਾਜਵਾ ਜੀ ਦੇ ਖਿਡੌਣੇ ਫੜੋ ਖੜਾਈ ਜਾਓ ਖੇਡੀ ਜਾਓ
1: ਬਿਲਕੁਲ ਉਹਨਾਂ ਨੇ ਨਾ ਵਧੋ ਵਧੀ ਲੋਕਾਂ ਦੇ ਅੱਗੇ ਕਿਤਾਬਾਂ ਧਰੀਆਂ ਫਿਰ ਉਹ ਲੈ ਗਏ ਅੱਗੋਂ ਖਰੇ ਉਹਨਾਂ ਨੇ ਕੀ ਕੀਤਾ ਹੋਏਗਾ ਕੀ ਨਹੀਂ ਕੀਤਾ ਆ ਜੇ ਕਿਤਾਬਾਂ ਦੀ ਹਾਲਤ ਮੁਫ਼ਤ ਦੇਣ ਦੇ ਆ ਮੁਫ਼ਤ ਉਹ ਵੀ ਕੋਈ ਚੁੱਕਦਾ ਨਹੀਂ
2: ਤੇ ਹੁਣ ਜੇਕਰ ਬਾਜਵਾ ਜੀ ਥੋੜਾ ਜਿਹਾ ਅੱਗੇ ਮੈਂ ਸਮਾਂ ਜ਼ਿਆਦਾ ਨਾ ਲਵਾਂ ਥੋੜਾ ਜ਼ਿਆਦਾ ਪੰਜਾਬ ਦੀ ਸਿਆਸੀ
1: ਮਰਜ਼ੀ ਲਾਓ ਨੋ ਪ੍ਰੋਬਲਮ
2: ਹਾਂ ਤੇ ਫਿਰ ਪੰਜਾਬ ਦੀ ਸਿਆਸੀ ਧਰਾਧਰ ਵੱਲ ਆਈਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਜਿਨ੍ਹਾਂ ਦੇ ਕੋਲ ਸਰਕਾਰੀ ਮਹਿਕਮਾ ਤੇ ਨਾਲੇ ਫਿਰ ਉਹਨਾਂ ਦੇ ਮਤਲਬ ਕਿ ਵੀ ਜੇਲ੍ਹ ਮੰਤਰੀ ਵੀ ਨੇ ਜੀ ਉਹ ਤੇ ਉਹਨਾਂ ਦਾ ਹਲਕਾ ਹੈਗਾ ਤਰਨ ਤਾਰਨ ਮਾਝੇ ਦਾ ਸਰਹੱਦੀ ਇਲਾਕਾ ਖੇਮਕਰਨ ਪੱਟੀ ਵਾਲਾ ਤੇ ਉੱਥੋਂ MLA ਨੇ ਜੀ ਜਿਹੜੇ ਉਹ ਹੈਗੇ ਨੇ ਭੁੱਲਰ ਸਾਹਿਬ ਇਹ ਉਹ ਭੁੱਲਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਾਪ ਨੂੰ ਆਪਣੇ ਬਾਪੂ ਨੂੰ ਟੈਂਡਰ ਪਾਸ ਕਰਨ ਦੇ ਲਈ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਧਮਕੀਆਂ ਤੱਕ ਨਹੀਂ ਮਾਰੀਆਂ ਆਪਣੇ ਘਰ ਲਿਆ ਕੇ ਕੁੱਟਿਆ ਤੇ ਉਹ ਫਿਰ ਵਿਚਾਰਾ ਇਸ ਸੰਸਾਰ ਨੂੰ ਛੱਡ ਗਿਆ
1: ਵੇਖੋ ਉਹਨੂੰ ਕਿੰਨਾ ਜਲੀਲ ਕੀਤਾ ਹੋਏਗਾ ਬੰਦਾ ਕਦੋਂ ਸੁਸਾਈਡ ਕਰਦਾ ਜਦੋਂ ਕੋਈ ਚਾਰਾ ਹੀ ਨਾ ਰਹਿ ਜਾਵੇ
2: ਉਸ ਤੋਂ ਬਾਅਦ ਬਾਜਵਾ ਜੀ ਫਿਰ ਕਾਬੂ ਆਏ ਮੰਤਰੀ ਸਾਹਿਬ ਤੇ ਕਾਬੂ ਆਉਣ ਤੋਂ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ ਕਹਿੰਦੇ ਅਸੀਂ ਮੋਬਾਇਲ ਕਢਾਉਣਾ ਇਹ ਕਢਾਉਣਾ ਉਹ ਕਢਾਉਣਾ ਕੁਛ ਨੀ ਨਿਕਲਿਆ ਤੇ ਪਹਿਲਾਂ 5 ਦਿਨ ਦਾ ਮਿਲਿਆ ਫਿਰ 3 ਦਿਨ ਦਾ ਮਿਲਿਆ ਤੇ ਹੁਣ ਉਹ ਜੇਲ੍ਹ ਮੰਤਰੀ ਸਾਹਿਬ ਨੇ ਜਿਹੜੇ ਪਿਛਲੇ 3 ਦਿਨ ਪਹਿਲਾਂ ਉਹ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਦੇ ਵਿੱਚ ਫਿਰ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਤਾਜ਼ੀ ਗੱਲਬਾਤ ਹੁੰਦੀ ਅੱਜ ਦੀ ਗੱਲ ਆ ਜਿਹੜੀ ਉਹ ਫਿਰ ਆਪਾਂ ਲਿਖੀ ਆ ਜੀ ਉਹ ਕਹਿੰਦਾ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਬਣਾ ਲਵੋ ਸਹੀ ਬਣਦੀ ਹੈ ਸਰੋਂ ਵਾਲੇ ਤੇਲ ਦੇ ਵਿੱਚ
1: ਸਰੋਂ ਦਾ ਤੇਲ ਬੈਸਟ ਤੇਲ
2: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਹੈ ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਲੱਗੀ ਹੋਈ ਕਿਸੇ ਨਾ ਕਿਸੇ ਸੇਲ ਦੇ ਵਿੱਚ ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ ਜਹਾਜ਼ ਉੱਤੇ ਬਾਜਵਾਜੀ ਲੱਖ ਜਾਂਦੇ ਪਰ ਨਜ਼ਾਰਾ ਆਉਂਦਾ ਪੂਰਾ ਰੇਲ ਦੇ ਵਿੱਚ
1: ਵਾਕਿਆ ਹੀ ਆਲੇ ਦੁਆਲੇ ਵੀ ਨਜ਼ਰ ਆਉਂਦਾ ਸਾਰਾ ਵੈਸੇ ਜਿਹੜਾ ਜਹਾਜ਼ ਦਾ ਸਫ਼ਰ ਹੁੰਦਾ ਜੇ ਬੋਰ ਸਫ਼ਰ ਹੁੰਦਾ ਜੇ ਮੈਂ ਤੁਹਾਨੂੰ ਦੱਸ ਦਿੰਦਾ
2: ਜੋ ਵਿਛੜ ਕੇ ਮਿਲਣਾ ਪੁੱਛੋ ਉਸ ਨੂੰ ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ, ਕਿਹਾ ਆਨੰਦ ਆਉਂਦਾ ਫਿਰ ਮੇਲ ਦੇ ਵਿੱਚ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਕਿਉਂਕਿ ਗਨਾਹ ਐਸੇ ਕੀਤੇ ਨੇ ਨਾ, ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ, ਉਲਝਦੇ ਫਿਰ ਵੀ ਰਹਿੰਦੇ ਨੇ ਬੇਲ ਦੇ ਵਿੱਚ। ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ੍ਹ ਦੇ ਵਿੱਚ, ਜੇਲ੍ਹ ਮੰਤਰੀ ਨੂੰ ਜਾਣਾ ਪੈ ਗਿਆ ਜੇਲ੍ਹ ਦੇ ਵਿੱਚ।
1: ਜਦੋਂ ਜੱਗੋਂ ਤੇਰਵੀਂ ਇਹ ਕਰਨਗੇ ਤੇ ਇਹਨਾਂ ਨਾਲ ਵੀ ਤਾਂ ਤੇਰਵੀਂ ਹੋਣੀ ਹੈ। ਪਰ ਮੈਂ ਇੱਕ ਸੰਦੇਸ਼, ਪਤਾ ਨਹੀਂ ਉਹ ਚੰਗਾ ਜਾਂ ਮਾੜਾ, ਤੁਹਾਡੀ ਗੱਲਬਾਤ ਦੇ ਵਿੱਚੋਂ ਹੀ ਦੇਣਾ ਚਾਹੁੰਦਾ ਹਾਂ। ਸੱਜਣੋ, ਜਿਹੜਾ ਉਹ ਇਨਸਾਨ ਜਿਹੜਾ ਤੁਹਾਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਦਿੰਦਾ, ਤੇ ਏਦਾਂ ਕਰੋ ਜੇ ਤੁਸੀਂ ਮਜਬੂਰ ਹੋ ਗਏ ਉਹ ਸੁਸਾਈਡ ਕਰਨ ਤੇ ਉਹਨੂੰ ਨਾਲ ਲੈ ਕੇ ਜਾਓ, ਉਹਨੂੰ ਪਿੱਛੇ ਨਾ ਛੱਡਣਾ, ਉਹ ਵੀ ਤੁਹਾਡੇ ਨਾਲ ਜਾਏ। ਆਹ ਕਦੀ ਗੱਲ ਹੋਈ ਕਿ ਤੁਸੀਂ ਨਹਿਰਾਂ ਚ ਛਾਲਾਂ ਮਾਰ ਦਿਓ, ਤੁਸੀਂ ਸੁਸਾਈਡ ਕਰ ਲਓ, ਤੁਸੀਂ ਖੂਹ ਚ ਛਾਲ ਮਾਰ ਦਿਓ, ਤੁਸੀਂ ਗੋਲੀਆਂ ਖਾ ਲਓ, ਉਹਨੂੰ ਨਾਲ ਲੈ ਕੇ ਜਾਓ ਜਿੰਨੇ ਤੁਹਾਨੂੰ ਮਜਬੂਰ ਕੀਤਾ ਇਹ ਦੁਨੀਆ ਛੱਡਣ ਵਾਸਤੇ।
2: ਤੇ ਇਹ ਸੀ ਬਾਜਬਾ ਜੀ ਗੱਲਬਾਤ ਜਿਹੜੀ ਮੈਂ ਮੋਟੀ ਮੋਟੀ ਜੀ ਵੀ ਅੱਜ ਹਾਜ਼ਰੀ ਲਾਈ ਹੈ, ਤੁਸੀਂ ਸਮਾਂ ਬਖਸ਼ਿਆ, ਪਾਠਕਾਂ ਨਾਲ ਸਾਂਝ ਪਵਾਈ, ਧੰਨਵਾਦ।
1: ਬਹੁਤ ਬਹੁਤ ਮਿਹਰਬਾਨੀ, ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਥੈਂਕ ਯੂ ਵੈਰੀ ਮਚ।
2: ਤੇ ਹਾਂ, ਸੁਣਦੇ ਹਾਂ ਜੀ ਪ੍ਰੋਗਰਾਮ।
1: ਮਿਹਰਬਾਨੀ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਬਾਬੀ ਜੀ,
2: ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਪੱਤਰਕਾਰ, ਬਹੁਤ ਵਧੀਆ ਇਨਸਾਨ ਬਲਬੀਰ ਬੱਬੀ ਜੀ ਹੋਣੀ, ਜਿਹੜੇ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਕਿ ਮੈਂ ਨਾ ਤੁਹਾਨੂੰ ਜਿੰਨੀ ਦੇਰ ਕੋਈ ਅਗਲਾ ਸੱਜਣ ਦੀ ਇੱਕ ਦੋ ਕਾਲਾਂ ਪਹਿਲਾਂ ਆਈਆਂ ਹਨ, ਆ ਦੋਸਤੋ ਅਗਰ ਤੁਸੀਂ ਘਰ ਚ ਪ੍ਰੈਜ਼ੀਡੈਂਟ ਹੋ ਹੁਣੇ ਤੇ ਮੈਨੂੰ ਇੱਕ ਵਾਰੀ ਕਾਲ ਫੇਰ ਮਾਰ ਦਿਓ, ਦੇਰ ਹੋ ਗਈ ਹੈ ਮੈਨੂੰ, ਤੇ ਮੈਂ ਤੁਹਾਨੂੰ ਉਸ ਫੌਰਨ ਅਟੇ ਟਾਈਮ ਹੀ ਲੈ ਲਾਂਗਾ। ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ, ਉੱਚੀ ਸੁਸਾਇਟੀ ਦੇ ਸੋਹਣੇ ਗਵਈਏ, ਕਿਆ ਬਾਤਾਂ ਨੇ ਉਹਨਾਂ ਦੀਆਂ, ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ ਕੋਸ਼ਿਸ਼ ਕਰਦੇ ਹੁੰਦੇ ਸਨ, ਉਹਨਾਂ ਦੇ ਕੰਸਰਟ ਵੇਖਣ ਵਾਸਤੇ, ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ, ਪ੍ਰੈਜ਼ੀਡੈਂਟ ਤੱਕ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਹੁੰਦੇ ਸਨ। ਪਰ ਉਹ ਜੋੜੀ ਬੜੀ ਭਾਗੀ, ਜਿਸ ਤਰ੍ਹਾਂ ਰੱਬ ਦੇ ਮਾਂ ਮਾਰ ਕੇ ਕਿਤੇ ਆਏ ਹੋਣ, ਉਹਨਾਂ ਬਾਰੇ ਤੁਹਾਨੂੰ ਥੋੜਾ ਬਹੁਤਾ ਮੈਂ ਨਾ ਕੋਈ ਦੱਸਣ ਦੀ ਕੋਸ਼ਿਸ਼ ਕਰਨਾ। ਪਰ ਉਸ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਉਹਨਾਂ ਦਾ ਇੱਕ ਗਾਣਾ ਸੁਣਾਉਣਾ, ਤੇ ਉਹ ਗਾਣੇ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਉਹਨਾਂ ਬਾਰੇ ਕਰਾਂਗਾ। ਲਓ ਜੀ, ਜਗਜੀਤ ਤੇ ਚਿਤਰਾ ਜੀ ਹੁਣਾਂ ਦਾ ਇੱਕ ਗਾਣਾ, ਲਓ ਗਾਣਾ ਸੁਣੋ ਜੀ ਪਹਿਲਾਂ ਉਹਨਾਂ ਦਾ, ਫਿਰ ਮੈਂ ਉਹਨਾਂ ਬਾਰੇ ਗੱਲਬਾਤ ਕਰਨਾ। ਤੇ ਜਿਹੜੇ ਸੱਜਣਾਂ ਮੈਨੂੰ ਪਹਿਲਾਂ ਟੈਲੀਫੋਨ ਸਟਾਰ ਚ ਕੀਤਾ ਸੀ ਉਹ ਦੁਬਾਰਾ ਕਰ ਸਕਦੇ ਨੇ, ਮੈਂ ਆਪਣੀ ਗੱਲਬਾਤ ਬੰਦ ਕਰ ਦਿਆਂਗਾ ਤੇ ਉਹਨਾਂ ਦੀ ਗੱਲਬਾਤ ਸੁਣਾਂਗਾ। ਠੀਕ ਹੈ ਜੀ।

0: ਜੀਵਾ ਵੰਡਰਫੁਲ ਸੌਂਗ ਦੋਵੇਂ ਸਟੇਜ ਤੇ ਗਾਉਂਦੇ ਬਿਊਟੀਫੁਲ ਬਿਊਟੀਫੁਲ ਲੱਗ ਰਹੇ ਸੀ ਤੇ ਗੱਲਬਾਤ ਮੈਂ ਇਹਨਾਂ ਦੀ ਬਾਅਦ ਚ ਕਰਾਂਗਾ ਆਪਣਾ ਕਿਸ਼ਨ ਚੰਦ ਜੀ ਮੈਨੂੰ ਮੈਂ ਇਟਲੀ ਤੋਂ ਪਹਿਲਾਂ ਕਾਲ ਲੈ ਲਾਂ ਪੰਜ ਮਿੰਟ ਬਾਅਦ ਮੈਂ ਦਸ ਮਿੰਟ ਬਾਅਦ ਤੁਹਾਡੇ ਵੱਲ ਆਉਣਾ ਮੈਂ ਸ਼ਾਹ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਤੇ ਸ਼ਾਹ ਜੀ ਨੇ ਜੀ ਇੱਥੇ ਸਤਿ ਸ੍ਰੀ ਅਕਾਲ ਸ਼ਾਹ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
1: ਠੀਕ ਠਾਕ ਜੀ ਤੁਸੀਂ ਸੁਣਾਓ ਸਰਦਾਰ ਜੀ
0: ਮੈਂ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ ਤੁਸੀਂ ਠੀਕ ਠਾਕ ਰਹੋ ਇਹ ਸਾਡੀਆਂ ਸ਼ੁਭ ਇਛਾਵਾਂ ਨੇ ਤੁਹਾਡੇ ਵਾਸਤੇ ਰੌਣਕਾਂ ਲੱਗੀਆਂ ਨੇ ਤੁਹਾਡਾ ਇੰਤਜ਼ਾਰ ਸੀ ਤੇ ਆ ਜਾਓ ਲੰਘ ਆਓ ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
1: ਜੀ ਮੈਂ ਇੱਕ ਦੋ ਬਸ ਨਜ਼ਮਾਂ ਪੜਾਂਗਾ ਛੋਟੀਆਂ ਛੋਟੀਆਂ
0: ਮੈਂ ਕਿਹਾ ਜੀ ਤੁਸੀਂ ਜਿੰਨੀਆਂ ਮਰਜ਼ੀ ਨਜ਼ਮਾਂ ਪੜੋ ਨਾ ਤੁਹਾਡੇ ਤੇ ਉਹ ਅਮਰੀਕਾ ਤੱਕ ਫੈਨ ਨੇ ਲੋਕ ਹਾਂਜੀ ਪਿਆਰ ਭਰੇ ਸੁਨੇਹੇ ਆਉਂਦੇ ਹੁੰਦੇ ਨੇ ਤੁਹਾਡੇ ਬਾਰੇ
1: ਜੀ ਸ਼ੁਕਰੀਆ ਜੀ
0: ਤੇ ਇਟਲੀ ਦਾ ਸੁਣਾਓ ਵੈਦਰ ਕਿੱਦਾਂ ਦਾ ਸਾਡੇ
1: ਜੀ ਬੜਾ ਅੱਛਾ ਅੱਜ ਸੋਹਣਾ ਵੈਦਰ ਹੈ ਧੁੱਪ ਚੜੀ ਹੈ
0: ਅੱਛਾ
1: ਹਾਂਜੀ
0: ਧੁੱਪ ਸਾਡੇ ਵੱਲ ਵੀ ਚੜੀ ਹੈ ਲੇਕਿਨ ਹਵਾ ਚੱਲਣ ਡਈ ਹੈ
1: ਅੱਛਾ ਸਾਡੇ ਵੱਲ ਵਾਸ਼ਪਾ ਕੋਈ ਨੀ ਵੈਦਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਪਹਿਲੋਂ ਇਹ ਗਜ਼ਲ ਹੈ ਜੀ ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ ਭਾਵੇਂ ਆ ਮਜਬੂਰ ਕਦੇ ਵੀ ਨਹੀਂ ਮੰਨਦਾ ਵੇਲੇ ਦੇ ਚੰਗੇਜ਼ਦਿਆਂ ਮੈਂ ਹੁਕਮਾਂ ਨੂੰ ਵੇਲੇ ਦੇ ਚੰਗੇਜ਼ਦਿਆਂ ਮੈਂ ਹੁਕਮਾਂ ਨੂੰ ਸੂਲੀ ਜੇ ਮਨਜ਼ੂਰ ਕਦੇ ਵੀ ਨਹੀਂ ਮੰਨਦਾ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਹੈ ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ ਕਿੱਕਰ ਨੂੰ ਅੰਗੂਰ ਕਦੇ ਵੀ ਨਹੀਂ ਮੰਨਦਾ ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਮੰਨਦਾ ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਜੀ ਇਹ ਨਜ਼ਮ ਦਾ ਨਵਾਨ ਹੈ ਧੱਗੇ
0: ਧੱਗੇ
1: ਧੱਗੇ ਦਾਂਦ ਬੈਲ
0: ਅੱਛਾ ਬੈਲ ਧੱਗੇ ਬਲਦ
1: ਸਾਡੇ ਵੱਲ ਧੱਗਾ ਵੀ ਆਉਂਦੇ ਨੇ ਜੀ ਬੈਲ ਜਿਹੜਾ ਹੁੰਦਾ ਨਾ ਦਾਂਦ
0: ਧੱਗੇ ਬਲਦ ਬੈਲ ਤੇ ਆਸਾਨ ਟਾਈਪ ਜਿਹੜੇ ਹੁੰਦੇ ਨੇ ਆਸਾਨ ਤੇ ਹੋਰ ਚੀਜ਼ ਹੋ ਜਾਂਦਾ ਨਾ
1: ਜੀ ਨਜ਼ਮ ਜੀ ਧੱਗੇ ਨਜ਼ਮ ਦਾ ਨਵਾਨ ਹੈ ਅਸੀਂ ਤੇ ਧੱਗੇ ਆ ਅਸਾਂ ਤੇ ਵੱਢਣਾ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਜ਼ਾਲਮ ਸਾਈਆਂ ਨੇ ਤੇ ਢੋਲ ਸਿਪਾਹੀਆਂ ਨੇ ਸਰਕੀ ਜੋਣਾ ਹੈ ਤੇ ਸ਼ਾਮੀ ਛੱਡਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਧੌਣ ਪੰਜਾਲੀ ਏ ਤੇ ਨੱਥ ਵੀ ਮਾਰੀ ਏ ਜੇ ਪਿੱਛੇ ਅਟਣਾ ਹੈ ਤੇ ਫਾਲਾ ਲੱਗਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਉਹ ਪਰਾਲੀ ਏ ਤੇ ਜ਼ਿੰਦਗੀ ਗਾਲੀ ਏ ਜੇ ਮੱਠਾ ਟੁਰਨਾ ਹੈ ਤੇ ਡੰਡਾ ਵੱਜਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਕਿਵੇਂ ਕਸਾਈਆਂ ਨੇ ਤੇ ਦੌਲਤ ਚਾਹੀਆਂ ਨੇ ਨਜ਼ਰ ਜਮਾਈ ਏ ਕਲੇਜਾ ਕੱਢਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਅਸੀਂ ਤੇ ਟੱਗੇ ਆ ਅਸਾਂ ਤੇ ਵੱਢਣਾ ਹੈ ਜੀ ਜੀ
0: ਸ਼ਾਹ ਜੀ ਤੁਸੀਂ ਕਦੀ ਹਰਵਾ ਹੈ
1: ਜੀ ਮੇਰੀਆਂ ਕੋਸ਼ਿਸ਼ ਕੀਤੀ ਏ ਤੇ ਸਾਡਾ ਉਹ ਡੇਰੇ ਤੇ ਜਾਈਦਾ ਸੀ ਉਹ ਦੌਰ ਵੇਖਿਆ ਵੇ ਦਾਂਦ ਵੀ ਸਨ ਆਲ ਵਗਦ ਬੰਦਿਆਂ ਵੱਡੇ ਭਰਾਉ ਨੂੰ ਤੇ ਪਿੱਛੇ ਪਿੱਛੇ ਨਾਲ ਟੁਰਦੀਆਂ ਪਨੀਰੀਆਂ ਪੱਟੀਆਂ ਨੇ, ਮੁੰਜੀਆਂ ਲਾਈਆਂ ਨੇ, ਕਣਕਾਂ ਮੱਡੀਆਂ ਨੇ,
0: ਸਾਰਾ ਇਹ ਖੇਤੀਬਾੜੀ ਦਾ ਕੰਮ ਕਰਦਾ ਰਿਹਾ ਪੜਦੇ ਨਾਲ ਹੀ ਘਰਦਿਆਂ ਦੇ ਤੇ ਆਪਣੇ ਕੰਮ ਕਰਨ ਵਾਲੇ ਵੀ ਰੱਖੇ ਹੁੰਦੇ ਨੇ ਨਾ ਇੱਕ ਦੋ ਨਾਲ ਮੈਂ ਵੀ ਬਿਲਕੁਲ ਹਾਲ ਹੁੰਦਾ ਰਿਹਾ ਉਹਨਾਂ ਦੇ ਨਾਲ ਜਦੋਂ ਛੁੱਟੀਆਂ ਹੁੰਦੀਆਂ ਸਨ ਮੈਨੂੰ ਨਹੀਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਜਿੰਨਾ ਕੁ ਅਸੀਂ ਕੰਮ ਉਦੋਂ ਨਾ ਬੱਚੇ ਵੀ ਨਾਲ ਘਰ ਦਾ ਪੂਰਾ ਕੰਮ ਕਰਵਾਉਂਦੇ ਹੁੰਦੇ ਸਨ
1: ਜੀ
0: ਡੰਗਰਾਂ ਦੀਆਂ ਪੱਠੇ ਵੱਢ ਕੇ ਲਿਆਉਣੇ ਕੁਤਰਨੇ ਡੰਗਰਾਂ ਨੂੰ ਪਾਉਣੇ ਜਾਂ ਜੋ ਵੀ ਪਾਣੀ ਲਾਉਣੇ ਹਾਲ ਵਾਹੁਣਾ ਪੱਠੇ ਬੀਜਣੇ ਤੇ ਕਹੀਏ ਉਹ ਸਾਰਾ ਕੁਛ ਸੁਹਾਗਾ ਵਾਹੁਣਾ ਕੱਦੂ ਕਰਨੇ ਝੋਨੇ ਲਾਉਣੇ ਗੋਡੀਆਂ ਕਰਨੀਆਂ ਇਹ ਸਾਰਾ ਕੁਛ ਮੈਂ ਕੀਤਾ ਤੇ ਤੁਸੀਂ ਕਿਹਾ ਨਾ ਫਾਲਾ ਲੱਗਣਾ ਹੈ ਉਹ ਫਾਲੇ ਵੀ ਸਾਡੇ ਲੱਗ ਜਾਂਦੇ ਹੁੰਦੇ ਸਨ ਕਦੀ ਕਦੀ ਸਾਡੀ ਗਲਤੀ ਨਾਲ ਹੀ ਲੱਗਦੇ ਹੁੰਦੇ ਸਨ
1: ਬਿਲਕੁਲ ਜੀ ਬਿਲਕੁਲ
0: ਡੰਗਰਾਂ ਦੇ ਕਿਤਰਾ ਵਿਚਾਰੇ ਡੰਗਰ ਸਾਰੀ ਸਾਰੀ ਦਿਹਾੜੀ ਵੇਖੋ ਇੱਕ ਹਾਲ ਨਾਲ ਵੀ ਲੋਕ ਕਿੱਲਾ ਕਿੱਲਾ ਵਾਹ ਕੇ ਆਉਂਦੇ ਹੁੰਦੇ ਸੀ ਤੇ ਕਿੰਨਾ ਤੁਰਦੇ ਹੋਣਗੇ ਤੇ ਡੰਗਰ ਕਿੰਨਾ ਤੁਰਦੇ ਹੋਣਗੇ ਜਿਹੜਾ ਮਨੇਰੇ ਬੰਦਾ ਚਲੇ ਜਾਂਦਾ ਹੁੰਦਾ ਸੀ ਤਿੰਨ ਵਜੇ ਹੀ ਉਹ ਹਿਸਾਬ ਲਾਓ ਕਿ ਇੱਕ ਕਿੱਲਾ ਦੁਪਹਿਰ ਨੂੰ ਵਾਹ ਕੇ ਆਉਂਦਾ ਹੁੰਦਾ ਸੀ ਤੇ ਵੇਖੋ ਬੰਦਾ ਕਿੰਨਾ ਤੁਰਿਆ ਡੰਗਰ ਕਿੰਨੇ ਤੁਰੇ ਜਿਹੜੇ ਡੰਗਰ ਖਰਾਸੇ ਜੁੱਤੇ ਹੁੰਦੇ ਸਨ ਉਹਨਾਂ ਦੀ ਹਾਲਤ ਜਿਹੜੇ ਡੰਗਰ ਖੂਹ ਵਾਹੁੰਦੇ ਹੁੰਦੇ ਸੀ ਖੂਹ ਅੱਗੇ ਜੁੱਤੇ ਹੁੰਦੇ ਸਨ ਸਾਰਾ ਤੇ ਅੱਜ ਕੱਲ ਮਸ਼ੀਨਰੀ ਨਾਲ ਕਿੰਨਾ ਈਜ਼ੀ ਹੋ ਗਿਆ ਸਾਰਾ ਕੁਛ
1: ਬਿਲਕੁਲ ਸਹੀ ਕਿਹਾ ਜੀ ਬਹੁਤ ਜੀ ਬਹੁਤ ਬਹੁਤ ਬਹੁਤ ਬਹੁਤ
0: ਕਿੰਨੀ ਸੁਵਿਧਾ ਹੋ ਗਈ ਹੈ ਕਿੰਨੇ ਅਰਮਾਨਦਾਇਕ ਜ਼ਿੰਦਗੀ ਪਹਿਲਾਂ ਨਾਲੋਂ ਹੋ ਗਈ ਹੈ ਪਹਿਲਾਂ
1: ਜੀ
0: ਮਿਹਨਤ ਵੇਖੋ ਕਿਸਾਨਾਂ ਦੀ ਮਿਹਨਤ ਪਹਿਲਾਂ ਕਿੰਨੀ ਹੁੰਦੀ ਸੀ
1: ਜੀ ਤੁਸੀਂ ਵੇਖੋ ਨਾ ਦੁਨੀਆ ਸਾਰੀ ਤੋਂ ਅੱਧਾ ਗੰਦਾ ਜਿਹੜਾ ਅਮਰੀਕਾ ਪੈਦਾ ਕਰ ਰਿਹਾ ਨਾ ਅਮਰੀਕਾ ਜੀ ਦੀ ਸਭ ਤੋਂ ਜ਼ਿਆਦਾ ਜ਼ਰਾਇਤ ਹੈ ਉਹਦੀ ਵੀ ਸਿਰਫ 6% ਲੇਬਰ ਜਿਹੜੀ ਏ ਉਹ ਜ਼ਰਾਤ ਨਾਲ ਅਟੈਚਡ ਹੈ ਤੇ ਉਹ ਇੰਨਾ ਗੱਲਾ ਯਾਨੀ ਕਿ ਮਸ਼ੀਨੀ ਜ਼ਰਾਤ ਦੇ ਜ਼ਰੀਏ ਇੰਨਾ ਗੱਲਾ ਇੰਨੀ ਹਰ ਚੀਜ਼ ਜ਼ਰੀ ਪੈਦਾਵਾਰ ਕਰ ਰਿਹਾ
0: ਜੀ ਤੁਸੀਂ ਸ਼ਾਹ ਜੀ ਅਮਰੀਕਾ ਗਏ ਹੋ ਕਦੀ
1: ਨਹੀਂ ਮੈਂ ਨਹੀਂ ਜਾ ਸਕਿਆ ਆਪਣੇ ਸਾਰੇ ਮੇਰੀ ਭੈਣ ਉੱਥੇ ਵੇ ਮੇਰੇ ਪਨੂਜੇ ਮੇਰੇ ਪਨੇ ਹੋਰ ਰਿਸ਼ਤੇਦਾਰ
0: ਜ਼ਰੂਰ ਚੱਕਰ ਮਾਰਿਓ ਵੇਖਣ ਵਾਲਾ ਮੁਲਕ ਹੈ ਵੰਡਰਫੁਲ ਮੁਲਕ ਹੈ ਜੀ ਟਮਾਟਰਾਂ ਦੀ ਮਤਲਬ ਕਿ ਫਸਲ ਸ਼ੁਰੂ ਹੋ ਜਾਏਗੀ ਤੇ ਤੁਸੀਂ ਇੱਕ ਘੰਟਾ ਹਾਈਵੇ ਤੇ ਚਲਾ ਰਹੇ ਹੋ ਨਾ ਕਾਰ ਟਮਾਟਰ ਵੀ ਆਈ ਜਾਣਗੇ ਜੇ ਅੰਗੂਰ ਨੇ ਤੇ ਅੰਗੂਰ ਬਾਗ ਤੇ ਜੇ ਆ ਗਾਈਆਂ ਨਹੀਂ ਜਿਹੜੀਆਂ ਆਪਾਂ ਇਹਨਾਂ ਦਾ ਕੀ ਸਟਾਲ ਵਗੈਰਾ ਹੁੰਦੇ ਇਹ 50-50 ਕਿਲੋਮੀਟਰ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਈ ਚਲੀਆਂ ਜਾਣਗੀਆਂ ਤੇ ਤੁਹਾਨੂੰ ਦੂਸਰਾ ਕੁਛ ਜੇ ਬਾਗ ਆ ਗਏ ਨੇ ਤੇ ਪਤਾ ਹੀ ਨਹੀਂ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਟਮਾਟਰ ਆ ਗਏ ਨੇ ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਟਮਾਟਰ ਇਸ ਤਰ੍ਹਾਂ ਤੋੜਦੇ ਕਿੱਦਾਂ ਹੋਣਗੇ ਕਹਿੰਦੇ ਨੇ ਇੱਕੋ ਵਾਰੀ ਲੱਗਦੇ ਤੇ ਇੱਕੋ ਵਾਰੀ ਪੱਕਦੇ ਨੇ ਤੇ ਇੱਕੋ ਵਾਰੀ ਮਸ਼ੀਨ ਇਹਨਾਂ ਨੂੰ ਤੋੜ ਲੈਂਦੀ ਹੈ ਤੇ ਹੁਣ ਏਡਾ ਸਾਰੀ ਦੁਨੀਆ ਨੂੰ ਕੇਚਪ ਐਵੇਂ ਨੀ ਸਪਲਾਈ ਕਰਨ ਡੇ ਹੈਗੇ ਜਿਹੜੀ ਉਹਨਾਂ ਦੀ ਬਾਗਬਾਨੀ ਹੈ ਨਾ ਤੁਸੀਂ ਵੇਖ ਕੇ ਹੈਰਾਨ ਹੀ ਰਹਿ ਜਾਓਗੇ ਤੇ ਮਸ਼ੀਨਰੀ ਵੇਖ ਕੇ ਹੈਰਾਨ ਪਹਾੜ ਪਹਾੜ ਜਿੱਡੀਆਂ ਉਹਨਾਂ ਕੋਲ ਮਸ਼ੀਨਰੀ ਦੀਆਂ ਕਰੇਨਾਂ ਹੀ ਨੇ ਜਿਹੜੀਆਂ ਮਿੰਟ ਚ ਪਾਲੇ ਕੱਢ ਦਿੰਦੀਆਂ ਨੇ ਨਹਿਰਾਂ ਕੱਢ ਦਿੰਦੀਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ
1: ਜੀ ਉੱਥੇ 1800 ਵਿੱਚ ਘੋੜਿਆਂ ਨਾਲ ਮਸ਼ੀਨਾਂ ਚੱਲਦੀਆਂ ਸਨ ਜਿਹੜੀਆਂ ਕਣਕ ਵੱਢਦੀਆਂ ਹਨ 1800 ਵਿੱਚ ਫਿਰ 1840-50 ਵਿੱਚ ਉਹ ਟਰੈਕਟਰ ਸ਼ੁਰੂ ਹੋ ਗਏ ਸਨ ਜਿਹੜੇ ਬਾਪ ਦੇ ਇੰਜਣ ਨਾਲ ਚੱਲਦੇ ਸਨ ਬਾਪ ਨਾਲ
0: ਜੀ ਜੀ
1: ਜਾ ਵੱਡੇ ਇੰਜਣ ਜੀ ਜੀ
0: ਜੀ ਬਿਲਕੁਲ ਵਾਕਿਆ ਹੀ ਉਹ ਤੁਸੀਂ ਵੇਖੋਗੇ ਬਾਕੀ ਗੱਲਾਂ ਸਾਰੀਆਂ ਛੱਡ ਦਿਓ ਮਤਲਬ ਕਿ ਰਾਜਨੀਤੀ ਪੋਲੀਟਿਕਸ ਛੱਡ ਦਿਓ ਤੇ ਅਮਰੀਕਾ ਚ ਇੱਕ ਸ਼ਹਿਰ ਵੇਖੋਗੇ ਤੇ ਤੁਸੀਂ ਕਹੋਗੇ ਕਮਾਲ ਹੈ ਬੜਾ ਸੋਹਣਾ ਸ਼ਹਿਰ ਹੈ ਬੜਾ ਪੈਸਾ ਹੈ ਦੂਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਤੀਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ ਫਿਰ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਅਮਰੀਕਾ ਐਵੇਂ ਨਹੀਂ ਸਰਪੰਚ ਬਣਿਆ ਇਹਦੇ ਕੋਲ ਕਿੰਨਾ ਪੈਸਾ ਹੈ ਕਿੰਨੀ ਇੱਥੇ ਜਾਇਦਾਦ ਜਾਂ ਕਿੰਨੀ ਇੱਥੇ ਰਿਚਨੈਸ ਹੈ ਸਾਰੀ ਦੁਨੀਆ ਚ ਇਹਨਾਂ ਦਾ ਡਾਲਰ ਹੈ ਹਾਂਜੀ ਬਾਕੀ ਉਹ ਚੰਗਾ ਮਾੜਾ ਉਹਨੂੰ ਇੱਕ ਲਾਂਭੇ ਅਸੀਂ ਰੱਖਦੇ ਹਾਂ ਹਾਲੇ
1: ਕੀ ਪ੍ਰੋਡਕਸ਼ਨ ਚ ਬਹੁਤ ਬਹੁਤ ਸੈਂਸੀ ਜਾਇਦਾਦ ਪ੍ਰੋਡਕਸ਼ਨ
0: ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਉੱਥੇ ਦੁਨੀਆ ਦੇ ਸਭ ਤੋਂ ਵੱਡੇ ਪੋਲ ਉੱਥੇ ਦੁਨੀਆ ਦੀ ਸਭ ਤੋਂ ਵੱਡੀ ਮਸ਼ੀਨਰੀ ਮਿਊਜ਼ੀਅਮ ਮੈਂ ਤੁਹਾਨੂੰ ਕੀ ਦੱਸਾਂ ਹੈਰਾਨ ਬਿਲਡਿੰਗਾਂ ਦੁਨੀਆ ਦੀ ਸਭ ਤੋਂ ਵੱਡੀ ਹੈਰਾਨ ਹੋਣ ਵਾਲੀ
1: ਜੀ ਜੀ ਦੁਨੀਆ ਦੀਆਂ 1600 ਵੱਡੀਆਂ ਇਜਾਦਾਤ ਅਮਰੀਕਾ ਚੋਂ ਜਿਹੜੀਆਂ ਚੀਜ਼ਾਂ ਨੇ 1600 ਜੀ ਜੀ
0: ਜੀ ਵਾਕਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੈਕਿੰਡ ਵਰਲਡ ਵਾਰ ਦੇ ਵਿੱਚ ਦੁਨੀਆ ਸਾਰੇ ਜਿਹੜੇ ਜਰਮਨ ਦੇ ਇੰਟੈਲੀਜੈਂਟ ਇੰਜੀਨੀਅਰ ਤੇ ਪੜ੍ਹੇ ਲਿਖੇ ਸਨ ਸਾਰੇ ਜਿਹੜੇ ਉਹਨਾਂ ਨੂੰ ਜਹਾਜ਼ ਚ ਭਾ ਕੇ ਲੈ ਗਿਆ ਸੀ ਤੇ ਦੁਨੀਆ ਭਰ ਤੋਂ ਪੜ੍ਹਿਆ ਲਿਖਿਆ ਨੂੰ ਇਹ ਆਪਣੇ ਕੰਟਰੀ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਪੜਿਆ ਲਿਖਿਆ ਲੋਕਾਂ ਨੂੰ ਖਿੱਚ ਧੂ ਕੇ ਆਪਣੇ ਮੁਲਕ
1: ਜੀ ਪੂਰੀ ਦੁਨੀਆ ਚੋਂ ਪੂਰੀ ਦੁਨੀਆ ਵਿਚੋਂ ਸੋਵੀਅਤ ਯੂਨੀਅਨ ਟੁੱਟਿਆ ਜਿਹੜੇ ਉਹਨਾਂ ਸਾਰੇ ਸਾਇੰਸਦਾਨ ਇਹਨਾਂ ਚੁੱਕ ਲਏ ਨੇ ਮਤਲਬ
0: ਸਾਡੇ ਇੱਕ ਖੁਰਾਣਾ ਸਾਹਿਬ ਸਨ ਉਹਨਾਂ ਨੂੰ ਉਹਨੇ ਇੰਡੀਆ ਗਵਰਨਮੈਂਟ ਨੂੰ ਵੀ ਮੈਨੂੰ ਇੱਕ ਬਣਾ ਦਿਓ ਲੈਬੋਰੇਟਰੀ ਜਿਹੀ ਛੋਟੀ ਜਿਹੀ ਮੈਂ ਕੋਈ ਟੈਸਟ ਕਰ ਲੈਂਦਾ ਸਾਡੇ ਜਵਾਬ ਹੀ ਉਹਨੂੰ ਕਿਸੇ ਨੇ ਨਹੀਂ ਦਿੱਤਾ ਉਹ ਇਧਰ ਚਲੇ ਗਏ ਜਾਂ ਇਹ ਉਹਨਾਂ ਨੂੰ ਲੈ ਗਏ ਉਹਨਾਂ ਨੇ ਪਤਾ ਨੀ ਇਸ ਵੇਲੇ ਮੈਨੂੰ ਯਾਦ ਨੀ ਕੀ ਆਜ਼ਾਦ ਕੀਤਾ ਅਮਰੀਕਾ ਚ ਜਾ ਕੇ
1: ਉਹ ਨੋਬਲ ਇਨਾਮ ਦੇ ਖਾਨਾ ਸਾਹਿਬ ਪੰਜਾਬੀ ਦੇ ਪਿੱਛੋਂ ਪੰਜਾਬੀ ਸਾਡੇ ਪੰਜਾਬ ਦੇ ਜੇ ਉਧਰ ਉਹਨਾਂ ਦੀ ਫੈਮਿਲੀ ਗਈ
0: ਇੰਡੀਆ ਗਵਰਨਮੈਂਟ ਜਦੋਂ ਵਾਪਸ ਆਏ ਇੰਡੀਆ ਗਵਰਨਮੈਂਟ ਨੇ ਉਹਨਾਂ ਦੀ ਇੱਜ਼ਤ ਮਾਣ ਵਿੱਚ ਇੱਕ ਪਾਰਟੀ ਦਿੱਤੀ ਪਹਿਲਾਂ ਤੇ ਉਹਨੇ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਪਰ ਫਿਰ ਉਹਨਾਂ ਨੂੰ ਮਜਬੂਰ ਹੋ ਗਏ ਪਾਰਟੀ ਚ ਗਏ ਤੇ ਉਹਨੇ ਫਿਰ ਸਰਕਾਰ ਨੂੰ ਗੱਲਾਂ ਸੁਣਾਈਆਂ ਓਏ ਉਦਣ ਕਿੱਥੇ ਸੀ ਜਿੱਦਣ ਤੁਸੀਂ ਅੱਜ ਮੈਨੂੰ ਕਾਹਦੀ ਪਾਰਟੀ ਦੇਣ ਡਏ ਹੋ ਉਦਣ ਕਿੱਥੇ ਸੀ ਜਿੱਦਣ ਮੈਂ ਕਿਹਾ ਸੀ ਮੈਨੂੰ ਮਾੜੀ ਜਿਹੀ ਲੈਬੋਰੇਟਰੀ ਜੀ ਬਣਾ ਦਿਓ ਮੈਂ ਕੋਈ ਚੈੱਕ ਕਰਨ ਤੁਸੀਂ ਮੈਨੂੰ 3 ਸਾਲ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਕੋਈ 30 ਚਿੱਠੀਆਂ ਦਿੱਤੀਆਂ ਮੈਨੂੰ ਤੁਹਾਡਾ ਇਹੋ ਜਿਹਾ ਇੱਜ਼ਤ ਮਾਣ ਨਹੀਂ ਚਾਹੀਦਾ ਪਰ ਮੈਂ ਤੁਹਾਡੀ ਇੰਨੀ ਇੱਜ਼ਤ ਤਰੱਕੀ ਹੈ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ ਲਾਂਤਾ ਪਾਰਟੀ ਗਏ
1: ਜਿਹੜਾ ਤੁਹਾਡਾ ਸਦਰ ਰਿਹਾ ਜੀ ਅਬਦੁਲ ਕਲਾਮ ਤੁਹਾਡੇ ਆਖਰੀ ਪ੍ਰੋਗਰਾਮ ਦਾ ਬਾਨੀ ਇਹ ਪਾਕਿਸਤਾਨੀ ਵਿਚਾਰਾ ਕੰਮ ਢੂੰਡਦਾ ਰਿਹਾ ਜੀ ਇਹਨੂੰ ਕਿਸੇ ਨੇ ਸੀ ਦਿੱਤਾ ਡਾਕਟਰ ਕਬੀਰ ਜਿਹੜਾ ਸਾਡੇ ਮੁਲਕ ਦਾ ਉਹਦੇ ਬਾਰੇ ਚ ਉਹ ਇੰਡੀਆ ਢੂੰਡਦਾ ਰਿਹਾ ਉਸ ਕੰਮ ਕਿਸੇ ਦੌਰ ਚ
0: ਉੱਥੇ
1: ਨੇ ਹੁਣ ਪੁੱਛਿਆ
0: ਸਾਡੇ ਚਾਪਲੂਸ ਜਿਹੜੇ ਨੇ ਉਹ ਉੱਚੀਆਂ ਪੋਸਟਾਂ
1: ਅੱਛਾ
0: ਰਿਸ਼ਵਤਾਂ ਲੈਣ ਵਾਲੇ ਚਾਚੇ ਭਤੀਜੇ ਫਲਾਣ ਢੀਂਗ ਪਰ ਗੱਲ ਚੱਲੀ ਸੀ ਅਮਰੀਕਾ ਤੋਂ ਅਮਰੀਕਾ ਦੁਨੀਆਂ ਦੇ ਅਕਲਮੰਦ ਲੋਕਾਂ ਨੂੰ ਵੀਜ਼ਾ ਨਹੀਂ ਵੀਜ਼ਾ ਹੀ ਨਹੀਂ ਦਿੰਦਾ ਆਪ ਇਨਵਾਈਟ ਕਰਦਾ ਪਿਆ ਉਹ ਸਾਡੇ ਕੋਲ
1: ਬਿਲਕੁਲ ਬਿਲਕੁਲ ਬਿਲਕੁਲ
0: ਗੱਲ ਹੋਈ ਤੇ ਸ਼ਾਹ ਜੀ ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ ਜ਼ਰੂਰ
0: ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ ਮਨੁੱਖਤਾ ਤੋਂ ਹੀ ਮਿਨੰਡੀ ਤੋਂ ਜਿਹੜੇ ਕੁਰਬਾਨ ਹੋਏ ਨੇ ਲੋਕ ਹਾਂਜੀ ਆਦਮੀਆਂ ਤੋਂ ਮਨੁੱਖਤਾ ਤੋਂ ਹਿਊਮੈਨਿਟੀ ਤੋਂ ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਦੇ ਨਾਇਕ ਮੇਰੇ ਨੇ ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ
1: ਵਾਹ ਵਾਹ ਦੁਬਾਰਾ ਪੜੋ ਜੀ ਦੁਬਾਰਾ ਦੁਬਾਰਾ
0: ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਸਭ ਗੋਰੇ ਕਾਲੇ ਮੇਰੇ ਨੇ ਮੈਂ ਸਭ ਦਾ ਤੇ ਸਭ ਮੇਰੇ ਨੇ ਕੁਦਰਤ ਦੇ ਨਜ਼ਾਰੇ ਮੇਰੇ ਨੇ ਮੈਂ ਸਭ ਦਾ ਤੇ ਸਭ ਮੇਰੇ ਨੇ ਕੁਦਰਤ ਦੇ ਨਜ਼ਾਰੇ ਮੇਰੇ ਨੇ ਸਾਰੀ ਧਰਤੀ ਸੁੱਚਾ ਸਿੰਘ ਦੀ ਜੇ ਇਹ ਚੰਨ ਦੇ ਤਾਰੇ ਮੇਰੇ ਨੇ
1: ਸਾਰੀ
0: ਧਰਤੀ ਸੁੱਚਾ ਸਿੰਘ ਦੀ ਜੇ ਇਹ ਚੰਨ ਤੇ ਤਾਰੇ ਮੇਰੇ ਨੇ
1: ਵਾਹ
0: ਮੇਰਾ ਮੁਲਕ ਇੰਡੀਆ ਹੀ ਨਹੀਂ ਜੀ ਇਹ ਪਲੈਨਟ ਮੇਰਾ ਮੁਲਕ ਹੈ ਸਾਰੇ ਦਾ ਸਾਰਾ
1: ਜੀ ਬਿਲਕੁਲ ਸਾਰੀ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ ਸਾਰੀ ਇਨਸਾਨੀਅਤ ਨਾਲ ਬੇਗੁਨਾ ਬੰਦਾ ਕੋਈ ਇੰਡੀਆ ਵਿੱਚ ਮਰੇ ਪਾਕਿਸਤਾਨ ਚ ਮਰੇ ਇਸਰਾਇਲ ਚ ਮਰੇ ਜਰਮਨੀ ਚ ਮਰੇ ਉਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ ਜੀ ਤੇ ਜ਼ਾਲਮ ਜਿੱਥੋਂ ਦਾ ਵੀ ਹੈ ਉਹਦੀ ਮੁਖਾਲਫਤ ਕਰਨੀ ਚਾਹੀਦੀ
0: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ
1: ਜੀ ਸ਼ੁਕਰੀਆ ਜੀ ਸ਼ੁਕਰੀਆ
0: ਜੀ ਖੁਦਾ ਹਾਫਿਜ਼
1: ਓਕੇ ਜੀ ਓਕੇ ਜੀ ਅੱਲਾ
0: ਇਹ ਸਨ ਜੀ ਸ਼ਾਹ ਜੀ ਹੁਣ ਇਟਲੀ ਤੋਂ ਹੁਣ ਅਸੀਂ ਕਿਸ਼ਨ ਚੰਦ ਜੀ ਮੈਂ ਆਪ ਜੀ ਵੱਲ ਆ ਰਿਹਾ ਤੇ ਰੈਡੀ ਹੋ ਜਾਓ ਤੁਸੀਂ, ਵਾਹ ਜੀ ਵਾਹ।
2: ਹੈਲੋ
0: ਕਿਸ਼ਨ ਚੰਦ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ।
3: ਸਤਿ ਸ੍ਰੀ ਅਕਾਲ ਵੀਰ ਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਮੈਂ ਮਾਫ਼ੀ ਚਾਹੁੰਦਾ, ਮੈਂ ਤੁਹਾਡੇ ਤੱਕ ਪਹੁੰਚਣ ਤੱਕ ਅੱਜ ਕਾਫ਼ੀ ਲੇਟ ਹੋ ਗਿਆ ਤੇ
1: ਨਹੀਂ ਕੋਈ ਗੱਲ ਨੀ।
0: ਇਹ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਰਾਜੀ, ਖੁਸ਼ ਹੋ ਤੁਸੀਂ?
1: ਬਸ ਵਧੀਆ, ਸਭ ਵਧੀਆ, ਸਭ ਮੇਰਾ ਨੇ, ਸਭ ਮੇਰਾ।
0: ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਰੱਖੇ ਜੀ। ਹਾਂਜੀ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਖੁਸ਼ੀਆਂ ਵੰਡਣ ਵਾਲੇ ਲੋਕ ਹੋ, ਤੁਹਾਡੇ ਕੋਲ ਖੁਸ਼ੀਆਂ ਦਾ ਕਦੇ ਘਾਟਾ ਨਾ ਹੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਕਹਿਣਾ ਚਾਹੋਗੇ ਸਰ ਤੁਸੀਂ?
1: ਕਹਿਣਾ ਕੀ ਆ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਵੇਖਣ ਹੀ ਗਏ ਹੋ, ਕਈ ਦਿਨਾਂ ਦਾ 35-36 ਦਿਨ ਹੋ ਗਏ ਨੇ ਲੜਾਈ ਨੂੰ।
0: ਹਾਂਜੀ, ਬਹੁਤ ਸੈਡ ਹੈ,
1: ਇਰਾਨ ਔਰ ਅਮਰੀਕਾ ਦੀ ਔਰ ਇਜ਼ਰਾਈਲ ਦੀ ਲੜਾਈ ਲੱਗੀ ਹੋਈ ਆ। ਮੈਂ ਕਦੇ ਕਦੇ ਸੋਚਦਾ ਵੀ ਕਿਹੜੇ ਪਾਸੇ ਜਾਊਗੀ ਇਹ, ਕੀ ਵਰਲਡ ਵਾਰ 3 ਦੇ ਵਿੱਚ ਤਬਦੀਲ ਹੋ ਜਾਊਗੀ?
0: ਨਹੀਂ ਜੀ, ਵਰਲਡ ਵਾਰ ਦੀ ਤਾਂ ਤਬਦੀਲ ਨਹੀਂ ਹੋਏਗੀ, ਪਰ ਮਤਲਬ ਇਹ ਮੇਰੇ ਕੋਈ ਲਾਸਟ ਵਰਡ ਨਹੀਂ ਕਿ ਮੈਂ ਕੋਈ ਐਨਾਲਿਸਿਸ ਕਰਕੇ, ਲੇਕਿਨ ਅੰਦਾਜ਼ਾ ਹੁੰਦਾ ਨਾ।
1: ਹਾਂਜੀ,
0: ਵਰਲਡ ਵਾਰ ਨਹੀਂ, ਸਵਾਲ ਹੀ ਪੈਦਾ
1: ਨਹੀਂ, ਕਿਉਂਕਿ ਦੇਖੋ ਦੁਨੀਆ ਘਬਰਾ ਜਾਂਦੀ ਹੈ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਲੜਾਈ ਹੁੰਦੀ ਆ ਤੇ ਦੁਨੀਆ ਤੇ ਘਬਰਾ ਜਾਂਦੀ ਆ, ਮਤਲਬ ਕਿ ਮਰਦੀ
0: ਗੱਲ ਇਸ ਲੱਗੇ ਜੇ ਕੋਈ ਇੱਕ ਦੋ ਬੰਦੇ ਤਗੜੇ ਹੋਣ ਵਿੱਚ ਤੇ ਬਾਕੀ ਸਾਰੀ ਹੈ। ਹੁਣ ਜਿਸ ਤਰ੍ਹਾਂ ਦਾ ਬੰਬ ਤੁਹਾਡੇ ਕੋਲ ਹੈ ਉਦਾਂ ਦਾ ਹੀ ਮੇਰੇ ਕੋਲ ਹੈ, ਤੇ ਤੁਸੀਂ ਮਾਰ ਕੇ ਆਪ ਵੀ ਨਹੀਂ ਬਚ ਸਕਦੇ। ਤੇ ਨੰਬਰ ਦੋ, ਦੋ ਬਦਮਾਸ਼ ਹੋਣਗੇ, ਉਹਨਾਂ ਦਾ ਗਰੁੱਪ ਹੁੰਦਾ, ਉਹ ਗਰੁੱਪਾਂ ਦੇ ਵਿੱਚੋਂ ਬੰਦੇ ਕਤਲ ਹੁੰਦੇ ਰਹਿਣਗੇ ਉਹਨਾਂ ਦੀ ਲੜਾਈ ਦੇ ਵਿੱਚੋਂ, ਲੇਕਿਨ ਉਹ ਬਦਮਾਸ਼ ਇੱਕ ਦੂਜੇ ਨਾਲ ਲੜਨ ਮੈਦਾਨ ਚ ਨਹੀਂ ਆਉਂਦੇ ਹੁੰਦੇ।
1: ਉਹ ਤਾਂ ਗੱਲ ਹੈ,
0: ਬਿਲਕੁਲ ਬਿਲਕੁਲ,
1: ਵਰਲਡ ਵਾਰ ਲੜਦੀ ਦੇ ਫੌਜ ਆ, ਲੀਡਰ ਦੇ ਆਪਣੀ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠੇ ਰਹਿੰਦੇ ਆ। ਮਰਨੀ ਘਾਣ ਤੇ ਆਮ ਜਨਤਾ ਦਾ ਹੀ ਹੋਣਾ ਜੀ,
0: ਪਰ ਆ ਟਰੰਪ ਦੀ ਜਿਹੜੀ ਹੈਗੀ ਬਦਮਾਸ਼ੀ ਤੇ ਗੁੰਡਾਗਰਦੀ ਤੇ ਮੂਰਖ ਪਾਉਣਾ, ਸਾਰੇ ਜਮਾਨੇ ਨੇ ਦੁਨੀਆ ਨੇ
1: ਵੈਸੇ ਮੂਰਖ ਪਾਉਣਾ ਹੀ ਆ ਉਸ ਬੰਦੇ ਦਾ, ਸਗੋਂ ਤੂੰ ਏਡੇ ਵੱਡੇ ਕੰਟਰੀ ਦਾ, ਇੰਨੇ ਰਿਸਪੈਕਟਡ ਕੰਟਰੀ ਦਾ ਤੂੰ ਪ੍ਰੈਜ਼ੀਡੈਂਟ ਬਣਿਆ ਸੀਗਾ, ਤੂੰ ਦੁਨੀਆ ਦੇ ਵਿੱਚ ਇੱਜ਼ਤ ਕਮਾ ਸਕਦਾ ਸੀਗਾ, ਤੇ ਤੂੰ ਆਉਂਦਿਆਂ ਹੀ ਕਹਿਣ ਲੱਗ ਪਿਆ ਕੈਨੇਡਾ ਨੂੰ ਮੈਂ ਆਪਣਾ ਸਟੇਟ ਬਣਾ ਲਵਾਂਗਾ, ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲਾਂਗਾ, ਮੈਂ ਫਲਾਣੀ ਜਗ੍ਹਾ ਤੇ ਕਬਜ਼ਾ ਕਰ ਲਾਂਗਾ, ਇਹ ਕੋਈ ਚੀਜ਼ਾਂ ਠੀਕ ਥੋੜੀਆਂ ਨੇ
0: ਨਾ, ਇਹ ਲੈਂਗੁਏਜ ਗੁੰਡਿਆਂ ਵਾਲੀ ਤੇ ਮੂਰਖਾਂ ਵਾਲੀ ਤੇ ਅਕਲੋਂ ਪੈਦਲ
1: ਵਾਲਿਆ। ਅੱਜ ਅੱਜ ਯਾਰ ਕਿਹੜਾ ਟਾਈਮ ਹੈ, ਕਿਹੜਾ ਟਾਈਮ ਹੈ ਕਿ ਤੁਸੀਂ ਇੱਦਾਂ ਦੀ ਗੱਲ ਕਰੋ ਔਰ ਸਰਵਾਈਵ ਕਰ ਜੋ,
0: ਜਿਹੜੇ
1: ਦੁਨੀਆ ਤੁਹਾਨੂੰ ਸਿੱਧਾ ਨਹੀਂ ਕਰ ਸਕਦੀ,
0: ਦੁਨੀਆ
1: ਬਿਲਕੁਲ ਸਿੱਧਾ ਕਰ ਸਕਦੀ।
0: ਇਹ ਟਰੰਪ ਸਾਹਿਬ ਹੁਣੀ ਰਾਤ ਨੂੰ ਹੋਰ ਗੱਲ ਕਰਦੇ ਨੇ, ਸਵੇਰੇ ਹੋਰ ਲੋਕੇ।
1: ਦੇਖੋ ਜੀ, ਹਿੰਦੁਸਤਾਨ ਦਾ ਔਰ ਅਮਰੀਕਾ ਦੇ ਟ੍ਰੇਡ ਵਾਰ ਜਿਹੜੀ ਹੋਈ ਆ ਪਿੱਛੇ, ਹੁਣ ਤਾਂ ਚਲੋ ਥੋੜੀ ਠੰਡੀ ਪੈ ਗਈ ਆ, ਹਾਲੇ ਵੀ ਠੰਡੀ ਨਹੀਂ ਪਈ, ਅੰਦਰੋਂ ਅੰਦਰ ਸੁਲਗ ਰਹੀ ਆ, ਉਹਦੇ ਵਿੱਚ ਕਿੰਨੇ ਭੈਂਸੜੇ ਬੰਦੇ ਨੇ ਚੇਂਜ ਕੀਤੇ ਆ, ਇਸ ਵਜੋਂ ਬੰਦੇ ਦੀ ਕੀ ਕ੍ਰੈਡੀਬਿਲਟੀ ਆ, ਕੋਈ ਕ੍ਰੈਡੀਬਿਲਟੀ ਨਹੀਂ ਮੇਰੇ ਹਿਸਾਬ ਨਾਲ।
0: ਖਾਦੀ ਵੇਖੋ ਜੀ, ਅਮੈਰੀਕਨ ਇਹਦੇ ਅਗੇਂਸਟ ਇੰਨੇ ਹੋ ਚੁੱਕੇ,
1: ਅਰੇ ਇਹਦੀ ਆਰਮੀ ਉਹਦੇ ਅਗੇਂਸਟ ਹੋ ਗਈ ਯਾਰ, 5-6 ਜਨਰਲ ਪੜ ਦਿੱਤੇ ਜਾਂ ਉਹਨਾਂ ਅਸਤੀਫਾ ਦੇ ਦਿੱਤਾ, ਜੋ ਵੀ ਹੋਇਆ
0: ਕੰਸਟੀਚੁਐਂਸੀ ਚੋਂ ਇਹਨਾਂ ਦਾ ਹੀ ਕੈਂਡੀਡੇਟ ਹਾਰ ਗਿਆ ਇਲੈਕਸ਼ਨਾਂ ਦੇ ਵਿੱਚ, ਤੇ ਲੋਕੀ ਡਿਸਲਾਈਕ ਨੋ ਵਾਰ, ਮਤਲਬ ਕਿ ਕੋਈ ਕਿੰਗਸ਼ਿਪ ਜਾਂ ਰਾਜਾ ਸ਼ਾਹੀ ਨਹੀਂ ਚੱਲ, ਅਮੈਰੀਕਨ ਨਾਰੇ ਲਾ ਰਹੇ ਨੇ ਸਾਰੇ। ਹਾਂਜੀ,
1: ਉਹ ਪੜ੍ਹੇ ਲਿਖੇ ਲੋਕ ਨੇ, ਉਹ ਬੋਲਣਗੇ ਜਿਹੜੇ ਮੈਂ, ਜੇ ਉਹਨਾਂ ਨੇ ਇਹਨੂੰ ਲਿਆਂਦਾ ਵੀ ਸੱਤਾ ਵਿੱਚ, ਉਹ ਇਹਨੂੰ ਉਤਾਰ ਵੀ ਸਕਦੇ ਸੱਤਾ ਤੋਂ।
0: ਗੱਲ ਏਦਾਂ ਕਿ ਮੈਂ ਹਾਸੇ ਦੇ ਵਿੱਚ ਨਾ, ਪਰ ਪਿਛਲੇ 2 ਹਫ਼ਤਾ ਹੋ ਗਿਆ ਅਮਰੀਕਾ ਚ ਗੱਲ ਕਰ ਰਿਹਾ ਹਾਂ ਆਪਣੇ ਇੱਕ ਦੋਸਤ ਨੂੰ,
1: ਹਾਂਜੀ,
0: ਤੇ ਮੈਂ ਉਹਨੂੰ ਕਿਹਾ ਗੱਲ ਸੁਣ ਯਾਰ, ਏਡਾ ਸੋਹਣਾ ਪੜ੍ਹਿਆ ਲਿਖਿਆ ਤੇ ਵਧੀਆ ਮੁਲਕ ਹੈ, ਟਰੰਪ ਕਿੱਦਾਂ ਬਣ ਗਿਆ ਤੁਹਾਡੇ ਮੁਲਕ ਦਾ ਪ੍ਰੈਜ਼ੀਡੈਂਟ, ਤੇ ਉਹ ਅੱਗੋਂ ਹੱਸ ਕੇ ਕਹਿੰਦਾ ਜਿੱਦਾਂ ਮੋਦੀ ਬਣ ਗਿਆ ਤੁਹਾਡੇ ਮੁਲਕ ਦਾ।
1: ਚਲੋ ਮੈਂ ਤੇ ਇਸ ਗੱਲ ਨਾਲ ਇੰਨਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਭਾਈ,
0: ਤੁਸੀਂ ਮਤਲਬ ਕਿ ਮੈਂ ਗੱਲ ਸੁਣਾਈ ਆ ਤੁਹਾਨੂੰ, ਆਪੋ ਆਪਣਾ ਪੁਆਇੰਟ
1: ਠੀਕ ਹੈ,
3: ਉਹ ਤੇ ਦੇਖੋ ਦੁਨੀਆਂ ਵਿਚ ਕੋਈ ਵੀ ਬੰਦਾ ਕਿਸੇ ਨੂੰ ਵੀ ਕੁਝ ਬੋਲ ਸਕਦਾ
2: ਜੀ ਬਿਲਕੁਲ
3: ਸਭ ਨੂੰ ਕੋਈ ਤੁਹਾਡੇ ਬੋਲਣ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੈ ਹਿੰਦੁਸਤਾਨ ਦੀ ਅਗਰ ਗੱਲ ਕਰਾਂ ਤਾਂ ਲੋਕਾਂ ਨੇ ਪਹਿਲੀਆਂ ਗੌਰਮੈਂਟਾਂ ਦਾ ਵੀ ਦੇਖਿਆ ਤੇ ਇਹ ਗੌਰਮੈਂਟ ਵੀ ਦੇਖੀ ਹੈ ਇਟ ਇਜ਼ ਸਮਥਿੰਗ ਡਿਫਰੈਂਟ ਤੁਸੀਂ ਮੈਂ ਹਥਿਆਰ ਖਰੀਦਣ ਵਾਸਤੇ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਯਾਰ ਬੰਦੇ ਨੇ ਆ ਰਿਹਾ ਹਥਿਆਰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ ਇਸ ਚੀਜ਼ ਤੇ ਕ੍ਰੈਡੀਬਿਲਟੀ ਮੈਂ ਉਸ ਬੰਦੇ ਨੂੰ ਦਿੰਦਾ ਮੋਦੀ ਸਾਹਿਬ ਨੂੰ
2: ਜੋ ਠੀਕ ਹੈ ਜੀ ਆਪੋ ਆਪਣੇ ਵਿਚਾਰ ਨੇ ਗੱਲ ਦੱਸੀ
3: ਤੁਹਾਨੂੰ ਦੁਨੀਆਂ ਤਾਂ ਜੀਣ ਦੇਗੀ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਦਮ ਹੋਏਗਾ ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਹੋਏਗੀ ਤੁਹਾਨੂੰ ਦੁਨੀਆਂ ਪੁੱਜੇਗੀ ਉਦਾਂ ਨੀ ਕੋਈ ਪੁੱਛੇਗਾ
2: ਬਿਲਕੁਲ ਬਿਲਕੁਲ ਬਈ ਦੇਖੋ ਇੱਕ ਬੰਦਾ ਕਈਆਂ ਦੀਆਂ ਨਜ਼ਰਾਂ ਚ ਚੰਗਾ ਕਈਆਂ ਦੀਆਂ ਨਜ਼ਰਾਂ ਚ ਮਾੜਾ ਮੈਂ ਤਾਂ ਇੱਕ ਗੱਲ ਕੀਤੀ ਹਾਂਜੀ ਹੁਣ ਮਤਲਬ ਜਿਹੜਾ ਮਤਲਬ ਕਿ ਟਰੰਪ ਹੈ ਇਸੇ ਤਰ੍ਹਾਂ ਹੀ ਉਹਦੇ ਹੱਕ ਚ ਵੀ ਲੋਕ ਹੈਗੇ ਨੇ
3: ਹਾਂ ਹੈਗੇ ਨੀ ਉਹਦੇ ਹੱਕ ਚ ਹੈਗੇ ਨੇ ਲੋਕ ਜਿਹੜੇ ਕਹਿੰਦੇ ਕਿ ਹਾਂ ਵੀ ਅਮੈਰੀਕਨਸ ਨੂੰ ਜਾਬ ਮਿਲਣੀਆਂ ਚਾਹੀਦੀਆਂ ਨੇ ਉਹਦੇ ਹੱਕ ਚ ਨਹੀਂ
2: ਤੁਸੀਂ ਕੀ ਕਹੋਗੇ ਉਹਨਾਂ ਬਾਰੇ ਇਸ ਕਰਕੇ ਜੀ ਹਰ ਇੱਕ ਦੀ ਚੋਇਸ ਆਪੋ ਆਪਣੀ ਹੈ ਉਹਦੀ ਸੋਚ ਡਿਫਰੈਂਟ ਹੈ ਠੀਕ ਹੈ ਪਰ ਜੋ ਅਮੈਰੀਕਾ ਜੋ ਟਰੰਪ ਸਾਹਿਬ ਹੁਣ ਕਰ ਰਹੇ ਨੇ ਸਾਰੀ ਦੁਨੀਆਂ ਨੇ
3: ਇਹਦੀ ਥੂ ਥੂ ਕਰ ਰਹੀ ਸਾਰੀ ਦੁਨੀਆਂ
2: ਸਾਰੀ ਦੁਨੀਆਂ ਥੂ ਥੂ ਕਰ ਰਹੀ ਹੈ
3: ਜਿਹੜਾ ਮਤਲਬ ਤੇਰੇ ਕੋਲ ਪਾਵਰ ਹੈ ਤੇ ਮਤਲਬ ਤੂੰ ਕਿਸੇ ਨੂੰ ਵੀ ਮਾਰ ਦੇਂਗਾ ਯੂ ਡੋਂਟ ਹੈਵ ਐਨੀ ਰਾਈਟ
2: ਇਹਨਾਂ ਨੇ ਇਰਾਨ ਇਰਾਕ ਤੇ ਉਹ
3: ਸੀਰੀਆ ਸਭ ਕੁਝ
2: ਤ੍ਰਿਪੋਲੀ ਤੇ ਸੀਰੀਆ ਤੇ ਉਹ
3: ਲੈਬਨਾਨ
2: ਕੀ ਨਾਂ ਸੀ ਉਹਨਾਂ ਦਾ ਦੋ ਤਿੰਨ ਕੰਟਰੀ ਜਿਹੜੇ ਹੋਰ ਨੇ ਕਿੰਨੇ ਕੰਟਰੀ ਜਿਹੜਾ ਹੈਗਾ ਸੀ ਇਰਾਕ ਚੰਗਾ ਭਲਾ ਵਸਦਾ
3: ਇਰਾਕ ਬਹੁਤ ਅੱਛਾ ਕੰਟਰੀ ਸੀਗਾ ਬਹੁਤ ਅੱਛੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ
2: ਹਾਂਜੀ ਅੱਜ ਉਹਦੀ ਕੋਈ ਹੋਂਦ ਹੀ ਹੈ ਨਹੀਂ
3: ਕੋਈ ਉੱਥੇ ਮਿਲਿਆ ਨੀ ਫਿਰ ਵੱਡੀ ਗੱਲ ਆ ਲੜਾਈ ਅੱਗੇ ਵੀ ਲੜਨ ਦੇ ਬਾਵਜੂਦ ਕੁਝ ਨੀ ਮਿਲਿਆ
2: ਮੇਰਾ ਉਹਦੇ ਤੇ ਵੀ ਤੇ ਇਹਨਾਂ ਨੇ ਕਿਹਾ ਸੀ ਨਾ ਕਿ
3: ਵੈਪਨਸ ਆਫ ਡਿਸਟ੍ਰੈਕਸ਼ਨ ਮਿਲੇ ਹੀ ਨਹੀਂ ਬਸ
2: ਤੇ ਹੁਣ ਜਿਹੜਾ
3: ਸਰ
2: ਕੀ ਸੀ ਜਿਹਦੀ ਰਾਜਧਾਨੀ
3: ਸਾਰਾ ਦੇਸ਼ ਦਾ ਤ੍ਰਿਪੋਲੀ ਉਹ ਕਿਹਨੂੰ ਬਣੀ ਆਪਣੇ
2: ਚਲੋ ਕੋਈ ਵੀ ਉਹ ਮੁਲਕ ਦਾ
3: ਕਰਨਲ ਗਦਾਫੀ
2: ਉਹ ਵੀ ਉਹ ਉੱਥੇ ਪਾਣੀ ਬਿਜਲੀ ਮੁਫ਼ਤ ਹੁੰਦਾ ਸੀ ਗਦਾਫੀ ਦੇ ਵੇਲੇ
3: ਬਿਲਕੁਲ ਬਿਲਕੁਲ
2: ਤੇ ਅੱਜ ਉੱਥੋਂ ਦੇ ਮੈਂ ਕਹਿੰਦਾ ਕਿ ਉੱਥੇ ਹੈ ਰਹਿ ਹੀ ਕੁਛ ਨੀ ਆਪਸ ਵਿੱਚ ਹੀ ਟੱਕਰਾਂ ਤੇ ਲੜਾਈਆਂ ਤੇ ਮਾਰ ਧਾੜ ਉਦੋਂ ਵੀ ਚੱਲਣ ਡਈ ਹੈ
3: ਉਹ ਦੇਖੋ ਜੀ ਇਹ ਜੇ ਇਹ ਮੈਂ ਕਹਿਣਾ ਨੀ ਚਾਹੁੰਦਾ ਇਹ ਜਿਹੜੀ ਮੁਸਲਮਾਨ ਕੌਮ ਹੈ ਨਾ ਇਹਨਾਂ ਨੂੰ ਆਰਾਮ ਨਾਲ ਖਾਣਾ ਨੀ ਆਉਂਦਾ ਜੇ ਆਰਾਮ ਨਾਲ ਖਾਣਗੇ ਤੇ ਆਪਸ ਵਿੱਚ ਹੀ ਲੜ ਪਣਗੇ ਇਹ ਵੀ ਚੀਜ਼ ਹੈਗੀ ਆ ਮੈਂ ਕਹਿਣਾ ਨੀ ਚਾਹੁੰਦਾ ਸਾਰੀਆਂ ਇੱਕੋ ਜਿਹੀਆਂ ਨੇ ਪਰ ਇਹਨਾਂ ਵਿੱਚ ਕੁਝ ਜ਼ਿਆਦਾ ਹੀ ਹੈ
2: ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਆਪਣੇ ਵੇਲੇ ਇਹ ਜੋ ਅਕਾਲੀ ਹੈ ਜਬ ਪਾਵਰ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ ਜਬ ਜਬ ਅਪੋਜੀਸ਼ਨ ਮੇ ਹੋਤੇ ਹੈ ਤੋ ਆਪਸੇ ਲੜਤੇ ਹੈ ਇਨਕਾ ਕਾਮ ਹੈ ਅਸੀਂ ਸਾਰੀਆਂ ਉਹਨਾਂ ਦੇ ਲੱਛਣ ਥੋੜੇ ਰਲਦੇ ਨੇ ਸਾਡੇ ਸਾਰੇ
3: ਹਾਂ ਉਹ ਤਾਂ ਹੈ ਹੀ ਹੈ
2: ਮੇਰੇ ਇਹ ਨਹੀਂ ਹੁਣ ਦੇਖੋ ਨਾ ਉਹਨਾਂ ਦੇ ਵੀ 72 ਫਿਰਕੇ ਨੇ ਮੁਸਲਮਾਨ ਠੀਕ ਹੈ
3: ਹਾਂਜੀ ਹਾਂਜੀ
2: ਦੇਖ ਨੀ ਸਕਾਉਂਦਾ
3: ਹਾਲਾਂਕਿ
2: ਨੂੰ ਮੰਨਣ ਵਾਲੇ ਲੋਕ ਨੇ ਉਹ
3: ਹਾਂਜੀ
2: ਡਿਫਰੈਂਸ ਨੇ ਇਹ ਹਰ ਹਰ ਕੌਮ ਚ ਹੈਗੇ ਨੇ ਹਰ ਮੁਲਕ ਚ ਹੈਗੇ ਨੇ
3: ਯਾਰ
2: ਸਾਡੀ ਕੌਮ ਇੱਕ ਟੇਬਲ ਤੇ ਬੈਠੀ ਹੈ ਕਦੀ ਤੁਹਾਡੀ ਕੌਮ
3: ਕਦੇ ਨੀ ਬੈਠੀ ਕਦੀ ਬੈਠੇਗੀ ਨੀ ਕਦੀ ਬੈਠਣ ਗਏ ਨੀ ਕੌਮਾਂ ਨੂੰ ਚਲਾਉਣ ਵਾਲੇ ਜਿਹੜੇ ਉਹਨਾਂ ਦੇ ਸਿਪਾ ਸਵਾਰ ਨੇ ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ ਉਹ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦੇਣ
2: ਤੁਸੀਂ ਰਮਾਨ ਨਾਲ ਬਹਿ ਗਏ ਨਾ ਤੇ ਫਿਰ ਉਹਨਾਂ ਵੱਲ ਵੇਖਣ ਲੱਗ ਜਾਓਗੇ
3: ਬਿਲਕੁਲ
2: ਤੁਹਾਡਾ ਧਿਆਨ ਉਹਨਾਂ ਵੱਲ ਚਲੇ ਜਾਏਗਾ ਫਿਰ ਤੁਸੀਂ ਕੁਐਸਚਨ ਉਹਨਾਂ ਨੂੰ ਉਹਨਾਂ ਤੁਹਾਨੂੰ ਬਿਜੀ ਰੱਖਣਗੇ ਆਪਸ ਵਿੱਚ ਤਾਂ ਕਿ ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰ ਸਕਣ ਜਦੋਂ ਤੁਸੀਂ ਇੱਕ ਦੂਜੇ ਨਾਲ ਝਗੜਦੇ ਰਹੋਗੇ ਨਿੱਕੀਆਂ ਨਿੱਕੀਆਂ ਗੱਲਾਂ
3: ਹਾਂ ਬਿਲਕੁਲ ਬਿਲਕੁਲ ਉਹ ਤਾਂ ਹੈ ਜਦੋਂ ਖੁਦ ਝਗੜੋਗੇ ਲੋਕੀ ਸਾਰਾ ਚੁੱਪਣਗੇ ਤੁਹਾਡਾ
2: ਜਿਹੜਾ ਇਰਾਨ ਹੈ ਉਹਦਾ ਕਿਸ਼ਨ ਚੰਦ ਜੀ ਬਹੁਤ ਨੁਕਸਾਨ ਹੋ ਚੁੱਕਿਆ ਤੇ ਮੈਂ
3: ਬਹੁਤ ਨੁਕਸਾਨ ਹੋ ਚੁੱਕਿਆ ਜੀ ਔਰ ਨੁਕਸਾਨ ਇਜ਼ਰਾਇਲ ਦਾ ਵੀ ਬਹੁਤ ਹੋ ਚੁੱਕਿਆ
2: ਬਹੁਤ ਲੜਾਈ
3: ਨੁਕਸਾਨ ਇਸ ਟਾਈਮ ਤੇ ਇਜ਼ਰਾਇਲ ਦਾ ਵੀ ਕਾਫੀ ਹੋ ਚੁੱਕਿਆ ਇਹੋ ਜਿਹੀ ਗੱਲ ਨੀ ਹੈ
2: ਹਾਲਾਂਕਿ ਉਹਨਾਂ ਨੇ ਜਿਹੜਾ ਦਾਅਵੇ ਕੀਤੇ ਸੀ ਕਿ ਸਾਡਾ ਐਂਟੀ ਮੈਂ ਕੁਛ ਹੋਰ ਅਰਜ਼ ਕਰਨ ਲੱਗਾ ਸੀ
3: ਜੀ ਸਰ
2: ਇਸ ਲੜਾਈ ਤੋਂ ਪਹਿਲਾਂ ਜਾਨ ਜਿਹੜਾ ਸੀ ਉਹਦੀ ਇਕਾਨਮੀ ਡਾਊਨ ਹੋ ਚੁੱਕੀ ਸੀ ਬੜੀ ਦੇਰ ਤੋਂ ਉਹਦੇ ਤੇ ਸੈਂਕਸ਼ਨ ਲੱਗੀਆਂ ਸਨ ਇਕਾਨਮੀ ਕਾਫੀ ਡਾਊਨ ਹੋ ਗਈ ਸੀ ਲੋਕਾਂ ਨੇ ਹੜਤਾਲ ਕੀਤੀ ਸੀ ਸਰਕਾਰ ਨੇ ਇੱਕ ਲੱਖ ਰੁਪਇਆ ਹਰ ਫੈਮਿਲੀ ਨੂੰ ਦਿੱਤਾ ਸੀ ਲੋਕ ਕਹਿੰਦੇ ਸਾਡੇ ਘਰ ਖਾਣ ਨੂੰ ਹੈ ਨਹੀਂ ਦੁਕਾਨਾਂ ਤੇ ਕੁਝ ਨਹੀਂ ਆਉਂਦਾ ਵੇਖੋ ਨਾ ਉਹਦੀ ਮੈਂ ਆਮ ਲੱਗਾ ਗੱਲ ਤੁਹਾਨੂੰ ਪੋਜੀਸ਼ਨ
3: ਦੱਸਾਂ
2: ਪਹਿਲਾਂ ਹੀ ਵਿਚਾਰੇ ਡਾਊਨ ਵੇਖੋ ਹੁਣ ਲੜਾਈ ਦੇ ਵਿੱਚ ਇਹ ਥੋੜਾ ਹੁਣ ਲੜਾਈ ਤੇ ਕਹਿਣਾ ਹੀ ਆ ਫਿਰ ਅਸੀਂ ਆ ਫਿਰ ਸਾਨੂੰ
3: ਤੂੰ ਮਾਰਨੀ ਆ ਬਿਲਕੁਲ
2: ਦੇਖਿਓ ਇਹ ਲੜਾਈ ਤੋਂ ਬਾਅਦ ਇਰਾਨ ਬਹੁਤ ਦੇਰ ਲੱਗੇਗੀ ਇਰਾਨ ਨੂੰ ਆਪਣੇ ਪੈਰਾਂ ਤੇ
3: ਯਾਰ ਵਾਸਤੇ ਤੇ ਆਫਟਰ ਆਲ ਇਨਸਾਨ ਹੀ ਹੈ ਨਾ ਉੱਥੇ ਕਿਸੇ ਵੀ ਕੰਟਰੀ ਵਿੱਚ ਤੇ ਇਨਸਾਨਾਂ ਦੀ ਹਾਲਤ ਇਹ ਲੱਗਦੀ ਆ ਮੈਂ ਤਾਂ ਸਿੱਧੀ ਗੱਲ ਕਰਦਾ
2: ਜੇ ਇਸ ਤਰ੍ਹਾਂ ਲੋਕੀ ਸੋਚਣ ਲੱਗਣ ਆਪਣਾ ਕਿਸ਼ਨ ਚੰਦ ਜੀ ਦੁਨੀਆ ਬੜੀ ਸੁਰੀਲੀ ਤੇ ਮਿੱਠੀ ਕੋਆਪਰੇਟਿਵ
3: ਹਾਂ ਬਿਲਕੁਲ ਬਿਲਕੁਲ ਅਸੀਂ ਇਸ ਦੁਨੀਆ ਨੂੰ ਬੜਾ ਪਿਆਰਾ ਬਣਾ ਸਕਦੇ ਹਾਂ ਜੇ ਪ੍ਰੇਮ ਪਤਾ ਰਹੀਏ ਲੇਕਿਨ ਕਈ ਕਹਿੰਦੇ ਆ ਕਿ ਨਹੀਂ ਜੀ ਇਹ ਸਾਨੂੰ ਸਿਰਫ ਜੀਣ ਦਾ ਅਧਿਕਾਰ ਆ ਬਾਕੀ ਸਾਰੇ ਇੱਥੇ ਹੋਣੇ ਹੀ ਚਾਹੀਦੇ ਅਸੀਂ ਵੇਖ ਹੀ ਨਹੀਂ ਸਕਦੇ ਉਹਨਾਂ ਨੂੰ
2: ਇਹਨਾਂ ਜਦੋਂ ਵਿਤਨਾਮ ਕੰਬੋਡੀਆ ਸਾਰੇ ਜਿੰਨੇ ਇਹਨਾਂ ਦਾ ਰਿਕਾਰਡ ਵੇਖ ਲਓ ਸਾਰੇ ਦਾ ਸਾਰਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਦੀਆਂ ਜੜਾਂ ਹੀ ਪੁੱਟ ਕੇ ਕਰ ਦੇ
3: ਗਲਤ ਚੀਜ਼ ਹੈ ਗਲਤ ਚੀਜ਼
2: ਤਾਕਤਵਰ ਮੁਲਕ